cucine. ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਨਵਾਬ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਧਨ ਕਮਾਇਆ, ਕਹਿੰਦੇ ਨੇ ਬੜਾ ਜ਼ਿਆਦਾ ਪੈਸਾ ਕਮਾ ਲਿਆ, ਆਸ ਪਾਸ ਸਾਰੇ ਲੋਕਾਂ ਦੇ ਵਿੱਚ ਗੱਲਾਂ, ਬੜਾ ਪਾਈ ਸਮੇਂ ਸਿਰ ਪੈਸਾ ਕਮਾ ਕੇ ਆਰਾਮ ਦੇ ਨਾਲ ਬੈਠੇ ਨੇ, ਪਰ ਅਸਲ ਦੇ ਵਿੱਚ ਉਹ ਆਰਾਮ ਦੇ ਨਾਲ ਕਿੱਥੇ ਬੈਠੇ ਨੇ, ਉਹਨਾਂ ਦੀਆਂ ਤਾਂ ਚਿੰਤਾਵਾਂ ਹੋਰ ਜ਼ਿਆਦਾ ਵੱਧ ਰਹੀਆਂ ਨੇ। ਜਿੱਦਾਂ ਜਿੱਦਾਂ ਪੈਸਾ ਵੱਧਦਾ, ਉੱਦਾਂ ਉੱਦਾਂ ਉਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਹੋਰ ਮਜ਼ਬੂਤ ਕਰ ਦਿੱਤਾ, ਉਹਨਾਂ ਨੂੰ ਹੋਰ ਮੁਨਾਫਾ ਹੋਇਆ ਅਤੇ ਉਹਨਾਂ ਨੇ ਹੋਰ ਵੱਡਾ ਜਿੰਦਰਾ ਲਿਆ ਕੇ ਮਾਰਿਆ। ਉਹਨਾਂ ਨੂੰ ਡਰਿਆ ਕਿ ਇਹ ਸਮਾਨ ਚੋਰੀ ਨਾ ਹੋ ਜਾਵੇ, ਆਪਣੇ ਗਹਿਣੇ ਗੱਟੇ ਜੇਵਰਾਤ ਉਹ ਸਾਰਾ ਕੁਛ ਉਹਨਾਂ ਨੇ ਹੁਣ ਇਕੱਠਾ ਕਰਕੇ ਆਪਣੇ ਲਾਗੇ ਲਾਗੇ ਤਿਜੋਰੀ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ। ਜਦੋਂ ਰਾਤ ਨੂੰ ਉਹ ਸੌਂਦੇ ਨੇ ਤਾਂ ਉਹਨਾਂ ਨੂੰ ਇੱਕ ਬੇਚੈਨੀ ਜੀ ਰਹਿੰਦੀ, ਉਹ ਸਾਰਾ ਕੁਛ ਇਕੱਠਾ ਕਰਕੇ ਆਪਣੇ ਲਾਗੇ ਆਪਣੇ ਸਿਰਹਾਣੇ ਰੱਖ ਕੇ ਸੌਂਦੇ, ਜੋ ਕੁਛ ਵੀ ਆ ਉਹਨਾਂ ਨੇ ਆਪਣੇ ਕਮਰੇ ਦੇ ਵਿੱਚ ਇਕੱਠਾ ਕਰ ਲਿਆ। ਉਹਨਾਂ ਦਾ ਧਿਆਨ ਰਹਿੰਦਾ ਕਿ ਸਾਰੇ ਪਾਸੇ ਦਾ ਸਾਰੇ ਆਲੇ ਦੁਆਲੇ ਦਾ ਧਿਆਨ ਆ ਮੇਰੇ ਪੈਸੇ ਦੇ ਉੱਤੇ, ਇਸ ਕਰਕੇ ਇਹ ਮੇਰੇ ਇਰਦ ਗਿਰਦ ਰਹੂਗਾ ਅਤੇ ਮੈਂ ਇਹਨਾਂ ਦਾ ਬਚਾਅ ਕਰ ਸਕੂੰਗਾ। ਸੋ ਜੋ ਕੁਛ ਵੀ ਉਹਨਾਂ ਦਾ ਖੱਟਿਆ ਕਮਾਇਆ ਉਹ ਸਾਰਾ ਆਪਣੇ ਸਿਰਹਾਣੇ ਰੱਖ ਕੇ ਸੌਂਦੇ ਨੇ। ਉਹਨਾਂ ਨੂੰ ਇੰਨੀ ਬੇਵਸਾਈ ਹੋ ਗਈ ਵੀ ਹੌਲੀ ਹੌਲੀ ਉਹਨਾਂ ਨੇ ਆਪਣੇ ਪਰਿਵਾਰ ਦੇ ਜੀ ਵੀ ਵਿਸਾਰ ਦਿੱਤੇ। ਉਹਨਾਂ ਨੂੰ ਲੱਗਦਾ ਕਿ ਪਰਿਵਾਰ ਦੇ ਜੀ ਇਹ ਕਿਸੇ ਦੇ ਨਾਲ ਰਲ ਕੇ ਚੋਰੀ ਡਾਕਾ ਮਾਰਨਗੇ। ਅੰਦਰੋਂ ਖਿੱਝ ਇਸੇ ਗੱਲ ਦੀ ਹੈ ਵੈਸੇ, ਪਰ ਬਾਹਰੋਂ ਬਾਹਰੋਂ ਹੋਰ ਹੋਰ ਗੱਲਾਂ ਕਰਕੇ ਉਹਨਾਂ ਨੇ ਲੜਾਈ ਝਗੜਾ ਜਾਰੀ ਰੱਖਿਆ। ਸਮਾਂ ਆਇਆ ਕਿ ਪਰਿਵਾਰ ਵੀ ਛੱਡ ਕੇ ਚਲਾ ਗਿਆ, ਇਹ ਸੰਕੀ ਬੰਦੇ ਦੇ ਨਾਲ ਕਿਹੜਾ ਰਹੇ। ਹੁਣ ਸਾਰਾ ਕੁਛ ਇਕੱਠਾ ਕਰਕੇ ਉਹਨਾਂ ਨੇ ਆਪਣੀ ਤਿਜੋਰੀ ਦੇ ਵਿੱਚ ਰੱਖ ਲਿਆ, ਤਿਜੋਰੀ ਉਹਨਾਂ ਦੇ ਸਿਰਹਾਣੇ। ਕਿਸੇ ਹੱਦ ਤੱਕ ਉਹਨਾਂ ਨੂੰ ਲੱਗਦਾ ਵੀ ਹੁਣ ਮੇਰਾ ਪੈਸਾ ਕਦੇ ਚੋਰੀ ਨਹੀਂ ਹੋ ਸਕਦਾ, ਹੁਣ ਤਾਂ ਉਹ ਚੱਤੇ ਪੈਰ ਘਰ ਦੇ ਵਿੱਚ ਹੀ ਧਿਆਨ ਰੱਖਦੇ ਆ, ਬਾਹਰ ਅੰਦਰ ਜਾਂਦੇ ਨੇ ਅਤੇ ਚਿੱਤ ਉਹਨਾਂ ਦਾ ਘਰ ਦੇ ਵਿੱਚ ਲੱਗਾ ਰਹਿੰਦਾ। ਰਾਤ ਨੂੰ ਸੌਂਦੇ ਨੇ ਅਤੇ ਰਾਤ ਉੱਬੜ ਪਾਏ ਉੱਠ ਉੱਠ ਕੇ ਵੀ ਵੇਖਦੇ, ਪਰ ਖੈਰ ਥੋੜ੍ਹਾ ਸਮਾਂ ਲੰਘਿਆ ਅਤੇ ਇਹ ਗੱਲਾਂ ਸ਼ਹਿਰ ਦੇ ਵਿੱਚ ਆਮ ਹੋਣ ਲੱਗ ਪਈਆਂ ਵੀ ਭਾਈ ਪੈਸਾ ਬਹੁਤ ਕਮਾ ਲਿਆ ਨੇ, ਖੁੱਲ੍ਹਾ ਮਾਲ ਹੈ। ਇਹ ਗੱਲ ਸ਼ਹਿਰ ਦੇ ਕਿਸੇ ਸ਼ਾਤਰ ਚੋਰ ਦੇ ਕੰਨੀ ਵੀ ਪੈ ਗਈ ਅਤੇ ਚੋਰ ਨੇ ਇੱਕ ਦਿਨ ਇਹਨਾਂ ਦੇ ਘਰ ਸੰਨ ਲਾ ਲਈ। ਰਾਤ ਜਦੋਂ ਗੂੜੀ ਨੀਂਦ ਸੁੱਤੇ ਸੀ ਚੋਰ ਨੇ ਬੜੀ ਸਫਾਈ ਦੇ ਨਾਲ ਆ ਕੇ ਦਰਵਾਜ਼ਾ ਖੋਲ੍ਹਿਆ। ਉਹ ਮਹਿੰਗੇ ਮਹਿੰਗੇ ਤਾਲੇ ਉਹਨੇ ਪਤਾ ਨਹੀਂ ਕਿੱਦਾਂ ਬਿਨਾਂ ਆਵਾਜ਼ ਕੀਤੇ ਤੋਂ ਖੋਲ੍ਹ ਲਏ, ਤਿਜੋਰੀ ਤੋੜੀ ਅਤੇ ਸਾਰਾ ਕੁਛ ਇਕੱਠਾ ਕਰਕੇ ਰਾਤ ਦੇ ਹਨੇਰੇ 'ਤੇ ਹੋ ਗਿਆ ਅਤੇ ਹੋ ਗਿਆ। ਇੱਧਰ ਨਵਾਬ ਸਾਹਿਬ ਜਦੋਂ ਸਵੇਰੇ ਉੱਠੇ ਨੇ ਕੀ ਵੇਖਦੇ ਨੇ ਕਿ ਤਿਜੋਰੀ ਦਾ ਦਰਵਾਜ਼ਾ ਤਾਂ ਖੁੱਲ੍ਹਾ, ਤਿਜੋਰੀ ਖੁੱਲ੍ਹੀ ਪਈ ਆ, ਇੱਧਰ ਉੱਧਰ ਹੱਥ ਮਾਰਦੇ ਨੇ, ਸਾਰਾ ਕੁਛ ਹੀ ਚਲਾ ਗਿਆ, ਪੈਸਾ ਧਨ ਜੇਵਰਾਤ ਗਹਿਣੇ ਜੋ ਕੁਛ ਵੀ ਸੀ, ਜਿਹਦੇ ਜਿਹਦੇ ਉੱਤੇ ਵੀ ਉਹਨਾਂ ਨੂੰ ਮਾਣ ਸੀ, ਜੋ ਵੀ ਉਹਨਾਂ ਨੂੰ ਲੱਗਦਾ ਸੀ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਕਮਾਇਆ, ਉਹਨਾਂ ਦੀ ਜ਼ਿੰਦਗੀ ਭਰ ਦੀ ਕਮਾਈ ਹੁਣ ਪਲ ਪਲ ਦੇ ਵਿੱਚ ਜਾਂਦੀ ਰਹੀ। ਇੱਧਰ ਉੱਧਰ ਬਥੇਰੇ ਹੱਥ ਪੈਰ ਮਾਰੇ, ਪੁਲਿਸ ਕੋ ਗਏ ਨੇ, ਕੋਤਵਾਲ ਸੱਦੇ, ਪਰ ਹਾਲੇ ਕੋਈ ਕਿਸੇ ਕਿਸਮ ਦੀ ਕੋਈ ਕਾਮਯਾਬੀ ਹੱਥ ਨਹੀਂ ਲੱਗੀ। ਪਤਾ ਨਹੀਂ ਮਨ ਦੇ ਵਿੱਚ ਕੀ ਆ, ਹੁਣ ਉਹ ਸਾਰਾ ਦੋਸ਼ ਆਪਣੀ ਤਿਜੋਰੀ ਨੂੰ ਦਿੰਦੇ ਨੇ, ਜਿੱਥੋਂ ਤਿਜੋਰੀ ਖਰੀਦ ਕੇ ਲਿਆਂਦੀ ਸੀ ਉਹਦੇ ਨਾਲ ਲੜਨ ਚਲੇ ਗਏ। ਇੱਦਾਂ ਕਿੱਦਾਂ ਖੁੱਲ੍ਹ ਸਕਦੀ ਹੈ, ਤੂੰ ਦਾਅਵੇ ਕੀਤੇ ਹੀ ਇਹ ਨਹੀਂ ਖੁੱਲੂਗੀ, ਇਹ ਤਾਂ ਮੇਰੇ ਕੋਲੋਂ ਵੀ ਔਖੀ ਖੁੱਲ੍ਹਦੀ ਸੀ, ਉਹ ਕਿੱਦਾਂ ਖੋਲ੍ਹ ਕੇ ਲੈ ਗਿਆ, ਮੈਨੂੰ ਇਹ ਗੱਲ ਸਮਝਾ। ਪਰ ਖੈਰ ਹੁਣ ਕੀ ਹੋ ਸਕਦਾ ਹੈ, ਜਦੋਂ ਕਿਸੇ ਨੇ ਨਾ ਸੁਣੀ ਤਾਂ ਘਰ ਆ ਕੇ ਤਿਜੋਰੀ ਦੇ ਉੱਤੇ ਗੁੱਸਾ ਕੱਢਿਆ, ਅੱਜ ਉਹਨਾਂ ਨੇ ਡਾਂਗ ਫੜੀ ਅਤੇ ਪਹਿਲਾਂ ਡਾਂਗ ਤਿਜੋਰੀ ਦੇ ਉੱਤੇ ਤੋੜੀ, ਜੇ ਤੂੰ ਨਾ ਖੁੱਲ੍ਹਦੀ ਤਾਂ ਪੈਸਾ ਚੋਰੀ ਨਾ ਆਉਂਦਾ। ਉਹਨਾਂ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ ਭਾਰੀ ਤਿਜੋਰੀ ਨੂੰ ਚੁੱਕ ਕੇ ਸੋਚਦੇ ਨੇ ਹੁਣ ਮੈਂ ਬਾਹਰ ਹੀ ਸੁੱਟ ਆਉਣਾ।
ਫਿਰ ਇੱਕਦਮ ਮਨ ਦੇ ਵਿੱਚ ਪਤਾ ਨਹੀਂ ਕੀ ਆ, ਮਨ ਦੇ ਵਿੱਚ ਵਿਚਾਰ ਆਇਆ ਕਿ ਇਸ ਤਿਜੋਰੀ ਦੇ ਕਰਕੇ ਮੈਂ ਕੰਗਾਲ ਹੋ ਗਿਆ, ਨਾ ਇਹ ਤਿਜੋਰੀ ਖੋਲਦੀ, ਨਾ ਉਹ ਮੇਰਾ ਪੈਸਾ ਲੈ ਕੇ ਜਾਂਦੇ, ਅਤੇ ਨਾ ਮੈਨੂੰ ਪਛਤਾਉਣਾ ਪੈਂਦਾ। ਹੁਣ ਉਹਦਾ ਹੱਲ ਉਹਨਾਂ ਨੇ ਇਹ ਕੱਢਿਆ, ਇਹ ਤਿਜੋਰੀ ਮੈਂ ਆਪਣੇ ਕੋਲ ਰੱਖੂੰਗਾ, ਜਦੋਂ ਇਹ ਤਿਜੋਰੀ ਮੇਰੇ ਕੋਲ ਹੋਊਗੀ ਇਹਨੂੰ ਮੈਂ ਮੋਰਾਂ 'ਤੇ ਲੱਦ ਕੇ ਤੁਰਿਆ ਫਿਰੂੰਗਾ, ਚੱਤੇ ਪੈਰ ਮੈਂ ਆਪਣੇ ਕੋਲ ਰੱਖੂੰਗਾ, ਫਿਰ ਕੌਣ ਮੇਰੇ ਸਾਹਮਣੇ ਮੇਰੇ ਹੱਥਾਂ ਦੇ ਵਿੱਚ ਇਹਨੂੰ ਖੋਲ ਲੂ ਅਤੇ ਚੋਰੀ ਕਰ ਲੂ। ਹਾਂ, ਇਹ ਤਰਕੀਬ ਉਹਨਾਂ ਨੂੰ ਵਧੀਆ ਲੱਗੀ ਅਤੇ ਉਹਨਾਂ ਨੇ ਤਿਜੋਰੀ ਆਪਣੇ ਜਗ੍ਹਾ ਦੇ ਉੱਤੋਂ ਪੁੱਟੀ ਅਤੇ ਹੁਣ ਉਹ ਚੱਤੇ ਪੈਰ ਨਾਲ ਲੈ ਕੇ ਘੁੰਮਣ ਲੱਗੇ, ਇਸ ਚੀਜ਼ ਤੋਂ ਬੇਫਿਕਰ ਕਿ ਹੁਣ ਤਾਂ ਉਸ ਤਿਜੋਰੀ ਦੇ ਵਿੱਚ ਰਿਹਾ ਹੀ ਕੁਛ ਨਹੀਂ, ਹੁਣ ਤਾਂ ਉਹ ਖਾਲੀ ਪਈ ਹੈ, ਹੁਣ ਭਾਵੇਂ ਘਰ ਰਹੇ ਅਤੇ ਭਾਵੇਂ ਬਾਹਰ, ਫਰਕ ਹੀ ਕੋਈ ਨਹੀਂ ਪੈਂਦਾ। ਪਰ ਨਹੀਂ, ਉਹ ਸਾਰਾ ਦਿਨ ਆਪਣੀਆਂ ਮੋਹਰਾਂ 'ਤੇ ਚੁੱਕੀ ਫਿਰਦੇ ਨੇ, ਜੇ ਕੋਈ ਪੁੱਛਦਾ ਤਾਂ ਦੱਸਦੇ ਨੇ, ਹੁਣ ਕੋਈ ਚੋਰੀ ਕਰਕੇ ਵਿਖਾਵੇ ਖਾਂ ਭਲਾ, ਹੈ ਕਿਸੇ ਦੇ ਵਿੱਚ ਜ਼ਰੂਰਤ? ਅਤੇ ਕਈ ਵਾਰੀ ਬਾਜ਼ਾਰ ਦੇ ਵਿੱਚ ਵੀ ਉੱਚੀ ਉੱਚੀ ਕਹਿਣ ਲੱਗ ਪੈਂਦਾ, ਕਿਉਂਕਿ ਉਹਨੂੰ ਲੱਗਦਾ ਹੈ ਕਿ ਇਸੇ ਬਾਜ਼ਾਰ ਦੇ ਵਿੱਚ ਹੀ ਕਿਤੇ ਨਾ ਕਿਤੇ ਚੋਰ ਹੈ, ਜਿਹਨੇ ਮੇਰੇ ਘਰ ਦੇ ਵਿੱਚ ਸੰਨ ਲਾਈ, ਅਤੇ ਹੁਣ ਉਹ ਜਿੱਦਾਂ ਉਹਨੂੰ ਪ੍ਰਵੋਕ ਕਰਦੇ ਨੇ। ਹੁਣ ਮੈਂ ਚੱਤੇ ਪੈਰ ਜਾਗਦਾ ਰਹਿੰਦਾ, ਤਿਜੋਰੀ ਮੇਰੇ ਕੋਲ ਹੁੰਦੀ ਹੈ, ਕਿਸੇ 'ਚ ਹਿੰਮਤ ਹੋਵੇ ਤਾਂ ਹੁਣ ਚੋਰੀ ਕਰਕੇ ਵਿਖਾਵੇ। ਜਿਹੜੀ ਥੋੜ੍ਹੀ ਬਹੁਤੀ ਨੀਂਦ ਆਉਂਦੀ ਸੀ ਉਹ ਵੀ ਜਾਂਦੀ ਰਹੀ, ਹੁਣ ਉਹ ਬੇਚੈਨ ਰਹਿੰਦੇ ਨੇ ਅਤੇ ਲੋਕ ਹੁਣ ਉਹਨੂੰ ਪਾਗਲ ਕਹਿੰਦੇ ਨੇ, ਜਿੱਥੇ ਪਹਿਲਾਂ ਪੈਸੇ ਵਾਲਾ ਕਹਿੰਦੇ ਸੀ, ਧਨਾੜ ਕਹਿੰਦੇ ਸੀ, ਸਿਆਣਾ ਕਹਿੰਦੇ ਸੀ, ਉਹਦੇ ਕੋਲ ਸਲਾਹ ਮਸ਼ਰਾ ਵੀ ਲੈ ਲੈਂਦੇ ਸੀ ਸ਼ਾਇਦ, ਪਰ ਹੁਣ ਉਹਨੂੰ ਉਹ ਪਾਗਲ ਗਿਣਦੇ ਨੇ, ਕਿਉਂਕਿ ਇੱਦਾਂ ਵੀ ਕੋਈ ਭਾਰ ਚੁੱਕੀ ਫਿਰਦਾ ਭਲਾ ਮੋਹਰਾਂ ਦੇ ਉੱਤੇ? ਸ਼ਾਇਦ ਸਾਨੂੰ ਵੀ ਇਹ ਕਹਾਣੀ ਲੱਗ ਰਹੀ ਹੋਵੇ ਵੀ ਬੜਾ ਮੂਰਖ ਜਿਹੇ ਟਾਈਪ ਦਾ ਬੰਦਾ ਯਾਰ, ਇੱਦਾਂ ਕੌਣ ਕਰਦਾ? ਪਰ ਇਹਨਾਂ ਕਹਾਣੀਆਂ ਨੂੰ ਜੇ ਗੌਰ ਦੇ ਨਾਲ ਵੇਖੀਏ ਤਾਂ ਲਿਖਣ ਵਾਲਿਆਂ ਨੇ ਇਹ ਸਾਡੇ ਸਾਰਿਆਂ ਦੇ ਲਈ ਲਿਖੀਆਂ। ਸ਼ਾਇਦ ਇਹਨੂੰ ਕਹਾਣੀ ਨੂੰ ਆਪਾਂ ਡੀਕੋਡ ਕਰਾਂਗੇ ਅਤੇ ਸਾਡੇ ਵਿੱਚੋਂ ਜਾਂ ਸਾਡੇ ਆਸ ਪਾਸ ਤੁਹਾਨੂੰ ਇੱਦਾਂ ਦੇ ਬੜੇ ਨਵਾਬ, ਬੜੇ ਮੁੱਲਾ ਮਿਲ ਜਾਣਗੇ, ਬੜੇ ਅਮੀਰ ਮਿਲ ਜਾਣਗੇ। ਅਸਲ ਦੇ ਵਿੱਚ ਇਹ ਸਾਡੀ ਤੁਹਾਡੀ ਸਾਰਿਆਂ ਦੀ ਕਹਾਣੀ ਹੈ, ਜਿਹੜੇ ਵੀ ਇਸ ਦੁਨੀਆਂ ਦੇ ਵਿੱਚ ਆਏ ਨੇ, ਪੈਸੇ ਦੀ ਦੌੜ ਦੇ ਵਿੱਚ ਪਏ ਨੇ, ਮਨ ਚ ਆਇਆ ਪੈਸਾ ਕਮਾਇਆ, ਜਿਨ੍ਹਾਂ ਨੇ ਵੀ ਲੋੜ ਤੋਂ ਵੱਧ ਕਮਾ ਲਿਆ। ਵੈਸੇ ਤਾਂ ਕਦੀ ਵੀ ਕਿਸੇ ਕੋਲ ਲੋੜ ਤੋਂ ਵੱਧ ਨਹੀਂ ਹੁੰਦਾ, ਪਰ ਮੰਨਿਆ ਜਾਂਦਾ ਕਿ ਲੋੜ ਤੋਂ ਵੱਧ ਉਹ ਜਿਹੜਾ ਤੁਸੀਂ ਇਕੱਠਾ ਕਰ ਲਿਆ। ਲੋੜਾਂ ਤਾਂ ਬੰਦੇ ਦੀਆਂ ਬਹੁਤ ਸੀਮਿਤ ਨੇ, ਬਾਕੀ ਤਾਂ ਸਭ ਇਕੱਠਾ ਕਰਕੇ ਤਿਜੋਰੀਆਂ ਭਰਨ ਵਾਲੀ ਗੱਲ ਹੈ। ਇਨਸਾਨ ਨੂੰ ਇਹ ਚੀਜ਼ ਸਮਝਣੀ ਪਊਗੀ ਕਿ ਜਿਹੜਾ ਭਾਰ ਆਪਾਂ ਮੋਹਰਾਂ ਦੇ ਉੱਤੇ ਲੱਦੀ ਫਿਰਦੇ ਹਾਂ, ਇਕੱਲਾ ਨਵਾਬ ਜੀ ਥੋੜ੍ਹੀ ਲੱਦੀ ਫਿਰਦੇ, ਇਹ ਤਾਂ ਆਪਾਂ ਸਾਰੇ ਲੱਦੀ ਫਿਰਦੇ ਹਾਂ। ਅਸਲ ਦੇ ਵਿੱਚ ਸਾਡਾ ਸੁੱਖ, ਚੈਨ, ਆਰਾਮ, ਇਹ ਸਾਰਾ ਕੁਛ ਇੱਕ ਦਿਨ ਚੋਰੀ ਹੋ ਗਿਆ। ਕਮਾਲ ਦੀ ਗੱਲ ਇਹ ਹੈ ਵੀ ਸਾਨੂੰ ਤਾਂ ਪਤਾ ਵੀ ਨਹੀਂ ਲੱਗਾ, ਸਾਡੇ ਸੁੱਤੇ ਪਏ ਕਦੋਂ ਕਿਸੇ ਨੇ ਸੰਨ ਲਾਈ ਆ ਅਤੇ ਚੋਰੀ ਲੈ ਕਰਕੇ ਗਾਂ ਗਿਆ। ਅਸਲ ਦੇ ਵਿੱਚ ਇਹੋ ਹੀ ਤਾਂ ਸਾਡੇ ਕੋਲ ਜਾਇਦਾਦ ਸੀ, ਜੋ ਵੀ ਅਸੀਂ ਕਮਾਇਆ, ਜੋ ਵੀ ਸਾਨੂੰ ਕੁਦਰਤ ਦੇ ਕੋਲੋਂ ਮਿਲਿਆ, ਜੋ ਸਾਡੇ ਕਹਿ ਲਓ ਮਾਪਿਆਂ ਨੇ ਮਿਹਨਤ ਕਰ ਕਰਕੇ ਸਾਨੂੰ ਦਿੱਤਾ, ਉਹ ਇਹੋ ਹੀ ਤਾਂ ਸੀ ਸਾਡਾ ਸੁੱਖ, ਚੈਨ, ਆਰਾਮ, ਇਹ ਸਾਡੀ ਜਾਇਦਾਦ ਸੀ। ਇੱਕ ਦਿਨ ਕਿਸੇ ਨੇ ਚੋਰੀ ਕਰ ਲਈ ਅਤੇ ਉਸ ਤੋਂ ਬਾਅਦ ਇਹ ਜਿਹੜੀ ਤਿਜੋਰੀ ਆਪਾਂ ਮੋਹਰਾਂ ਦੇ ਉੱਤੇ ਚੁੱਕੀ ਫਿਰਦੇ ਹਾਂ, ਸਾਡੀ ਝੂਠੀ ਆਕੜ, ਗਰੂਰ, ਸਾਡਾ ਸਟੇਟਸ ਸਿੰਬਲ ਅਤੇ ਪੈਸਾ, ਸਾਨੂੰ ਲੱਗਦਾ ਕਿ ਪੈਸੇ ਦੇ ਨਾਲ ਫਿਰ ਦੁਬਾਰਾ ਤੋਂ ਆਪਾਂ ਇਹ ਚੀਜ਼ਾਂ ਹਾਸਲ ਕਰ ਲੈਣੀਆਂ। ਆਪਾਂ ਰਾਤ ਦਿਨ ਜਿਹੜਾ ਭੱਜਿਆ ਫਿਰਦੇ ਹਾਂ, ਇੱਕ ਭਾਰ ਜਿਹਾ ਨਹੀਂ ਮਹਿਸੂਸ ਕਰਦੇ ਮੋਹਰਾਂ 'ਤੇ ਸਿਰ ਦੇ ਉੱਤੇ, ਐਵੇਂ ਨਜਾਇਜ਼ ਇੱਕ ਬੋਝ ਹੈ, ਉਹ ਸਮਝ ਨਹੀਂ ਆਉਂਦੀ ਕਿ ਕੀ ਹੈ ਕਾਹਦਾ। ਇਹਦੇ ਨਾਲ ਮੋਹਰਾਂ ਵੀ ਪੀੜ ਹੁੰਦੀਆਂ ਕਈ ਵਾਰੀ, ਸ਼ਾਇਦ ਇਹ ਉਹੀ ਭਾਰ ਆ ਸਾਡੀ ਝੂਠੀ ਆਕੜ, ਪੈਸਾ। ਸਾਨੂੰ ਲੱਗਦਾ ਕਿ ਅਸੀਂ ਰਾਤ ਦਿਨ ਪੈਸਾ, ਹੋਰ ਪੈਸਾ, ਹੋਰ ਪੈਸਾ ਕਮਾਵਾਂਗੇ, ਇਹ ਤਿਜੋਰੀ ਇਸੇ ਤਰ੍ਹਾਂ ਮੋਹਰਾਂ 'ਤੇ ਚੁੱਕੀ ਫਿਰਾਂਗੇ, ਝੂਠੀ ਆਕੜ ਲਈ ਫਿਰਾਂਗੇ।
ਆਪਣੇ ਸਟੇਟਸ ਨੂੰ ਆਪਾਂ ਟੈਗ ਬਣਾ ਕੇ ਮੱਥੇ 'ਤੇ ਲਾਈ ਫਿਰਾਂਗੇ ਅਤੇ ਫਿਰ ਇੱਕ ਦਿਨ ਸਾਨੂੰ ਸੁੱਖ ਮਿਲ ਜੂਗਾ, ਚੈਨ ਮਿਲ ਜੂ, ਆਰਾਮ ਮਿਲ ਜੂ, ਯਾਨੀ ਕਿ ਉਹ ਚੋਰੀ ਹੋਈ ਜਾਇਦਾਦ ਵਾਪਸ ਮਿਲ ਜੂਗੀ। ਪਰ ਸ਼ਾਇਦ ਔਖਾ। ਇਹ ਚੀਜ਼ ਇਨਸਾਨ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਤਿਜੋਰੀ ਲੁੱਟੀ ਜਾ ਚੁੱਕੀ। ਹੁਣ ਤਾਂ ਤਿਜੋਰੀ ਦੇ ਵਿੱਚ ਹੀ ਕੁਛ ਨਹੀਂ ਰਿਹਾ, ਹੁਣ ਭਾਵੇਂ ਉਹਨੂੰ ਆਪਾਂ ਮੋਰਾਂ 'ਤੇ ਚੁੱਕੀ ਫਿਰੀਏ ਅਤੇ ਭਾਵੇਂ ਉਹ ਘਰ ਪਈ ਰਹੇ, ਹੁਣ ਤਾਂ ਕੋਈ ਫਾਇਦਾ ਹੀ ਨਹੀਂ। ਪਹਿਲਾਂ ਨੀਂਦ ਗਵਾ ਲਈ ਅਤੇ ਹੁਣ ਜਿਹੜੀ ਚਾਰ ਪੈਰ ਆਉਂਦੀ ਸੀ ਉਹ ਵੀ ਗਵਾ ਦਿੱਤੀ। ਵੇਖਿਆ ਜਾਵੇ ਤਾਂ ਸਾਡੇ ਕੋਲ ਪੈਸਾ ਨਹੀਂ ਸੀ, ਸਾਡੇ ਕੋਲ ਪੈਸਾ ਨਹੀਂ ਸੀ ਤਾਂ ਇਹ ਹੋ ਕਿੱਦਾਂ ਗਿਆ। ਇਹ ਸੋਚ ਕੇ ਕਿ ਸਾਰੀ ਉਮਰ ਦੀ ਕਮਾਈ ਸਾਡੀ ਜਾਂਦੀ ਰਹੀ, ਆਪਾਂ ਹੋਰ ਸੁੱਖ ਆਰਾਮ ਚੈਨ ਆਪਣਾ ਗਵਾਉਂਦੇ, ਅਤੇ ਸ਼ਾਇਦ ਇਹ ਇਨਸਾਨ ਦੀ ਮੁੱਢ ਕਦੀਮ ਤੋਂ ਇਹੋ ਕਹਾਣੀ ਆ। ਅਤੇ ਸ਼ਾਇਦ ਇੱਦਾਂ ਦੀਆਂ ਕਹਾਣੀਆਂ ਲਗਾਤਾਰ ਬਣਦੀਆਂ ਰਹਿੰਦੀਆਂ ਨੇ, ਕੋਈ ਨਾ ਕੋਈ ਲਿਖਦਾ ਰਹਿੰਦਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਝਾਉਣ ਦੀ ਇਨਸਾਨ ਨੂੰ ਕੋਸ਼ਿਸ਼ ਕਰਦਾ ਰਹਿੰਦਾ, ਅਤੇ ਇਨਸਾਨ ਬੜੇ ਸਵਾਦ ਦੇ ਨਾਲ ਚਟਕੋਰਿਆਂ ਦੇ ਨਾਲ ਇਹ ਕਹਾਣੀਆਂ ਸੁਣਦਾ, ਅਤੇ ਫਿਰ ਉਸੇ ਦੌੜ ਦੇ ਵਿੱਚ ਲੱਗਾ ਰਹਿੰਦਾ, ਕਿਉਂਕਿ ਉਹਨੂੰ ਅਹਿਸਾਸ ਹੀ ਨਹੀਂ ਹੁੰਦਾ, ਉਹਨੂੰ ਆਪਣੀਆਂ ਮੋਹਰਾਂ ਵਾਲੀ ਤਿਜੋਰੀ ਨਹੀਂ ਦੇਦੀ। ਕਮਾਲ ਦੀ ਗੱਲ ਇਹ ਆ ਕਿ ਸਾਨੂੰ ਇੱਕ ਦੂਸਰੀਆਂ ਦੀਆਂ ਮੋਹਰਾਂ ਦੇ ਉੱਤੇ ਭਾਰ ਜ਼ਰੂਰ ਦੇਦਾ। ਆਪਾਂ ਜਦੋਂ ਬਾਹਰ ਦੁਨੀਆਂ ਦੇ ਵਿੱਚ ਵਿਚਰਦੇ ਹਾਂ ਅਤੇ ਸਾਨੂੰ ਪਤਾ ਹੁੰਦਾ ਆ ਵੀ ਭਾਰ ਲੱਦੀ ਫਿਰਦਾ, ਇਹਦੇ ਵੀ ਰੰਗ ਉੱਡੇ ਨੇ, ਇਹਦੇ ਵੀ ਵਾਲ ਚਿੱਟੇ ਹੋ ਗਏ, ਇਹਦੀਆਂ ਵੀ ਅੱਖਾਂ ਦੇ ਦੁਆਲੇ ਕਾਲੇ ਘੇਰੇ ਹੋ ਗਏ, ਆਹ ਵੀ ਲੱਗਦਾ ਰਾਤ ਨੂੰ ਅੱਜ ਕੱਲ੍ਹ ਘੱਟ ਹੀ ਸੌਂਦਾ, ਆਹ ਵੀ ਲੱਗਦਾ ਬਹੁਤ ਜ਼ਿਆਦਾ ਕੰਮ ਕਰਦਾ, ਇਹਦਾ ਵੀ ਸੁੱਖ ਚੈਨ ਆਰਾਮ ਖੁੱਸਿਆ, ਆਹ ਮੁੱਲਾ ਤਿਜੋਰੀ ਲੱਦੀ ਫਿਰਦਾ ਆਪਣੀਆਂ ਮੋਹਰਾਂ ਦੇ ਉੱਤੇ। ਤੁਹਾਨੂੰ ਆਪਣੇ ਆਸ ਪਾਸ ਬਹੁਤ ਸਾਰੇ ਲੋਕ ਇੱਦਾਂ ਦੇ ਮਿਲ ਜਾਣਗੇ। ਕਮਾਲ ਦੀ ਗੱਲ ਇਹ ਕਿ ਸਾਨੂੰ ਆਪਣੀਆਂ ਮੋਹਰਾਂ ਦੇ ਉੱਤੇ ਲੱਦਿਆ ਕੁਛ ਨਹੀਂ ਦੀਦਾ, ਜੋ ਸਾਡੀਆਂ ਮੋਹਰਾਂ ਦੇ ਉੱਤੇ ਲੱਦਿਆ ਉਹਨੂੰ ਆਪਾਂ ਕਹਿੰਦੇ ਹਾਂ ਇਹ ਸਾਡੀ ਮਿਹਨਤ ਹੈ, ਇਹ ਸਾਡੀ ਹੱਕ ਹਲਾਲ ਦੀ ਕਮਾਈ। ਆਪਾਂ ਰਾਤ ਦਿਨ ਹੱਡ ਭੰਨ ਕੇ ਕਮਾਈ ਕਰਦੇ ਹਾਂ, ਇਹ ਉਹ ਆ, ਅਤੇ ਇੱਕ ਦਿਨ ਇਹ ਇਨਫ ਹੋ ਜਾਣੀ ਆ ਜਦੋਂ ਆਪਾਂ ਆਰਾਮ ਦੇ ਨਾਲ ਬਹਿ ਕੇ ਖਾਣਾ। ਸ਼ਾਇਦ ਇਸੇ ਲਾਲਚ ਦੇ ਵਿੱਚ ਸਾਰੀ ਜ਼ਿੰਦਗੀ ਬੰਦਾ ਕੱਢ ਦਿੰਦਾ ਅਤੇ ਹੌਲੀ ਹੌਲੀ ਇਹ ਭੁੱਖ ਹੋਰ ਵੀ ਜ਼ਿਆਦਾ ਵੱਧਦੀ ਰਹਿੰਦੀ, ਹੌਲੀ ਹੌਲੀ ਇਹ ਅਹਿਸਾਸ ਹੀ ਨਹੀਂ ਰਹਿੰਦਾ ਕਿ ਆਪਾਂ ਇੰਨਾ ਭਾਰ ਲੱਦੀ ਫਿਰਦੇ। ਅਤੇ ਫਿਰ ਹੋਣਾ ਕੀ ਚਾਹੀਦਾ, ਇਹ ਵੀ ਸ਼ਾਇਦ ਸਾਰਿਆਂ ਨੂੰ ਪਤਾ, ਪਰ ਫਿਰ ਵੀ ਇਹ ਸਵਾਦ ਛੱਡਣਾ ਔਖਾ ਬੜਾ। ਹੋਣਾ ਤਾਂ ਇਹ ਚਾਹੀਦਾ ਕਿ ਸਾਡਾ ਸੁੱਖ ਚੈਨ ਆਰਾਮ ਅਸਲ ਦੇ ਵਿੱਚ ਸਾਡੀ ਉਹ ਜਾਇਦਾਦ ਆ ਜੇ ਮੋਹਰਾਂ 'ਤੇ ਚੁੱਕਣਾ, ਅਤੇ ਉਹਨੂੰ ਬੰਦਾ ਚੁੱਕੀ ਫਿਰੇ ਇਸ ਝੂਠੀ ਆਕੜ ਨੂੰ, ਗਰੂਰ ਨੂੰ, ਪੈਸੇ ਨੂੰ, ਇਸ ਤਿਜੋਰੀ ਨੂੰ ਆਪਣੇ ਮੋਹਰਾਂ ਦੇ ਉੱਤੇ ਲੱਦਿਆਂ ਫਾਇਦਾ ਵੀ ਕੀ ਹੋਣ ਵਾਲਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਜੇਕਰ ਵਧੀਆ ਲੱਗੇ ਤਾਂ ਤੁਸੀਂ ਅੱਗੇ ਹੋਰਾਂ ਦੇ ਨਾਲ ਵੀ ਸਾਂਝੀ ਕਰ ਸਕਦੇ ਹੋ। ਸਾਡੀ ਪੋਡਕਾਸਟ ਦੇ ਉੱਤੇ ਕਹਾਣੀਆਂ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਕੇ ਸੁਣ ਸਕਦੇ ਹੋ। ਸਾਡੀ ਐਪਲੀਕੇਸ਼ਨ ਜੇਕਰ ਤੁਸੀਂ ਡਾਊਨਲੋਡ ਕਰ ਹੀ ਲਈ ਤਾਂ ਫਿਰ 24 ਘੰਟੇ ਕਹਾਣੀਆਂ ਤੁਸੀਂ ਸਾਡੇ ਕਹਾਣੀ ਕਿਤਾਬ ਕਹਾਣੀ ਚੈਨਲ ਦੇ ਉੱਤੇ ਵੀ ਜਾ ਕੇ ਸੁਣ ਸਕਦੇ ਹੋ। ਤੁਹਾਡਾ ਦਿਨ ਵਧੀਆ ਰਹੇ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਚਿਹਰੇ ਦੇ ਉੱਤੇ ਇੱਕ ਖੁਸ਼ੀ ਬਣਾ ਕੇ ਰੱਖੋ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਵਾਲੇ ਬਾਬੂ ਮੇਰਾ ਗਾਣਾ ਚਲਾ ਦੋ।
2: ਸਤਿ ਸ਼੍ਰੀ ਅਕਾਲ, ਇਸ਼ੂ ਬੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।

0: is now the ultimate power in the universe.
1: Radio Haji 16748.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: यो हाँ जी 1674 है।
1: सुनो जी, गड्डी अक्षरा ज्वेलर्स वाल ले लो।
2: ओ जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन रिवर्स तंच।
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलनगे।
2: आहो जी आहो।
3: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
4: यार तू इत्थे इनी छेती आके पक्का भी हो गया, की जुगाड़ लाया है?
5: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
6: कुछ गल्लां कहनियां नहीं पैंदियां, बस महसूस करनियां पैंदियां ने।
7: हाय नी, इन्ना सोहना मुंडा वी गूंगा है।
6: इस बार गल सिर्फ बोलन दी नहीं, दिल दी सुनन दी है।
7: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं होना तेरे पीछे।
6: लव इमोशंस अते रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4th September, written and directed by Rakesh Dhawan.
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
9: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
10: This station is now the ultimate power in the universe.
0: Radio Haji 1674.
11: ਫੁੱਲ ਘਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: You are listening.
1: Haji Haji, Haji Haji, Haji Haji. Radio Haji.
2: Radio Haji, 1674 AM, 24/7 Indian Radio, Sydney ka apna Indian radio station.
1: Radio Haji.
0: Stay tuned.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
4: ਯਾਰ ਤੂੰ ਇੱਥੇ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

ਰੇਡੀਓ ਹਾਂਜੀ 1674 ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਨੇੜੇ ਜੇ ਨਾ ਹੋ ਕੇ ਬਹਿ ਵਾਜਰ ਪਾਤਰ ਦੀ ਆਵਾਜ਼ ਦੇ ਵਿੱਚ ਅਤੇ ਬਸੰਤ ਕੌਰ ਦੀ ਆਵਾਜ਼ ਦੇ ਵਿੱਚ ਇਹ ਗਾਣਾ ਅਤੇ ਇਹ ਆਸ ਕਰਦਾ ਕਿ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਇਸ ਤੋਂ ਪਹਿਲਾਂ ਸ਼ੱਬੇ ਦਾ ਗਾਣਾ ਆਇਆ ਵਾ ਫਲਾਈ ਕਰਕੇ ਟੂ ਅਤੇ ਆਸ ਕਰਦਾ ਕਿ ਤੁਸੀਂ ਗਾਣੇ ਪਸੰਦ ਕੀਤੇ ਹੋਣਗੇ ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਗਾਣਾ ਇੱਕ ਅਮਰਿੰਦਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਵੀ ਆਇਆ ਵਾ ਹਾਜ਼ਰ ਅਤੇ ਇਹ ਵੀ ਤੁਹਾਨੂੰ ਅੱਗੇ ਚੱਲ ਕੇ ਆਪਾਂ ਸੁਣਾਉਂਦੇ ਹਾਂ ਅਤੇ ਅੱਜ ਸੋਮਵਾਰ ਦਾ ਦਿਨ ਅੱਜ 24 ਅਗਸਤ ਦਾ ਮਹੀਨਾ ਅਤੇ ਆਸ ਕਰਦਾ ਕਿ ਤੁਹਾਡਾ ਅੱਜ ਦਾ ਦਿਨ ਵਧੀਆ ਵਧੀਆ ਜਾ ਰਿਹਾ ਹੋਊਗਾ ਹਫ਼ਤੇ ਦੀ ਸ਼ੁਰੂਆਤ ਤੁਹਾਡੀ ਬੜੀ ਸੋਹਣੀ ਹੋ ਚੁੱਕੀ ਹੋਏਗੀ ਅਤੇ ਆਓ ਫਿਰ ਇਸ ਸੋਹਣੀ ਸ਼ੁਰੂਆਤ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ ਕਦਮ ਵਧਾਉਂਦੇ ਹਾਂ ਪ੍ਰੋਗਰਾਮ ਦੀ ਥੋੜ੍ਹੀ ਰੂਪ ਰੇਖਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਵਿਸ਼ਾ ਹੁੰਦਾ ਅਤੇ ਉੱਦਾਂ ਆਪਾਂ ਇੱਕ ਵਿਸ਼ਾ ਵੀ ਜ਼ਰੂਰ ਰੱਖਾਂਗੇ ਡਿਸਕਸ਼ਨ ਸਾਡੀ ਤੁਹਾਡੀ ਹੋਏਗੀ ਅਤੇ ਤੁਹਾਡੀ ਕਾਲਸ ਤੁਹਾਡੇ ਮੈਸੇਜਿਸ ਇੰਤਜ਼ਾਰ ਰਹੂਗਾ ਅਤੇ 044-717-1674 ਸਾਡਾ ਨੰਬਰ ਹੈ ਇਹ ਵਟਸਐਪ ਦੇ ਲਈ ਅਤੇ ਇਸੇ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 044-717-1674 ਹੈਗਾ ਉਹੀ ਆ ਬਸ ਪੰਜਾਬੀ 'ਚ ਅਤੇ ਅੰਗਰੇਜ਼ੀ 'ਚ ਫਰਕ ਹੈ 93-56-0-344 ਇਸ ਨੰਬਰ ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਸੋ ਅੱਜ ਦਾ ਵਿਸ਼ਾ ਅੱਜ ਆਪਾਂ ਸੋਮਵਾਰ ਦਾ ਦਿਨ ਆ ਅਤੇ ਆਪਾਂ ਗਾਰਡਨਿੰਗ ਦੇ ਉੱਤੇ ਵੀ ਗੱਲ ਕਰਦੇ ਹੁੰਦੇ ਹਾਂ ਅਤੇ ਖਾਸ ਤੌਰ ਦੇ ਉੱਤੇ ਜਦੋਂ ਹੁਣ ਮੌਸਮ ਦੇ ਵਿੱਚ ਆਪਾਂ ਨੂੰ ਲੱਗਾ ਕਿ ਥੋੜ੍ਹਾ ਜਿਹਾ ਫਰਕ ਪੈਣਾ ਸ਼ੁਰੂ ਹੋ ਗਿਆ ਦਿਨ ਖੁੱਲ੍ਹ ਗਏ ਨੇ ਥੋੜ੍ਹੀ ਥੋੜ੍ਹੀ ਧੁੱਪ ਜਿਹੜੀ ਆ ਉਹ ਹੁਣ ਜ਼ਮੀਨ ਦੇ ਉੱਤੇ ਪੈਣੀ ਸ਼ੁਰੂ ਹੋ ਗਈ ਹੈ ਅਤੇ ਧਰਤੀ ਦਾ ਤਾਪਮਾਨ ਥੋੜ੍ਹਾ ਥੋੜ੍ਹਾ ਜਿਹਾ ਵਧਣਾ ਸ਼ੁਰੂ ਹੋ ਗਿਆ ਹਾਲਾਂਕਿ ਹਾਲੇ ਮੀਂਹਾਂ ਦਾ ਕੋਈ ਪਤਾ ਨਹੀਂ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਮੈਲਬਨ ਦਾ ਮੌਸਮ ਇੱਦਾਂ ਦਾ ਵੀ ਮੀਂਹ ਨੇਰੀ ਕਿਸੇ ਵੇਲੇ ਵੀ ਸੋ ਇਹ ਉਹ ਵਾਲੇ ਦਿਨ ਮੰਨੇ ਜਾਂਦੇ ਨੇ ਪਰ ਫਿਰ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਗਾਰਡਨ ਨੂੰ ਲੈ ਕੇ ਤੁਸੀਂ ਕਰ ਸਕਦੇ ਇਹ ਤਾਂ ਹੋ ਗਈ ਗਾਰਡਨਿੰਗ ਦੀ ਗੱਲ ਅਤੇ ਨਾਲ ਦੀ ਨਾਲ ਜਿਹੜੀ ਦੂਸਰੀ ਆਪਾਂ ਗੱਲਬਾਤ ਅੱਜ ਛੂਹਣੀ ਆ ਉਹ ਵੀ ਕਿਸੇ ਨਾ ਕਿਸੇ ਹੱਦ ਤੱਕ ਜਾ ਕੇ ਅਤੇ ਗਾਰਡਨਿੰਗ ਦੇ ਨਾਲ ਵੀ ਤੁਸੀਂ ਰਿਲੇਟ ਕਰ ਸਕਦੇ ਹੋ 100% ਨਹੀਂ ਪਰ ਇੱਕ ਪੱਖ ਇਹ ਵੀ ਹੋ

ਗਾਰਡਨਿੰਗ ਬਹੁਤ ਵਧੀਆ ਲੱਗਦੀ ਹੋਵੇ, ਇੱਕ ਸਮਾਂ ਤੁਸੀਂ ਗਾਰਡਨਿੰਗ ਭੱਜ ਭੱਜ ਕੇ ਕਰਦੇ ਹੋ, ਤੁਸੀਂ ਇੱਕ ਦਿਨ ਵੀ ਨਾਂਗਾ ਨਾ ਪੈਣ ਦਿੰਦੇ ਹੋ ਗਾਰਡਨ ਦੇ ਵਿੱਚ ਜਾਣ ਤੋਂ, ਅਤੇ ਹੁਣ ਹੋ ਸਕਦਾ ਕਿ ਸਮਾਂ ਪਾ ਕੇ ਤੁਹਾਡਾ ਬਿਲਕੁਲ ਹੀ ਇੰਟਰਸਟ ਮਰ ਗਿਆ ਹੋਵੇ, ਹੁਣ ਤੁਸੀਂ ਬਿਲਕੁਲ ਜਾਣਾ ਹੀ ਨਾ ਪਸੰਦ ਕਰਦੇ ਹੋ, ਹੁਣ ਤੁਹਾਡਾ ਜੀ ਨਾ ਕਰਦਾ ਹੋਵੇ ਵੀ ਮੈਂ ਕੰਮ ਕਰਾਂ। ਸੋ ਖੈਰ ਇਹਦੇ ਕਾਰਨਾਂ ਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਕਿਉਂ ਹੁੰਦਾ, ਅਤੇ ਤੁਸੀਂ ਵੀ ਸਾਂਝ ਪਾਇਓ ਵੀ ਕਿਉਂ ਹੁੰਦਾ ਇੱਦਾਂ। ਅਤੇ ਫਿਲਹਾਲ ਯਾਦ ਕਰਿਓ, ਇਹਦੇ ਬੜੇ ਸਾਰੇ ਪੱਖ ਹੋ ਸਕਦੇ, ਇੱਕ ਤਾਂ ਸਾਡੇ ਬਚਪਨ ਦੇ ਇੰਟਰਸਟ ਹੋ ਸਕਦੇ ਨੇ ਕਿ ਬਚਪਨ ਦੇ ਵਿੱਚ ਆਪਾਂ ਕੀ ਪਸੰਦ ਕਰਦੇ ਸੀ, ਜਾਂ ਫਿਰ ਸਾਡੇ ਮਾਂ ਪਿਓ ਕੀ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਆਪਾਂ ਕੀ ਪਸੰਦ ਕਰਦੇ ਸੀ, ਉਸ ਤੋਂ ਬਾਅਦ ਫਿਰ ਜਦੋਂ ਆਪਾਂ ਹੌਲੀ ਹੌਲੀ ਵੱਡੇ ਹੋਏ ਜਵਾਨ ਹੋਏ ਅਤੇ ਫਿਰ ਆਪਾਂ ਕਿਹੜੇ ਕੰਮ ਜਿਨ੍ਹਾਂ ਤੋਂ ਭੱਜਣਾ ਸ਼ੁਰੂ ਕਰ ਦਿੱਤਾ, ਉਸ ਤੋਂ ਬਾਅਦ ਫਿਰ ਜਵਾਨੀ 'ਚ ਕਿਹੜੇ ਕਿਹੜੇ ਕੰਮ ਜਿਹੜੇ ਆਪਾਂ ਵਧੀਆ ਪਸੰਦ ਕਰਦੇ ਸੀ, ਅਤੇ ਫਿਰ ਇੱਕ ਸਮਾਂ ਆਇਆ ਆਪਾਂ ਉਹ ਤੋਂ ਵੀ ਭੱਜਣਾ ਸ਼ੁਰੂ ਕਰ ਦਿੱਤਾ, ਅਤੇ ਫਿਰ ਇੱਥੇ ਆ ਜਾਂਦੇ ਆਪਾਂ ਕਿ ਬਾਹਰ ਆ ਕੇ ਕਿਹੜੇ ਕਿਹੜੇ ਕੰਮ ਆ ਜਿਹੜੇ ਆਪਾਂ ਬੜੇ ਇੰਟਰਸਟ ਦੇ ਨਾਲ ਕਰਦੇ ਰਹੇ, ਜਾਂ ਫਿਰ ਹਾਲੇ ਜਦੋਂ ਆਪਾਂ ਇਕੱਲੇ ਕਰ ਰਹੇ ਸਾਂ ਅਤੇ ਉਦੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਭੱਜ ਭੱਜ ਕੇ ਇੰਟਰਸਟ ਦੇ ਨਾਲ ਕਰਦੇ ਰਹੇ, ਅਤੇ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਇੱਕ ਤੋਂ ਦੋ ਹੋ ਗਏ ਯਾਨੀ ਕਿ ਵਿਆਹੇ ਗਏ, ਅਤੇ ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਜਿਨ੍ਹਾਂ ਤੋਂ ਆਪਾਂ ਭੱਜਣ ਲੱਗ ਪਏ, ਜਿਹੜੇ ਕਿ ਪਹਿਲਾਂ ਸਾਨੂੰ ਬਹੁਤ ਵਧੀਆ ਲੱਗਦੇ ਸੀ ਕੰਮ ਕਰਨੇ, ਚਾਹੇ ਮੇਲ ਚਾਹੇ ਫੇਲ ਚਾਹੇ ਫੀਮੇਲ। ਸੋ ਇਹ ਹਾਂ ਵੀ ਠੀਕ ਸੀ, ਮੇਲ ਚਾਹੇ ਫੇਲ ਫੀਮੇਲ ਹਾਂ, ਅਤੇ ਕਿਹੜੇ ਕਿਹੜੇ ਕੰਮ ਨੇ ਉਹ ਤੁਸੀਂ ਆਪਣੇ ਆਪਣੇ ਸੋਚੋ ਕਿਹੜਾ ਵਾ ਜਿਹੜਾ ਤੁਹਾਨੂੰ ਇੱਦਾਂ ਦਾ ਲੱਗਦਾ। ਸੋ ਫਿਲਹਾਲ ਇੱਕ ਵਾਰੀ ਫਿਰ ਕਿ ਬੜਾ ਚਾਅ ਹੁੰਦਾ ਹੈ ਸਾਨੂੰ ਕਈ ਕੰਮ ਕਰਨ ਦਾ, ਅਤੇ ਹੁਣ ਆਪਾਂ ਕਹਿੰਦੇ ਹਾਏ ਓ ਰੱਬਾ ਆਹ ਕੰਮ ਕਿਤੇ ਕਰਨਾ ਨਾ ਪੈ ਜਾਵੇ, ਕਿਤੇ ਸਾਹਮਣੇ ਨਾ ਆ ਜਾਵੇ। ਇੱਕ ਐਗਜ਼ਾਮਪਲ ਆਪਾਂ ਲੈਂਦੇ ਹਾਂ, ਉਹ ਜਿੰਮ ਵੀ ਹੋ ਸਕਦਾ, ਕਿਉਂਕਿ ਇੱਕ ਸਮਾਂ ਆਪਾਂ ਜਿੰਮ ਜਾਣ ਦੇ ਬੜੇ ਸ਼ੌਕੀਨ ਹੁੰਦੇ ਹਾਂ, ਸਾਨੂੰ ਲੱਗਦਾ ਕਿ ਆਪਾਂ ਵਰਜਿਸ਼ ਕਰਨੀ ਆ, ਆਪਾਂ ਆਪਣਾ ਸਰੀਰ ਬਣਾਉਣਾ, ਆਪਾਂ ਆਪਣੇ ਆਪ ਨੂੰ ਸ਼ੇਪ ਦੇ ਕੇ ਰੱਖਣੀ ਆ, ਤੰਦਰੁਸਤ ਰੱਖਣਾ, ਭਾਰ ਨਹੀਂ ਵਧਣ ਦੇਣਾ। ਅਤੇ ਇੱਕ ਸਟੇਜ ਆਉਂਦੀ ਹੈ ਜਦੋਂ ਆਪਾਂ ਕਹਿੰਦੇ ਹਾਂ ਹਾਏ ਮਤਲਬ ਇਹ ਜਾਣਾ ਪੈਣਾ, ਇਹ ਮਜਬੂਰੀ ਬਣ ਗਿਆ, ਜਾਂ ਫਿਰ ਇੱਕ ਸਮਾਂ ਹੁੰਦਾ ਜਦੋਂ ਆਪਾਂ ਕਹਿੰਦੇ ਹਾਂ ਵੀ ਆਪਾਂ ਸ਼ੋਪਿੰਗ ਕਰਨਾ ਬਹੁਤ ਪਸੰਦ ਕਰਦੇ ਹਾਂ। ਸ਼ਾਇਦ ਉਹ ਸਮਾਂ ਉਹ ਵਾਲਾ ਹੋ ਸਕਦਾ ਵਾ ਜਦੋਂ ਸਾਡੇ ਕੋਲ ਪੈਸੇ ਇੰਨੇ ਨਹੀਂ ਹੁੰਦੇ, ਪਰ ਸਾਨੂੰ ਸ਼ੋਪਿੰਗ ਕਰਨੀ ਬੜੀ ਪਸੰਦ ਹੁੰਦੀ ਸੀ ਕਿ ਆਪਾਂ ਨਹੀਂ ਨਹੀਂ ਕੁਛ ਲੈਣਾ ਤਾਂ ਵੀ ਵਿੰਡੋ ਸ਼ੋਪਿੰਗ ਕਰਨ ਚਲ ਜਾਣਾ, ਦੂਰ ਦਰੇਡੇ ਤੱਕ ਕਿਸੇ ਨੇ ਕਹਿਣਾ ਵੀ ਉਹ ਫਲਾਣੇ ਥਾਂ ਇੱਕ ਸ਼ੋਪਿੰਗ ਸੈਂਟਰ ਆ, ਉਹ ਦੂਰ ਇੱਕ DFO ਆ, ਉੱਥੇ ਬੜੀਆਂ ਸਸਤੀਆਂ ਮਿਲਦੀਆਂ ਵਾ ਚੀਜ਼ਾਂ, ਅਤੇ ਭਾਵੇਂ ਪੈਸੇ ਘੱਟ ਹੀ ਹੁੰਦੇ ਸੀ ਤਾਂ ਵੀ ਵੇਖਣ ਚਲ ਜਾਣਾ। ਇਸੇ ਤਰ੍ਹਾਂ ਦੇ ਨਾਲ ਸਾਡਾ ਰਿਸ਼ਤੇਦਾਰਾਂ ਦੇ ਆਉਣਾ ਜਾਣਾ, ਜਦੋਂ ਆਪਾਂ ਇੱਕ ਸਟੇਜ ਤੱਕ ਵੀਕਐਂਡ ਦੇ ਉੱਤੇ ਸਾਡਾ ਨਾ ਇੱਕ ਸ਼ੌਂਕ ਹੁੰਦਾ, ਆਪਾਂ ਚਾਹ ਦੇ ਨਾਲ ਆਪਾਂ ਜਾਂਦੇ ਹਾਂ, ਯਾਰਾਂ ਦੋਸਤਾਂ ਦੇ ਵੱਲ ਜਾਂਦੇ ਹਾਂ, ਆਪਾਂ ਬਹਿੰਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ, ਰਿਸ਼ਤੇਦਾਰਾਂ ਦੇ ਆਪਾਂ ਜਾਂਦੇ ਹਾਂ ਉਹਨਾਂ ਦੇ ਘਰ ਜਾਣਾ ਸਾਨੂੰ ਬਹੁਤ ਵਧੀਆ ਲੱਗਦਾ। ਪਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਡਾ ਮਨ ਕਰਦਾ ਵੀ ਨਹੀਂ ਘਰੇ ਚੰਗੇ ਹਾਂ, ਜੇ ਕਿਤੇ ਕੋਈ ਸੁਨੇਹਾ ਆ ਵੀ ਜਾਵੇ ਤਾਂ ਫਿਰ ਵੀ ਆਪਾਂ ਸੋਚਦੇ ਹਾਂ ਵੀ ਯਾਰ ਰੱਬਾ ਮਤਲਬ ਇਹ ਕਿਤੇ ਮਤਲਬ ਝੂਠ ਹੀ ਹੋ ਜਾਏ ਕਿਤੇ, ਮਤਲਬ ਆਪਾਂ ਘਰੇ ਹੀ ਬਹਿ ਕੇ ਆਰਾਮ ਦੇ ਨਾਲ ਕਿਤੇ ਰਿਲੈਕਸ ਜਾਂ ਕਿਤੇ ਧੁੱਪ ਧੱਪ ਜਿਹਾ ਸਿੱਖੀਏ, ਕਿਤੇ ਕੋਈ TV ਵੇਖੀਏ। ਅੱਛਾ TV ਤਾਂ ਵੀ ਮਸਲਾ ਇੱਦਾਂ ਦਾ, ਇੱਕ ਸਮਾਂ ਕਿਤੇ ਹੋ ਸਕਦਾ ਵਾ ਵੀ ਤੁਹਾਨੂੰ ਇਹ ਲੱਗਦਾ ਹੋਵੇ ਵੀ ਸਾਡਾ ਯਾਰ TV ਵੇਖਣਾ ਸ਼ੌਂਕ ਆ, TV ਆਪਾਂ ਬਹੁਤ ਵੇਖ ਲੈਂਦੇ ਹਾਂ, ਪਰ ਉਸ ਤੋਂ ਬਾਅਦ ਫਿਰ ਇੱਕ ਹੋ ਸਕਦਾ ਤੁਹਾਡੇ 'ਤੇ ਸਟੇਜ ਇਹ ਵੀ ਆਉਂਦੀ ਹੋਵੇ, ਤੁਹਾਨੂੰ ਲੱਗਦਾ ਵੀ ਇਹ TV 'ਤੇ ਸਮੇਂ ਦਾ ਕਹਿ ਲਓ ਖੋ ਹੋ ਗਿਆ, ਇੰਨਾ ਜ਼ਿਆਦਾ ਸਮਾਂ ਆਪਾਂ ਇਹ 'ਤੇ ਵਿਅਸਤ ਕਰਨਾ, ਵਿਅਰਥ ਗਵਾਉਣਾ। ਸੋ ਇਹ ਵੀ ਇੱਕ ਐਂਗਲ ਹੋ ਸਕਦਾ। ਸੋ ਹੋਰ ਬਹੁਤ ਸਾਰੇ ਹੋ ਸਕਦੇ ਨੇ, ਸੋ ਇਹ ਇੱਕ ਛੋਟੀ ਜਿਹੀ ਰੂਪ ਰੇਖਾ ਤੁਹਾਡੇ ਲਈ, ਅਤੇ ਕੁੱਲ ਮਿਲਾ ਕੇ ਉਹ ਕਿਹੜਾ ਕੰਮ ਆ ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਕੰਮ ਮੈਂ ਪਹਿਲਾਂ ਬਹੁਤ ਸ਼ੌਂਕ ਨਾਲ ਕਰਦਾ ਸੀ ਪਰ ਹੁਣ ਇਹ ਕੰਮ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦਾ। ਉਹ ਖਾਣਾ ਬਣਾਉਣਾ ਵੀ ਹੋ ਸਕਦਾ ਵਾ, ਉਹ ਗਾਰਡਨਿੰਗ ਵੀ ਹੋ ਸਕਦੀ ਆ, ਉਹ ਤੁਹਾਡਾ ਕਿਤੇ ਆਉਣਾ ਜਾਣਾ ਵੀ ਹੋ ਸਕਦਾ ਵਾ, ਉਹ ਤੁਹਾਡਾ ਖਾਣਾ ਪੀਣਾ ਵੀ ਹੋ ਸਕਦਾ, ਇੱਕ ਤਾਂ ਬਣਾਉਣਾ ਅਤੇ ਇੱਕ ਖਾਣਾ ਵੱਖਰਾ ਹੋ ਜਾਂਦਾ ਵਾ, ਤੁਹਾਡੀ ਕਸਰਤ ਹੋ ਸਕਦੀ ਹੈ, ਅਤੇ ਹੋਰ ਬਹੁਤ ਸਾਰਾ ਕੁਛ ਜਿਹਦੇ ਵਿੱਚ ਤੁਸੀਂ ਸਾਂਝ ਪਾਓਗੇ। ਹੋ ਸਕਦਾ ਕਿ ਸਭ ਇਸ ਤੋਂ ਪਹਿਲਾਂ ਤੁਹਾਨੂੰ ਡਰਾਈਵਿੰਗ ਬਹੁਤ ਵਧੀਆ ਲੱਗਦੀ ਹੋਵੇ, ਤੁਸੀਂ ਦੂਰ ਦਰੇਡੇ ਤੱਕ ਤਾਂ ਰਾਜੀ ਕਰਦਾ ਹੋਵੇ, ਗੱਡੀ ਹੋਵੇ ਨਾ ਕਿਤੇ ਦੂਰ ਤੱਕ ਕਿਤੇ ਆਪਾਂ ਗੇੜੀ ਮਾਰ ਕੇ ਆਈਏ ਨਜ਼ਾਰਾ ਹੀ ਆ ਜਾਵੇ, ਅਤੇ ਹੁਣ ਜਦੋਂ ਤੁਸੀਂ ਗੱਡੀ ਚਲਾ ਕੇ ਅੱਕ ਗਏ ਹੋ ਤਾਂ ਤੁਹਾਡਾ ਜੀ ਕਰਦਾ ਹੋਵੇ ਵੀ ਰੱਬਾ ਝੂਠ ਹੋ ਜਾਵੇ ਕੋਈ ਚਲਾ ਲਏ ਅਤੇ ਮੈਂ ਨਾਲ ਹੀ ਬਹਿ ਕੇ ਚਲੇ ਜਾਊਂ। ਸੋ ਇਹ ਅੱਜ ਦਾ ਸਾਡਾ ਵਿਸ਼ਾ, ਅਤੇ ਇਹਦੇ ਉੱਤੇ ਤੁਸੀਂ ਆਪਣਾ ਪੱਖ ਵੀ ਤੁਸੀਂ ਰੱਖਣਾ ਵੀ ਇੱਦਾਂ

0: ਚੀਜ਼ ਤੁਹਾਨੂੰ ਮਹਿਸੂਸ ਹੁੰਦੀ ਹੈ ਅਤੇ ਤੁਸੀਂ ਕੋਸ਼ਿਸ਼ ਕਰਿਓ ਨਾਲ ਉਹਨੂੰ ਡੀਕੋਡ ਕਰਨ ਦੀ ਵੀ ਇੱਦਾਂ ਕਿਉਂ ਤੁਸੀਂ ਮਹਿਸੂਸ ਕੀਤਾ, ਵੀ ਇੱਦਾਂ ਕਿਉਂ ਹੋਇਆ, ਇਹਦੇ ਫਾਇਦੇ ਕੀ ਨੇ, ਇਹਦੇ ਨੁਕਸਾਨ ਕੀ ਨੇ, ਇਹਦੇ ਉੱਤੇ ਵੀ ਆਪਾਂ ਝਾਤੀ ਮਾਰਾਂਗੇ। ਅਜੋਕੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਜਿਹੜੀਆਂ ਮਨੋਵਿਗਿਆਨਿਕ ਢੰਗ ਦੇ ਨਾਲ ਤੰਗ ਪਰੇਸ਼ਾਨ ਕਰਦੀਆਂ ਨੇ ਅਤੇ ਇਹਦਾ ਸਾਡੀ ਜ਼ਿੰਦਗੀ ਦੇ ਨਾਲ, ਸਾਡੀ ਪ੍ਰੋਡਕਟੀਵਿਟੀ ਦੇ ਨਾਲ ਸਿੱਧਾ ਸਿੱਧਾ ਕੀ ਅਸਰ ਹੈ, ਸੋ ਇਹਦੇ ਉੱਤੇ ਵੀ, ਇਹਦੇ ਨਾਲ ਵੀ ਜੋੜ ਕੇ ਆਪਾਂ ਵੇਖਾਂਗੇ। ਸੋ ਫਿਲਹਾਲ ਤੁਸੀਂ ਦੱਸਣਾ ਵੀ ਕਿਹੜਾ ਕੰਮ ਹੈ ਉਹ ਜਿਹੜਾ ਤੁਹਾਨੂੰ ਕਰਕੇ ਬਹੁਤ ਵਧੀਆ ਲੱਗਦਾ ਸੀ ਪਰ ਹੁਣ ਤੁਹਾਨੂੰ ਲੱਗਦਾ ਵੀ ਨਹੀਂ, ਹੁਣ ਮੈਨੂੰ ਖਿੱਚ ਚੜ੍ਹਦੀ ਆ ਉਹੀ ਕੰਮ ਕਰਨ ਤੋਂ। ਸੋ ਇਹ ਅੱਜ ਸਾਡਾ ਅੱਜ ਦਾ ਵਿਸ਼ਾ ਅਤੇ ਇਸ ਦੇ ਨਾਲ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਗਾਰਡਨਿੰਗ ਦੇ ਉੱਤੇ ਵੀ ਗੱਲ ਕਰ ਲਾਂਗੇ। ਕੁਛ ਇੱਕ ਤੁਹਾਡੇ ਮੈਸੇਜ ਵੀ ਆਏ ਸੀ, ਉਸੇ ਦੇ ਲਿਹਾਜ਼ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਆਪਾਂ ਅੱਗੇ ਤੋਰ ਲਵਾਂਗੇ। ਕੁਛ ਇੱਕ ਅੱਜ ਦੇ ਇਤਿਹਾਸ ਦੇ ਉੱਤੇ ਵੀ ਝਾਤੇ ਮਾਰਾਂਗੇ। ਇਤਿਹਾਸ ਦੇ ਵਿੱਚ ਵੈਸੇ ਕੋਈ ਬਹੁਤ ਜ਼ਿਆਦਾ ਖਾਸ ਨਹੀਂ, ਜੇ ਆਪਾਂ ਕੁਇਕਲੀ ਜਿਹਾ ਪਹਿਲਾਂ ਇਹ ਨਿਬੇੜ ਕੇ ਫਿਰ ਹੀ ਅੱਗੇ ਵਧੀਏ ਅਤੇ ਫਿਲਹਾਲ ਬਹੁਤ ਸਾਰਾ ਕੁਛ, ਪਰ ਉਹਦੇ ਵਿੱਚੋਂ ਇੱਕ ਚੀਜ਼ ਜਿਹੜੀ ਸਾਡੇ ਨਾਲ ਜੁੜਦੀ ਆ, 1608 ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਯਾਨੀ ਕਿ ਗੋਰਿਆਂ ਨੇ ਜਦੋਂ ਭਾਰਤ ਦੇ ਵਿੱਚ ਆਮਦ ਕੀਤੀ ਤਾਂ ਇਹ ਅੱਜ ਦਾ ਦਿਨ ਸੀ, 24 ਅਗਸਤ 1608। ਕਹਿੰਦੇ ਨੇ ਕਿ ਕੈਪਟਨ ਵਿਲੀਅਮ ਹਾਕਿੰਸ ਜਿਹੜਾ ਵਾ ਉਹ ਆਪਣਾ ਜਹਾਜ਼ ਲੈ ਕੇ ਅਤੇ ਪਹਿਲੀ ਵਾਰ ਗੁਜਰਾਤ ਸੂਰਤ ਬੰਦਰਗਾਹ ਦੇ ਉੱਤੇ ਉਤਰਿਆ ਸੀ। ਇਰਾਦਾ ਉਹਨਾਂ ਦਾ ਇਹੋ ਸੀ ਕਿ ਭਾਰਤ ਦੇ ਵਿੱਚ ਵੀ ਆਪਾਂ ਆਪਣੇ ਪੈਰ ਜਮਾਈਏ, ਇੱਥੇ ਵੀ ਵਪਾਰ ਕਰੀਏ। ਇੰਗਲੈਂਡ ਦੇ ਰਾਜੇ ਜੇਮਸ ਪਹਿਲੇ ਨੇ ਕਹਿੰਦੇ ਉਹਨੂੰ ਭੇਜਿਆ ਸੀ ਅਤੇ ਆਪਣੇ ਨਾਲ ਇੱਕ ਖਤ ਦੇ ਕੇ ਭੇਜਿਆ ਸੀ, ਪੱਤਰ ਦੇ ਕੇ ਭੇਜਿਆ ਸੀ। ਮੁੱਖ ਉਹਨਾਂ ਦਾ ਇਹ ਸੀ ਕਾਰਨ ਉਸ ਸਮੇਂ ਆਉਣ ਦਾ ਕਿ ਬਾਦਸ਼ਾਹ ਭਾਰਤ ਦੇ ਵਿੱਚ ਉਦੋਂ ਜਹਾਂਗੀਰ ਸੀ ਅਤੇ ਉਹਨਾਂ ਦਾ ਇਰਾਦਾ ਸੀ ਕਿ ਆਪਾਂ ਇੱਥੇ ਵਪਾਰ ਕਰੀਏ ਭਾਰਤ ਦੇ ਨਾਲ ਅਤੇ ਇੱਥੇ ਫੈਕਟਰੀਆਂ ਲਾਈਏ। ਸੋ ਇਸ ਚੀਜ਼ ਦੇ ਲਈ ਜਹਾਂਗੀਰ ਦੇ ਕੋਲੋਂ ਉਹ ਰਸਮੀ ਇਜਾਜ਼ਤ ਲੈਣ ਦੇ ਲਈ ਆਇਆ ਸੀ। ਅੱਜ ਦੇ ਦਿਨ ਪਹਿਲੀ ਵਾਰ ਗੁਜਰਾਤ ਦੇ ਵਿੱਚ ਉਤਰਿਆ। ਈਸਟ ਇੰਡੀਆ ਕੰਪਨੀ ਦੀ ਸਥਾਪਨਾ ਜਿਹੜੀ ਆ ਇਸ ਤੋਂ ਕੋਈ ਲਗਭਗ 8 ਸਾਲ ਪਹਿਲਾਂ ਹੋ ਚੁੱਕੀ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਹੜਾ ਬਾਹਰ ਦੁਨੀਆ ਦੇ ਵਿੱਚ ਵੀ ਆਪਾਂ ਜਾਈਏ, ਆਪਣੇ ਵਪਾਰ ਨੂੰ ਵਧਾਈਏ। ਖਾਸ ਤੌਰ ਦੇ ਉੱਤੇ ਜਿਹੜੇ ਪੁਰਤਗੀਜ਼ ਲੋਕ ਸੀ, ਪੁਰਤਗਾਲੀ ਸੀ, ਉਹਨਾਂ ਦੀ ਜਿੱਥੇ ਜਿੱਥੇ ਮੰਡੀ ਸੀ ਉੱਥੇ ਪਹੁੰਚਣਾ ਉਹਨਾਂ ਨੇ ਸ਼ੁਰੂ ਕੀਤਾ ਅਤੇ ਸਭ ਤੋਂ ਵੱਡਾ ਵਿਰੋਧ ਵੀ ਕਹਿੰਦੇ ਨੇ ਕਿ ਪੁਰਤਗਾਲੀਆਂ ਦੇ ਵੱਲੋਂ ਹੀ ਇਹਨਾਂ ਦਾ ਕੀਤਾ ਗਿਆ ਕਿਉਂਕਿ ਪੁਰਤਗਾਲੀ ਉਸ ਤੋਂ ਪਹਿਲਾਂ ਹੀ ਇੱਥੇ ਵਪਾਰ ਕਰ ਰਹੇ ਸੀ। ਇਸ ਵਜ੍ਹਾ ਦੇ ਕਰਕੇ ਗੋਰਿਆਂ ਦਾ ਸਖ਼ਤ ਵਿਰੋਧ ਇੱਥੇ ਪੁਰਤਗਾਲੀਆਂ ਦੇ ਵੱਲੋਂ ਕੀਤਾ ਗਿਆ ਅਤੇ ਸ਼ੁਰੂ ਦੇ ਵਿੱਚ ਕੋਈ ਏਡੇ ਪੈਰ ਇਹਨਾਂ ਦੇ ਲੱਗਣ ਨਹੀਂ ਦਿੱਤੇ ਗਏ। ਖਾਸ ਤੌਰ ਦੇ ਉੱਤੇ ਜੇ ਆਪਾਂ ਇਹਨਾਂ ਦੀਆਂ ਫੈਕਟਰੀਆਂ ਦੀ ਗੱਲ ਕਰੀਏ ਤਾਂ ਫੈਕਟਰੀਆਂ ਦੇ ਲਈ ਹਾਂ ਨਹੀਂ ਕਰਨ ਦਿੱਤੀ ਜਾਂਗੀਰ ਨੂੰ। ਕਈ ਮਹੀਨਿਆਂ ਦੀਆਂ ਮੁਸ਼ਕਤਾਂ ਝੱਲਣੀਆਂ ਪਈਆਂ ਹਾਕਿੰਸ ਕਹਿੰਦੇ ਕਿ ਕਾਫ਼ੀ ਜ਼ਿਆਦਾ ਪਰੇਸ਼ਾਨ ਹੋ ਗਿਆ। ਇੱਕ ਸਮੇਂ ਉਹਨੇ ਸੋਚਿਆ ਸੀ ਕਿ ਮੈਂ ਵਾਪਸ ਹੀ ਚਲੇ ਜਾਵਾਂ। ਇੰਨੀਆਂ ਕੁ ਜ਼ਿਆਦਾ ਸਾਜਿਸ਼ਾਂ ਦਾ ਸਾਹਮਣਾ ਉਹਨੂੰ ਕਰਨਾ ਪਿਆ, ਕਈ ਮਹੀਨੇ ਖੱਜਲ ਖਰਾਬ ਹੁੰਦਾ ਰਿਹਾ। ਫਿਰ ਇੱਕ ਸਾਲ ਬਾਅਦ 1609 ਦੇ ਵਿੱਚ ਉਹ ਆਗਰਾ ਪਹੁੰਚਿਆ ਅਤੇ ਆਖਿਰਕਾਰ ਕਾਮਯਾਬ ਹੋ ਗਿਆ ਜਿਹੜਾ ਉਸ ਸਮੇਂ ਦਾ ਬਾਦਸ਼ਾਹ ਹੈ ਜਹਾਂਗੀਰ ਉਹਦੇ ਨਾਲ ਮੁਲਾਕਾਤ ਕਰਨ ਦੇ ਵਿੱਚ। ਸੋ ਪਹਿਲੀ ਵਾਰ ਕਹਿੰਦੇ ਨੇ ਕਿ ਜਦੋਂ ਜਹਾਂਗੀਰ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ ਤਾਂ ਉਹਦੇ ਇੱਕ ਵਾਰੀ ਹੋਸ਼ ਉੱਡ ਗਏ ਸੀ, ਜੋ ਫਿਰ ਉਹਨੇ ਜਾ ਕੇ ਉੱਥੇ ਬਿਆਨ ਵੀ ਕੀਤਾ ਅਤੇ ਜਿੱਥੋਂ ਸ਼ਾਇਦ ਕਈ ਲੋਕ ਕਹਿੰਦੇ ਨੇ ਕਿ ਉਦੋਂ ਹੀ ਉਹਨਾਂ ਨੇ ਧਾਰ ਲਿਆ ਹੋਊਗਾ ਕਿ ਜਿੱਥੋਂ ਦੇ ਰਾਜੇ ਐਡੇ ਜ਼ਿਆਦਾ ਅਮੀਰ ਨੇ, ਜਿਨ੍ਹਾਂ ਦੇ ਦਰਬਾਰ ਐਡੇ ਘੈਂਟ ਨੇ, ਉੱਥੇ ਕਿੱਦਾਂ ਹੋਰ ਪੈਰ ਪਸਾਰੇ ਜਾਣੇ ਚਾਹੀਦੇ ਨੇ। ਖੈਰ ਹਾਕਿੰਸ ਨੂੰ ਕਹਿੰਦੇ ਕਿ ਤੁਰਕੀ ਭਾਸ਼ਾ ਆਉਂਦੀ ਸੀ ਅਤੇ ਇਸ ਤੁਰਕੀ ਭਾਸ਼ਾ ਦੇ ਕਰਕੇ ਉਹਨੂੰ ਕਾਫ਼ੀ ਜ਼ਿਆਦਾ ਫਾਇਦਾ ਹੋਇਆ, ਜਿਹਦੇ ਕਰਕੇ ਜਹਾਂਗੀਰ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਇਆ ਵੀ ਅੱਛਾ ਇਹਨੂੰ ਸਾਡੀ ਭਾਸ਼ਾ ਵੀ ਆਉਂਦੀ ਆ। ਸੋ ਸਿੱਧੀ ਗੱਲਬਾਤ ਉਹਨੇ ਕੀਤੀ ਸੀ, ਕੋਈ ਪਹਿਲੀ ਵਾਰੀ ਆਉਂਦਿਆਂ ਹੀ ਉਹਨੇ ਕੋਈ ਕਿਸੇ ਕਿਸਮ ਦਾ ਕੋਈ ਵਿਚੋਲਾ ਕੋਈ ਟਰਾਂਸਪਰੇਟਰ ਜਿਹੜਾ ਉਹ ਵਿੱਚ ਨਹੀਂ ਸੀ ਪਾਇਆ। ਸੋ ਇਸ ਵਜ੍ਹਾ ਦੇ ਕਰਕੇ ਉਹਨੂੰ ਕਾਫ਼ੀ ਫਾਇਦਾ ਹੋਇਆ। ਸੋ ਇਹਨੂੰ ਕਹਿੰਦੇ ਨੇ ਗੋਰੀ ਚਮੜੀ। ਜਦੋਂ ਕਿਤੇ ਜਾਣਾ ਅਤੇ ਉਦੋਂ ਆਪਣੀ ਪੂਰੀ ਤਿਆਰੀ ਦੇ ਨਾਲ ਜਾਣਾ, ਜਦੋਂ ਕਿਤੇ ਆਪਣਾ ਕੋਈ ਬੰਦਾ ਭੇਜਣਾ ਅਤੇ ਉਦੋਂ ਉਹ ਬੰਦਾ ਭੇਜਣਾ ਜਿਹੜਾ ਕਾਬਲ ਆ, ਜਿਹੜਾ ਉੱਥੇ ਜਾ ਕੇ ਸਰਵਾਈਵ ਕਰ ਸਕੇ, ਜਿਹੜਾ ਉੱਥੇ ਜਾ ਕੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਰੱਖ ਵੀ ਸਕੇ ਅਤੇ ਉਹਨਾਂ ਦੀ ਭਾਸ਼ਾ ਦੇ ਵਿੱਚ ਰੱਖ ਸਕੇ, ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ। ਇਸ ਤੋਂ ਬਾਅਦ ਕਹਿੰਦੇ ਨੇ ਕਿ ਜਿਹੜਾ ਜਹਾਂਗੀਰ ਸੀ ਉਹ ਕਾਫ਼ੀ ਜ਼ਿਆਦਾ ਖੁਸ਼ ਹੋਇਆ ਅਤੇ ਖੁਸ਼ ਹੋ ਕੇ ਉਹਨੇ ਦਰਬਾਰ ਦੇ ਵਿੱਚ ਹੀ ਹਾਕਿੰਸ ਨੂੰ ਰੱਖ ਲਿਆ। 400 ਘੋੜਿਆਂ ਦਾ ਮਨਸਬਦਾਰ ਜਿਹੜਾ ਇਹਨੂੰ ਬਣਾ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਪੁਰਤਗਾਲੀ ਵਪਾਰੀ ਜਿਹੜੇ ਸੀ ਉਹਨਾਂ ਨੇ ਆਪਣੇ ਸ਼ੜਯੰਤਰ ਉਸੇ ਤਰ੍ਹਾਂ ਦੇ ਨਾਲ ਜਾਰੀ ਰੱਖੇ, ਕਾਫ਼ੀ ਜ਼ਿਆਦਾ ਉਹਨਾਂ ਨੇ ਦਬਾਅ ਪਾਇਆ। ਸੋ ਸ਼ੁਰੂ ਦੇ ਵਿੱਚ ਅੰਗਰੇਜ਼ਾਂ ਨੂੰ ਫੈਕਟਰੀ ਲਾਉਣ ਦੀ ਇਜਾਜ਼ਤ ਭਾਵੇਂ ਨਹੀਂ ਦਿੱਤੀ ਗਈ ਪਰ ਹਾਕਿੰਸ ਹੌਲੀ ਹੌਲੀ ਲੱਗਾ ਰਿਹਾ ਅਤੇ 1611 ਦੇ ਵਿੱਚ ਫਿਲਹਾਲ ਬਾਕੀ ਚੀਜ਼ਾਂ ਰਿਲੇਸ਼ਨ ਬਣਾਉਣ ਦੇ ਵਿੱਚ ਤਾਂ ਕਾਮਯਾਬ ਹੋ ਗਿਆ ਪਰ ਫੈਕਟਰੀ ਲਾਉਣ ਹੱਥੋਂ ਖਾਲੀ ਵਾਪਸ ਪਰਤਿਆ। ਭਾਵੇਂ ਕਿ ਪਹਿਲੀ ਕੋਸ਼ਿਸ਼ ਪੂਰੀ ਤਰ੍ਹਾਂ ਕਾਮਯਾਬ ਨਹੀਂ ਸੀ ਹੋਈ, ਪਰ ਇਸ ਮੁਲਾਕਾਤ ਨੇ ਰਸਤੇ ਖੋਲ੍ਹ ਦਿੱਤੇ ਸੀ। ਸੋ ਫਿਰ 1613 ਦੇ ਵਿੱਚ ਅੰਗਰੇਜ਼ਾਂ ਨੇ ਸੂਰਤ ਦੇ ਵਿੱਚ ਆਪਣੀ ਪਹਿਲੀ ਫੈਕਟਰੀ ਆਖਿਰਕਾਰ ਲਾ ਦਿੱਤੀ ਸੀ, ਮਾਫੀ ਚਾਹੁੰਦਾ ਮਨਜ਼ੂਰੀ ਲੈ ਲਈ ਸੀ ਇਹਨਾਂ ਨੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਪਤਾ ਹੀ ਹੈ ਸਾਨੂੰ ਕਿ 200 ਸਾਲ ਕਿੱਦਾਂ ਰਿਹਾ। ਸੋ ਇਹ ਅੱਜ ਦੇ ਦਿਨ ਇੱਕ ਤਰ੍ਹਾਂ ਦੇ ਨਾਲ ਕਹਿ ਲਈਏ ਕਿ 24 ਅਗਸਤ 1608 ਨੂੰ ਅੱਜ ਦੇ ਦਿਨ ਇਹ ਬੀਜ ਬੀਜਿਆ ਗਿਆ ਸੀ ਭਾਰਤ ਦੀ ਧਰਤੀ ਦੇ ਵਿੱਚ, ਫਿਰ ਹੌਲੀ ਹੌਲੀ ਅੰਦਰ ਅੰਦਰ ਕਿਤੇ ਨਾ ਕਿਤੇ ਉਹ ਕਹਿ ਲਓ ਕਿ ਜੜ੍ਹਾਂ ਖਿਲਾਰਦਾ ਰਿਹਾ, ਅਤੇ ਖਿਲਾਰ ਖਿਲਾਰ ਕੇ ਫਿਰ ਉਹ ਇੱਥੋਂ ਕੁ ਤੱਕ ਵੱਡਾ ਰੁੱਖ ਬਣ ਗਿਆ ਕਿ 200 ਸਾਲ ਬ੍ਰਿਟਿਸ਼ ਰਾਜ ਦਾ ਇਹ ਜਿਹੜਾ ਰੁੱਖ ਆ ਇਹ ਹਿੱਲ ਨਹੀਂ ਸਕਿਆ। ਸੋ ਫਿਲਹਾਲ ਅੱਜ ਦਾ ਦਿਨ ਇਸ ਕਰਕੇ ਤੁਹਾਡੇ ਨਾਲ ਸਾਂਝਾ ਕਰਨਾ ਜ਼ਿਆਦਾ ਜ਼ਰੂਰੀ ਸਮਝਿਆ ਕਿ ਅੱਜ 24 ਅਗਸਤ ਹੈ। ਫਿਲਹਾਲ ਫਿਰ ਵਾਪਸ ਤੁਹਾਡਾ ਧਿਆਨ ਖਿੱਚਦੇ ਹਾਂ ਅੱਜ ਦੇ ਵਿਸ਼ੇ ਵੱਲ ਨੂੰ। ਸੋ ਅੱਜ ਦਾ ਵਿਸ਼ਾ ਸਾਡਾ ਹੈ ਕਿ ਕਿਹੜੇ ਉਹ ਕੰਮ ਜਿਹੜੇ ਤੁਸੀਂ ਪਹਿਲਾਂ ਬੜੇ ਇੰਟਰਸਟ ਦੇ ਨਾਲ ਕਰਦੇ ਸੀ ਅਤੇ ਅੱਜ ਕੱਲ੍ਹ ਤੁਸੀਂ ਉਸ ਕੰਮ ਤੋਂ ਭੱਜਦੇ ਹੋ, ਅਤੇ ਇਹ ਵਿਸ਼ੇ ਦੇ ਉੱਤੇ ਸਾਂਝ ਤੁਸੀਂ ਪਾ ਸਕਦੇ ਹੋ। ਸਾਡੀਆਂ ਲਾਈਨਾਂ ਓਪਨ ਨੇ ਅਤੇ ਅੱਜ ਦਾਸ ਕੱਲਾ, ਅਤੇ ਅੱਜ ਤੁਸੀਂ ਪਹਿਲੇ ਸੈਗਮੈਂਟ ਦੇ ਵਿੱਚ ਹੀ ਸਾਂਝ ਪਾ ਸਕਦੇ ਹੋ ਜੇਕਰ ਵਿਹਲੇ ਹੋ। 04-717-1674 ਸਾਡਾ ਨੰਬਰ ਹੈ, 93-56-0-344 ਇਹ ਸਾਡਾ ਨੰਬਰ ਹੈ, ਅਤੇ ਇਹਦੇ ਉੱਤੇ ਤੁਸੀਂ ਕਾਲ ਕਰਕੇ ਅਤੇ ਸਾਂਝ ਪਾ ਸਕਦੇ ਹੋ ਕਿ ਉਹ ਕਿਹੜਾ ਕੰਮ ਆ ਜਿਹੜਾ ਤੁਸੀਂ ਬੜਾ ਭੱਜ ਭੱਜ ਕੇ ਕਰਦੇ ਸੀ ਅਤੇ ਹੁਣ ਤੁਸੀਂ ਕੰਨੀ ਕਤਰਾਉਂਦੇ ਹੋ। ਗਾਰਡਨਿੰਗ ਦੇ ਬਾਰੇ ਕੁਛ ਇੱਕ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ। ਸੋ ਗਾਰਡਨਿੰਗ ਬਹੁਤ ਸਾਰਿਆਂ ਦਾ ਸ਼ੌਂਕ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਆਪਾਂ ਵੇਖਦੇ ਹਾਂ ਹੁਣ ਥੋੜ੍ਹਾ ਥੋੜ੍ਹਾ ਜਿਹਾ ਮੌਸਮ ਬਦਲਣਾ ਸ਼ੁਰੂ ਹੋ ਗਿਆ, ਅਤੇ ਇਹਨਾਂ ਦਿਨਾਂ ਦੇ ਵਿੱਚ ਕੀ ਤੁਸੀਂ ਕਰ ਸਕਦੇ ਹੋ, ਕਿੱਦਾਂ ਕਿੱਦਾਂ ਹੋ ਸਕਦਾ। ਅਤੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਇਹਨਾਂ ਦਿਨਾਂ 'ਚ ਹੁਣ ਜੇ ਤੁਸੀਂ ਆਪਣੇ ਗਾਰਡਨ ਨੂੰ ਝਾਤੀ ਮਾਰੀ ਆ ਅਤੇ ਕਿਆਰੀ ਧਾੜੀ ਦੇ ਵਿੱਚ ਘਾਹ ਕਾਫੀ ਹੋਇਆ ਹੋਊਗਾ ਕਿਉਂਕਿ ਨਿੱਕਾ ਨਿੱਕਾ ਜਿਹਾ ਮੀਂਹ ਵੀ ਪਈ ਜਾਂਦਾ ਵਾ ਅਤੇ ਸਲਾਬਾ ਜਿਹਾ ਵੀ ਆ, ਅਤੇ ਕੁਛ ਇੱਕ ਚੀਜ਼ਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਡੀਆਂ ਧਿਆਨ ਦੇਣ ਵਾਲੀਆਂ ਨੇ। ਇੱਕ ਤਾਂ ਆ ਵੀ ਆਪਣੇ ਜਿਹੜਾ ਗਾਰਡਨ ਆ ਉਹਨੂੰ ਤੁਸੀਂ ਖਾਲੀ ਕਰੋ, ਘਾਹ ਫੂਸ ਜਿਹੜਾ ਉਹਨੂੰ ਪੁੱਟ ਦਿਓ, ਪੁੱਟ ਕੇ ਅਤੇ ਚੰਗੀ ਤਰ੍ਹਾਂ ਦੇ ਨਾਲ ਗੋਡੀ ਦਿਓ। ਗੋਡੀ ਮਤਲਬ ਕਿ ਫੋਲ ਦਿਓ ਆਪਣਾ ਤੁਸੀਂ ਗਾਰਡਨ, ਅਤੇ ਹਵਾ ਲੱਗੇ ਥੋੜ੍ਹੀ ਜਿਹੀ ਤੁਹਾਡੀ ਜ਼ਮੀਨ ਨੂੰ, ਅਤੇ ਜਦੋਂ ਦਿਨੇ ਧੁੱਪ ਲੱਗਦੀ ਅੱਜ ਕੱਲ੍ਹ ਅਤੇ ਉਸ ਧੁੱਪ ਦੇ ਨਾਲ ਤੁਹਾਡੇ ਗਾਰਡਨ ਨੂੰ ਥੋੜ੍ਹਾ ਫਾਇਦਾ ਪਹੁੰਚੇ। ਕੁਛ ਕੁ ਚੀਜ਼ਾਂ ਜਿਹੜੀਆਂ ਨੇ ਹੁਣ ਧੁੱਪ ਲੱਗਣ ਦੇ ਉੱਤੇ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਹੁਣ ਅਗਸਤ ਦੇ ਜਿਹੜੇ ਆਖਰੀ ਦਿਨਾਂ ਦੇ ਵਿੱਚ ਆਪਾਂ ਕਹਿ ਲਓ ਵੀ ਅਗਸਤ ਦੇ ਜਿਹੜੇ ਪਿਛਲੇ ਦਿਨ ਨੇ ਇੱਕ ਤਰ੍ਹਾਂ ਦੇ ਨਾਲ ਸਤੰਬਰ ਦੇ ਨਾਲ ਹੀ ਜੋੜ ਕੇ ਤੁਸੀਂ ਵੇਖ ਸਕਦੇ ਹੋ। ਹਾਲੇ ਬਹੁਤ ਸਾਰਾ ਕੁਛ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਹਾਲੇ ਠੰਡ ਬਰਕਰਾਰ ਹੈ। ਹਾਲੇ ਕਈ ਵਾਰੀ ਆਪਾਂ ਵੇਖਦੇ ਹਾਂ ਵੀ ਸਵੇਰੇ ਸਵੇਰੇ ਟੈਂਪਰੇਚਰ ਬਹੁਤ ਵੱਧ ਜਾਂਦਾ, ਜਿੱਦਾਂ ਕਿ ਅੱਜ ਵੀ ਆਪਾਂ ਵੇਖਿਆ ਸਵੇਰੇ ਕਾਫੀ ਜ਼ਿਆਦਾ ਟੈਂਪਰੇਚਰ ਹੀ, ਈਵਨ ਕੱਲ੍ਹ ਵੀ ਕਾਫੀ ਜ਼ਿਆਦਾ ਠੰਡ ਸੀ ਸਵੇਰੇ ਸਵੇਰੇ। ਸੋ ਇਹ ਜਿਹੜੀ ਜਾਂਦੀ ਜਾਂਦੀ ਠੰਡ ਹੈ, ਜਾਂਦਾ ਜਾਂਦਾ ਕੋਰਾ, ਇਹ ਜ਼ਿਆਦਾ ਮਾਰਦਾ। ਸੋ ਇਸ ਕਰਕੇ ਤੁਸੀਂ ਜਿਹੜੇ ਫਿਲਹਾਲ ਕੋਈ ਉੱਦਾਂ ਦੀ ਕੋਈ ਚੀਜ਼ ਹਲੇ ਬੀਜਣੀ ਤਾਂ ਨਹੀਂ, ਪਰ ਹਾਂ ਕੁਛ ਕੁ ਚੀਜ਼ਾਂ ਤੁਸੀਂ ਬੀਜ ਸਕਦੇ ਹੋ ਸੋਰੀ, ਪਰ ਤੁਸੀਂ ਜ਼ਿਆਦਾਤਰ ਚੀਜ਼ਾਂ ਦੇ ਲਈ ਤੁਸੀਂ ਪ੍ਰੈਪਰੇਸ਼ਨ ਕਰਕੇ ਰੱਖ ਸਕਦੇ ਹੋ ਕਿਉਂਕਿ ਹੁਣ ਇਹ ਜਿਹੜਾ ਸਮਾਂ ਆਉਣ ਵਾਲਾ ਸਮਾਂ ਜਿਹੜਾ ਸਪਰਿੰਗ ਦਾ ਇਹ ਬੈਸਟ ਮੰਨਿਆ ਜਾਂਦਾ ਵਾ ਬਹੁਤੀਆਂ ਜ਼ਿਆਦਾਤਰ ਬਹੁਤਾਤ ਸਬਜ਼ੀਆਂ ਫਲ ਫਰੂਟ ਜਿਹੜੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਤੁਹਾਡੇ ਲਾਏ ਜ਼ਿਆਦਾ ਬਿਹਤਰ ਰਹਿੰਦੇ ਨੇ ਇਹਨਾਂ ਦਿਨਾਂ 'ਚ, ਯਾਨੀ ਕਿ ਜਿਹੜੇ ਹੁਣ ਅਗਲੇ ਆਉਣ ਵਾਲੇ ਦਿਨ ਆਉਣੇ ਨੇ। ਫਿਲਹਾਲ ਤੁਸੀਂ ਪ੍ਰੈਪਰੇਸ਼ਨ ਕਰਕੇ ਛੱਡ ਸਕਦੇ ਹੋ। ਪ੍ਰੈਪਰੇਸ਼ਨ ਇਹੋ ਹੀ ਆ ਕਿ ਤੁਸੀਂ ਆਪਣਾ ਗਾਰਡਨ ਜਿਹੜਾ ਵਾ ਉਹਦੀ ਗੋਡੀ ਗਾਢੀ ਕਰਨੀ ਹੈ, ਖਾਲੀ ਕਰਨਾ, ਅਤੇ ਜਿਹੜੇ ਵੀ ਤੁਹਾਡੇ ਗਾਰਡਨ ਦੇ ਵਿੱਚ ਕੋਈ ਮੰਨ ਲਓ ਕੋਈ ਰੁੱਖ ਨੇ, ਕੋਈ ਛੋਟੇ ਮੋਟੇ ਤੁਹਾਡੇ ਚਾਹੇ ਵੱਡੇ ਤੁਹਾਡੇ ਰੁੱਖ ਨੇ ਜਾਂ ਪਲਾਂਟ ਨੇ, ਛੋਟੇ ਬੂਟੇ ਨੇ, ਉਹਨਾਂ ਸਾਰਿਆਂ ਦੀ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਉਹਨੂੰ ਥੋੜ੍ਹਾ ਥੋੜ੍ਹਾ ਜਿਹਾ ਥੱਲੇ ਇਹ ਵੇਖਣਾ ਵੀ ਜੇ ਉਹ ਜ਼ਮੀਨ ਦੇ ਉੱਤੇ ਲੱਗੇ ਨੇ ਅਤੇ ਉਹ ਵਾਲੀਆਂ ਟਾਹਣੀਆਂ ਉਹਨਾਂ ਦੀਆਂ ਜਿਹੜੀਆਂ ਉਹ ਤੁਸੀਂ ਵੱਢ ਦਿਓ। ਕੁੱਲ ਮਿਲਾ ਕੇ ਇਹ ਵੀ ਧਿਆਨ ਰੱਖਿਓ ਕਿ ਜਿਹੜੇ ਜਿਹੜੇ ਤੁਹਾਡੇ ਹੈਲਦੀ ਟਾਹਣੀਆਂ ਨੇ ਉਹਨਾਂ ਨੂੰ, ਅਤੇ ਚਾਹੇ ਉਹ ਜ਼ਮੀਨ ਦੇ ਨਾਲ ਲੱਗ ਰਹੀਆਂ ਅਤੇ ਫਿਰ ਉਹ ਚਾਹੇ ਹੈਲਦੀ ਵੀ ਨੇ ਉਹਨਾਂ ਨੂੰ ਤਾਂ ਵੀ ਤੁਸੀਂ ਕੱਟ ਦਿਓ, ਅਤੇ ਜਿਹੜੀਆਂ ਉਹ ਤਾਂ ਨੂੰ ਨੇ ਜ਼ਮੀਨ ਦੇ ਨਾਲ ਨਹੀਂ ਲੱਗਦੀਆਂ। ਜ਼ਮੀਨ ਦੇ ਨਾਲ ਲੱਗਣ ਵਾਲੀਆਂ ਟਾਹਣੀਆਂ ਦਾ ਨੁਕਸਾਨ ਇਹ ਹੁੰਦਾ ਵੀ ਉਹਨਾਂ ਦੇ ਨਾਲ ਫੰਗਸ ਹੋ ਜਾਂਦੀ ਹੈ। ਸੋ ਇਸ ਕਰਕੇ ਤੁਸੀਂ ਥੱਲਿਓਂ ਜਿਹੜਾ ਵਾ ਕੋਈ ਕੀੜਾ ਪਤੰਗਾ ਉਹ ਵੀ ਆਸਾਨੀ ਦੇ ਨਾਲ ਜਿਹੜਾ ਉਹ ਖਰਾਬ ਕਰ ਜਾਂਦਾ, ਅਤੇ ਉਹ ਟਾਹਣੀ ਤੁਹਾਡੀ ਵੈਸੇ ਵੀ ਕੰਮ ਨਹੀਂ ਆਉਣੀ। ਸੋ ਇਸ ਕਰਕੇ ਉਹਨੂੰ ਤੁਸੀਂ ਪਹਿਲੀ ਗੱਲ ਤਾਂ ਕੱਟ ਦਿਓ। ਉਹਦਾ ਫਾਇਦਾ ਇਹ ਆ ਕਿ ਜਦੋਂ ਸੂਰਜ ਜਾਂ ਫਿਰ ਧੁੱਪ ਪੈਣੀ ਆ ਅਤੇ ਉਹ ਥਰੂ ਆਊਟ ਥੱਲਿਓਂ ਦੀ ਉਹ ਸਾਰਾ ਏਰੀਆ ਜਿਹੜਾ ਵਾ ਉਹਨੂੰ ਉਹ ਸਕਾਊਗੀ, ਧੁੱਪ ਉੱਥੋਂ ਤੱਕ ਪਊਗੀ ਅਤੇ ਫਿਰ ਉਹਦਾ ਫਾਇਦਾ ਇਹ ਹੋਊਗਾ ਵੀ ਤੁਹਾਡੇ ਜਿਹੜੇ ਸਨੇਲਸ ਵਗੈਰਾ ਨੇ ਜਾਂ ਹੋਰ ਜਿਹੜੇ ਕਈ ਤਰ੍ਹਾਂ ਦੇ ਕੀੜੇ ਮਕੌੜੇ ਨੇ ਉਹ ਇਸ ਧੁੱਪ ਦੇ ਕਰਕੇ ਮਰ ਜਾਣਗੇ, ਜਿਹੜੇ ਕਿ ਅੱਗੇ ਚੱਲ ਕੇ ਤੁਹਾਡੇ ਬੂਟੇ ਦੇ ਲਈ ਨੁਕਸਾਨਦੇਹ ਹੋ ਸਕਦੇ ਨੇ, ਜਾਂ ਫਿਰ ਜਿਹੜੀਆਂ ਤੁਸੀਂ ਹੋਰ ਨਵੀਆਂ ਕੱਲ੍ਹ ਨੂੰ ਚੀਜ਼ਾਂ ਬੀਜੋਗੇ ਉਹਨਾਂ ਦੇ ਲਈ ਨੁਕਸਾਨਦੇਹ ਹੋਣੇ ਨੇ, ਕਿਉਂਕਿ ਇਹ ਸਾਰਾ ਕੁਛ ਜਿਹੜਾ ਇਹ ਜਿੱਦਾਂ ਸਨੇਲਸ ਵਗੈਰਾ ਖਾਸ ਤੌਰ ਦੇ ਉੱਤੇ ਇਹ ਸਲਾਬੇ ਨੂੰ ਪਸੰਦ ਕਰਦੇ ਨੇ, ਸਲਾਬੇ ਦੇ ਵਿੱਚੋਂ ਹੀ ਇਹ ਜੰਮਦੇ ਨੇ। ਅਤੇ ਵੈਸੇ ਤੁਸੀਂ ਇੱਕ ਸਵਾਲ ਜਿਹੜਾ ਵਾ ਇਹ ਵੀ ਜ਼ਰੂਰ ਅੱਜ ਦੇ ਦਿਨ ਸਾਂਝ ਪਾਇਓ ਕਿ ਗਾਰਡਨਿੰਗ ਕਰਦੇ ਸਮੇਂ ਸਭ ਤੋਂ ਵਧੇਰੇ ਤੁਹਾਨੂੰ ਕਿਹੜੇ ਕਿਹੜੀ ਚੀਜ਼ ਦੀ ਪਰੇਸ਼ਾਨੀ ਆਉਂਦੀ ਆ, ਕਿਹੜਾ ਕੀੜਾ ਮਕੌੜਾ ਤੁਹਾਨੂੰ ਪਰੇਸ਼ਾਨ ਕਰਦਾ, ਜਾਂ ਫਿਰ ਹੋਰ ਕਿਹੜੀ ਜਿਹੜੀ ਚੀਜ਼ ਆ ਉਹ ਸਭ ਤੋਂ ਵਧੇਰੇ ਤੁਹਾਨੂੰ ਤੰਗ ਪਰੇਸ਼ਾਨ ਕਰਦੀ ਆ, ਕਿੱਲਤ ਕਿਹੜੀ ਚੀਜ਼ ਦੀ ਤੁਹਾਨੂੰ ਸਭ ਤੋਂ ਵਧੇਰੇ ਆਉਂਦੀ ਆ, ਸਭ ਤੋਂ ਵਧੇਰੇ ਤੁਹਾਨੂੰ ਕਿਹੜੀ ਚੀਜ਼ ਇੱਦਾਂ ਦੀ ਲੱਗਦੀ ਹੈ ਵੀ ਆਹ ਯਾਰ ਜੀ ਇਹਦਾ ਮਸਲਾ ਹੱਲ ਹੋ ਜਾਏ ਨਾ, ਅਤੇ ਫਿਰ ਮਤਲਬ ਬਾਕੀ ਤਾਂ ਕੋਈ ਚੱਕਰ ਨਹੀਂ, ਬਾਕੀ ਤਾਂ ਸਾਰਾ ਕੁਛ ਫਿਰ ਮਸਲਾ ਆਪਾਂ ਆਪ ਹੀ ਕਰ ਲਾਂਗੇ। ਅੱਛਾ ਪਹਿਲੀ ਗੱਲ ਤਾਂ ਹੋ ਗਈ ਤੁਸੀਂ ਆਪਣਾ ਗਾਰਡਨ ਸਾਫ਼ ਕਰਨਾ, ਉਹਨੂੰ ਗੋਡੀ ਗਾਡੀ ਦੇਣੀ ਆ, ਪਰੂਨਿੰਗ ਕਰਨੀ ਆ, ਪਰੂਨਿੰਗ ਮਤਲਬ ਹੈਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਹੁਣ ਅਗਾਂਹ ਅੱਗੇ ਚੱਲ ਕੇ ਅਤੇ ਪੰਗਾਰੇ ਦਾ ਆ ਗਿਆ ਸੀਜ਼ਨ। ਹਾਂ ਜਿਹੜੀਆਂ ਕੋਈ ਬਿਮਾਰ ਟਾਹਣੀਆਂ ਨੇ ਉਹ ਜ਼ਰੂਰ ਤੁਸੀਂ ਲਾ ਦਿਓ, ਖਾਸ ਤੌਰ ਦੇ ਉੱਤੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਗੁਲਾਬ ਦੇ ਬੂਟੇ ਨੇ ਉਹਨਾਂ ਦੇ ਨਾਲੋਂ ਜਿਹੜੀਆਂ ਕੋਈ ਬਿਮਾਰ ਟਾਹਣੀਆਂ ਨੇ ਉਹ ਤੁਸੀਂ ਲਾ ਦਿਓ, ਹਲਕੇ ਹਲਕੇ ਜੇ ਤੁਸੀਂ ਵੇਖੋਗੇ ਵੀ ਅੱਖਾਂ ਹੁਣ ਫੁੱਟਣੀਆਂ ਸ਼ੁਰੂ ਹੋ ਜਾਣੀਆਂ, ਸੋ ਉਹਨਾਂ ਦੇ ਨਾਲ ਓਕੇ ਰਿਪੋਰਟ ਹੋ ਜਾਣਾ ਕੰਮ। ਹਾਂ ਵਿਰਲ ਜ਼ਰੂਰ ਵਿਰਲਾ ਵਿਰਲਾ ਜਿਹਾ ਜ਼ਰੂਰ ਕਰ ਦਿਓ ਉਹਨੂੰ ਤਾਂ ਕਿ ਹਵਾ ਹਵਾ ਧੁੱਪ ਤਾਪ ਆਸਾਨੀ ਦੇ ਨਾਲ ਕਰੋਸ ਹੋ ਜਾਏ, ਅਤੇ ਜਿਹੜੀਆਂ ਨਵੀਆਂ ਸ਼ੂਟ ਆਉਣੀਆਂ ਨੇ ਉਹ ਫਿਰ ਹੋਰ ਭਰ ਕੇ ਜਿਹੜਾ ਆ ਜਾਂਦੀਆਂ। ਜੇ ਅੱਗੇ ਬਿਮਾਰ ਅਤੇ ਮਾੜੀਆਂ ਮੋਟੀਆਂ ਜਿਹੀਆਂ ਟਾਹਣੀਆਂ ਜੇਕਰ ਰੜੀਆਂ ਰਹੀਆਂ ਅਤੇ ਉਹ ਨਵੀਆਂ ਸ਼ੂਟ ਜਿਹੜੀਆਂ ਉਹਨਾਂ ਨੂੰ ਖਿਲਰਨ ਦੇ ਲਈ ਨਹੀਂ ਮਿਲਦੀ ਜਗ੍ਹਾ, ਸੋ ਇਸ ਕਰਕੇ ਤੁਹਾਡਾ ਬੂਟਾ ਭਰਿਆ ਭਰਿਆ ਜਿਹਾ ਨਹੀਂ ਲੱਗਦਾ, ਸੋ ਬਹੁਤ ਜ਼ਿਆਦਾ ਹੈਵੀ ਪ੍ਰੂਨਿੰਗ ਕਰਨ ਦੀ ਲੋੜ ਨਹੀਂ ਹੈ, ਪਰ ਹਾਂ ਇੱਕ ਵਾਰੀ ਓਵਰਆਲ ਝਾਤੀ ਜਿਹੜੀ ਆ ਜ਼ਰੂਰ ਮਾਰ ਲਿਓ। ਸੋ ਇਹ ਤਾਂ ਹੋ ਗਈ ਸਾਫ਼ ਸਫਾਈ ਅਤੇ ਇਹ ਹੋ ਗਈ ਕੱਟ ਕਟਾਈ, ਅਤੇ ਤੀਸਰੀ ਚੀਜ਼ ਆਪਾਂ ਇਹ ਕਰ ਸਕਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੋਈ ਸੋਹਣੀ ਕੋਈ ਵਿੱਠਾਂ ਵੁੱਠਾਂ ਲੱਭ ਕੇ, ਕੋਈ ਕਿਤੋਂ ਜੇ ਤੁਹਾਨੂੰ ਲਿੱਦ ਲੱਭਦੀ ਆ ਜਾਂ ਫਿਰ ਤੁਹਾਨੂੰ ਕਿਤੋਂ ਗੋਹਾ ਲੱਭਦਾ ਅਤੇ ਉਹ ਲਿਆ ਕੇ ਤੁਸੀਂ ਪਾ ਸਕਦੇ ਹੋ, ਯਾਨੀ ਕਿ ਔਰਗੈਨਿਕ ਆਪਣੇ ਜਿਹੜਾ ਟਰੀਟਮੈਂਟ ਹੈ ਉਹ ਆਪਣੇ ਗਾਰਡਨ ਨੂੰ ਤੁਸੀਂ ਦੇ ਸਕਦੇ ਹੋ। ਸੋ ਇਹਨਾਂ ਦਿਨਾਂ ਦੇ ਵਿੱਚ ਲਿਆ ਕੇ ਗੋਡੀ ਕਰਕੇ ਇੱਕ ਦੋ ਦਿਨ ਜਿੱਦਾਂ ਮਾੜਾ ਜਿਹਾ ਉਹ ਸੁੱਕ ਜੇ, ਗਿੱਲੇ ਗਿੱਲੇ ਦੇ ਵਿੱਚ ਨਾ ਪਾਇਓ, ਜੋ ਚੰਗੀ ਤਰ੍ਹਾਂ ਦੇ ਨਾਲ ਸੁੱਕ ਜੇ ਅਤੇ ਉਹਦੇ ਵਿੱਚ ਤੁਸੀਂ ਲਿਆ ਕੇ ਅਤੇ ਫਿਲਹਾਲ ਹੁਣੇ ਰਲਾ ਦਿਓ। ਬਾਏ ਦਾ ਟਾਈਮ ਜਿੰਨੇ ਚਿਰ ਨੂੰ ਮੌਸਮ ਠੀਕ ਹੋਣਾ ਵਾ ਉੰਨੇ ਚਿਰ ਨੂੰ ਉਹ ਧਰਤੀ ਦੇ ਨਾਲ ਥੋੜ੍ਹਾ ਜਿਹਾ ਇੱਕਮਿੱਕ ਹੋ ਜੂ, ਅਤੇ ਉਹਦੇ ਨਾਲ ਫਿਰ ਇਹ ਆ ਕਿ ਜਿੰਨੇ ਚਿਰ ਨੂੰ ਤੁਸੀਂ ਕੁਛ ਲਾਉਣਾ ਵਾ ਆਪਣੇ ਗਾਰਡਨ ਦੇ ਵਿੱਚ ਉਹਨੇ ਚਿਰ ਨੂੰ ਉਹਦੇ 'ਚ ਤਾਕਤ ਆ ਚੁੱਕੀ ਹੋਊਗੀ। ਸੋ ਇਹ ਹੋ ਗਿਆ ਅਗਲਾ ਸਾਡਾ ਪੜਾਅ, ਹੁਣ ਆ ਜਾਂਦਾ ਵੀ ਕਿਹੜੀ ਕਿਹੜੀ ਚੀਜ਼ ਜਿਹੜੀ ਆ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਲਾ ਸਕਦੇ ਹੋ। ਇੱਕ ਵੀਰ ਹੁਣੀ ਟਮਾਟਰ ਪੁੱਛ ਰਹੀ ਅਤੇ ਮੈਂ ਤਾਂ ਫਿਲਹਾਲ ਇਹ ਕਹੂੰਗਾ ਵੀ ਹਾਲੇ ਨਾ ਲਾਓ ਟਮਾਟਰ। ਹਾਂ ਤੁਸੀਂ ਜੇ ਵੀ ਬਾ ਜੇ ਤੁਸੀਂ ਲਾਉਣੇ ਆ ਤਾਂ ਉਹ ਤੁਸੀਂ ਲਾ ਸਕਦੇ ਹੋ, ਉਹ ਵੀ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਕਿਸੇ ਛੋਟੇ ਪੋਟ ਪੂਟ ਦੇ ਵਿੱਚ ਪਾ ਕੇ ਅਤੇ ਘੋਰੇ ਤੋਂ ਬਚਾ ਕੇ ਥੋੜ੍ਹਾ ਸ਼ੇਡ ਦੇ ਵਿੱਚ ਹੀ ਰੱਖੋ, ਬਾਹਰ ਦੇ ਹਲੇ ਸ਼ਰੇਆਮ ਨਾ ਹੀ ਲਓ ਕਿਉਂਕਿ ਹਲੇ ਨਹੀਂ ਤੁਰਨੇ, ਹਲੇ ਠੰਡ ਹੋ ਜਾਂਦੀ ਹੈ ਸਵੇਰੇ ਸ਼ਾਮ ਕਾਫੀ ਜ਼ਿਆਦਾ ਠੰਡ ਆ। ਇਹ ਸਾਰੀਆਂ ਜਿਹੜੀਆਂ ਫਸਲਾਂ ਨੇ ਇਹ ਹੈਗੀਆਂ ਨੇ ਗਰਮੀ ਦੀਆਂ, ਜਿੰਨੀ ਵੱਧ ਗਰਮੀ ਉਨਾ ਇਹਨਾਂ ਨੇ ਜ਼ਿਆਦਾ ਵਧੀਆ ਰਹਿਣਾ, ਉਨਾ ਜ਼ਿਆਦਾ ਇਹਨਾਂ ਨੇ ਪਸੰਦ ਕਰਨਾ। ਹਾਂ ਤੁਸੀਂ ਇੰਨਾ ਜ਼ਰੂਰ ਕਰ ਸਕਦੇ ਹੋ ਵੀ ਤਿਆਰੀ ਕਰਕੇ ਤੁਸੀਂ ਰੱਖ ਸਕਦੇ ਹੋ ਉਸ ਸਮੇਂ ਦੇ ਲਈ, ਇਹ ਸਪਰਿੰਗ ਦੇ ਵਿੱਚ ਤੁਸੀਂ ਜਾ ਕੇ ਅਤੇ ਲਾਉਣਾ। ਸਪਰਿੰਗ ਦਾ ਮਤਲਬ ਸਿੱਧਾ ਸਿੱਧਾ ਵੀ ਇਹ ਨਹੀਂ ਵੀ ਸਤੰਬਰ ਆ ਗਿਆ ਅਤੇ ਸਪਰਿੰਗ ਆ, ਹਾਂ ਉਹ ਵੀ ਇੱਕ ਮਤਲਬ ਆ, ਪਰ ਸਪਰਿੰਗ ਦਾ ਸਿੱਧਾ ਮਤਲਬ ਇਹ ਵੀ ਜਦੋਂ ਤੁਹਾਡੇ ਬੂਟਿਆਂ ਦੇ ਵਿੱਚੋਂ ਕਰੂੰਬਲਾਂ ਜਿਹੀਆਂ ਫੁੱਟਣੀਆਂ ਸ਼ੁਰੂ ਹੋ ਗਈਆਂ, ਅੱਖਾਂ ਨਿਕਲ ਆਈਆਂ, ਪੁੰਗਰਨ ਲੱਗ ਪਏ, ਇਹਦਾ ਮਤਲਬ ਕਿ ਹੁਣ ਸਪਰਿੰਗ ਸ਼ੁਰੂ ਹੋ ਗਿਆ, ਇਹਦਾ ਮਤਲਬ ਕਿ ਹੁਣ ਜਿਹੜੇ ਬੂਟੇ ਨੇ ਰੁੱਖ ਨੇ ਉਹਨਾਂ ਨੇ ਕੁਦਰਤ ਦੇ ਨਾਲ ਜਿਹੜਾ ਤਾਲਮੇਲ ਸੋਹਣਾ ਬਿਠਾ ਲਿਆ, ਧੁੱਪ ਸੋਹਣੀ ਲੱਗਣ ਲੱਗ ਪਈ ਆ ਅਤੇ ਉਹ ਪੁੰਗਰਨ ਲੱਗ ਪਏ ਨੇ, ਉਸ ਸਮੇਂ ਫਿਰ ਉਹਨਾਂ ਨੂੰ ਆਪਣੇ ਬੂਟਿਆਂ ਨੂੰ ਤੁਸੀਂ ਵੱਧ ਖੁਰਾਕ ਪਾ ਸਕਦੇ ਹੋ। ਸੋ ਇਹ ਹੁਣੇ ਤਿਆਰੀ ਕਰ ਲਓ ਖੁਰਾਕ ਖਰੂਕ, ਮੈਂ ਤਾਂ ਕਹੂੰਗਾ ਵੀ ਲਿਆ ਕੇ ਰੱਖ ਲਓ, ਗੋਡੀ ਗਾਡੀ ਕਰ ਲਓ, ਤਿਆਰੀ ਫੁੱਲ ਤੁਸੀਂ ਰੱਖੋ ਮੁੜ ਕੇ ਭੱਜਣ ਦੀ ਬਜਾਏ, ਹੁਣੇ ਲਿਆ ਕੇ ਰੱਖ ਲਓ ਅਤੇ ਨਾਲ ਦੀ ਨਾਲ ਫਿਰ ਲਾਉਣ ਵਾਲੇ ਬਣੋਗੇ। ਹੁਣ ਲਾਉਣ ਦੇ ਵਿੱਚ ਤੁਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ, ਦੋ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਫਿਲਹਾਲ ਜੇ ਤੁਸੀਂ ਚਾਹੁੰਦੇ ਹੋ ਤਾਂ ਲਾ ਸਕਦੇ ਹੋ, ਜਿੱਦਾਂ ਵੀਰ ਹੋਰੀ ਆ ਪਾਲਕ ਦਾ ਪੁੱਛ ਰਹੇ ਨੇ, ਵੈਸੇ ਤਾਂ ਵੇਖੋ ਪਾਲਕ ਜਿਹੜਾ ਉਹ ਠੰਡ ਦਾ ਹੀ ਆ, ਜਿਹੜੀ ਠੰਡ ਦੀ ਸਬਜ਼ੀ ਆ ਅਤੇ ਪਰ ਹਾਲੇ ਠੰਡ ਕਿਹੜੀ ਪੂਰੀ ਤਰ੍ਹਾਂ ਦੇ ਨਾਲ ਗਈ ਨਹੀਂ ਗੀ, ਇਸ ਕਰਕੇ ਜਾਂਦੀ ਜਾਂਦੀ ਪਾਲਕ ਦਾ ਤੁਸੀਂ ਆਨੰਦ ਲੈ ਸਕਦੇ ਹੋ। ਅਤੇ ਹੋਰ ਜੇਕਰ ਕੋਈ ਵਧੇਰੇ ਜਾਣਦਾ ਤਾਂ ਉਹ ਤੁਸੀਂ ਜ਼ਰੂਰ ਦੱਸ ਦਿਓ, ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਸੋਂ ਪਾਲਕ ਪਈ ਲਾ ਲਓ। ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਮੈਂ ਤਾਂ ਕਹਿੰਦਾ ਹੁੰਦਾ ਵੀ ਆਪਣੇ ਗਾਰਡਨ ਦੇ ਵਿੱਚ ਆਪਾਂ ਰੱਖੀਏ, ਇੱਕ ਤਾਂ ਪਾਲਕ ਹੋ ਗਈ, ਇੱਕ ਧਨੀਆ ਹੋ ਗਿਆ, ਇੱਕ ਮਿਰਚਾਂ ਹੋ ਗਈਆਂ, ਅਤੇ ਗਰਮੀਆਂ ਦੇ ਵਿੱਚ ਟਮਾਟਰ। ਸੋ ਇਹ ਚਾਰ ਕੁ ਚੀਜ਼ਾਂ ਜਿਹੜੀਆਂ ਬੜੀ ਆਸਾਨੀ ਦੇ ਨਾਲ ਹੋ ਵੀ ਜਾਂਦੀਆਂ ਅਤੇ ਇਹ ਸਾਡੇ ਛੱਤੇ ਪੈਰ ਕੰਮ ਵੀ ਸਾਡੇ ਆਉਂਦੀਆਂ। ਪਾਲਕ ਤੁਸੀਂ ਲਾ ਸਕਦੇ ਹੋ, ਇੱਕ ਤੁਸੀਂ ਆਪਣੇ ਆ ਜਿਹੜੇ ਆ ਬਰੋਡ ਬੀਨਸ, ਇਹ ਵੀ ਤੁਸੀਂ ਲਾ ਸਕਦੇ ਹੋ, ਮਟਰ ਹੋ ਗਏ, ਬਰੋਡ ਬੀਨ ਹੋ ਗਏ। ਮਟਰਾਂ ਦਾ ਚਲੋ ਲੰਘ ਗਿਆ ਕੰਮ, ਹੁਣ ਸਿਆਲੀ ਉੱਥੇ ਫਸਲ ਹੈ, ਪਰ ਇਹਨਾਂ ਦੇ ਨਾਲ ਕਹਿੰਦੇ ਨੇ ਕਿ ਹੋਰ ਬੜੇ ਜ਼ਰੂਰੀ ਤੱਤ ਜਿਹੜੇ ਨੇ ਗਾਰਡਨ ਦੇ ਵਿੱਚ ਉਹ ਮਿਲ ਜਾਂਦੇ ਆ। ਸੋ ਇਸ ਕਰਕੇ ਇਹ ਤੁਹਾਨੂੰ ਜ਼ਰੂਰ ਬੀਜ ਲੈਣੀਆਂ ਚਾਹੀਦੀਆਂ, ਚਾਹੇ ਤੁਸੀਂ ਖਾਂਦੇ ਹੋ ਚਾਹੇ ਨਹੀਂ ਖਾਂਦੇ, ਖਾ ਵੀ ਲਓ ਅਤੇ ਇਹਨਾਂ ਦਾ ਬਹੁਤ ਫਾਇਦਾ, ਨਹੀਂ ਵੀ ਤੁਸੀਂ ਖਾਂਦੇ ਅਤੇ ਇਹ ਜਿਹੜੀਆਂ ਵੇਲਦਾਰ ਜਿਹੜੀਆਂ ਸਬਜ਼ੀਆਂ ਨੇ ਜਿੱਦਾਂ ਮਟਰ ਵੀ ਇੱਕ ਤਰ੍ਹਾਂ ਵੇਲ ਜੀ ਬਣਦੀ ਆ, ਹੈ ਨਾ, ਬਰੋਡ ਬੀਨ ਵੀ ਇੱਕ ਤਰ੍ਹਾਂ ਵੇਲ ਜੀ ਬਣਦੀ ਆ, ਫਲੀਆਂ ਹੋ ਗਈਆਂ ਇਹ ਵੀ ਵੇਲ ਜੀ ਬਣਦੀ ਆ। ਸੋ ਇੱਦਾਂ ਦੇ ਜਿਹੜੇ ਲਾ ਜ਼ਰੂਰ ਲੈਣੇ ਚਾਹੀਦੇ ਆ, ਕੋਈ ਬਾਅਦ ਵਿੱਚ ਵਿੱਚੇ ਹੀ ਜਦੋਂ ਗਾਰਡਨ ਦੇ ਆਪਾਂ ਇਹਨਾਂ ਨੂੰ ਕੁਤਰ ਦਿੰਦੇ ਹਾਂ ਅਤੇ ਸੋਹਣਾ ਸੋਹਣੀ ਇਹ ਖੁਰਾਕ ਬਣ ਜਾਂਦੀ ਹੈ। ਸੋ ਬਰੋਡ ਬੀਨ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬੀਜ ਸਕਦੇ ਹੋ, ਇਹਦੇ ਲਈ ਕਹਿੰਦੇ ਨੇ ਕਿ ਸੋਹਣਾ ਸਮਾਂ ਹੈ ਅਤੇ ਚਲੋ ਉਹ ਤਾਂ ਕਿਸੇ ਕਿਸੇ ਦੀ ਖੇਤੀ ਹੈ, ਪਾਲਕ ਦੇ ਉੱਤੇ ਆਉਂਦੇ ਹਾਂ ਆਪਾਂ। ਸੋ ਪਾਲਕ ਦਾ ਤੁਸੀਂ ਇਹ ਕਰ ਸਕਦੇ ਹੋ ਕਿ ਧਨੀਏ ਦਾ ਅਤੇ ਪਾਲਕ ਦਾ ਇੱਕ ਜਿਹੜਾ ਟਿਪ ਆਪਾਂ ਇਹ ਸਾਂਝਾ ਕਰ ਸਕਦੇ ਹਾਂ ਕਿ ਤੁਸੀਂ ਇਹਨੂੰ ਜਿੰਨੇ ਵੀ ਤੁਹਾਡੇ ਕੋਲ ਬੀਜ ਨੇ ਨਾ ਇਹਨਾਂ ਨੂੰ ਤਿੰਨੀ ਥਾਂ ਡਿਵਾਈਡ ਕਰ ਲਓ। ਇੱਕ ਤੁਸੀਂ ਹੁਣੇ ਬੀਜ ਦਿਓ ਅਤੇ ਉਹ ਤੁਹਾਡੇ ਹੋ ਜਾਣਗੇ, ਦੂਸਰਾ ਜਿਹੜਾ ਉਹ ਤੁਸੀਂ ਹਫ਼ਤਾ ਛੱਡ ਕੇ ਬੀਜੋ ਅਤੇ ਤੀਸਰਾ ਜਿਹੜਾ ਵਾ ਉਹਨੇ ਚਲੋ ਫਿਰ ਹੋਰ ਗਰਮੀ ਆ ਚੁੱਕੀ ਹੋਣੀ ਹੈ, ਜਾਂ ਫਿਰ ਚਾਰ ਚਾਰ ਦਿਨ ਦਾ ਹੀ ਭਾਵੇਂ ਤੁਸੀਂ ਫਰਕ ਪਾ ਲਓ। ਯਾਨੀ ਕਿ ਇਹ ਜਦੋਂ ਤੁਸੀਂ ਕੋਈ ਚੌਂ ਚੌਂ ਦਿਨਾਂ ਦਾ ਪੰਜਾਂ ਸੱਤਾਂ ਦਿਨਾਂ ਦਾ ਫਰਕ ਪਾ ਕੇ ਤੁਸੀਂ ਬੀਜੋਗੇ, ਚਲੋ ਹਫ਼ਤਾ ਹਫ਼ਤਾ ਲਾ ਲਓ, ਤੁਸੀਂ ਅੱਜ ਸੋਮਵਾਰ ਬੀਜ ਦਿਓ, ਅਗਲੇ ਸੋਮਵਾਰ ਅਤੇ ਅਗਲੇ ਸੋਮਵਾਰ, ਤਿੰਨੀ ਥਾਈਂ ਜਦੋਂ ਤੁਸੀਂ ਬੀਜਦੇ ਹੋ ਅਤੇ ਉਹਦੇ ਨਾਲ ਕੀ ਆ ਕਿ ਇੱਕ ਜਦੋਂ ਤੁਸੀਂ ਫਸਲ ਤੋੜ ਲੈਂਦੇ ਹੋ ਅਤੇ ਦੂਸਰੀ ਫਿਰ ਨਾਲ ਦੀ ਨਾਲ ਹੀ ਤਿਆਰ ਹੁੰਦੀ ਹੈ, ਕਿਉਂਕਿ ਉਹ ਹਫ਼ਤੇ ਦੇ ਫਰਕ ਦੇ ਨਾਲ ਤੁਸੀਂ ਬੀਜੀ ਹੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੀ ਹੈ ਕਿ ਪਾਲਕ ਦੀ ਗਰੋਥ ਮੁੜ ਕੇ ਇਕਦਮ ਰੁਕ ਜਾਣੀ ਆ, ਉਨੀ ਨਹੀਂ ਹੋਣੀ। ਸੋ ਇਸ ਕਰਕੇ ਜਦੋਂ ਕਹਿੰਦੇ ਗਰਮੀ ਵੱਧ ਜਾਂਦੀ ਹੈ ਅਤੇ ਪਾਲਕ ਦਾ ਜਿਹੜਾ ਬੂਟਾ ਉਹ ਸਾਰਾ ਜ਼ੋਰ ਆਪਣਾ ਬੀਜ ਦੇ ਉੱਤੇ ਲਾਉਂਦਾ ਵਾ, ਫਿਰ ਉਹ ਪੱਤਿਆਂ ਦੇ ਉੱਤੇ ਨਹੀਂ ਲਾਉਂਦਾ। ਸੋ ਇਸ ਕਰਕੇ ਫਿਰ ਉਹ ਬੇਭਰਾ ਜਿਹਾ ਹੋ ਜਾਂਦਾ। ਵੈਸੇ ਤਾਂ ਨੋ ਡਾਊਟ ਕਿ ਅੱਜ ਕੱਲ੍ਹ ਸਦਾਬਹਾਰ ਪਾਲਕ ਵੀ ਆ ਗਈ ਹੈ, ਉਹ ਜਿਹੜੀ ਪਾਲਕ ਹੈ ਉਹ ਗਰਮੀਆਂ ਦੇ ਵਿੱਚ ਵੀ ਹੋਈ ਜਾਂਦੀ ਹੈ। ਹੁਣ ਪਾਲਕ ਦਾ ਫਾਇਦਾ ਕੀ ਹੈ, ਕਿਉਂਕਿ ਆਇਰਨ ਦਾ ਬੜਾ ਵਧੀਆ ਸਰੋਤ ਹੈ ਅਤੇ ਤੁਸੀਂ ਜ਼ਰੂਰੀ ਨਹੀਂ ਹੈ, ਹੁਣ ਬੜਿਆਂ ਦਾ ਮੈਂ ਵੇਖਦਾ ਵਾਂ ਵੀ ਉਹਨਾਂ ਨੂੰ ਇਹ ਰਹਿੰਦਾ ਵੀ ਉਹ ਕਹਿ ਦਿੰਦੇ ਆ ਵੀ ਆਪਾਂ ਕਿਹੜੇ ਹੁਣ ਪਕੌੜੇ ਬਣਾਉਣੇ ਆ ਗਰਮੀ 'ਚ, ਆਪਾਂ ਕਿਹੜਾ ਸਾਗ ਬਣਾਉਣਾ ਕਿਤੇ ਰੋਜ਼ ਰੋਜ਼, ਹੈ ਨਾ। ਪਾਲਕ ਸਿਰਫ ਸਾਗ ਜਾਂ ਫਿਰ ਪਕੌੜਿਆਂ ਦੇ ਕੰਮ ਹੀ ਨਹੀਂ ਆਉਂਦੀ, ਪਾਲਕ ਤੁਸੀਂ ਡੇਲੀ ਆਪਣੀ ਜਿਹੜੀ ਕਿਚਨ ਦੇ ਵਿੱਚ ਤੁਸੀਂ ਵਰਤ ਸਕਦੇ ਹੋ। ਕਿੱਦਾਂ, ਜੇ ਤੁਸੀਂ ਮਿਕਸ ਕੋਈ ਸਬਜ਼ੀ ਬਣਾਉਂਦੇ ਹੋ ਜਾਂ ਤੁਸੀਂ ਕੋਈ ਮੰਨ ਲਓ ਗਾਜਰ ਆਲੂ ਹੀ ਬਣਾਉਂਦੇ ਹੋ, ਤੁਸੀਂ ਕੋਈ ਗੋਭੀ ਆਲੂ ਬਣਾਉਂਦੇ ਹੋ, ਕੋਈ ਵੀ ਕਿਸੇ ਕਿਸਮ ਦੀ ਕੋਈ ਸਬਜ਼ੀ ਤੁਸੀਂ ਸੁੱਕੀ ਵੀ ਬਣਾਉਂਦੇ ਹੋ ਅਤੇ ਥੋੜ੍ਹੀ ਜਿਹੀ ਪਾਲਕ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਕਿਸੇ ਵੀ ਤਰ੍ਹਾਂ ਸਬਜ਼ੀ ਦੇ ਵਿੱਚ। ਈਵਨ ਤੁਸੀਂ ਦਾਲ ਬਣਾਉਂਦੇ ਹੋ, ਛੋਲੇ ਬਣਾਉਂਦੇ ਹੋ, ਰਾਜਮਾਂਹ ਬਣਾਉਂਦੇ ਹੋ, ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਤਰੀ ਵਾਲੀ ਵੀ ਸਬਜ਼ੀ ਬਣਾਉਂਦੇ ਹੋ, ਤੁਸੀਂ ਆਲੂ ਮਟਰ ਬਣਾਉਂਦੇ ਹੋ, ਪਾਲਕ ਪਨੀਰ ਬਣਾਉਂਦੇ ਹੋ ਅਤੇ ਪਾਲਕ ਦੇ ਤਾਂ ਫਿਰ ਉਹਦੇ ਵਿੱਚ ਪੈਣੀ ਪਾਲਕ ਆ, ਜਾਂ ਮਟਰ ਪਨੀਰ ਬਣਾਉਂਦੇ ਹੋ, ਕੁਛ ਵੀ ਬਣਾਉਂਦੇ ਹੋ ਅਤੇ ਉਹਦੇ ਵਿੱਚ ਤੁਸੀਂ ਪਾਲਕ ਪਾ ਸਕਦੇ ਹੋ। ਹੁਣ ਹੁੰਦਾ ਕੀ ਹੈ ਕਿ ਜਿਹੜਾ ਜਿਹੜੀ ਤੁਹਾਡੀ ਆਪਣੀ ਦਾਲ ਆ ਛੋਲੇ ਆ ਉਹ ਪ੍ਰੋਟੀਨ ਦਾ ਸੋਰਸ ਹੋ ਗਏ, ਨਾਲ ਤੁਸੀਂ ਪਾਲਕ ਵਿੱਚ ਆਇਰਨ ਪਾ ਦਿੱਤੀ ਅਤੇ ਉਹ ਤੁਹਾਡਾ ਇੱਕ ਕਹਿ ਲਓ ਕਿ ਬੜਾ ਵਧੀਆ ਸੋਰਸ ਬਣ ਗਿਆ ਤੁਹਾਡਾ, ਤੁਹਾਡੀ ਜਿਹੜੀ ਡਾਇਟਰੀ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪੂਰਾ ਕਰਨ ਦਾ। ਸੋ ਪਾਲਕ ਜਿਹੜੀ ਇਹ ਨਹੀਂ ਕਿ ਤੁਸੀਂ ਮਤਲਬ ਕੁਛ ਇੱਕ ਆਪਾਂ ਇੰਡੀਅਨਸ ਨੇ ਰੱਖਿਆ ਵੀ ਕੁਛ ਇੱਕ ਫਿਕਸ ਆਹ ਵਾਲੀਆਂ ਰੈਸਪੀਆਂ ਹੋਣਗੀਆਂ ਅਤੇ ਇਹਨਾਂ 'ਚ ਹੀ ਪੈਣੀਆਂ ਅਤੇ ਉੱਦਾਂ ਹੀ ਉਹ ਗਾਰਡਨ ਦੇ ਵਿੱਚ ਐਵੇਂ ਜਾਇਆ ਜਾਂਦੀ ਰਹਿੰਦੀ ਆ। ਡੇਲੀ ਜੋ ਵੀ ਤੁਸੀਂ ਕੁਛ ਬਣਾਉਂਦੇ ਹੋ ਹਰ ਕੁਛ ਦੇ ਵਿੱਚ ਪਾਲਕ ਪਾਈ ਜਾ ਸਕਦੀ ਹੁੰਦੀ ਆ। ਤੁਸੀਂ ਪਰੌਂਠੇ ਬਣਾਉਂਦੇ ਹੋ ਤੁਸੀਂ ਅਤੇ ਪਰੌਂਠਿਆਂ ਦੇ ਵਿੱਚ ਪਾ ਸਕਦੇ ਹੋ। ਹਾਂ, ਕੁਛ ਵੀ ਨਾ ਲੱਭੇ ਤੁਹਾਨੂੰ, ਕੁਛ ਵੀ ਨਾ ਸਮਝ ਆਵੇ ਅਤੇ ਤੁਸੀਂ ਪਾਲਕ ਪਾ ਕੇ ਉਹਦੇ ਵਿੱਚ ਮਿਕਸੀ ਦੇ ਵਿੱਚ ਗ੍ਰਾਈਂਡਰ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਓ, ਉਨਾ ਕੁ ਜਿੰਨੇ ਕੁ ਦੇ ਨਾਲ ਉਹ ਗ੍ਰਾਈਂਡ ਹੋ ਜਾਵੇ, ਚੰਗੀ ਤਰ੍ਹਾਂ ਦੇ ਨਾਲ ਉਹਦੀ ਪੇਸਟ ਬਣਾ ਲਓ, ਜੂਸ ਜਿਹਾ ਬਣਾ ਲਓ ਅਤੇ ਉਹਦੇ ਨਾਲ ਆਟਾ ਗੁੰਨ ਲਓ। ਸੋ ਆਨੇ ਬਹਾਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਤੁਹਾਡਾ ਜਿਹੜਾ ਆਇਰਨ ਆ ਜਾਂ ਫਿਰ ਉਹ ਜਿਹੜੀ ਤੁਹਾਡੇ ਗਾਰਡਨ 'ਚ ਕੀਤੀ ਮਿਹਨਤ ਆ ਉਹ ਤੁਹਾਡੇ ਕਿਸੇ ਨਾ ਕਿਸੇ ਕੰਮ ਜ਼ਰੂਰ ਆਈ ਜਾਊਗੀ। ਸੋ ਨਾਲ ਦੀ ਨਾਲ ਤੁਸੀਂ ਆਪਣੀ ਜਿਹੜੀ ਕੋਈ ਸਵੇਰੇ ਸਮੂਦੀ ਸਮਾਧੀ ਤੁਸੀਂ ਕੋਈ ਪੀਂਦੇ ਹੋ ਉਹਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ। ਸੋ ਗੱਲ ਕਾਹਦੀ ਕਿ ਅਨੇਕਾਂ ਹੀ ਤਰੀਕਿਆਂ ਦੇ ਨਾਲ ਤੁਸੀਂ ਖਾ ਸਕਦੇ ਹੋ, ਸੋ ਇਸ ਕਰਕੇ ਜਾਇਆ ਨਹੀਂ ਜਾਂਦੀ। ਇਸੇ ਤਰ੍ਹਾਂ ਦੇ ਨਾਲ ਧਨੀਆ ਵਾ, ਧਨੀਆ ਨੂੰ ਵੀ 3 ਕਿਸ਼ਤਾਂ ਦੇ ਵਿੱਚ ਲਾਓ ਤੁਸੀਂ। ਇੱਕ ਪੱਕਣ ਜਿਹਾ ਹੋ ਜਾਂਦਾ ਅਤੇ ਦੂਸਰਾ ਤਿਆਰ ਹੋ ਜਾਂਦਾ, ਦੂਸਰੇ ਤੋਂ ਬਾਅਦ ਤੀਸਰਾ ਹੋ ਜਾਂਦਾ। ਸੋ ਇਸ ਤਰੀਕੇ ਦੇ ਨਾਲ ਆਲ ਟਾਈਮ ਤੁਹਾਡੇ ਕੋਲ ਸਮਾਨ ਰਹਿੰਦਾ ਵਾ। ਇਸ ਤੋਂ ਇਲਾਵਾ ਤੁਸੀਂ ਪੂਤਨਾ ਵਗੈਰਾ, ਚਲੋ ਜੇ ਤਾਂ ਕਿਸੇ ਨੇ ਲਾਇਆ ਵਾ ਤਾਂ ਉਹ ਤਾਂ ਮਰਦਾ ਹੀ ਨਹੀਂ ਹੈ, ਪਰ ਜੇਕਰ ਫਿਰ ਵੀ ਕਿਤੇ ਮਰਿਆ ਢੱਠਾ ਵਾ ਅਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਜੇਕਰ ਪਹਿਲਾਂ ਕਿਤੇ ਲੱਗਾ ਸੀ ਤਾਂ ਆਪਣੇ ਆਪ ਹੀ ਵੇਖਿਓ ਥੱਲੇ ਉਹਨੂੰ ਕਿਤੇ ਨਾ ਕਿਤੇ ਨਿਕਲ ਆਉਣਾ, ਜੇਕਰ ਨਹੀਂ ਤਾਂ ਕਿਸੇ ਕੋਲ ਲੈ ਕੇ ਟਾਣੀ ਤਾਂ ਦੱਬ ਛੱਡੋ, ਕਿਉਂਕਿ ਗਰਮੀਆਂ ਦੇ ਵਿੱਚ ਪੂਤਰਾ ਬੜਾ ਵਰਦਾਨ ਰਹਿੰਦਾ ਵਾ, ਰੋਟੀ ਪਾਣੀ ਸੌਖਾ ਹਜ਼ਮ ਹੋ ਜਾਂਦਾ, ਚਟਨੀ ਚੁਟਨੀ ਬਣਾਉਣ ਦੇ ਕੰਮ ਆ ਜਾਂਦਾ। ਸੋ ਆਪਣੇ ਪਰਿਵਾਰਾਂ ਦੇ ਵਿੱਚ ਤਾਂ ਇਹ ਖਾਸ ਤੌਰ ਦੇ ਉੱਤੇ ਵਧੀਆ ਚੀਜ਼ ਆ, ਘੈਂਟ ਚੀਜ਼ ਆ, ਅਤੇ ਉਹ ਤੁਸੀਂ ਭਾਈ ਲਾ ਸਕਦੇ ਹੋ। ਇੱਕ ਸਪਰਿੰਗ ਨਹੀਂ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਤੁਸੀਂ ਲਾ ਸਕਦੇ ਹੋ। ਸੋ ਬਾਹਰੋਂ ਕਿਤੇ ਲਿਆਉਣ ਦੀ ਲੋੜ ਨਹੀਂ, ਦੂਰ ਕਿਤੇ ਜਾਣਾ ਨਹੀਂ। ਤੁਸੀਂ ਆਪਣੇ ਜਿਹੜੇ ਗੰਢਾ ਵਾ ਉਹ ਮਾੜਾ ਮੋਟਾ ਕਿਤੇ ਕੋਈ ਪੁੰਗਰਿਆ ਪੰਗਰਿਆ ਵਾ, ਜੇ ਨਹੀਂ ਵੀ ਪੁੰਗਰਿਆ ਅਤੇ ਉਹਨੂੰ ਤੁਸੀਂ ਮੁੱਛਾਂ ਵਾਲਾ ਪਾਸਾ ਜਿਹੜਾ ਜ਼ਮੀਨ ਦੇ ਵਿੱਚ ਕਰਕੇ ਅਤੇ ਉਹਨੂੰ ਤੁਸੀਂ ਗੱਡ ਦਿਓ। ਸੋ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਵਧੀਆ ਤੁਹਾਡਾ ਹੋ ਜਾਊਗਾ। ਅਤੇ ਬਾਕੀ ਤੁਹਾਡੇ ਆਪਣੇ ਤਾਂ ਆ ਜਿਹੜੀਆਂ ਚੀਜ਼ਾਂ ਬਹੁਤ ਸੌਖੀਆਂ ਹੋ ਜਾਂਦੀਆਂ, ਜਿਹਦੇ ਵਿੱਚ ਸਿਲਵਰ ਬੀਟ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ, ਕੇਲ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੇ ਗਾਰਡਨ 'ਚ ਹਾਲੇ ਇਹਨਾਂ ਦਿਨਾਂ ਦੇ ਵਿੱਚ ਬੜੀਆਂ ਸੌਖੀਆਂ ਹੋ ਜਾਣੀਆਂ। ਅਤੇ ਜੇਕਰ ਨਹੀਂ ਤਾਂ ਸਭ ਤੋਂ ਇੰਪੋਰਟੈਂਟ ਇਹੋ ਹੀ ਆ ਕਿ ਤੁਸੀਂ ਆਪਣੇ ਗਾਰਡਨ ਦੀ ਤਿਆਰੀ ਕਰ ਲਓ, ਗੋਡੀ ਗਾਡੀ ਕਰਕੇ ਉਹਦੇ ਵਿੱਚ ਤੁਸੀਂ ਖਾਦ ਖੂਦ ਪਾ ਕੇ ਔਰਗੈਨਿਕ ਖਾਦ ਪਾਇਓ ਫਿਲਹਾਲ, ਦੂਸਰੀ ਜਿਹੜੀ ਆ ਉਹ ਤਾਂ ਨਾਲ ਦੀ ਨਾਲ ਐਕਟਿਵ ਹੋ ਜਾਂਦੀ ਹੈ, ਉਹਦੇ ਲਈ ਕੋਈ ਲੋੜ ਨਹੀਂ ਆ। ਅੱਛਾ ਇੱਕ ਟਿਪ ਜਿੱਦਾਂ ਵੀਰ ਹੋਰੀ ਭੇਜ ਰਹੇ ਨੇ, ਬਲਦੇਵ ਜੀ ਤੁਸੀਂ ਜਿਹੜਾ ਭੇਜਿਆ ਵਾ ਬੂਟੇ ਦਾ, ਸੋ ਸਿੱਧਾ ਸਿੱਧਾ ਜਿਹਾ ਸਾਈਨ ਜੋ ਮੈਨੂੰ ਲੱਗਦਾ ਵਾ ਇਹ ਹੈਗਾ ਵਾ ਪੀਲੇ ਪੱਤੇ, ਇਹਦਾ ਮਤਲਬ ਵੀ ਪਾਣੀ ਪੂਣੀ ਜਿਹੜਾ ਵਾਹਵਾ ਪਿਆ ਵਾ, ਕਿਉਂਕਿ ਮੀਂਹ ਵੀ ਪਿਛਲੇ ਦਿਨਾਂ ਦੇ ਵਿੱਚ ਪਏ ਨੇ। ਅਤੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ, ਕਿਉਂਕਿ ਜਿੱਦਾਂ ਮੀਂਹ ਜਦੋਂ ਮਰਜ਼ੀ ਪੈ ਜਾਂਦਾ, ਧੁੱਪਾਂ ਲਿਓਨੀਆਂ ਕੜਾਕੀਆਂ ਨਹੀਂ ਲੱਗਣ ਡੀਆਂ, ਸੋ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਪਾਣੀ ਪੂਣੀ ਘੱਟ ਹੀ ਪਾਉਣਾ ਚਾਹੀਦਾ, ਪਾਣੀ ਪੂਣੀ ਵੇਖ ਕੇ ਪਾਉਣਾ ਚਾਹੀਦਾ ਸਾਨੂੰ ਚੰਗੀ ਤਰ੍ਹਾਂ ਦੇ ਨਾਲ, ਥੋੜ੍ਹਾ ਜਿਹਾ ਫੋਲ ਕੇ ਵੇਖ ਲਓ। ਅਤੇ ਜੇ ਤਾਂ ਵਾਕਈ ਪਾਣੀ ਦੀ ਲੋੜ ਹੈ ਤਾਂ ਫਿਰ ਹੀ ਪਾਣੀ ਪਾਓ, ਅਤੇ ਜੇਕਰ ਨਹੀਂ ਲੋੜ ਤਾਂ ਫਿਰ ਤੁਸੀਂ ਪਾਣੀ ਨਾ ਪਾਓ, ਯਾਨੀ ਕਿ ਓਵਰ ਵਾਟਰਿੰਗ ਜਿਹੜੀ ਆ ਉਹ ਤੁਹਾਨੂੰ ਅੱਗੇ ਚੱਲ ਕੇ ਪਰੇਸ਼ਾਨ ਕਰੂਗੀ। ਸੋ ਇਹਨਾਂ ਦਿਨਾਂ ਦੇ ਵਿੱਚ ਜੜ੍ਹਾਂ ਗਲਣ ਦੇ ਚਾਂਸ ਹੁੰਦੇ, ਇਹਨਾਂ ਦਿਨਾਂ ਦੇ ਵਿੱਚ ਫੰਗਸ ਲੱਗਣ ਦੇ ਚਾਂਸ ਹੋਰ ਜ਼ਿਆਦਾ ਵਧੇਰੇ ਹੋ ਜਾਂਦੇ। ਸੋ ਇਸ ਕਰਕੇ ਤੁਸੀਂ ਘੱਟ ਹੀ ਪਾਣੀ ਉਹਨਾਂ ਕੁ ਪਾਓ ਜਿੰਨੇ ਕੁ ਦੀ ਲੋੜ ਹੈ, ਸਿਲ ਜੀ ਰੱਖੋ ਬਸ। ਬਾਕੀ ਸਨੇਲਸ ਸਲੱਗਸ ਵਗੈਰਾ ਤੋਂ ਵੀ ਤਾਂ ਹੀ ਬਚਾਇਆ ਜਾ ਸਕਦਾ ਜੇਕਰ ਤੁਹਾਡਾ ਗਾਰਡਨ ਬਹੁਤਾ ਸਿੱਲਾ ਸਿੱਲਾ ਜਿਹਾ ਨਾ ਰਵੇ। ਸਿੱਲਾ ਤਾਂ ਹੀ ਹੋਣਾ ਜੇ ਤੁਸੀਂ ਪਾਣੀ ਬਾਹਰੋਂ ਪਾਈ ਜਾਓ, ਉੱਤੋਂ ਮੀਂਹ ਪਈ ਜਾਵੇ, ਥੱਲਿਓ ਤੁਸੀਂ ਗੋਡੀ ਗਾਡੀ ਨਾ ਕੀਤੀ ਹੋਵੇ, ਘਾਹ ਫੂਸ ਤੁਹਾਡਾ ਜਿਹੜਾ ਵਾ ਉਹ ਬਹੁਤ ਹੋਇਆ ਵਾ, ਬੂਟੇ ਜਿਹੜੇ ਨੇ ਉਹ ਤੁਹਾਡੇ ਜ਼ਮੀਨ ਦੇ ਨਾਲ ਮਤਲਬ ਇੰਨੇ ਕੁ ਜ਼ਿਆਦਾ ਤੁਹਾਨੂੰ ਚਾਅ ਚੜ੍ਹਦਾ ਵਾ ਵੀ ਬੜੇ ਸੰਘਣੇ ਨੇ, ਪਰ ਉਸ ਸੰਘਣੇ ਦੇ ਵਿੱਚੋਂ ਦੀ ਜੇਕਰ ਜ਼ਮੀਨ ਦੇ ਉੱਤੇ ਕਿਤੇ ਧੁੱਪ ਹੀ ਨਹੀਂ ਪਹੁੰਚ ਰਹੀ ਅਤੇ ਉਹ ਵੀ ਸਨੇਲਸ ਦਾ ਕਾਰਨ ਹੋ ਸਕਦਾ। ਸੋ ਗਾਰਡਨ ਆਪਣਾ ਕੁੱਲ ਮਿਲਾ ਕੇ 4 ਸਫੇਰ ਇੱਕ ਵਾਰੀ ਵਿਹਲਾ ਜਿਹਾ ਕਰ ਦਿਉ, ਧੁੱਪ ਹਰ ਇੱਕ ਕੋਨੇ ਦੇ ਵਿੱਚ ਸਿੱਧੀ ਸਿੱਧੀ ਪਵੇ ਅਤੇ ਫਿਰ ਓਕੇ ਰਿਪੋਰਟ ਹੋ ਜੂਗਾ। ਸੋ ਫਿਲਹਾਲ ਗਾਰਡਨਿੰਗ ਦੇ ਨਾਲ ਰਿਲੇਟਿਡ ਇਹ ਸਾਡੀਆਂ ਕੁਛ ਸਾਂਝਾ, ਜੇ ਹੋਰ ਤੁਹਾਡਾ ਕੋਈ ਸਵਾਲ ਹੈ ਤਾਂ ਉਹ ਤੁਸੀਂ ਭੇਜ ਦਿਓ ਅਤੇ ਫਿਰ ਅਗਲੇ ਹਿੱਸੇ ਦੇ ਵਿੱਚ ਆ ਕੇ ਆਪਾਂ ਕਰਦੇ ਹਾਂ। ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗਾਰਡਨਿੰਗ ਟਿਪਸ, ਕਹਿੰਦੇ ਕਿ ਪਲੀਜ਼ ਪਰੂਨ ਯੂਅਰ ਰੋਜ਼ਿਜ਼ ਐਜ਼ ਸਪਰਿੰਗ ਇਜ਼ ਕਮਿੰਗ, ਅਤੇ ਇਫ ਯੂ ਹੈਵ ਚਿਲੀ ਕੈਪਸਿਕਮ ਪਲੀਜ਼ ਪਰੂਨ ਆਲ ਡੈਡ ਲੀਵਸ, ਅਤੇ ਸਟਾਰਟ ਪ੍ਰਪੇਅਰਿੰਗ ਯੂਅਰ ਸੋਇਲ ਫੋਰ ਸਮਰ ਵੈਜੀਟੇਬਲ। ਧੰਨਵਾਦ ਤੁਹਾਡਾ ਭਾਰਦਵਾਜ ਸਾਹਿਬ। ਸੋ ਬਿਲਕੁਲ ਜਿੱਦਾਂ ਭਾਰਦਵਾਜ ਸਾਹਿਬ ਨੇ ਕਿਹਾ ਅਤੇ ਇਹੋ ਹੀ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਵੀ ਲਗਭਗ ਕਰ ਚੁੱਕੇ ਹਾਂ। ਹਾਂ ਜਿੱਦਾਂ ਚਿਲੀ ਅਤੇ ਕੈਪਸਿਕਮ ਵਗੈਰਾ ਦਾ ਇਹਨਾਂ ਨੇ ਯਾਦ ਕਰਾ ਦਿੱਤਾ। ਸੋ ਇਹਨਾਂ ਦਿਨਾਂ ਦੇ ਵਿੱਚ ਹੁਣ ਜਿਹੜਾ ਜਾਂਦਾ ਜਾਂਦਾ ਕੋਰਾ ਜਿਹੜਾ ਵਾ ਇਹ ਮਾਰਦਾ ਹੁੰਦਾ ਕਈ ਵਾਰੀ, ਤੁਸੀਂ ਉਹਨੂੰ ਥੋੜ੍ਹਾ ਜਿਹਾ ਜਿਹੜੀ ਬੂਟੇ ਥੋੜ੍ਹੇ ਜਿਹੇ ਟਾਹਣੀਆਂ ਮੈਂ ਤਾਂ ਕਹੂੰਗਾ, ਮੈਂ ਤਾਂ ਬਾਅਦ ਬਾਅਦ ਸਭ ਟਾਹਣੀਆਂ ਕੱਟ ਦਿੰਦਾ ਹੁੰਦਾ ਚਿਲੀ ਕੈਪਸਿਕਮ ਦੀਆਂ, ਅਤੇ ਉੱਤੇ ਜਿਹੜਾ ਜਿੱਦਣ ਕੋਰੇ ਕਰੇ ਦਾ ਲੱਛਣ ਹੋਣ ਜਾਂ ਫਿਰ ਰਾਤ ਨੂੰ ਉੱਤੇ ਲਿਫਾਫਾ ਪਾ ਦੀਦਾ, ਦਿਨੇ ਧੁੱਪ ਦੇ ਵਿੱਚ ਲਾ ਦੀਦਾ, ਅਤੇ ਫਿਰ ਜਦੋਂ ਇੱਕ ਵਾਰੀ ਪੁੰਗਰਨਾ ਸ਼ੁਰੂ ਹੋ ਗਿਆ ਕੋਰੇ ਕਾਰੇ ਦੇ ਚਾਂਸ ਬਿਲਕੁਲ ਹੀ ਜਾਂਦੇ ਰਹੇ, ਅਤੇ ਫਿਰ ਵੇਖਿਓ ਇਹਨਾਂ ਨੇ ਇੱਕਦਮ ਛੂਟਾਂ ਵੱਟਣੀਆਂ, ਅਤੇ ਨਾਲ ਦੀ ਨਾਲ ਹੀ ਤੁਸੀਂ ਚਿਲੀਆਂ ਕੈਪਸਿਕਮਾਂ ਨਾਲ ਦੀ ਨਾਲ ਹੀ ਤੁਹਾਨੂੰ ਮਿਲ ਜਾਣਗੀਆਂ। ਪਰ ਜਿੱਦਾਂ ਭਾਰਦਵਾਜ ਸਾਹਿਬ ਕਹਿ ਰਹੇ ਨੇ ਕਿ ਸਾਰੇ ਦੇ ਸਾਰੇ ਜਿਹੜੇ ਮਰੇ ਪੱਤੇ ਨੇ, ਪੀਲੇ ਪਏ ਨੇ, ਮੋਰੀਆਂ ਮਾਰੀਆਂ ਵਾਲੇ, ਸਭ ਝਾੜ ਦਿਓ, ਹੁਣ ਟੈਨਸ਼ਨ ਨਹੀਂ ਲੈਣੀ, ਹੁਣ ਖੁੱਲ੍ਹ ਕੇ ਇਹਨਾਂ ਨੂੰ ਝਾੜੋ, ਕਿਉਂਕਿ ਅੱਗੇ ਜਦੋਂ ਧੁੱਪਾਂ ਲੱਗਣੀਆਂ ਅਤੇ ਫਿਰ ਨਵੇਂ ਜਿਹੜੀਆਂ ਟਾਹਣੀਆਂ ਨਵੇਂ ਪੱਤੇ ਪੁੰਗਰਨੇ ਨੇ, ਅਤੇ ਬੂਟੇ ਦਾ ਜ਼ੋਰ ਜਿਹੜਾ ਉੱਧਰਲੇ ਪਾਸੇ ਨੂੰ ਲੱਗੇ, ਇੱਧਰ ਪੁਰਾਣੇ ਅਤੇ ਨਾ ਐਵੇਂ ਵੇਸਟ ਹੁੰਦਾ ਰਹੇ। ਸੋ ਇੰਨਾ ਕੁ ਜ਼ਰੂਰ ਤੁਸੀਂ ਕਰ ਲਿਓ। ਅਤੇ ਬਾਕੀ ਗੁਲਾਬ ਦੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ, ਅਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਆ ਕੇ ਵਾਪਸ ਆਪਾਂ ਆਪਣੇ ਵਿਸ਼ੇ ਵੱਲ ਨੂੰ ਝਾਤੀ ਮਾਰਾਂਗੇ। ਉਹ ਕਿਹੜੇ ਕਾਰਜ, ਕਿਹੜੇ ਕੰਮ ਜਿਹੜੇ ਤੁਸੀਂ ਪਹਿਲਾਂ ਬਹੁਤ ਚਾਅ ਦੇ ਨਾਲ ਕਰਦੇ ਹੋ ਅਤੇ ਹੁਣ ਆਖੀ ਦਾ ਰੱਬਾ ਝੂਠ ਹੀ ਹੋ ਜਾਣਾ, ਆ ਕੇ ਕਰਦੇ ਹਾਂ ਤੇ ਗੱਲ। ਰੇਡੀਓ ਹਾਂਜੀ 1674
1: ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
2: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
1: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਹਾਜ਼ਰ ਨਹੀਂ ਹਾਜ਼ਰ ਹੋ ਜੂ ਜੋ ਕਹਿ ਦੇ ਕਿੱਦਾਂ ਦਾ ਲੱਗਾ ਇਹ ਤੁਸੀਂ ਦੱਸ ਸਕਦੇ ਹੋ ਅਤੇ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ ਦੇ ਵਿੱਚ ਮੈਂ ਰਣਜੋਤ ਸਿੰਘ ਅਤੇ ਅੱਜ ਦਾ ਸਾਡਾ ਵਿਸ਼ਾ ਇੱਕ ਵਾਰੀ ਫਿਰ ਤੋਂ ਤੁਹਾਨੂੰ ਯਾਦ ਕਰਵਾ ਦਿੰਦੇ ਹਾਂ ਕਿ ਉਹ ਕਿਹੜੇ ਕੰਮ ਜਿਹੜੇ ਤੁਸੀਂ ਪਹਿਲਾਂ ਬੜੇ ਚਾਅ ਦੇ ਨਾਲ ਕਰਦੇ ਸੀ ਪਹਿਲਾਂ ਬੜੇ ਉਤਸ਼ਾਹ ਦੇ ਨਾਲ ਕਰਦੇ ਸੀ ਤੁਹਾਨੂੰ ਲੱਗਦਾ ਸੀ ਕਿ ਇਹ ਮੇਰੀ ਹੌਬੀ ਹੈ ਸ਼ਾਇਦ ਇਹ ਮੇਰਾ ਪੈਸ਼ਨ ਹੈ ਸ਼ਾਇਦ ਪਰ ਹੁਣ ਤੁਹਾਨੂੰ ਲੱਗਦਾ ਵੀ ਨਹੀਂ ਹੁਣ ਤਾਂ ਰੱਬਾ ਝੂਠ ਹੀ ਹੋ ਜੇ ਹੁਣ ਤਾਂ ਇਹ ਚੀਜ਼ ਬੜੀ ਔਖੀ ਆ ਕਰਨੀ ਅਤੇ ਉਹ ਕੁਛ ਵੀ ਹੋ ਸਕਦਾ ਉਹ ਤੁਹਾਡੀ ਗਾਰਡਨਿੰਗ ਹੋ ਸਕਦੀ ਆ ਉਹ ਤੁਹਾਡੀ ਜਿਮ ਜਾਣ ਦੀ ਰੂਟੀਨ ਹੋ ਸਕਦੀ ਆ ਉਹ ਤੁਹਾਡੀ ਸ਼ੋਪਿੰਗ ਦੀ ਰੂਟੀਨ ਹੋ ਸਕਦੀ ਆ ਉਹ ਤੁਹਾਡੀ ਮੇਕਅਪ ਦੀ ਰੂਟੀਨ ਹੋ ਸਕਦੀ ਆ ਜਿੱਦਾਂ ਕਰਮ ਜੀ ਕਹਿੰਦੇ ਨੇ ਕਿ ਬੱਚਿਆਂ ਤੋਂ ਪਹਿਲਾਂ ਮੇਕਅਪ ਕਰਨ ਦਾ ਕਹਿੰਦੇ ਕਿ ਬਹੁਤ ਸ਼ੌਂਕ ਹੁੰਦਾ ਸੀ ਸੋ ਜਦੋਂ ਬੱਚੇ ਹੋਏ ਅਤੇ ਦੋ ਤਿੰਨ ਮੇਕਅਪ ਦੇ ਵਿੱਚ ਇੰਟਰਸਟ ਰਿਹਾ ਅਤੇ ਉਸ ਤੋਂ ਬਾਅਦ ਫਿਰ ਕਿਤੇ ਕਹਿੰਦੇ ਕਿ ਜਾਣਾ ਅਤੇ ਫਟਾਫਟ ਰੈਡੀ ਹੋ ਕੇ ਜਾਣਾ ਅਤੇ ਮਤਲਬ ਹੁਣ ਉਹ ਇੰਟਰਸਟ ਜਾਂਦਾ ਰਿਹਾ ਇਹ ਤਾਂ ਹੋ ਗਿਆ ਨਾ ਵੀ ਚਲੋ ਕਿਤੇ ਮੰਨ ਲਓ ਤੁਹਾਡਾ ਇੰਟਰਸਟ ਜਾਂਦਾ ਰਿਹਾ ਜਾਂ ਫਿਰ ਹੁਣ ਸਮਾਂ ਹੀ ਨਹੀਂ ਆ ਇਹ ਵੀ ਚੀਜ਼ ਸਾਨੂੰ ਆਈਡੈਂਟੀਫਾਈ ਕਰਨੀ ਪਊਗੀ ਕਿ ਕੀ ਸਾਡਾ ਉਸ ਕੰਮ ਦੇ ਵਿੱਚੋਂ ਇੰਟਰਸਟ ਜਾਂਦਾ ਰਿਹਾ ਜਾਂ ਆਪਾਂ ਬਿਜ਼ੀ ਜ਼ਿਆਦਾ ਇਹ ਹੋ ਗਏ ਹਾਂ ਵੀ ਸਾਡੇ ਕੋਲ ਉਸ ਕੰਮ ਦੇ ਲਈ ਹੁਣ ਸਮਾਂ ਹੀ ਨਹੀਂ ਬਚਦਾ ਯੈਸਟਰਡੇ ਡਿਨਰ ਵਾਸ ਕਹਿੰਦੇ ਕਿ ਸਾਗ ਵਿਦ ਥੋਸਾ ਆਟਾ ਐਂਡ ਜਾਨਾ ਜ਼ਿਆਦਾ ਮੱਕੀ ਅੱਛਾ ਥੋੜ੍ਹਾ ਆਟਾ ਓਕੇ ਥੋੜ੍ਹਾ ਆਟਾ ਅਤੇ ਜ਼ਿਆਦਾ ਮੱਕੀ ਆਟਾ ਮਿਕਸ ਰੋਟੀ ਵਿਦ ਮਿਕਸ ਸੈਲਡ ਬਹੁਤ ਸੋਹਣਾ ਜੀ ਈਟ ਹੈਲਦੀ ਅਤੇ ਥਿੰਕ ਹੈਲਦੀ ਧੰਨਵਾਦ ਮਿਹਰਬਾਨੀ ਤੁਸੀਂ ਇਹ ਜਿਹੜਾ ਨੇਮ ਬਰਕਰਾਰ ਰੱਖਿਆ ਵਾ ਤੁਸੀਂ ਜਿਹੜਾ ਨਾਲ ਦੀ ਨਾਲ ਦੱਸਦੇ ਰਹਿੰਦੇ ਹੋ ਵੀ ਹਾਂ ਕੀ ਤੁਸੀਂ ਬਣਾਉਂਦੇ ਹੋ ਅਤੇ ਬਾਕੀ ਵੀ ਵੇਖ ਲਓ ਭਾਈ ਜੇ ਕਿਸੇ ਨੇ ਸਾਗ ਬਣਾਉਣਾ ਅਤੇ ਹੁਣ ਸਿਆਲ ਜਿਹੜਾ ਜਾਂਦਾ ਜਾਂਦਾ ਜੇ ਅਤੇ ਜੇ ਤੁਸੀਂ ਸਾਗ ਸ਼ਲਗਮ ਵਾਲਾ ਤੋਹਫ਼ਾ ਤੁਸੀਂ ਛਕਣਾ ਅਤੇ ਹਾਲੇ ਠੰਡ ਠੰਡ ਜੀ ਦੇ ਵਿੱਚ ਤੁਸੀਂ ਇਹ ਵਾਲਾ ਕੰਮ ਕਰ ਸਕਦੇ ਹੋ ਸ਼ੇਰਗਲ ਸਾਹਿਬ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ ਅਤੇ ਕਰਨ ਜੀ ਕਹਿੰਦੇ ਕਿ ਦਾਸ ਇਕੱਲਾ ਨਹੀਂ ਹੈ 96 ਕਰੋੜੀ ਨੇ ਦਾਸ ਹੋਣਾ ਨਾਲ ਐਂਡ ਦਾਸ ਹੋਣੀ ਆਪ ਵੀ 125,000 ਦੇ ਬਰਾਬਰ ਨੇ ਧੰਨਵਾਦ ਜੀ ਤੁਹਾਡਾ ਤੁਹਾਡੀ ਇਹੋ ਫੂਕ ਕਿਸੇ ਪਾਸੇ ਮਤਲਬ ਜਾਣ ਨਹੀਂ ਦਿੰਦੀ ਡਟੇ ਆ ਗਏ ਥੈਂਕ ਯੂ ਗੁਰਜੀਤ ਜੀ ਕਹਿੰਦੇ ਨੇ ਕਿ ਨਾਈਸ ਸੌਂਗ ਅਤੇ ਮਿਹਰਬਾਨੀ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਅਤੇ ਕਹਿੰਦੇ ਕਿ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ ਗੁਰਸੇਵਕ ਸਿੰਘ ਜੀ ਵਿਨੀਪੈਗ ਤੋਂ ਕਹਿੰਦੇ ਨੇ ਕਿ ਸਾਰਿਆਂ ਦਾ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਤੁਸੀਂ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਅਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਵੀ ਆਖਿਰਕਾਰ ਉਹ ਕਿਹੜੀ ਚੀਜ਼ ਕੀ ਇੱਥੇ ਸਾਨੂੰ ਇਹ ਵੀ ਵੇਖਣਾ ਪਊਗਾ ਕਿ ਕੀ ਸਾਨੂੰ ਸੱਚਮੁੱਚ ਹੀ ਉਸ ਕੰਮ ਦੇ ਨਾਲ ਨਫ਼ਰਤ ਹੋ ਗਈ ਆਪਾਂ ਜਿਹੜਾ ਪਰੇ ਪਰੇ ਰਹਿੰਦੇ ਜਾਂ ਫਿਰ ਉਸ ਕੰਮ ਦੇ ਨਾਲ ਜੁੜੇ ਸਟ੍ਰੈੱਸ ਜਿਹੜੇ ਨੇ ਉਹ ਤੁਹਾਨੂੰ ਤੰਗ ਕਰਦੇ ਨੇ ਉਹ ਕੰਮ ਕਰਕੇ ਜਿਹੜੀ ਸਾਨੂੰ ਹੋਰ ਆਸ ਪਾਸ ਤੋਂ ਸਟ੍ਰੈੱਸ ਫੋਰ ਐਗਜ਼ਾਮਪਲ ਕਿ ਉਹ ਕੰਮ ਕਰਨ ਦੇ ਲਈ ਸਾਨੂੰ ਜਿਹੜਾ ਸਮਾਂ ਔਖੇ ਸੌਖੇ ਹੋ ਕੇ ਆਪਣੇ ਕੰਮਾਂ ਦੇ ਵਿੱਚੋਂ ਬੱਚਿਆਂ ਦੇ ਵਿੱਚੋਂ ਇੱਧਰੋਂ ਉੱਧਰੋਂ ਕਰਕੇ ਔਖੇ ਹੋ ਕੇ ਕੱਢਣਾ ਪੈਂਦਾ ਉਹ ਸਾਨੂੰ ਜ਼ਿਆਦਾ ਸਟ੍ਰੈੱਸ ਦੇ ਦਿੰਦਾ ਕਈ ਵਾਰੀ ਇਹ ਹੁੰਦਾ ਕਿ ਆਪਾਂ ਉਹ ਕੰਮ ਜਿਹੜਾ ਵੀ ਸਾਡਾ ਸ਼ੌਂਕ ਸੀ ਉਹਦੇ ਨਾਲ ਸਾਨੂੰ ਨਫ਼ਰਤ ਨਹੀਂ ਹੋਈ ਉਹ ਸਾਡਾ ਸਟਿਲ ਕਰਨ ਨੂੰ ਜੀ ਕਰਦਾ ਪਰ ਉਹਦੇ ਨਾਲ ਰਿਲੇਟਿਡ ਧੂਕ ਸੀਟ ਇੰਨੀ ਹੋ ਜਾਂਦੀ ਆ ਉੱਥੋਂ ਤੱਕ ਪਹੁੰਚਣ ਦੇ ਲਈ ਕਿ ਫਿਰ ਆਪਾਂ ਇਹ ਸੋਚਦੇ ਹਾਂ ਵੀ ਯਾਰ ਹੁਣ ਆਪਾਂ ਰਹਿਣੀ ਦੀਏ ਹੌਲੀ ਹੌਲੀ ਸਾਡਾ ਦਿਮਾਗ ਉਸ ਪਾਸੇ ਨੂੰ ਸੋਚਣਾ ਬੰਦ ਕਰ ਦਿੰਦਾ ਆਪਾਂ ਭੱਜਣਾ ਸ਼ੁਰੂ ਕਰ ਦਿੰਦੇ ਜਿੱਦਾਂ ਫੋਰ ਐਗਜ਼ਾਮਪਲ ਜੇ ਮੈਂ ਆਪਣੀ ਗੱਲ ਕਰਾਂ ਤਾਂ ਇੱਕ ਸਮਾਂ ਹੀ ਜਦੋਂ ਕੁਕਿੰਗ ਦਾ ਬੜਾ ਮੈਨੂੰ ਸ਼ੌਂਕ ਸੀ ਉਸ ਤੋਂ ਬਾਅਦ ਫਿਰ ਆਪਾਂ ਰੈਸਟੋਰੈਂਟ ਦੇ ਵਿੱਚ ਇੰਨੀ ਕੁ ਜ਼ਿਆਦਾ ਕੁਕਿੰਗ ਕਰ ਲਈ ਫਿਰ ਇੱਕ ਸਮਾਂ ਆਇਆ ਕਿ ਮੈਨੂੰ ਉਸ ਚੀਜ਼ ਦੇ ਨਾਲ ਮਤਲਬ ਇਹ ਕਹਿ ਲਓ ਵੀ ਸੋਰਟ ਆਫ ਜਿੱਦਾਂ ਪ੍ਰੋਬਲਮ ਹੋਣ ਲੱਗ ਪਈ ਮੈਨੂੰ ਧੂੰਏ ਦੇ ਨਾਲ ਇੱਕ ਸਮੇਂ ਆ ਕੇ ਅਤੇ ਮੈਨੂੰ ਕਿਤੇ ਵੀ ਬਹੁਤ ਲੰਮਾ ਸਮਾਂ ਤੱਕ ਇਹ ਪ੍ਰੋਬਲਮ ਰਹੀ ਕਿ ਕਿਤੇ ਵੀ ਕੋਈ ਮੈਂ ਧੂੰਆਂ ਸੁੰਘ ਲੈਣਾ ਉਦਾਂ ਦਾ ਕਿਸੇ ਵੀ ਬਾਰਬਿਕਿਊ 'ਤੇ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਅਤੇ ਮੈਨੂੰ ਇਰੀਟੇਸ਼ਨ ਹੋਣ ਲੱਗ ਪੈਂਦੀ ਸੀ ਮੈਨੂੰ ਥੋੜ੍ਹਾ ਥੋੜ੍ਹਾ ਦੂਰ ਦੂਰ ਰਹਿਣਾ ਪੈਂਦਾ ਸੀ ਉਹ ਚੀਜ਼ ਲੰਮਾ ਸਮਾਂ ਤੱਕ ਰਹੀ ਕਿਉਂਕਿ ਸ਼ਾਇਦ ਮੈਂ ਇਹ ਰਿਲਾਈਜ਼ ਕੀਤਾ ਕਿ ਬਹੁਤ ਲੰਮਾ ਸਮਾਂ ਕੰਟੀਨਿਊਜ਼ ਮੈਂ ਇੱਕ ਕੰਮ ਦੇ ਵਿੱਚ ਜਦੋਂ ਬਤੀਤ ਕੀਤਾ ਅਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਤੁਹਾਡਾ ਸ਼ੌਂਕ ਹੁੰਦਾ ਵਾ ਉਹ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਕਹਿ ਲਓ ਵੀ ਨਫ਼ਰਤ ਤਾਂ ਨਹੀਂ ਕਹਿ ਸਕਦੇ, ਮਤਲਬ ਉਹ ਤੁਹਾਡਾ ਓਪੋਜ਼ਿਟ ਜਾਣਾ ਸ਼ੁਰੂ ਹੋ ਜਾਂਦਾ। ਇੱਥੇ ਇਹ ਵੀ ਚੀਜ਼ ਸਾਨੂੰ ਵੇਖਣੀ ਪਊਗੀ ਕਿ ਕੀ ਤੁਹਾਡੀ ਪਸੰਦ ਬਦਲ ਗਈ ਆ ਜਾਂ ਫਿਰ ਤੁਹਾਡੀ ਜ਼ਿੰਦਗੀ ਬਦਲ ਗਈ ਆ। ਪਸੰਦ ਬਦਲੀ, ਜ਼ਿੰਦਗੀ ਬਦਲੀ, ਮੰਨ ਲਓ ਜਿੱਦਾਂ ਭੈਣ ਜੀ ਉਹਨਾਂ ਨੇ ਮੈਸੇਜ ਕੀਤਾ ਸੀ ਕਿ ਉਹਨਾਂ ਨੂੰ ਮੇਕਅਪ ਕਰਨਾ ਪਸੰਦ ਸੀ, ਉਸ ਤੋਂ ਬਾਅਦ ਜਦੋਂ ਬੱਚੇ ਆਏ ਤਾਂ ਫਿਰ ਉਹਨਾਂ ਨੇ ਹੁਣ ਉਹਨਾਂ ਨੂੰ ਲੱਗਦਾ ਵੀ ਨਹੀਂ ਮੇਰਾ ਇਹ ਸ਼ੌਂਕ ਹੀ ਨਹੀਂ ਰਿਹਾ। ਹੁਣ ਇੱਥੇ ਵੀ ਆਪਾਂ ਇਹ ਚੀਜ਼ ਫਾਰਮੂਲਾ ਇਹ ਲਾ ਕੇ ਵੇਖ ਸਕਦੇ ਹਾਂ ਵੀ ਇੱਥੇ ਸਾਡੀ ਪਸੰਦ ਹੋ ਸਕਦਾ ਸ਼ਾਇਦ ਨਾ ਬਦਲੀ ਹੋਵੇ, ਮੇਕਅਪ ਤਾਂ ਸ਼ਾਇਦ ਸਾਨੂੰ ਉਨਾ ਹੀ ਪਸੰਦ ਹੋਵੇ, ਪਰ ਸਾਡੀ ਹੁਣ ਜ਼ਿੰਦਗੀ ਬਦਲ ਗਈ ਹੈ, ਸਾਡੇ ਹੁਣ ਜ਼ਿੰਦਗੀ ਦੇ ਰੁਝੇਵੇਂ ਬਦਲ ਗਏ ਆ, ਸਾਡੇ ਹੁਣ ਮਕਸਦ ਬਦਲ ਗਏ ਆ ਉਸ ਚੀਜ਼ ਨੂੰ। ਇੱਕ ਹੋਰ ਐਗਜ਼ਾਮਪਲ ਜੇ ਆਪਾਂ ਲਈਏ ਤਾਂ ਇੱਕ ਸਮਾਂ ਹੁੰਦਾ ਜਦੋਂ ਬੰਦਾ ਯੰਗ ਹੁੰਦਾ ਵਾ ਉਹਦਾ ਜੀ ਕਰਦਾ ਮੈਂ ਬਾਹਰ ਅੰਦਰ ਜਾਵਾਂ, ਮੈਂ ਨਾਈਟ ਕਲੱਬਾਂ ਦੇ ਵਿੱਚ ਜਾਵਾਂ, ਮੈਂ ਈਵੈਂਟ ਵੇਖਾਂ, ਮੈਂ ਵਿਆਹ ਸ਼ਾਦੀਆਂ ਘੁੰਮਾਂ, ਭੰਗੜੇ ਪਾਵਾਂ, ਬੁੱਲੇ ਲੁੱਟਾਂ, ਭੱਜ ਭੱਜ ਕੇ ਆਪਾਂ ਘੁੰਮਣ ਫਿਰਨ ਦੇ ਲਈ ਜਾਂਦੇ ਹਾਂ, ਡੈਸਟੀਨੇਸ਼ਨਾਂ ਦੇ ਉੱਤੇ ਜਾਂਦੇ ਹਾਂ, ਹੈ ਨਾ, ਬੀਚਾਂ ਦੇ ਉੱਤੇ ਜਾਂਦੇ ਹਾਂ, ਪਰ ਉਸ ਤੋਂ ਬਾਅਦ ਫਿਰ ਇੱਕ ਏਜ ਆਉਂਦੀ ਆ ਬਣਿਆਂ ਦੇ ਉੱਤੇ ਵਾਲਾ ਸਨੈਰੀਓ ਆਇਆ ਹੋਊਗਾ ਜਾਂ ਆਊਗਾ, ਤੁਹਾਡਾ ਜੀ ਕਰਦਾ ਛੁੱਟੀ ਆ ਅਤੇ ਮੈਂ ਘਰ ਬਹਿ ਕੇ ਇਹਦੇ ਨਾਲ ਚੰਗਾ ਕੋਈ ਫਿਲਮ ਫੁਲਮ ਵੇਖ ਲਾਂ। ਪਹਿਲੀਆਂ ਦੇ ਵਿੱਚ ਹੋ ਸਕਦਾ ਕਿ ਜੇ ਤੁਸੀਂ ਆਪਣੇ ਆਪ ਦੇ ਵਿੱਚੋਂ ਪੁਰਾਣਾ ਆਪ ਜੇ ਤੁਸੀਂ ਵੇਖ ਰਹੇ ਹੋ ਅਤੇ ਤੁਸੀਂ ਕੰਮ ਕਾਰ ਤੋਂ ਆਏ ਹੋ ਸ਼ਾਮ ਜੀ ਨੂੰ ਆ ਕੇ ਤੁਹਾਡਾ ਮਨ ਬਣਿਆ ਵੀ ਓਕੇ ਕੱਲ੍ਹ ਛੁੱਟੀ ਆ ਅਤੇ ਮੈਂ ਓਕੇ ਮੈਨੂੰ ਅੱਜ ਸਿਟੀ ਘੁੰਮਣ ਜਾਣਾ ਚਾਹੀਦਾ, ਮੈਨੂੰ ਕਿਸੇ ਯਾਰ ਦੋਸਤ ਵੱਲ ਜਾਣਾ ਚਾਹੀਦਾ, ਬਦੋ ਬਦੀ ਆਪਾਂ ਫੋਨ ਚੁੱਕਦੇ ਹਾਂ ਘੁੰਮਾਉਂਦੇ ਹਾਂ ਹਾਂ ਵਿਹਲਾ ਹੀ ਆ ਗਿਆ ਜੀ ਮੈਂ ਫਿਰ, ਹੈ ਨਾ, ਅੱਛਾ ਫਿਰ ਚੱਲ ਤੂੰ ਆ ਜਾ ਫਿਰ, ਅੱਛਾ ਨਹੀਂ ਚੱਲ ਫਿਰ ਦੋਵੇਂ ਜਾਣੇ ਆਪਾਂ ਸਿਟੀ ਚੱਲਦੇ ਹਾਂ, ਆਮ ਇਹ ਵਰਤਾਰਾ ਹੁੰਦਾ। ਪਰ ਹੁਣ ਸ਼ਾਇਦ ਉਹੀ ਦੋਸਤ ਹੋਣਗੇ, ਉਹੀ ਜ਼ਿੰਦਗੀ ਹੋਊਗੀ, ਅਗਲੇ ਦਿਨ ਛੁੱਟੀ ਹੋਊਗੀ ਅਤੇ ਤੁਸੀਂ ਕਹੋਗੇ ਫੋਨ ਬੰਦ ਕਰਕੇ ਰੱਖ ਦਈਏ, ਹੁਣ ਆਪਾਂ ਘਰੇ ਬਹੀਏ, ਆਪਾਂ ਕੁਛ ਨਹੀਂ ਕਰਨਾ, ਆਪਾਂ ਵਿਹਲੇ ਬਹੀਏ ਅੱਜ। ਸੋ ਇਸ ਤਰੀਕੇ ਦੇ ਨਾਲ ਸਾਡੀਆਂ ਕਿੰਨੀਆਂ ਪ੍ਰਾਇਓਰਟੀਜ਼ ਸਮਾਂ ਦੇ ਨਾਲ ਬਦਲ ਜਾਂਦੀਆਂ, ਪਰ ਕੀ ਵਜ੍ਹਾ ਕੀ ਰਹੀ ਹੈ ਇਸ ਚੀਜ਼ ਦੇ ਪਿੱਛੇ? ਉਮਰ ਵੀ ਹੋ ਸਕਦੀ ਹੈ, ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਸਾਡੇ ਤੌਰ ਤਰੀਕੇ ਵੀ ਬਦਲਦੇ ਆ, ਅਤੇ ਨਾਲ ਨਾਲ ਤੁਹਾਡੀਆਂ ਕੌਲਾਂ ਵੀ ਲਈ ਜਾਂਦੇ ਹਾਂ, ਅਤੇ ਤੁਸੀਂ ਵੀ ਆਪਣੀ ਸਾਂਝ ਪਾਈ ਜਾਇਓ, ਨਹੀਂ ਤਾਂ ਫਿਰ ਮੇਰੇ ਜਿਹੜੇ ਪੁਆਇੰਟ ਨੇ ਉਹ ਉਨੇ ਜ਼ਿਆਦਾ ਹੋ ਸਕਦਾ ਵੀ ਨਾਲ ਤੁਹਾਡੀ ਜਦੋਂ ਰਲੂਗੀ ਗੱਲਬਾਤ ਅਤੇ ਉਨਾ ਜ਼ਿਆਦਾ ਉਹਦੇ ਵਿੱਚ ਮਜ਼ਾ ਨਾ ਆਵੇ ਜਿੰਨਾ ਤੁਹਾਡੇ ਐਕਸਪੀਰੀਅੰਸ ਵੀ ਨਾਲ ਮਿਕਸ ਹੋਣ ਦੇ ਉੱਤੇ ਆਉਣਾ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ? ਸਤਿ ਸ਼੍ਰੀ ਅਕਾਲ ਭੈਣ ਜੀ, ਅੱਜ ਤਾਂ ਡਰਾਈਵ ਕਰਦੇ ਹੋ ਮੈਨੂੰ ਲੱਗਦਾ। ਨਹੀਂ ਪਰ ਇਹ ਤੇ ਉਹ ਨਹੀਂ ਹੈ ਨਾ ਵੀ ਸ਼ੌਂਕ, ਪਹਿਲਾਂ ਮੈਨੂੰ ਬਹੁਤ ਸ਼ੌਂਕ ਹੁੰਦਾ ਸੀ ਡਾਕਟਰਾਂ ਕੋਲ ਜਾਣ ਦਾ, ਹੁਣ ਮੈਨੂੰ ਮਜਬੂਰੀ 'ਚ ਜਾਣਾ ਪੈਂਦਾ, ਇਹ ਤੇ ਕੋਈ ਨਹੀਂ ਨਾ। ਅੱਛਾ ਨੀ, ਇੱਕ ਚੀਜ਼ ਜ਼ਰੂਰ ਹੁੰਦੀ ਨਾ ਨਿੱਕੇ ਹੁੰਦੇ ਇਹਦੇ 'ਚ, ਇੱਕ ਇਸ ਲਿਹਾਜ਼ ਨਾਲ ਆਪਾਂ ਜ਼ਰੂਰ ਪੁਆਇੰਟ ਡਿਸਕਸ ਕਰ ਸਕਦੇ ਵੀ ਤੁਹਾਨੂੰ ਯਾਦ ਹੈ ਇੱਕ ਸਟੇਜ ਹੁੰਦੀ ਸੀ ਭੈਣ ਜੀ, ਜੀ ਕਰਦਾ ਹੁੰਦਾ ਸੀ ਮਾੜੀ ਜੀ ਕੋਈ ਸੱਟ ਲੱਗੇ, ਰਗੜ ਲੱਗੇ, ਬੈਂਡੇਡ ਲਾਈਏ, ਹੈ ਨਾ, ਬੜਾ ਜੀ ਕਰਦਾ ਹੁੰਦਾ ਸੀ ਬੈਂਡੇਡ ਲਾਉਣ ਨੂੰ। ਹੁਣ ਵੀ ਬੱਚੇ ਵੀ ਏਦਾਂ ਹੀ ਕਰਦੇ ਆ, ਤੇ ਉਹਦੇ ਚ ਆਪਣਾ ਇਹ ਹੁੰਦਾ ਸੀ ਵੀ ਉਹ ਮੇਰੇ ਨਾ ਉਂਗਲ ਤੇ ਪੱਟੀ ਜੀ ਬੱਜੀ ਹੋਵੇ ਤੇ ਪਤਾ ਨੀ ਕੀ ਉਹ ਮਜ਼ਾ ਜਿਹਾ ਆਉਂਦਾ ਸੀ ਵੀ ਸ਼ਾਇਦ ਸਾਰੇ ਮੈਨੂੰ ਪੁੱਛਣ ਵੀ ਉਹ ਕੀ ਹੋਇਆ ਵਾ, ਇੱਕ ਉਹਨਾਂ ਚੀਜ਼ਾਂ ਤੋਂ ਹੁਣ ਭੱਜੀ ਦਾ, ਹੁਣ ਮਾੜਾ ਮੋਟਾ ਕੁਛ ਹੋਵੇ ਵੀ ਦੇਖੀਦਾ ਵੀ ਯਾਰ ਇਹ ਝੂਠ ਹੀ ਹੋ ਜਾਏ। ਕਈ ਵਾਰੀ ਤੁਸੀਂ ਸ਼ਾਇਦ ਤੁਸੀਂ ਵੀ ਨੋਟ ਕਰਦੇ ਹੋ ਇੱਕ ਏਜ ਤੱਕ ਨਾ ਬਹੁਤ ਛੇਤੀ ਆਪਣੇ ਆਪ ਹੀ ਉਦਾਂ ਕਦਾ ਹੀ ਜ਼ਖਮ ਬੜੀ ਛੇਤੀ ਇੱਦਾਂ ਹੀ ਠੀਕ ਠੂਕ ਹੋ ਜਾਂਦਾ ਹੈ, ਪਰ ਫਿਰ ਇੱਕ ਸਟੇਜ ਆਉਂਦੀ ਆ ਜਦੋਂ ਉਹ ਚੀਜ਼ ਤੁਸੀਂ ਵੇਖਦੇ ਹੋ ਵੀ ਉਹ ਲਮਕਦੀ ਆ ਐਡੀ ਛੇਤੀ ਠੀਕ ਨਹੀਂ ਹੁੰਦੀ, ਉਹਦਾ ਰੀਜ਼ਨ ਸ਼ਾਇਦ ਇੱਕ ਇਹ ਵੀ ਹੋ ਸਕਦਾ ਵੀ ਆਪਣਾ ਜਾਣੇ ਅਣਜਾਣੇ ਕੰਮ ਆਪਾਂ ਕੋਈ ਨਾ ਕੋਈ ਉੱਦਾਂ ਦਾ ਕਰੀ ਜਾਂਦੇ ਜਿੱਦਾਂ ਤੁਹਾਡੇ ਕੰਮ ਨੇ, ਤੁਸੀਂ ਹੋ ਸਕਦਾ ਪਾਣੀ ਦੇ ਵਿੱਚ ਪਾਈ ਛੱਡਿਆ ਹੋਵੇ ਭਾਂਡੇ ਭੂੰਡੇ ਧੋਣ ਲਈ, ਕੱਪੜੇ ਧੋਣ ਲਈ, ਅਤੇ ਉਹ ਤਾਂ ਕਰਕੇ ਵੱਧ ਗਿਆ
1: ਕਰਕੇ ਉਹਦੇ ਪਾਣੀ ਵਗੈਰਾ ਲੱਗੀ ਗਿਆ ਨਾ ਹੱਥ ਨੂੰ, ਜਿਹੜਾ ਉਹਨੇ ਕੰਮ ਜ਼ਿਆਦਾ ਖਰਾਬ ਕਰਤਾ ਅਤੇ ਉਹਦੇ ਨਾਲ ਹੁਣ ਜ਼ਿਆਦਾ ਨਮਨੈਸ ਆ ਗਈ ਅਤੇ ਡਾਕਟਰ ਨੇ ਫਿਰ ਟੈਟਨਸ ਦਾ ਇੰਜੈਕਸ਼ਨ ਵੀ ਲਾਇਆ ਅਤੇ ਬਲੱਡ ਟੈਸਟ ਵੀ ਕੀਤਾ ਅਤੇ ਸਭ ਕੁਛ, ਮਤਲਬ ਕੋਈ ਜਿਹੜੀ ਚੀਜ਼ ਆਪਾਂ ਅਵੋਇਡ ਕਰਦੇ ਕਿ ਨਾ ਜਾਣਾ ਪਏ ਡਾਕਟਰ ਕੋਲ ਇੱਦਾਂ ਨਾ,
0: ਉਹ ਚੀਜ਼ ਜ਼ਿਆਦਾ ਤੁਹਾਡੇ ਅੱਗੇ ਆਉਂਦੀ ਹੈ।
1: ਹਾਂਜੀ
0: ਉਹ ਹਾਈ ਹੋ ਗਈ ਫਿਰ।
1: ਹਾਂਜੀ ਹਾਈ ਹੋ ਗਈ ਤੇ ਮੈਂ ਉਹੀ ਕਹਿੰਦੇ ਵਾ ਜਿੱਦਾਂ ਨਾ ਮੈਂ ਹੁਣ ਕਈ ਵਾਰ ਸੋਚ ਲੈਂਦੀ, ਪਹਿਲਾਂ ਮੈਨੂੰ ਹੁੰਦਾ ਸੀ ਕਿ ਮੈਂ ਆਪਣੀ ਕਾਰ ਪੂਰੇ ਚਮਟੇ ਚ ਰੱਖਣੀ, ਸਾਫ਼ ਰੱਖਣੀ, ਮਤਲਬ ਹਫ਼ਤੇ ਚ ਧੋ ਲੈਣੀ।
0: ਸਹੀ ਪਕੜੇ ਹੋ, ਸਹੀ ਗੱਲ ਹੈ ਨਾ। ਇੱਕ ਜਦੋਂ ਆਪਾਂ ਨਵੀਂ ਨਵੀਂ ਕੋਈ ਸਾਈਕਲ ਲੈਂਦੇ ਹਾਂ, ਸਕੂਟਰ ਲੈਂਦੇ ਹਾਂ, ਗੱਡੀ ਲੈਂਦੇ ਹਾਂ, ਕਿੰਨੀ ਚਮਕਾ ਚਮਕਾ ਕੇ ਰੱਖੀ ਦੀ ਹੈ।
1: ਹਾਂਜੀ ਹਾਂਜੀ
0: ਸਹੀ ਗੱਲ ਹੈ। ਇਹ
1: ਤਾਂ ਆਪਣੇ ਆਪ ਤੇ ਲੱਗਦਾ ਕਿ ਹੁਣ ਕਦੀ ਵਾਰ ਹੁੰਦਾ ਨਾ ਕਿ ਹਾਏ ਮੇਰੀ ਕਾਰ ਅੰਦਰੋਂ ਕੋਈ ਦੇਖ ਕੇ, ਇੰਨਾ ਚੰਗਾ ਕੋਈ ਬੈਠਦਾ ਨੀ, ਬਸ ਸੁਖਵਿੰਦਰ ਹੀ ਬਹਿੰਦੀ ਹੈ। ਪਰ ਜਦ ਉਹਦੀ ਕਾਰ ਦੇਖਦੀ, ਉਹਦਾ ਘਰ ਵਾਲਾ ਤਾਂ ਸਾਫ਼ ਕਰ ਦਿੰਦਾ। ਹੁਣ ਮੈਨੂੰ ਆਪਣੇ ਕੋਲ ਕਹਿੰਦੇ, ਉਹਦਾ ਘਰ ਵਾਲਾ ਕਹਿੰਦਾ ਮੈਂ ਵੀ, ਮੈਨੂੰ ਦੇ ਦਿਆ ਕਰ, ਮੈਂ ਸਾਫ਼ ਕਰ ਦੂ। ਮੈਂ ਨਹੀਂ ਕਰਨੀ ਤਾਂ ਮੈਂ ਆਪਣੇ ਆਪ ਹੀ ਆ,
0: ਹਾਂ ਨਹੀਂ ਸਹੀ ਗੱਲ ਹੈ ਤੁਹਾਡੀ। ਇੱਕ ਇੱਕ ਨਾ ਇੱਕ ਸਟੇਜ ਹੁੰਦੀ ਆ ਵੀ ਬੰਦਾ ਸੋਚਦਾ, ਜਦੋਂ ਮੈਂ ਨਾ ਇੱਕ ਥੋੜ੍ਹਾ ਚਿਰ ਮੈਂ ਵੀ ਕਾਰ ਵਾਸਤੇ ਕੰਮ ਕੀਤਾ ਸੀ ਸ਼ੁਰੂ 'ਚ, ਅਤੇ ਮੈਂ ਉੱਥੇ ਮੈਂ ਨਾ ਸੋਚਦਾ ਹੁੰਦਾ ਵੀ ਯਾਰ ਇਹ ਕਿੱਦਾਂ ਦੇ ਲੋਕ ਆ, ਕਿੰਨੇ ਪੈਸੇ ਦਿੰਦੇ ਆ ਗੱਡੀ ਧੋਣ ਲਈ। ਮੇਰੇ ਕੋਲ ਗੱਡੀ ਹੋਵੇ ਤਾਂ ਮੈਂ ਕਦੀ ਵੀ ਨਾ ਇੰਨੇ ਪੈਸੇ ਦੇਵਾਂ, ਮੈਂ ਆਪੇ ਹੀ
1: ਧੋਵਾਂ।
0: ਉਦੋਂ ਇੱਦਾਂ ਦੀ ਸੋਚ ਆਉਂਦੀ ਬੰਦੇ ਨੂੰ, ਬਾਅਦ ਚ ਫਿਰ ਹਾਂ ਨਿਆਣਿਆਂ ਚ ਤੇ ਨਹੀਂ ਉਹੋ ਜਿਹੇ ਸ਼ੌਂਕ ਹੈਗੇ। ਮੈਨੂੰ ਲੱਗਦਾ ਜਦੋਂ ਅਸੀਂ ਆਪਣੀ ਕੋਈ ਚੀਜ਼ ਆਪਣੀ ਕਮਾਈ ਦੀ ਲੈਂਦੇ ਹਾਂ ਨਾ, ਉਹਦੀ ਚੀਜ਼ ਉਹਦਾ ਕੁਛ ਹੋਰ ਹੁੰਦਾ ਚਾਹ। ਬਾਅਦ ਵਿੱਚ
1: ਤੀਜੀ ਚੀਜ਼ ਹੋਰ ਐਡ ਕਰੂੰਗੀ, ਐਕਸਰਸਾਈਜ਼ ਕਰਨੀ ਬੜੀ ਮੌਤ ਪੈਂਦੀ
0: ਹਾਏ। ਇਹ ਤੇ ਸਾਰਿਆਂ ਦੇ ਬਹੁਤ ਬਹੁਤ
1: ਲੱਗਦਾ, ਕੋਈ ਦੋ ਗੇੜੇ ਹੋਰ ਕੱਟਦੇ ਤੇ ਮੇਰਾ ਵੇਟ ਘਟਦੇ ਤਾਂ ਵਧੀਆ।
0: ਨਹੀਂ ਚਲੋ ਇਹ ਤੇ ਕਹਿ ਲਓ ਵੀ ਘਰ ਘਰ ਦੀ ਪਰੇਸ਼ਾਨੀਆਂ ਤੇ ਜੀ ਜੀ ਦੀ ਪਰੇਸ਼ਾਨੀਆਂ ਤੇ ਕੱਲੇ ਕੱਲੇ ਜੀ ਦੀ ਪਰੇਸ਼ਾਨੀ।
1: ਮੈਂ ਤੁਹਾਨੂੰ ਕੱਲ ਦਾ ਕਿਸਾਨ ਸੀ ਵੀਰ ਜੀ, ਅਸੀਂ ਤਿੰਨ ਜਣੀਆਂ ਗਈਆਂ ਆਸ ਪੜੋਸ ਆਈਆਂ, ਮੈਂ ਸੁਖਵਿੰਦਰ ਤੇ ਮਨਦੀਪ।
0: ਕਿੱਥੇ
1: ਅਸੀਂ ਘੁੰਮਣ ਨਿਕਲੀਆਂ? ਆਪਣੇ ਪਾਰਕ ਚ ਹੀ ਘੁੰਮਦੀ ਪਈ ਸੀ, ਧੁੱਪ ਵਧੀਆ ਸੀ।
0: ਅੱਛਾ ਸੈਰ ਕਰਨ ਲਈ?
1: ਹਾਂਜੀ ਸੈਰ ਕਰਨ ਲਈ ਅਸੀਂ ਦੋ ਤਾਂ ਗੇੜੇ ਮਾਰੇ ਸੀ, ਕਿ ਜ਼ਿਆਦਾ ਥੱਕ ਗਈਆਂ ਹੈ ਨਾ, ਥੋੜੀ ਦੇਰ ਬਹਿ ਨਾ ਲਈਏ ਡਾਟਾ ਰਿਕਾਰਡ ਨੇ, ਚੌਕਾ ਆਉਂਦਾ ਪਿਆ ਗੱਲਾਂ ਕਰਦੇ ਕਰਦੇ, ਮਜ਼ਾ ਨੀ ਆ ਰਿਹਾ।
0: ਹਾਂਜੀ
1: ਫਿਰ ਅਸੀਂ 10 ਕੁ ਮਿੰਟ ਦੀ ਬ੍ਰੇਕ ਲਿੱਤੀ ਬੈਂਚ ਤੇ, ਆਰਾਮ ਤੇ ਬੈਠੀਆਂ ਚੁਗਲੀਆਂ ਕੀਤੀਆਂ।
0: ਅੱਛਾ ਫਿਰ ਥੋੜਾ ਜਿਹਾ ਮਨ ਹਲਕਾ ਹੋਇਆ ਹੈ?
1: ਫਿਰ ਮਨ ਹਲਕਾ ਹੋਇਆ, ਫਿਰ ਅਗਲੇ ਗੇੜਾ ਬੜਾ ਆਰਾਮ ਨਾਲ ਨਿਕਲਿਆ, ਹੁਣ ਥੋੜਾ ਹਲਕਾ ਜਾ ਘਰੇ ਜਾ ਕੇ ਕੰਮ ਈਜ਼ੀਲੀ ਹੋ ਜੂ।
0: ਹਾਂ ਫਿਰ ਘਰੇ ਜਾ ਕੇ ਬੰਦਾ ਉਹਨਾਂ ਵੱਧ ਖਾ ਲੈਂਦਾ। ਚਾਹ ਦੇ ਨਾਲ ਫਿਰ ਬਿਸਕਿਟ ਤੇ ਹੁੰਦੇ ਹੀ ਆ।
1: ਕਹਿੰਦੀ ਮੈਂ ਹੁਣ ਤਾਂ ਉੱਪਰ ਤੱਕ ਰੱਜ ਗਈ ਸੀ, ਮੈਂ ਕੋਈ ਨੀ ਵਾਕ ਤਾਂ ਕਰ ਹੀ ਲਈ, ਦੋ ਗੇੜੇ ਮਾਰ ਲਏ ਥੱਲੇ ਹੋ ਗਿਆ ਹੋਣਾ।
0: ਅਜੇ ਤੁਹਾਨੂੰ ਵੀ ਇੱਦਾਂ ਲੱਗਦਾ ਜਦੋਂ ਆਪਾਂ ਵਾਕ ਕਰਦੇ ਹਾਂ ਤੇ ਪਹਿਲੀਆਂ ਦੇ ਵਿੱਚ ਤੁਸੀਂ ਮਤਲਬ ਇਹ ਚੀਜ਼ ਦਾ ਧਿਆਨ ਨਹੀਂ ਜਾਂਦਾ, ਪਰ ਹੁਣ ਜਦੋਂ ਤੁਸੀਂ ਵਾਕ ਕਰਦੇ ਕਰਦੇ ਗੱਲਾਂ ਕਰਦੇ ਹੋ ਤੇ ਤੁਹਾਨੂੰ ਉਹ ਵੀ ਕਿਸੇ ਵੇਲੇ ਤੰਗ ਹੁੰਦਾ ਬੰਦਾ ਗੱਲਾਂ ਨੂੰ?
1: ਸਾਹ ਏਦਾਂ ਚੜ ਜਾਂਦਾ, ਏਦਾਂ ਲੱਗਦਾ ਕੋਈ ਜ਼ਿਆਦਾ ਗੇੜੇ ਕਰ ਲਏ, ਇਹ ਨੀ ਪਤਾ ਕਿ ਅਸੀਂ ਜ਼ੋਰ ਪੂਰਾ ਗੱਲਾਂ ਤੇ ਲਾਇਆ ਹੋਇਆ ਘੋੜੇ ਆ ਤੇ ਘੱਟ ਲਾਇਆ।
0: ਹਾਂਜੀ ਇਹ ਵੀ ਕੋਈ ਬਹੁਤਾ ਵਧੀਆ ਸਾਈਨ ਨਹੀਂ ਹੁੰਦਾ, ਇਹਦਾ ਮਤਲਬ ਇਹ ਆ ਕਿ ਮਤਲਬ ਸਾਨੂੰ ਥੋੜਾ ਜਿਹਾ ਵਰਕਆਊਟ ਕਰਨਾ ਪਊਗਾ, ਕਰ ਲੈਣਾ ਚਾਹੀਦਾ। ਮਤਲਬ ਕਿ ਥੋੜਾ ਜਿਹਾ ਆਪਾਂ ਨੂੰ ਸੋਚ ਵਿਚਾਰ ਕਰ ਲੈਣਾ ਚਾਹੀਦਾ। ਜੀ ਛੂਣ ਛੁਪਾਈ ਖੇਡਿਆ ਕਰੋ ਦੋਵੇਂ ਭੈਣਾਂ।
1: ਨਹੀਂ ਤਿੰਨ ਭੈਣਾਂ ਵੀ ਜੀ।
0: ਹਾਂ ਤੈਨੂੰ ਭੈਣਾ ਅੱਛਾ ਬਹੁਤੀਆਂ ਗੱਲਾਂ ਤੇ ਆ ਜਿੱਦਾਂ ਨਾ ਸਾਨੂੰ ਅਸੀਂ ਤਾਂ ਹੀ ਨਹੀਂ ਕਰ ਪਾਉਂਦੇ ਸਾਨੂੰ ਲੱਗਦਾ ਵੀ ਕੋਈ ਕੀ ਕਹੂਗਾ ਹੈ ਨਾ ਸ਼ਰਮੀ ਮਾਰਦੀ ਹੈ ਨਿੱਕੇ ਹੁੰਦਿਆਂ ਵੇਖ ਲਓ ਜਿੱਦਾਂ ਮਰਜ਼ੀ ਬੰਦਾ ਖੇਡੀ ਜਾਂਦਾ ਕੋਈ ਫਰਕ ਨਹੀਂ ਪੈਂਦਾ ਪਰ ਆ ਇੱਕ ਏਜ ਆਉਂਦੀ ਹੈ ਵੀ ਆਪਾਂ ਨਿੱਕੀ ਨਿੱਕੀ ਗੱਲ ਤੋਂ ਆਪਾਂ ਇਹ ਸੋਚਦੇ ਹਾਂ ਵੀ ਹਾਏ ਕਿ ਆਪਾਂ ਭੱਜਾਂਗੇ ਨਿਆਣੇ ਮਗਰ ਵੀ ਬੰਦਾ ਸੋਚ ਕੇ ਭੱਜਦਾ ਬਾਕੀਆਂ ਬਾਰੇ ਜਿਆਦਾ ਸੋਚਣ ਲੱਗ ਪੈਂਦੇ ਹਾਂ ਆਪਣੇ ਬਾਰੇ ਘੱਟ ਸੋਚਦੇ ਇੱਕ ਏਜ ਹੁੰਦੀ ਹੈ ਆਪਾਂ ਨੂੰ ਕਿਸੇ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਵੀ ਜੋ ਸੋਚੀ ਜਾਵੇ ਧਿਆਨ ਹੀ ਨੀ ਜਾਂਦਾ ਉਸ ਪਾਸੇ ਹਨਾ ਆਪਣਾ ਬੰਦਾ ਖੁੱਲ ਕੇ ਹੱਸਦਾ ਕਰਦਾ
1: ਉਮਰ ਦੇ ਨਾਲ ਨਾਲ ਫਰਕ ਪੈਂਦਾ
0: ਰਹਿੰਦਾ ਨਹੀਂ ਥੈਂਕ ਯੂ ਭੈਣ ਜੀ ਥੈਂਕ ਯੂ ਤੁਹਾਡੀ ਉਂਗਲ ਛੇਤੀ ਛੇਤੀ ਤੁਹਾਡੀ ਠੀਕ ਹੋਵੇ ਚਲੋ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਭਾਈ ਕਿਹੜਾ ਕੰਮ ਆ ਜਿਹੜਾ ਆਪਾਂ ਬੜੇ ਸ਼ੌਂਕ ਦੇ ਨਾਲ ਪਹਿਲਾਂ ਕਰਦੇ ਹਾਂ ਅਤੇ ਹੁਣ ਸਾਡਾ ਜੀ ਕਰਦਾ ਵੀ ਨਹੀਂ ਰੱਬਾ ਝੂਠੀ ਹੋ ਜੇ ਆਹ ਨਹੀਂ ਸਾਡਾ ਜੀ ਕਰਦਾ ਹੁਣ ਤਾਂ ਮਜਬੂਰੀ ਜੀ ਨੂੰ ਕਿਤੇ ਕਰਨਾ ਪਵੇ ਅਤੇ ਕਰੀਦਾ ਮੈਨੂੰ ਲੱਗਦਾ ਤੇਗ ਦੇ ਮੰਮਾ ਆਏ ਨੇ ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਨੇ
0: ਜੀ ਠੀਕ ਠਾਕ ਭੈਣ ਜੀ ਵਧੀਆ ਮੈਨੂੰ ਲੱਗਦਾ ਤੁਸੀਂ ਵੀ ਵਾਕ ਹੀ ਕਰ ਰਹੇ ਹੋ
2: ਨਹੀਂ ਨਹੀਂ ਮੈਂ ਬੈਠੀ ਸੀਗੀ ਮੈਂ ਗਾਰਡਨ ਚ ਧੁੱਪ ਸੇਕਣ ਲੱਗੀ ਸੀ ਕੁਰਸੀ ਡਾਹ ਕੇ
0: ਅੱਛਾ ਹੁਣ ਤਾਂ ਬੈਠੇ ਬੈਠਿਆਂ ਵੀ ਸਾਹ ਚੜ ਜਾਂਦਾ ਫਿਰ ਤੇ
2: ਮੈਨੂੰ ਅਮਰਿੰਦਰ ਦਾ ਮੈਸੇਜ ਆਇਆ ਮੇਰੇ ਹਸਬੈਂਡ ਦਾ ਉਹ ਕਹਿੰਦੇ ਰੇਡੀਓ ਤੇ ਵਧੀਆ ਟੋਪਿਕ ਚੱਲਦਾ ਤੂੰ ਰੇਡੀਓ ਓਨ ਕਰ ਲੈ ਕਿਉਂਕਿ ਨਹੀਂ ਮੈਨੂੰ ਬੱਚੇ ਕਰਨ ਦਾ ਦਿੰਦੇ ਨੀ ਹੈਗੇ ਤੇ ਮੈਂ ਆ ਕੇ ਦੇਖਿਆ ਮੈਂ ਥੋੜਾ ਜਿਹਾ ਸੁਣਿਆ ਮੈਂ ਥੋੜਾ ਜਿਹਾ ਮੇਰੇ ਇੰਟਰਸਟ ਦਾ ਟੋਪਿਕ ਆ ਮੈਂ ਲਾ ਹੀ ਲਵਾਂ
0: ਨਹੀਂ ਨਹੀਂ ਥੈਂਕ ਯੂ ਤੁਹਾਡਾ ਹੋਰ ਇਲਾਹੀ ਠੀਕ ਆ
2: ਇਲਾਹੀ ਠੀਕ ਆ ਹਾਂਜੀ
0: ਚਲੋ
2: ਇਲਾਹੀ ਗਾਰਡਨ ਦੇ ਵਿੱਚ ਇਹ ਮਤਲਬ ਪਹਿਲਾਂ ਤਾਂ ਇਹਨੂੰ ਏਦਾਂ ਸੀਗਾ ਵੀ ਚਲੋ ਕੁਛ ਲੱਗਿਆ ਸੀ ਹੁਣ ਇਸ ਵਾਰੀ ਸਰਦੀ ਚ ਗਾਰਡਨਿੰਗ ਬਹੁਤੀ ਕੀਤੀ ਨੀ ਹੁਣ ਇਹਨੂੰ ਕੁਛ ਵੀ ਹੁੰਦਾ ਵਿੱਚ ਇਵਨ ਗਾਰਡਨ ਦੇ ਵਿੱਚ ਕੋਈ ਪੱਤਾ ਵੀ ਲੱਗਿਆ ਹੈ ਇਹ ਕਹਿੰਦੇ ਆ ਵੀ ਉਹ ਵੀ ਖਾ ਲਾਂ ਇਹ ਤਾਂ ਬੜਾ ਬਚਾ ਕੇ ਰੱਖਣਾ ਪੈਂਦਾ ਇੱਕ ਗੱਲ ਵਧੀਆ ਕਿਉਂਕਿ ਘਰੇ ਕਾਰਨ ਕਰਕੇ ਨਾ ਇਹ ਸਾਰੀਆਂ ਹੀ ਚੀਜ਼ਾਂ ਪਿਛਲੀ ਵਾਰ ਸਾਡੇ ਮੂੰਗਰੇ ਲੱਗੇ ਸੀਗੇ ਇਹਨੇ ਇੰਨੇ ਮੂੰਗਰੇ ਖਾਧੇ ਨੇ ਨਾ ਤੋੜ ਤੋੜ ਕੇ ਫੇਰ ਫਲੀਆਂ ਲੱਗੀਆਂ ਉਹ ਵੀ ਕੱਚੀਆਂ ਮਤਲਬ ਜਿਹੜਾ ਕੁਛ ਵੀ ਸਟ੍ਰੋਬੇਰੀਜ਼ ਨੇ ਸਟ੍ਰੋਬੇਰੀਜ਼ ਦਾ ਹੁੰਦਾ ਇਹਨੂੰ ਮੈਨੂੰ ਛੇਤੀ ਛੇਤੀ ਫੜਾ ਦੇ
0: ਨਹੀਂ ਚੰਗੀ ਗੱਲ ਹੈ ਤੇ ਜਿੰਨਾ ਕੱਚਾ ਖਾਊਗੀ ਉਨਾ ਵਧੀਆ ਰਹੂਗੀ
2: ਹਾਂਜੀ ਹਾਂਜੀ ਨਹੀਂ ਵਧੀਆ ਸਗੋਂ ਤੇ ਇਮਿਊਨਿਟੀ ਬਣਦੀ ਹੈ ਬੱਚਿਆਂ ਦੀ ਉਹਦੇ ਨਾਲ ਨਾਲ ਤੋੜ ਕੇ ਖਾ ਲਓ
0: ਹਾਂਜੀ ਵੈਸੇ ਮੈਂ ਵੇਖਿਆ ਜਿਹੜੀ ਜਿੱਦਾਂ ਸਟ੍ਰੋਬੇਰੀ ਤੁਸੀਂ ਕਹਿ ਰਹੇ ਹੋ ਤੇ ਜਿਹੜੀ ਸਟ੍ਰੋਬੇਰੀ ਆਪਾਂ ਆਪਣੀ ਤੋੜ ਕੇ ਖਾਂਦੇ ਹਾਂ ਗਾਰਡਨ ਚੋਂ ਤੇ ਬਾਹਰੋਂ ਤੇ ਉਹਦਾ ਸਵਾਦ ਦਾ ਹੀ ਬੜਾ ਫਰਕ ਆ
2: ਇੱਕ ਇੱਕ ਉਹ ਵੀ ਹੈ ਭਾਜੀ ਇੱਕ ਨਾ ਇੱਕ ਕਦੇ ਅਸੀਂ ਰੇਡੀਓ ਆਏ ਨਾ ਮੈਂ ਤੁਹਾਨੂੰ ਸਟ੍ਰੋਬੇਰੀ ਦੇ ਪਲਾਂਟ ਦੇ ਕੇ ਜਾਊ ਸਾਨੂੰ ਨਾ ਅਮਰਿੰਦਰ ਗਿਆ ਸੀਗੇ ਕਿਤੇ ਡਿਲੀਵਰੀ ਕਰਨ ਫਾਰਮ ਵਾਲਿਆਂ ਨੇ ਸਟ੍ਰੋਬੇਰੀਜ਼ ਦਿੱਤੀਆਂ ਉਹ ਦੂਜੀਆਂ ਨੇ ਸਟ੍ਰੋਬੇਰੀਜ਼ ਉਹ ਜਿੱਦਾਂ ਇੱਕ ਪਲਾਂਟ ਲਗਾ ਲਿਆ ਤੁਸੀਂ ਉਹਦੇ ਵਿੱਚ ਉਹਨਾਂ ਇੱਕ ਨਿਕਲ ਕੇ ਤੂਣ ਉਹਦੀ ਦੂਜੀ ਹੋਰ ਲੱਗ ਜਾਂਦੇ ਆ ਉਹ ਅੱਗੇ ਅੱਗੇ ਬੂਟੇ ਵਧੀ ਜਾਂਦੇ ਨੇ
0: ਓਕੇ
2: ਹਾਂਜੀ ਉਹ ਫਾਰਮ ਵਾਲੀ ਸਟ੍ਰੋਬੇਰੀਜ਼ ਨੇ ਤੇ ਉਹ ਘਰੇ ਵੀ ਇੰਨੀਆਂ ਟੇਸਟੀ ਲੱਗਦੀਆਂ ਨੇ ਬੱਚੇ ਇੰਨੀਆਂ ਖਾਂਦੇ ਨੇ ਨਾ ਵਧੀਆ ਖੁਸ਼ ਹੋ ਕੇ
0: ਗੁੱਡ
2: ਤੇ ਉਹਦੇ ਬੂਟੇ ਵੀ ਫਿਰ ਤੁਹਾਨੂੰ ਇੱਕ ਵਾਰੀ ਲਾ ਲਿਆ ਤੇ ਦੁਬਾਰਾ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹਦੇ ਆਪਣੇ ਆਪ ਬਣੀ ਜਾਂਦੇ ਨੇ
0: ਅੱਗੇ ਤੋਂ ਅੱਗੇ ਆਪੇ ਹੋਈ ਜਾਂਦੇ ਆ ਹਾਂ ਨਹੀਂ ਬੱਚੇ ਬਹੁਤ ਪਸੰਦ ਕਰਦੇ ਆ
2: ਹਾਂਜੀ
0: ਜੀ ਨਹੀਂ ਥੈਂਕ ਯੂ ਭੈਣ ਜੀ ਥੈਂਕ ਯੂ
2: ਨਹੀਂ ਮੈਂ ਤੁਹਾਨੂੰ ਅੱਜ ਦੱਸਣਾ ਸ਼ੌਂਕ ਦੀ ਗੱਲ
0: ਜੀ ਜੀ
2: ਸ਼ੌਂਕ ਰੀਡਿੰਗ ਦਾ ਬਹੁਤ ਸੀਗਾ ਪਹਿਲਾਂ ਮੈਨੂੰ
0: ਓਕੇ
2: ਪਰ ਬੱਚਿਆਂ ਨਾਲ ਉਹ ਸ਼ੌਂਕ ਮਤਲਬ ਕਹਿੰਦੇ ਵੀ ਜਾਂਦਾ ਹੀ ਰਿਹਾ ਮੈਂ ਕਿੰਨੀਆਂ ਕਿਤਾਬਾਂ ਥੋੜੀ ਸ਼ੁਰੂ ਕਰਦੀ ਆ ਦੋ ਪੇਜ ਪੜੇ ਜਾਂਦੇ ਨੇ ਬਾਅਦ ਵਿੱਚ ਬੱਚੇ ਪੜ੍ਹਨ ਨਹੀਂ ਦਿੰਦੇ ਹੈਗੇ ਕਿਉਂਕਿ ਉਹਦੇ ਲਈ ਤੁਹਾਨੂੰ ਸ਼ਾਂਤੀ ਚਾਹੀਦੀ ਆ ਕੁਛ ਥੋੜਾ ਜਿਹਾ ਇਕਾਂਤ ਚਾਹੀਦਾ ਬੱਚਿਆਂ ਦੇ ਨਾਲ ਇਕਾਂਤ ਤਾਂ ਤੁਸੀਂ ਨਹੀਂ ਲੈ ਸਕਦੇ ਹੈਗੇ
0: ਨਹੀਂ ਵਧੀਆ ਇਹ ਫਿਰ ਉਦਾਂ ਦਾ ਹੋ ਗਿਆ ਨਾ ਮਤਲਬ ਇਹ ਕਹਿ ਲਓ ਵੀ ਸ਼ੌਂਕ ਤੇ ਨਹੀਂ ਤੁਹਾਡਾ ਹਾਲੇ ਫਿਲਹਾਲ ਫਿਰ ਮਰਿਆ ਇਹ ਆ ਵੀ ਹਾਲਾਤ ਬਦਲ ਗਏ
2: ਹਾਲਾਤ ਬਦਲ ਗਏ ਨੇ ਸਹੀ ਗੱਲ ਹੈ ਨੀ ਸ਼ੌਂਕ ਨੀ ਮਰਿਆ ਕਿਉਂਕਿ ਸਾਨੂੰ ਸ਼ੌਂਕ ਕਰਕੇ ਘਰੇ ਬੁੱਕਸ ਵਗੈਰਾ ਕਾਫੀ ਨੇ ਹੁਣ ਬੱਚਿਆਂ ਨੂੰ ਸ਼ੌਂਕ ਬਹੁਤ ਆ ਤੇ ਇੰਨੀਆਂ ਬੁੱਕਸ ਪੜ੍ਹਦੀ ਆ ਅਸੀਂ ਲਾਇਬ੍ਰੇਰੀ ਤੋਂ ਵੀ ਲੈ ਕੇ ਆਉਂਦੇ ਹਾਂ ਤੇ ਹੁਣ ਅੰਬਰ ਨੂੰ ਈਵਨ ਪੜ੍ਹਨਾ ਨੀ ਆਉਂਦਾ ਹੈਗਾ ਉਹ ਸਟਿਲ ਉਹਨੇ ਆਪਣੀ ਇੱਕ ਬੁੱਕ ਕੋਲ ਰੱਖਣੀ ਹੁੰਦੀ ਆ ਵੀ ਮੈਂ ਵੀ ਪੜ੍ਹਨੀ ਆ ਉਹ ਪ੍ਰਟੈਂਡ ਪੜ੍ਹਦੀ ਆ ਤੇ ਲਾਹੀ ਵੀ ਚੱਕ ਕੇ ਆਪਣੀ ਬੁੱਕ ਲੈ ਕੇ ਆਉਂਦੀ ਆ ਵੀ ਮੈਨੂੰ ਵੀ ਪੜ੍ਹ ਕੇ ਸੁਣਾ ਦੋ ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਨਾਲ ਨਾਲ ਸ਼ੁਰੂ ਹੋ ਜਾਂਦਾ ਦੇਖ ਕੇ ਫਿਰ
0: ਨਹੀਂ ਇਹ ਹੁੰਦਾ ਭੈਣ ਜੀ ਆਪਾਂ ਜੋ ਘਰ ਚ ਕਰਦੇ ਆ ਨਾ ਭਾਵੇਂ ਬੱਚੇ ਨੂੰ ਆਉਂਦਾ ਭਾਵੇਂ ਨਹੀਂ ਆਉਂਦਾ ਸਾਡੇ ਵੀ ਉਹ ਵਿਸ਼ਾਲ ਦੀ ਗੁੜੀਆ ਵਾ ਤੇ ਉਹ ਉਹ ਇਹਨਾਂ ਨਾਲੋਂ ਵੀ ਛੋਟੀ ਆ ਤੇ ਉਹਦਾ ਉਹਦਾ ਵੀ ਸ਼ੌਂਕ ਹੈ ਕਿਤਾਬਾਂ ਪੜ੍ਹਨਾ। ਤੁਸੀਂ ਸੋਚੋ ਵੀ ਕੀ ਪੜ੍ਹਦੀ ਹੋਊਗੀ ਉਹਦਾ ਇਹ ਆ ਵੀ ਉਹ ਫੜ ਕੇ ਜਿਹੜਾ ਵੀ ਕਿਸੇ ਨੇ ਕੁਛੜ ਚੁੱਕਿਆ ਉਹਨੂੰ ਫੜਾ ਦਿੰਦੀ ਆ।
2: ਹਾਂਜੀ ਏਦਾਂ ਹੀ ਇਲਾਹੀ ਏਦਾਂ ਹੀ ਕਰਦੀ ਹੈ ਨਾ, ਜਾ ਕੇ ਤੁਹਾਡੇ ਕੋਲ ਫੜਾਈ ਜਾਣਾ ਇਹਨੇ, ਜਦ ਤੱਕ ਤੁਸੀਂ ਉਹਨੂੰ ਪੜ੍ਹ ਕੇ ਸੁਣਾਉਂਦੇ ਨੀ ਇਹਨੇ ਤੁਹਾਨੂੰ ਦੇਈ ਜਾਣੀ ਹੈ ਬੁੱਕ ਲਿਆ ਕੇ ਵੀ ਨਹੀਂ ਪੜ੍ਹ ਇਹਨੂੰ ਹੁਣ ਛੇਤੀ ਪੜ੍ਹ ਕੇ ਸੁਣਾ ਦੇ ਮੈਨੂੰ।
0: ਤੇ ਉਹ ਉਹ ਇੱਥੋਂ ਤੱਕ ਵੀ ਉਹਦੇ ਕੋਲ ਕਿਤਾਬਾਂ ਉਹ ਲਗਾ ਕੇ ਰੱਖਦੇ ਆ ਵੀ ਇਹਨੂੰ ਕਿਤੇ ਦਿਖ ਨਾ ਪਵੇ, ਉਹ ਖੜੇ ਨਹੀਂ ਛੱਡਦੀ ਫਿਰ ਵੀ ਮੈਨੂੰ ਪੜ੍ਹੀ ਜਾਓ ਮੈਨੂੰ ਵੀ ਆ ਕੀ ਮਤਲਬ ਗੱਲਾਂ ਕਰੀ ਜਾਓ।
2: ਨਹੀਂ ਬੱਚੇ ਏਦਾਂ ਹੀ ਨੇ ਬੱਚੇ, ਉਹ ਨਾ ਇੱਕ ਦਿਨ ਮੈਂ ਇਹਨੂੰ ਉਹ ਕੀਤਾ ਇਲਾਹੀ ਸੋਵੇਂ ਰਾਤ ਨੂੰ, ਮੈਂ ਕਿਹਾ ਚੱਲ ਏਦਾਂ ਕਰਦੀ ਹਾਂ ਇਹਨੂੰ ਸਟੋਰੀ ਪੜ੍ਹ ਕੇ ਸੁਣਾਉਂਦੀ ਹਾਂ, ਤੇ ਇਹਨੂੰ ਪਤਾ ਨੀ ਉਹਦੇ ਵਿੱਚ ਇੱਕ ਫੋਟੋ ਸੋਹਣੀ ਲੱਗੀ, ਇਹ ਮੈਨੂੰ ਅੱਗੇ ਪੇਜ ਇਹਨੇ ਟਰਨ ਕਰਨ ਦੇਵੇ ਉੱਥੇ ਹੀ ਅੜ ਗਈ। ਮੈਂ ਹੁਣ ਅੱਗੇ ਵੀ ਪੜ੍ਹਦਾ ਨਾ ਉੱਥੇ ਹੀ, ਫਿਰ ਮੁੜ ਕੇ ਫਿਰ ਉੱਥੇ ਪੇਜ ਤੇ ਲਾਇਆ ਕਰੇ ਵੀ ਆਹ ਪੜ੍ਹ ਫਿਰ
0: ਤੋਂ। ਉਹ ਆਉਂਦੇ ਹੁਣ ਜਿੰਨਾ ਚਿਰ ਇਹ ਠੀਕ ਨਾ ਪੜ੍ਹਿਆ ਉਹਨਾਂ ਚਿਰ ਨਹੀਂ ਗਾਹ ਜਾਣਾ।
2: ਸਹੀ ਗੱਲ ਆ, ਉਹਨੂੰ ਪਤਾ ਨੀ ਉਹਦੇ ਵਿੱਚ ਕੀ ਵਧੀਆ ਲੱਗਿਆ। ਇੱਕ ਭਾਜੀ ਤੁਸੀਂ ਇਹਦੀ ਗੱਲ ਕਰਦੇ ਸੀ ਰੈਸਟੋਰੈਂਟ ਦੀ, ਮੈਂ ਵੀ ਰੈਸਟੋਰੈਂਟ ਕੰਮ ਕੀਤਾ ਮੇਰਾ, ਪਰ ਚਲੋ ਸ਼ੈਫ ਦਾ ਨੀ ਸੀਗਾ ਤੇ ਉਹ ਮੈਂ ਪਹਿਲਾਂ ਨਾ ਇੱਥੇ ਆਪਣੇ ਮੈਲਬਨ ਚ ਨੀ ਸੀਗੇ, ਸਿਦਲਾ ਰੈਸਟੋਰੈਂਟ ਹੁੰਦੇ ਸੀਗੇ
0: ਜੀ,
2: ਉਹ ਮੋਸਟਲੀ ਸਿਡਨੀ ਚ ਸੀਗੇ, ਬ੍ਰਿਸਬਨ ਸੀ ਤੇ ਪਰਥ ਸੀਗੇ
0: ਜੀ,
2: ਤੇ ਉਹ ਉਹਦੇ ਕਰਕੇ ਜਦੋਂ ਮੈਂ ਉੱਥੇ ਕੰਮ ਕੀਤਾ ਮੈਨੂੰ ਏਦਾਂ ਹੋ ਗਿਆ ਸੀਗਾ, ਮੈਨੂੰ ਨਾ ਪਤਾ ਨੀ ਵੀ ਉਹ ਜਾ ਕੇ ਡਾਈਨ ਇਨ ਕਰਨ ਤੋਂ ਇੰਨੀ ਪ੍ਰੋਬਲਮ ਹੋਣ ਲੱਗ ਗਈ ਸੀਗੀ, ਕਿਸੇ ਵੀ ਰੈਸਟੋਰੈਂਟ ਚ ਜਾ ਕੇ ਮੈਨੂੰ ਹੁੰਦਾ ਸੀਗਾ ਨਹੀਂ ਜਾਣਾ ਨੀ ਹੈਗਾ, ਘਰੇ ਬਹਿ ਕੇ ਖਾ ਲੋ ਟੇਕ ਅਵੇ ਲੈ ਆਓ, ਪਰ ਪਤਾ ਨੀ ਵੀ ਉੱਥੇ ਜਾ ਕੇ ਨੀ ਬਹਿ ਕੇ ਖਾਣਾ ਹੈਗਾ।
0: ਧੂਏ ਜੇ ਧੁੰਦੀ ਸੀ ਤੁਹਾਨੂੰ ਵੀ ਪ੍ਰੋਬਲਮ?
2: ਮੈਨੂੰ ਧੂਏ ਤੋਂ ਨੀ, ਮੈਨੂੰ ਪਤਾ ਨੀ ਉੱਥੇ ਦਾ ਜਿਹੜਾ ਕਲਚਰ ਸੀ, ਉੱਥੇ ਜਿੱਦਾਂ ਲੋਕ ਕੰਮ ਕਰਦੇ ਨੇ, ਪਤਾ ਨੀ ਆਹ ਉਹਨੂੰ ਕੀ ਹੁੰਦਾ ਸੀਗਾ, ਪਰ ਉਹਦੇ ਤੋਂ ਹੋਣ ਲੱਗ ਗਿਆ ਸੀ। ਹੁਣ ਹੌਲੀ ਹੌਲੀ ਜਿੱਦਾਂ ਟਾਈਮ ਦੇ ਨਾਲ ਫਰਕ ਪਿਆ, ਹੁਣ ਲੱਗਦਾ ਵੀ ਹਾਂ ਠੀਕ ਆ ਹੁਣ ਜਾ ਕੇ ਡਾਈਨ ਇਨ ਕਰਿਆ ਕਰੀਏ, ਪਰ ਉਹ ਮੈਨੂੰ ਉਦੋਂ ਬਹੁਤ ਹੋ ਗਿਆ ਸੀਗਾ।
0: ਵੇਖੋ ਇੱਕ ਚੀਜ਼ ਤੇ ਪੱਕੀ ਆ, ਜਿੱਦਾਂ ਮੈਂ ਵੀ ਆਪਣੀ ਐਗਜ਼ਾਮਪਲ ਦੱਸੀ, ਹੋਰ ਵੀ ਇੱਕ ਦੋ ਚੀਜ਼ਾਂ ਨੇ ਮੈਂ ਅੱਗੇ ਦੱਸੂੰਗਾ। ਇਹਦਾ ਮਤਲਬ ਇਹ ਆ ਵੀ ਆਪਾਂ ਨਾ ਜਿਹੜਾ ਟੂ ਮੱਚ ਕੰਮ ਕਰਦੇ ਆ ਨਾ ਕੋਈ ਵੀ ਉਹ ਖਤਰਨਾਕ ਹੁੰਦਾ। ਸਿਰਫ ਕਹਿਣ ਚ ਵਧੀਆ ਲੱਗਦੀਆਂ ਪਰ ਜਦੋਂ ਪ੍ਰੈਕਟੀਕਲੀ ਤੁਸੀਂ ਉਹਨਾਂ ਨੂੰ ਜਦੋਂ ਕਰਦੇ ਹੋ ਤੇ ਉਦੋਂ ਤੁਹਾਨੂੰ ਪਤਾ ਲੱਗਦਾ, ਜਾਂ ਫਿਰ ਮੰਨ ਲਓ ਤੁਸੀਂ ਪ੍ਰੋਫੈਸ਼ਨ ਜੇ ਬਣਾ ਵੀ ਲਓ ਤੇ ਇਹ ਨਹੀਂ ਆ ਵੀ ਦਿਨ ਰਾਤ ਤੁਸੀਂ ਉਹੀ ਕੰਮ ਕਰੀ, ਕਿਉਂਕਿ ਤੁਹਾਨੂੰ ਇੱਕ ਇੱਕ ਟਾਈਮ ਤੇ ਤੁਹਾਨੂੰ ਮਜ਼ਾ ਆਉਂਦਾ ਵਾ, ਤੁਹਾਨੂੰ ਸਵਾਦ ਆਉਂਦਾ ਉਹ ਕੰਮ ਕਰਕੇ, ਪਰ ਉਹ ਕਹਿੰਦੇ ਨਾ ਵੀ ਤੁਸੀਂ ਰੋਟੀ ਖਾਓ ਤੇ ਥੋੜੀ ਭੁੱਖ ਰੱਖ ਕੇ ਖਾਓ।
2: ਹਾਂਜੀ ਇਹ ਵੀ ਗੱਲ
0: ਤੇ ਆਪਾਂ ਜਦੋਂ ਬਹੁਤ ਜ਼ਿਆਦਾ ਓਵਰ ਹੀ ਆਪਾਂ ਖਾ ਜਾਂਦੇ ਕਈ ਵਾਰੀ, ਕਈ ਵੇਖੋ ਤੁਸੀਂ ਨਾ ਕਈ ਡਿਸ਼ਿਜ਼ ਵੀ ਇੱਦਾਂ ਦੀਆਂ ਹੁੰਦੀਆਂ ਨੇ ਉਹ ਸਾਡੀ ਬਹੁਤ ਪਸੰਦੀਦਾ ਸਬਜ਼ੀ ਹੁੰਦੀ ਆ ਜਾਂ ਚੀਜ਼ ਹੁੰਦੀ ਆ ਤੇ ਆਪਾਂ ਓਵਰ ਖਾ ਕੇ ਆਫਰ ਕੇ ਜਦੋਂ ਖਾਂਦੇ ਹਾਂ ਬਾਅਦ ਚ ਤੰਗ ਹੁੰਦੇ ਹਾਂ, ਤੁਸੀਂ ਵੇਖੋਗੇ ਕਈ ਕਈ ਚਿਰ ਸਾਡਾ ਉਸ ਚੀਜ਼ ਵੱਲ ਵੇਖਣ ਨੂੰ ਜੀ ਨਹੀਂ ਕਰਦਾ, ਮੁੜ ਕੇ
2: ਮੂੰਹ ਮੁੜ ਜਾਂਦਾ
0: ਹੈ, ਮੂੰਹ ਮੁੜ ਜਾਂਦਾ ਬੰਦੇ ਦਾ। ਸਾਡਾ ਨਾ ਇੱਕ ਭਤੀਜਾ ਤੇ ਉਹਦੀ ਇਹ ਪੋਲਿਸੀ ਆ, ਉਹ ਕਹਿੰਦਾ ਵੀ ਮੈਨੂੰ ਜਿੱਦਾਂ ਜਿਹੜੀ ਚੀਜ਼ ਕੋਈ ਮੈਨੂੰ ਬਹੁਤ ਜ਼ਿਆਦਾ ਉਹ ਕਰੇ ਨਾ ਅਪੀਲਿੰਗ ਜੀ ਲੱਗੇ ਜਾਂ ਮੈਨੂੰ ਕਰੇਵਿੰਗ ਹੋਵੇ, ਜਿੱਦਾਂ ਚੋਕਲੇਟਾਂ ਦੀ ਬੜੀ ਕਰੇਵਿੰਗ ਉਹਨੂੰ ਹੁੰਦੀ ਸੀ, ਤੇ ਉਹਨੇ ਆਪਣਾ ਫਾਰਮੂਲਾ ਹੀ ਇਹ ਬਣਾ ਲਿਆ, ਉਹ ਨਾ ਤਸੱਲੀ ਨਾਲ ਰੱਜ ਕੇ ਮਤਲਬ ਦਿਨ ਰਾਤ ਇੱਕ ਕਰ ਦਿੰਦਾ, ਕਹਿੰਦਾ ਮੁੜ ਕੇ ਅੱਕ ਕੇ ਮੈਂ ਆਪੇ ਹਟ ਜਾਂਦਾ।
2: ਬੱਚਾ
0: ਵੇਖੋ ਇੱਕ ਸਟੇਜ ਹੁੰਦੀ ਹੈ ਉਦੋਂ ਤੱਕ ਨਾ ਬੱਚਾ ਸਾਰਾ ਕੁਛ ਹੀ ਪਚਾਈ ਪਚੂਈ ਜਾਂਦਾ, ਉਹਨੂੰ ਤੇ ਇਹ ਵੀ ਨੀ ਸਮਝ ਲੱਗਦੀ ਮੈਂ ਕਾਹਦੇ ਕਰਕੇ ਬਿਮਾਰ ਹੋਇਆ, ਇਸ ਕਰਕੇ ਉਹ ਨਹੀਂ ਛੱਡ ਪਾਉਂਦਾ।
2: ਇਹ ਵੀ ਗੱਲ ਹੈ ਕਿਉਂਕਿ ਉਹੀ ਆ ਬੱਚਿਆਂ ਨੂੰ ਹੁਣ ਜਦ ਠੰਡ ਹੁੰਦੀ ਆ ਉਹਨਾਂ ਨੂੰ ਕਹਿ ਦੋ ਜੈਕਟ ਪਾ ਲਓ, ਉਹਨਾਂ ਨੇ ਉਹ ਥੋੜੀ ਪਾਉਣੀ ਆ, ਜਦੋਂ ਬਿਮਾਰ ਹੋ ਜਾ ਬੰਦਾ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ,
0: ਉਹਨਾਂ ਨੂੰ ਉਹਨਾਂ ਨੂੰ ਨਹੀਂ ਏਸੀ ਦਾ ਰਿਲਾਈਜ਼ ਹੋਊਗਾ ਜੀ। ਤੇ ਹੋਰ ਕੁਛ ਏਦਾਂ ਦਾ ਜਿਹੜਾ ਤੁਹਾਨੂੰ ਲੱਗਦਾ ਹੋਵੇ?
2: ਹੋਰ ਨੀ ਭਾਜੀ, ਇੱਕ ਤਾਂ ਗਾਰਡਨਿੰਗ ਦਾ ਸ਼ੌਂਕ ਆ ਉਹ ਤਾਂ ਰੱਖਿਆ ਹੋਇਆ, ਉਹ ਨੀ ਛੱਡਿਆ।

0: ਘਰ ਹੋਆ ਇੰਨਾ ਛੋਟਾ ਨੀ ਲੈਣਾ ਹੈਗਾ ਵੀ ਥੋੜਾ ਜਿਹਾ ਵੱਡਾ ਹੋਵੇ ਜਿਹਦੇ ਵਿੱਚ ਮੈਂ ਗਾਰਡਨਿੰਗ ਕਰ ਸਕਾਂ
1: ਜੀ
0: ਤੇ ਚਲੋ ਰੱਬ ਦੀ ਕਿਰਪਾ ਨਾਲ ਉਹ ਸ਼ੌਂਕ ਮਤਲਬ ਮੇਰਾ ਹੋ ਗਿਆ ਵੀ ਘਰ ਏਡਾ ਕੁ ਵੱਡਾ ਹੈਗਾ ਵੀ ਮੈਂ ਹੁਣ ਉਹਦੇ ਨਾਲ ਕਰ ਸਕਦੀ ਹਾਂ ਗਾਰਡਨਿੰਗ
1: ਨਹੀਂ ਗੁੱਡ ਬੜਾ ਵਧੀਆ ਸ਼ੌਂਕ ਹੈ ਵੇਖੋ ਨਾਲ ਤੁਹਾਡੀ ਰਸੋਈ ਚੱਲਦੀ ਰਹਿੰਦੀ ਆ ਨਾਲ ਤੁਸੀਂ ਤੰਦਰੁਸਤ ਰਹਿੰਦੇ ਹੋ ਸ਼ੌਂਕ ਵੀ ਪੂਰਾ ਹੁੰਦਾ ਰਹਿੰਦਾ ਤੇ ਨਾਲੇ ਵੈਸੇ ਵੀ ਜਿਹੜਾ ਮਿੱਟੀ ਦੇ ਨਾਲ ਬੰਦੇ ਦਾ ਸੰਪਰਕ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ ਅਰਥਿੰਗ ਜਿਹੜੀ ਆ
0: ਪਿਛਲੀ ਵਾਰ ਹੋਏ ਸੀਗੇ ਨਾ ਹਾਂਜੀ ਉਹੀ ਆ ਮੈਂ ਪਿਛਲੀ ਵਾਰੀ ਸਬਜ਼ੀਆਂ ਬਹੁਤ ਸੋਹਣੀਆਂ ਹੋਈਆਂ ਤੇ ਮੈਂ ਕਿੰਨੀਆਂ ਤਾਂ ਉੱਥੇ ਇਹਨਾਂ ਦੇ ਤੇਗ ਹੋਣਾ ਦੇ ਸਕੂਲ ਦੇ ਵਿੱਚ ਫੂਡ ਬੈਂਕ ਆ ਮੈਂ ਉੱਥੇ ਡੋਨੇਟ ਕਰਕੇ ਆਉਂਦੀ ਰਹੀ ਪਹਿਲਾਂ ਸਾਰਿਆਂ ਨੂੰ ਦਿੱਤੀਆਂ ਆਸ ਪਾਸ ਜਿਹਨੂੰ ਵੀ ਦੇਣੀਆਂ ਸੀਗੀਆਂ ਫਿਰ ਮੈਂ ਕਿਹਾ ਮੈਂ ਵਾਰੀ ਵਾਰੀ ਪੁੱਛਦੀ ਰਹਿੰਦੀ ਹਾਂ ਤੁਹਾਨੂੰ ਚਾਹੀਦੀਆਂ ਨੇ ਤੁਹਾਨੂੰ ਚਾਹੀਦੀਆਂ ਨੇ ਮੈਂ ਇਹਦੇ ਨਾਲ ਬੈਟਰ ਆ ਮੈਂ ਉੱਥੇ ਦੇ ਆਇਆ ਕਰਾਂ ਜਿਹਨੂੰ ਚਾਹੀਦੀ ਹੋਊਗੀ ਅਗਲਾ ਜਾ ਕੇ ਉੱਥੋਂ ਲੈ ਲੂਗਾ
1: ਇਹ ਵੀ ਹੁੰਦਾ ਜਿਹਨੂੰ ਆਪਾਂ ਬਹੁਤਾ ਪੁੱਛਣ ਲੱਗ ਪਈ ਉਹਨੂੰ ਲੱਗਦਾ ਵਾ ਵੀ ਉਹ ਵੀ ਫੋਰ ਗਰੰਟਿਡ ਲੈਣ ਲੱਗ ਪਈ
0: ਹਾਂ ਨਹੀਂ ਨਹੀਂ ਸਹੀ ਗੱਲ ਆ ਮੈਂ ਇਹੀ ਰਿਅਲਾਈਜ਼ ਕੀਤਾ ਮੈਂ ਕਿਹਾ ਨਹੀਂ ਵੀ ਬਹੁਤ ਹੋ ਗਿਆ ਹੁਣ ਸਭ ਨੂੰ ਦੇਣਾ ਇਹਦੇ ਨਾਲ ਬੈਟਰ ਆ ਕਿਉਂਕਿ ਸਕੂਲ ਵਾਲੇ ਨੂੰ ਤਾਂ ਫਿਰ ਇੰਨਾ ਉਹ ਹੋ ਗਿਆ ਵੀ ਇਹ ਪਤਾ ਨੀ ਕਿੱਥੋਂ ਲੈ ਕੇ ਆਈ ਜਾਂਦੀਆਂ ਸਬਜ਼ੀਆਂ ਇਹਦੇ ਕਿੱਥੇ ਲੱਗਦੀਆਂ ਨੇ ਉਹ ਫਿਰ ਮੈਨੂੰ ਇੱਕ ਦਿਨ ਉਹ ਕਹਿੰਦੀ ਕਹਿੰਦੀ ਮੈਂ ਅਸੀਂ ਤੁਹਾਡਾ ਨਾ ਆ ਕੇ ਗਾਰਡਨ ਦੇਖਣਾ ਚਾਹੁੰਦੇ ਹਾਂ ਮੈਂ ਆ ਜਿਓ ਹਜੇ ਤਾਂ ਕੁਛ ਨੀ ਲੱਗਿਆ ਸਰਦੀਆਂ 'ਚ ਤਾਂ ਸਰਦੀਆਂ 'ਚ ਥੋੜੀ ਟਾਈਮ ਨੀ ਲੱਗਿਆ ਠੰਡ ਬਹੁਤ ਹੁੰਦੀ ਆ ਬੱਚਿਆਂ ਨਾਲ ਬਾਹਰ ਵੀ ਨੀ ਨਿਕਲਿਆ ਜਾਂਦਾ
1: ਹਾਂਜੀ ਨਹੀਂ ਸਰਦੀਆਂ 'ਚ ਤੇ ਫਿਰ ਔਖਾ ਹੋ ਜਾਂਦਾ ਗਰਮੀਆਂ 'ਚ ਇੱਕ ਨਾਲੇ ਧੁੱਪ ਸੇਕਣ ਦਾ ਸਬੱਬ ਹੋ ਜਾਂਦਾ
0: ਹਾਂਜੀ ਨਹੀਂ ਬੱਚੇ ਬਹੁਤ ਵਧੀਆ ਇੰਟਰਸਟ ਨਾਲ ਉਹ ਕਰਦੇ ਰਹਿੰਦੇ ਨੇ ਤੇ ਖਾਂਦੇ ਵੀ ਰਹਿੰਦੇ ਨੇ
1: ਨਹੀਂ ਗੁੱਡ ਜੋ ਤੁਸੀਂ ਕਰਦੇ
0: ਹੋ ਲਾਏ ਸੀਗੇ ਹਾਂਜੀ ਮਟਰ ਲਾਏ ਸੀਗੇ ਉਹ ਬੱਚਿਆਂ ਨੇ ਸਾਰੇ ਬਸ ਉਦਾਂ ਹੀ ਖਾਦੇ ਹੀ ਨੇ ਗਾਰਡਨ ਦੇ ਵਿੱਚ ਹੀ ਸਿੱਧੇ ਮੈਂ ਚੱਲ ਵਧੀਆ ਤੁਹਾਡੇ ਅੰਦਰ ਕੁਛ ਤਾਂ ਜਾਂਦਾ
1: ਨਹੀਂ ਵਧੀਆ ਆਪਾਂ ਵੀ ਤੇ ਨਿੱਕੇ ਹੁੰਦੇ ਇਦਾਂ ਹੀ ਖਾਂਦੇ ਹੁੰਦੇ ਹਾਂ ਉਦਾਂ ਕਿਤੇ ਥੋੜੇ ਬਹੁਤੇ ਲੈਣੇ ਉਹ ਚੌਲਾਂ ਜੋਗੇ ਛੱਡ ਦਿਓ ਸਬਜ਼ੀ ਜੋਗੇ ਛੱਡ ਦਿਓ
0: ਸਾਡੇ ਨਾਲ ਏਦਾਂ ਹੀ ਮੈਂ ਜਾਣਾ ਖੇਤਾਂ ਚ ਡੈਡੀ ਉਹਨਾਂ ਨੇ ਛੋਟੀ ਜਿਹੀ ਕਿਆਰੀ ਲਾਈ ਹੋਣੀ ਮੈਂ ਉਹਦੇ ਵਿੱਚ ਕਾਰ ਜਾ ਕੇ ਬਹਿ ਜਾਣਾ ਮੈਂ ਸਾਰੇ ਮਟਰ ਖਾ ਲੈਣੇ ਮੰਮੀ ਨੇ ਕਹਿਣਾ ਇਹਨੇ ਸਬਜ਼ੀ ਜੋਗੇ ਕੋਈ ਨੀ ਛੱਡੇ ਹੈਗੇ
1: ਬਸ ਹੁਣ ਬੱਚਿਆਂ ਚੋਂ ਵੇਖ ਲਓ ਆਪਣਾ ਆਪ
0: ਸਹੀ ਗੱਲ
1: ਆਪਾਂ ਕਈ ਵਾਰੀ ਆਪਾਂ ਖਿੱਚਦੇ ਹਾਂ ਵੀ ਬੱਚਾ ਇੱਦਾਂ ਕਰਦਾ ਉਦਾਂ ਕਰਦਾ ਬੇਸਿਕਲੀ ਜੋ ਅਸੀਂ ਕੀਤਾ ਬਚਪਨ ਚ ਉਹੀ ਬੱਚਾ ਕਰ ਰਿਹਾ ਹੁੰਦਾ
0: ਭਾਜੀ ਉਹ ਸ਼ਰਾਰਤਾਂ ਨੇ ਮੈਂ ਤਾਂ ਬਹੁਤ ਸ਼ਰਾਰਤਾਂ ਕੀਤੀਆਂ ਨੇ ਮੈਂ ਹੁਣ ਕਈ ਵਾਰ ਸੋਚਦੀ ਹਾਂ ਨਾ
1: ਇਹ ਤਾਂ ਘੱਟ ਕਰਦੇ ਨੇ ਸਗੋਂ
0: ਮੈਂ ਇਹਨਾਂ ਦੇ ਹਿਸਾਬ ਨਾਲ ਦੇਖਾਂ ਨਾ ਮੈਂ ਤਾਂ ਬਹੁਤ ਵੱਡੀਆਂ ਵੱਡੀਆਂ ਸ਼ਰਾਰਤਾਂ ਕੀਤੀਆਂ ਨੇ ਮੈਂ ਤਾਂ ਬਹੁਤ ਕੁਛ ਕੀਤਾ ਮੈਂ ਖੁਦ ਏਦਾਂ ਇੱਕ ਵਾਰੀ ਗਈ ਤੇ ਸ਼ਲਗਮ ਥੋੜੀ ਉਹ ਪਾਣੀ ਥੋੜਾ ਸੀਗਾ ਮੈਂ ਉਹ ਕਰਨ ਲੱਗੀ ਉਹਨੂੰ ਝੋਕ ਕੇ ਪਾਣੀ ਦੇ ਵਿੱਚ ਧੋਣ ਲੱਗੀ ਸ਼ਲਗਮ ਨੂੰ ਤੇ ਉਹ ਮੈਂ ਵਿੱਚ ਡਿੱਗੀ ਪਈ ਉਹਦੇ ਮੰਮੀ ਹੋਣਾ ਨੇ ਦੇਖਦਾ ਨਹੀਂ ਡੁੱਬ ਜਾਣਾ ਸੀ
1: ਨਹੀਂ ਆਪਣੇ ਤੇ ਜ਼ਿਆਦਾ
0: ਮੈਂ ਬਹੁਤ ਕੁਛ ਕੀਤਾ
1: ਨਹੀਂ ਉਸ ਸਮੇਂ ਦੇ ਹਿਸਾਬ ਦੇ ਨਾਲ ਤੇ ਅੱਜ ਕੱਲ ਬੱਚੇ ਵਿਚਾਰੇ ਕੁਛ ਵੀ ਨਹੀਂ ਕਰਦੇ ਨਾ ਹੀ ਆਪਾਂ ਲੋਕ ਕਰਦੇ
0: ਇਹਨਾਂ ਨੇ ਵਿਚਾਰੇ ਨੇ ਆਹੀ ਕਰਨਾ ਹੁੰਦਾ ਵੱਧ ਤੋਂ ਵੱਧ ਕੋਈ ਨਾ ਕੋਈ ਚੀਜ਼ ਤੋੜ ਦੇਣਗੇ ਫਿਰ ਉਹੀ ਫਿਰ ਹੋ ਜਾਂਦਾ ਹੈ ਹੁਣ ਤੁਸੀਂ ਆਹ ਕਰਦੇ ਹੋ
1: ਜੀ ਨਹੀਂ ਥੈਂਕ ਯੂ ਭੈਣ ਜੀ ਥੈਂਕ ਯੂ ਤੁਹਾਡੇ
0: ਸਾਂਝ
1: ਪਾਉਣ ਦੇ ਲਈ ਜੀ ਥੈਂਕ ਯੂ ਜੀ ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਆ ਕੇ ਫਿਰ ਬਾਕੀ ਕਾਲਜ ਨਾਲ ਗੱਲਬਾਤ ਹੁੰਦੀ ਆ ਕਿ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਪਹਿਲਾਂ ਬਹੁਤ ਸ਼ੌਂਕ ਨਾਲ ਕਰਦੇ ਸੀ ਅਤੇ ਹੁਣ ਮਜਬੂਰੀ ਨੂੰ ਕਰਦੇ ਹਾਂ ਜਾਂ ਫਿਰ ਸਾਡਾ ਜੀ ਨਹੀਂ ਕਰਦਾ ਕਰਨ ਇੱਕ ਨਹੀਂ

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀਆਂ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਅਤੇ ਅੱਜ ਦੇ ਵਿਸ਼ੇ ਵੱਲ ਨੂੰ ਵੱਧਦੇ ਹਾਂ ਅੱਜ ਦਾ ਵਿਸ਼ਾ ਸੀ ਸਾਡਾ ਕਿ ਕਿਹੜੇ ਕੰਮ ਉਹ ਜਿਨ੍ਹਾਂ ਨੂੰ ਆਪਾਂ ਬੜੇ ਸ਼ੌਂਕ ਦੇ ਨਾਲ ਕਰਦੇ ਰਹੇ ਹਾਂ ਅਤੇ ਫਿਰ ਇੱਕ ਸਮਾਂ ਆਇਆ ਜਦੋਂ ਉਹੀ ਸਾਨੂੰ ਝੰਝਟ ਲੱਗਣ ਲੱਗ ਪਏ ਉਹਦੇ ਵਿੱਚੋਂ ਵੀ ਰਸ ਜਾਂਦਾ ਰਿਹਾ ਉਹਦੇ ਵਿੱਚੋਂ ਵੀ ਮਜ਼ਾ ਜਾਂਦਾ ਰਿਹਾ ਕਿਹੜੀ ਚੀਜ਼ ਸੀ ਜਿਹਨੂੰ ਆਪਾਂ ਕਦੇ ਇੰਜੋਏ ਕਰਦੇ ਹੁੰਦੇ ਸੀ ਅਤੇ ਹੁਣ ਉਹ ਸਾਡੀ ਓਬਲੀਗੇਸ਼ਨ ਜੀ ਬਣ ਗਈ ਹੈ ਕਿਹੜੀ ਚੀਜ਼ ਸੀ ਜਿਹੜੀ ਸਾਡੀ ਹੋਬੀ ਸੀ ਹੋਬੀ ਤੋਂ ਬਾਅਦ ਜਦੋਂ ਸਾਡੀ ਜੋਬ ਬਣ ਗਈ ਅਤੇ ਉਸ ਤੋਂ ਬਾਅਦ ਫਿਰ ਆਪਾਂ ਮਜ਼ਾ ਹੀ ਗਵਾ ਬੈਠੇ ਕਿਹੜੀ ਚੀਜ਼ ਸੀ ਜਿਹੜੀ ਕਹਿ ਲਓ ਕਿ ਸਾਡੀ ਰਿਸਪੋਂਸੀਬਿਲਟੀ ਅਤੇ ਤੁਹਾਡਾ ਫੇਵਰੇਟ ਕੰਮ ਸੀ ਉਹ ਬੋਰਿੰਗ ਬਣ ਗਿਆ ਕਿਉਂਕਿ ਤੁਹਾਡੀ ਉਹ ਇੱਕ ਸਮੇਂ ਰਿਸਪੋਂਸੀਬਿਲਟੀ ਬਣ ਗਈ ਸੋ ਫੇਵਰੇਟ ਕੰਮ ਤੋਂ ਜਦੋਂ ਰਿਸਪੋਂਸੀਬਿਲਟੀ ਬਣਦੀ ਹੈ ਅਤੇ ਫਿਰ ਕਿੱਦਾਂ ਉਹ ਤੁਹਾਨੂੰ ਬੋਰਿੰਗ ਲੱਗਣ ਲੱਗ ਪੈਂਦੀ ਹੈ ਇਹ ਆਪਾਂ ਜ਼ਿੰਦਗੀ ਦੇ ਅਲੱਗ ਅਲੱਗ ਵਰਤਾਰਿਆਂ ਦੇ ਵਿੱਚੋਂ ਵੇਖ ਸਕਦੇ ਹਾਂ ਤੁਹਾਡੀ ਪਸੰਦ ਬਦਲਦੀ ਆ ਜਦੋਂ ਤੁਹਾਡੀ ਜ਼ਿੰਦਗੀ ਬਦਲਦੀ ਆ ਜਦੋਂ ਸਾਡੇ ਰੁਝੇਵੇਂ ਬਦਲਦੇ ਨੇ ਬਹੁਤ ਸਾਰੇ ਕੰਮ ਆਪਾਂ ਵੇਖਾਂਗੇ ਹੁਣ ਮੰਨ ਲਓ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਗਾਰਡਨਿੰਗ ਕਰਦੇ ਹੋ ਜਾਂ ਫਿਰ ਹੋਰ ਕੋਈ ਵੀ ਕੰਮ ਤੁਹਾਡੇ ਸ਼ੌਂਕ ਦਾ ਵਾ ਮੰਨ ਲਓ ਤੁਸੀਂ ਜਿੰਮ ਜਾਂ ਜੋ ਵੀ ਵਾਟ ਐਵਰ ਤੁਸੀਂ ਕੁਕਿੰਗ ਦੇ ਸ਼ੌਕੀਨ ਹੋ ਤੁਸੀਂ ਅਲੱਗ ਅਲੱਗ ਤਰ੍ਹਾਂ ਦੀ ਕੁਕਿੰਗ ਸ਼ੌਕੀਨ ਦੇ ਸ਼ੌਂਕ ਰੱਖਦੇ ਹੋ ਜਾਂ ਫਿਰ ਤੁਹਾਨੂੰ ਮਹਿਮਾਨ ਨਵਾਜ਼ੀ ਬਹੁਤ ਪਸੰਦ ਆ ਕਈ ਬੰਦੇ ਆ ਉਹ ਘਰ ਰੌਣਕ ਲਾ ਕੇ ਰੱਖਣਾ ਪਸੰਦ ਕਰਦੇ ਆ ਉਹਨਾਂ ਨੂੰ ਇਹ ਲੱਗਦਾ ਵੀ ਕੋਈ ਆਨਾ ਬਹਾਨਾ ਬਣੇ ਅਤੇ ਆਪਾਂ ਮਟਨ ਬਣਾਈਏ ਆਨਾ ਬਹਾਨਾ ਬਣੇ ਅਤੇ ਆਪਾਂ ਕਿਤੇ ਨਾਨ ਲਾ ਕੇ ਖਵਾਈਏ ਆਨਾ ਬਹਾਨਾ ਕਿਤੇ ਬਣੇ ਅਤੇ ਆਪਾਂ ਆਪਣੇ ਵੀ ਕਿਤੇ ਨੂਡਲਸ ਕੋਈ ਮਨਚੂਰੀਅਨ ਮਨਚਾਰੀਅਨ ਬਣਾ ਕੇ ਅਤੇ ਆਪਾਂ ਵੀ ਸੱਦੀਏ ਕਿਸੇ ਨੂੰ ਕੋਈ ਮੁਰਗਾ ਸ਼ੁਰਗਾ ਆਪਾਂ ਵੀ ਵੱਢੀਏ ਪਰ ਇੱਕ ਸਮਾਂ ਆਉਂਦਾ ਕਿ ਜਦੋਂ ਤੁਸੀਂ ਇੰਨੇ ਕੁ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਹੋ ਜਾਂਦੇ ਹੋ ਤੁਹਾਡੇ ਕੋਲ ਉਹਨਾਂ ਚੀਜ਼ਾਂ ਦੇ ਲਈ ਸਮਾਂ ਨਹੀਂ ਬਚਦਾ ਫਿਰ ਤੁਸੀਂ ਖਿੱਚਦੇ ਹੋ ਤੁਸੀਂ ਚਾਹੁੰਦੇ ਹੋ ਵੀ ਆਹ ਚੀਜ਼ ਮੇਰੇ ਸ਼ੌਂਕ ਦੀ ਆ ਮੈਂ ਕਰਨੀ ਹਾਂ ਪਰ ਹੌਲੀ ਹੌਲੀ ਉਹ ਤੁਹਾਡਾ ਸ਼ੌਂਕ ਕਿਤੇ ਨਾ ਕਿਤੇ ਗਾਇਬ ਹੋ ਜਾਂਦਾ ਰੀਜ਼ਨ ਇਹ ਹੁੰਦਾ ਕਿ ਉਹਦੇ ਲਈ ਤੁਹਾਡੇ ਕੋਲ ਟਾਈਮ ਹੀ ਨਹੀਂ ਬਚਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਇੰਪੋਰਟੈਂਟ ਹੋ ਜਾਂਦੀਆਂ ਨੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਕਮਾਈ ਦੀਆਂ ਜ਼ਿੰਮੇਵਾਰੀਆਂ ਵਧੀਆਂ ਕਿਸ਼ਤਾਂ ਕੰਮ 1 ਤੋਂ 2 ਕੰਮ 8 ਤੋਂ 10 ਘੰਟੇ 10 ਤੋਂ 12 12 ਤੋਂ 18 ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜਿਨ੍ਹਾਂ ਦੇ ਦਰਮਿਆਨ ਤੁਹਾਡੇ ਕੋਲ ਹੁਣ ਸਮਾਂ ਹੀ ਨਹੀਂ ਬਚਦਾ ਅਤੇ ਫਿਰ ਤੁਹਾਨੂੰ ਲੱਗਦਾ ਉਹ ਕੰਮ ਤੁਹਾਡੇ ਲਈ ਉਲਟਾ ਸਗੋਂ ਬੋਝ ਬਣ ਗਿਆ ਬੰਦਿਆਂ ਦੇ ਵਿੱਚ ਇਹ ਚੀਜ਼ਾਂ ਅਲੱਗ ਹੋ ਸਕਦੀਆਂ ਜਨਾਨੀਆਂ ਦੇ ਵਿੱਚ ਇਹ ਚੀਜ਼ਾਂ ਅਲੱਗ ਹਾਲੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੋਟੀਆਂ ਮੋਟੀਆਂ ਵੇਖ ਰਹੇ ਹਾਂ ਬਹੁਤ ਸੂਖਮ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਇਹਦੇ ਵਿੱਚ ਸ਼ਾਮਿਲ ਨੇ ਫੋਰ ਐਗਜ਼ਾਮਪਲ ਜਿੱਦਾਂ ਸਵੇਰ ਦੀ ਚਾਹ ਕੌਫੀ ਇਕੱਠਿਆਂ ਦੀ ਪੀਣੀ ਬਹੁਤ ਵਾਰੀ ਤੁਸੀਂ ਸਵੇਰੇ ਸਵੇਰੇ ਤੁਹਾਨੂੰ ਯਾਦ ਹੋਊਗਾ ਇੱਕ ਸਮੇਂ ਤੁਸੀਂ ਚਾਹ ਕੌਫੀ ਪੀਣ ਦੇ ਸ਼ੌਕੀਨ ਹੋ ਜਾਂ ਤੁਸੀਂ ਇਕੱਠੇ ਬਹਿ ਕੇ ਚਾਹ ਪੀਣ ਦੇ ਸ਼ੌਕੀਨ ਹੋ ਜਾਂ ਤੁਸੀਂ ਹੁਣ ਮਹਿਸੂਸ ਕਰਦੇ ਹੋ ਵੀ ਉਹ ਜਿਹੜੇ ਸ਼ਾਂਤੀ ਦੇ ਪਲ ਤੁਸੀਂ ਇਕੱਠੇ ਵਧੀਆ ਤੁਸੀਂ ਮਹਿਸੂਸ ਕਰਦੇ ਸੀ ਜਾਂ ਫਿਰ ਪਹਿਲੀਆਂ 'ਚ ਯਾਦ ਹੋਊਗਾ ਕਈਆਂ ਨੂੰ ਆਪਣਾ ਸਮਾਂ ਆਪਾਂ ਨੂੰ ਬਿਸਤਰੇ 'ਚ ਬੈਠੇ ਬੈਠੇ ਚਾਹ ਮਿਲ ਜਾਂਦੀ ਹੁੰਦੀ ਸੀ ਸਟੀਲ ਦੇ ਗਲਾਸ ਦੇ ਵਿੱਚ ਸੋ ਉਹ ਆਪਾਂ ਸਮਾਂ ਹੁਣ ਉਹ ਵੀ ਮਿਸ ਕਰਦੇ ਹਾਂ ਆਪਾਂ ਕਿਉਂਕਿ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਆਪਾਂ ਉਹ ਵਾਲੇ ਸ਼ਾਂਤੀ ਦੇ ਪਲ ਸਾਨੂੰ ਲੱਗਦਾ ਉਹ ਰਹੇ ਨਹੀਂ ਉਹ ਭੁੱਲ ਹੀ ਗਏ ਆਪਾਂ ਹੁਣ ਉਹ ਸਾਡੀ ਡਿਕਸ਼ਨਰੀ ਦਾ ਸਾਡੀ ਦਾ ਹਿੱਸਾ ਹੀ ਨਹੀਂ ਰਹੇ ਇਸੇ ਤਰ੍ਹਾਂ ਦੇ ਨਾਲ ਰਾਤ ਦਾ ਖਾਣਾ ਇੱਕੋ ਮੇਜ਼ ਦੇ ਉੱਤੇ ਬਹਿ ਕੇ ਖਾਣਾ ਇਕੱਠਿਆਂ ਨੇ ਬੈਠਣਾ ਸਾਰੇ ਦਿਨ ਦੀਆਂ ਕੋਈ ਗੱਲਾਂ ਬਾਤਾਂ ਆਪਸ ਦੇ ਵਿੱਚ ਕਰ ਲੈਣੀਆਂ ਦਿਨ ਭਰ ਦੀਆਂ ਗੱਲਾਂ ਬੱਚਿਆਂ ਦੀਆਂ ਆਪਣੀਆਂ ਇੱਕ ਦੂਸਰੇ ਨਾਲ ਕਰ ਲੈਣੀਆਂ ਕੁਛ ਹਾਸਾ ਮਜ਼ਾਕ ਉਹ ਸਾਰਾ ਤੁਹਾਡੀ ਥਕਾਵਟ ਲਾਹ ਦਿੰਦਾ ਸੀ ਅਤੇ ਸੌਣ ਦੇ ਸਮੇਂ ਤੱਕ ਤੁਸੀਂ ਐਂ ਬਿਲਕੁਲ ਹਲਕੇ ਹੋ ਜਾਂਦੇ ਹੋ ਸਿਆਲ ਦੇ ਦਿਨਾਂ ਦਾ ਤੁਹਾਨੂੰ ਯਾਦ ਹੋਊਗਾ ਕਿ ਸਿਆਲ ਦੇ ਵਿੱਚ ਆਪਾਂ ਰਜਾਈਆਂ ਕੰਬਲਾਂ ਦੇ ਵਿੱਚ ਬਹਿ ਕੇ ਮੂੰਗਫਲੀ ਖਾਣੀ ਰਿਉੜੀਆਂ ਚੱਬਣੀਆਂ ਅਤੇ ਘੰਟਾ ਘੰਟਾ ਜਾਂ ਫਿਰ ਇਸ ਤੋਂ ਵੀ ਵਧੇਰੇ ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਸਮਾਂ ਆਪਾਂ ਟੀ ਵੀ ਵੇਖਦੇ ਰਹੇ ਅਤੇ ਗੱਲਾਂ ਬਾਤਾਂ ਕਰਦੇ ਰਹੇ ਮੂੰਗਫਲੀਆਂ ਚੱਬਦੇ ਰਹੇ ਅਤੇ ਹੁਣ ਆਪਾਂ ਸਮੇਂ ਦੇ ਹਿਸਾਬ ਦੇ ਨਾਲ ਬਹਿੰਦੇ ਹਾਂ ਅਤੇ ਜਦੋਂ ਆਪਾਂ ਸਮਾਂ ਵੇਖਣ ਬਹਿ ਜਾਂਦੇ ਹਾਂ ਫਿਰ ਆਪਾਂ ਬਹਿੰਦੇ ਨਹੀਂ ਹਾਂ ਫਿਰ ਆਪਾਂ ਬਹਿਣ ਵੀ ਹਟ ਜਾਂਦੇ ਹਾਂ ਫਿਰ ਸਾਨੂੰ ਇਹ ਹੁੰਦਾ ਵੀ ਉਹ ਅੱਧਾ ਘੰਟਾ ਰਹਿ ਗਿਆ ਦਵਾ ਦਵਾ ਅਤੇ ਜਦੋਂ ਕਿਸੇ ਇੱਕ ਕੋਈ ਘਰ ਦਾ ਜੀਅ ਕਹਿੰਦੇ ਨਾ ਕਿ ਅੱਧਾ ਘੰਟਾ ਵਾ ਦਵਾ ਦਵਾ ਉਹੋ ਜਿਹਾ ਕੁਛ ਲਾ ਲਓ ਅਤੇ ਉਨੀ ਕੁ ਕੋਈ ਗੱਲ ਕਰੋ ਅਤੇ ਫਿਰ ਗੱਲ ਉੱਥੇ ਕੀ ਹੋਣੀ ਆ ਫਿਰ ਉਹ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਆ ਅਗਲੇ ਦਿਨ ਉਹ ਹੁੰਦੀ ਨਹੀਂ ਆ ਵੀ ਕੱਲ੍ਹ ਤੂੰ ਵਿੱਚੇ ਉੱਠ ਪਿਆ ਹੈ ਅਤੇ ਫਿਰ ਹੌਲੀ ਹੌਲੀ ਇੱਦਾਂ ਸਾਨੂੰ ਲੱਗਦਾ ਵੀ ਉਹ ਸਾਡੀ ਹੁਣ ਜ਼ਿੰਦਗੀ ਦਾ ਸਾਡੀ ਹੁਣ ਰੂਟੀਨ ਦਾ ਉਹ ਹਿੱਸਾ ਹੀ ਨਹੀਂ ਰਿਹਾ ਅਤੇ ਜਦੋਂ ਆਪਾਂ ਕਿਤੇ ਫਿਰ ਕਾਉਂਸਲਿੰਗ ਲਈ ਦੇ ਲਈ ਜਾਂਦੇ ਹਾਂ ਜਾਂ ਫਿਰ ਇੱਕ ਦੂਸਰੇ ਨੂੰ ਆਪਾਂ ਫਿਰ ਕਿਤੇ ਸਮਝਾਉਣਾ ਕਰਨਾ ਹੁੰਦਾ ਵੀ ਕਿੱਦਾਂ ਆਪਾਂ ਆਪਣੇ ਪਰਿਵਾਰਾਂ ਦੇ ਕਿੱਦਾਂ ਆਪਣੇ ਮਨ ਦੇ ਮਸਲੇ ਆਪਾਂ ਹੱਲ ਕਰਨੇ ਆ ਅਤੇ ਤੁਸੀਂ ਯਾਦ ਕਰੋ ਫਿਰ ਸਾਨੂੰ ਇਹੋ ਹੀ ਕਿਹਾ ਜਾਂਦਾ ਸਾਰੀ ਦਿਹਾੜੀ ਭਾਵੇਂ ਵੱਖਰੇ ਵੱਖਰੇ ਰਹੋ, ਰਾਤ ਦੀ ਰੋਟੀ ਇਕੱਠੇ ਖਾਣੀ ਚਾਹੀਦੀ ਹੈ। ਬੱਚਿਆਂ ਦੇ ਕੋਲ ਤੁਹਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਰਾਤ ਦੇ ਟੇਬਲ ਦੇ ਉੱਤੇ ਹੀ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਸਵੇਰੇ ਸਵੇਰੇ ਜਦੋਂ ਬੱਚੇ ਉੱਠਦੇ ਨੇ ਤੁਸੀਂ ਵੀ ਨਾਲ ਉੱਠੋ ਅਤੇ ਥੋੜ੍ਹਾ ਥੋੜ੍ਹਾ ਉਹਨਾਂ ਦੇ ਨਾਲ ਤੁਸੀਂ ਜਿਹੜਾ ਦਿਨ ਦੀ ਰੂਟੀਨ ਸਾਂਝੀ ਕਰੋ, ਪਾਠ ਕਰੋ ਬੱਚਿਆਂ ਦੇ ਨਾਲ ਬਹਿ ਕੇ, ਉਹਨਾਂ ਦੇ ਨਾਲ ਤੁਸੀਂ ਟਿਫਨ ਪੈਕ ਕਰਾਓ, ਉਹਨਾਂ ਦੇ ਨਾਲ ਨਿੱਕੀ ਨਿੱਕੀ ਗੱਪ ਸ਼ੱਪ ਕਰੋ, ਹਾਸਾ ਠੱਠਾ ਕਰੋ। ਸੋ ਇਹੋ ਹੀ ਉਹ ਚੀਜ਼ਾਂ ਨੇ ਜਿਹੜੀਆਂ ਘੁੰਮਾ ਕੇ ਫਿਰ ਸਾਨੂੰ ਦੱਸੀਆਂ ਜਾਂਦੀਆਂ ਨੇ, ਪਰ ਇੱਕ ਸਮੇਂ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਗਾਇਬ ਹੋ ਚੁੱਕੀਆਂ ਹੁੰਦੀਆਂ। ਇਸੇ ਤਰ੍ਹਾਂ ਦੇ ਨਾਲ ਬੰਦਿਆਂ ਦੇ ਕੁਛ ਅਲੱਗ ਕੰਮ ਨੇ, ਔਰਤਾਂ ਦੇ ਅਲੱਗ, ਇਹ ਵੀ ਆਪਾਂ ਕਰਦੇ ਹਾਂ ਅੱਗੇ ਸਾਂਝੇ। ਜਿੱਦਾਂ ਮੰਨ ਲਓ ਘਰ ਨੂੰ ਸਜਾਉਣਾ ਕਰਨਾ ਕਿੰਨਾ ਸ਼ੌਂਕ ਹੁੰਦਾ ਵਾ ਇੱਕ ਸਮੇਂ ਦੋਵਾਂ ਜੀਆਂ ਨੂੰ, ਜਦੋਂ ਨਵਾਂ ਨਵਾਂ ਉਹ ਘਰ ਲੈਂਦੇ ਆ, ਹਰ ਇੱਕ ਚੀਜ਼ ਜਿਹੜੀ ਉਹ ਵਹਿੰਦੇ ਆ ਜਾਂ ਕਿਸੇ ਦੇ ਘਰ ਵਹਿੰਦੇ ਆ ਜਾਂ ਬਾਜ਼ਾਰ 'ਚ ਵਹਿੰਦੇ, ਉਹਨਾਂ ਨੂੰ ਇਹ ਹੁੰਦਾ ਕਿ ਆਪਾਂ ਲਿਆ ਕੇ ਆਪਣੇ ਘਰ ਦੇ ਵਿੱਚ ਰੱਖੀਏ, ਇੱਦਾਂ ਦਾ ਗੁਲਦਸਤਾ, ਇੱਦਾਂ ਦੀ ਪੇਂਟਿੰਗ, ਇੱਦਾਂ ਦਾ ਕੌਫੀ ਟੇਬਲ, ਆਹ ਚੀਜ਼ ਸਾਡੇ ਘਰ ਵਧੀਆ ਲੱਗੂਗੀ, ਆਹ ਇੱਦਾਂ ਦਾ ਫੋਨ ਸਾਡੇ ਘਰ ਵਧੀਆ ਲੱਗੂਗਾ, ਇੱਦਾਂ ਦਾ ਸ਼ੋ ਪੀਸ ਸਾਡੇ ਘਰ ਵਧੀਆ ਲੱਗੂਗਾ, ਇੱਦਾਂ ਦਾ ਬੁੱਕ ਰੈਕ ਸਾਡੇ ਘਰ ਹੋਰ ਵਧੀਆ ਲੱਗੂਗਾ, ਇੱਦਾਂ ਦਾ ਬੈੱਡ, ਇੱਦਾਂ ਦਾ ਕਲਰ ਕੋਂਬੀਨੇਸ਼ਨ। ਪਤਾ ਨਹੀਂ ਕਿੰਨਾ ਕੁਛ ਆਪਾਂ ਸੋਚਦੇ ਕਰਦੇ ਹਾਂ, ਪਰ ਤੁਹਾਨੂੰ ਯਾਦ ਹੋਊਗਾ ਕਿ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਸਾਜੋ ਸਮਾਨ ਇੰਨਾ ਕੁ ਜ਼ਿਆਦਾ ਖਿਲਰਿਆ ਪਿਆ ਰਹਿੰਦਾ ਵੀ ਇੱਕ ਸਮੇਂ ਤੁਹਾਡਾ ਮਾਚੀ ਮਰ ਜਾਂਦਾ, ਤੁਹਾਨੂੰ ਲੱਗਦਾ ਨਹੀਂ ਹੁਣ ਕੁਛ ਵੀ ਆਪਾਂ ਲਿਆਵਾਂਗੇ ਉਹ ਸਾਡੇ ਘਰ ਦੇ ਵਿੱਚ ਖਲਾਰਾ ਹੀ ਵਧਾਊਗਾ। ਉਸੇ ਤਰ੍ਹਾਂ ਦੇ ਨਾਲ ਸਾਰਾ ਕੁਛ ਪਿਆ ਰਹਿੰਦਾ। ਸੋ ਹੌਲੀ ਹੌਲੀ ਆਪਾਂ ਆਪਣੀ ਜ਼ਿੰਦਗੀ ਇਸ ਤਰੀਕੇ ਦੇ ਨਾਲ ਆਰਾਮਦਾਇਕ ਤੋਂ ਆਪਾਂ ਕਿੱਦਾਂ ਹੌਲੀ ਹੌਲੀ ਮਾਹੌਲ ਘਰ ਦਾ ਜਿਹੜਾ ਭੱਜ ਦੌੜ ਵਾਲਾ ਬਣਾ ਦਿੰਦੇ ਹਾਂ ਪਤਾ ਹੀ ਨਹੀਂ ਲੱਗਦਾ। ਸੋ ਇਹੋ ਹੀ ਆ ਜਿਹੜੀਆਂ ਚੀਜ਼ਾਂ ਸਾਡੇ ਸੁੱਖ ਸ਼ਾਂਤੀ ਗਵਾ ਰਹੀਆਂ। ਘੁੰਮਾ ਕੇ ਜਦੋਂ ਮਰਜ਼ੀ ਕੰਨ ਫੜ ਲਓ। ਕੋਲਰ ਵੀ ਨਾਲ ਦੀ ਨਾਲ ਲਈ ਜਾਂਦੇ ਆਪਾਂ, ਸਾਡੇ ਨਾਲ ਬਲਜੀਤ ਕੌਰ ਜੀ ਨੇ। ਸਤਿ ਸ਼੍ਰੀ ਅਕਾਲ ਬਲਜੀਤ ਕੌਰ ਜੀ, ਤੁਸੀਂ ਆਉਂਦੇ ਰਹੋ ਅਤੇ ਨੀਤੂ ਜੀ ਇਸ ਤੋਂ ਬਾਅਦ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਬਲਜੀਤ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ।
0: ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਡਾ?
1: ਵਧੀਆ ਠੀਕ ਠਾਕ, ਤੁਸੀਂ ਸੁਣਾਓ?
0: ਜੀ ਜੀ ਮੈਂ ਬਹੁਤ ਵਧੀਆ, ਥੈਂਕ ਯੂ।
1: ਜਿਵੇਂ ਸਾਰੀਆਂ ਬੀਬੀਆਂ ਨੇ ਮਤਲਬ ਵਿਚਾਰੀਆਂ ਇੰਨੀ ਮਿਹਨਤ ਕਰਦੇ ਆ, ਉਹਨਾਂ ਦਾ ਸ਼ੌਂਕ ਹੀ ਮਰ ਗਿਆ ਵਿਚਾਰੀਆਂ ਨੇ।
0: ਨਹੀਂ ਬੀਬੀਆਂ ਇਕੱਲੀਆਂ ਕਿਉਂ, ਓਵਰਆਲ ਹੀ ਸਾਰੇ ਬੰਦੇ ਵੀ ਨਾਲ ਲਾ ਲਓ।
1: ਆ ਨਹੀਂ ਨਾ ਰਹੇ ਬੰਦੇ ਵੀਰ ਜੀ।
0: ਹਾਂਜੀ,
1: ਬੰਦੇ ਆ ਨਹੀਂ ਨਾ ਰਹੇ, ਮੈਂ ਕਿਹਾ ਗੱਲ ਕਰਨ ਲਈ।
0: ਹਾਂ ਨਹੀਂ ਹੀ ਹੁੰਦਾ ਨਾ, ਨਹੀਂ ਬੰਦੇ ਹੈਗੇ ਨੇ, ਰਿਚਰਡ ਜੀ ਤੇ ਹੈਗੇ ਨੇ, ਪਤਾ ਨਹੀਂ ਹੁਣ ਉਹਨਾਂ ਨੂੰ ਤੁਸੀਂ ਮਤਲਬ, ਪਰ ਉਹ ਬੰਦੇ ਐਕਸਪ੍ਰੈਸਿਵ ਨਹੀਂ ਹੁੰਦੇ ਬੰਦਿਆਂ ਦੇ। ਵੇਖੋ ਤੁਸੀਂ, ਹੋਰ ਹੋਰ ਟੌਪਿਕ ਹੁੰਦੇ ਨੇ ਜਿਨ੍ਹਾਂ ਤੇ ਸਿਰਫ ਬੰਦੇ ਆਉਂਦੇ ਨੇ, ਫਿਰ ਬੀਬੀਆਂ ਨਹੀਂ ਆਉਂਦੀਆਂ। ਇਹ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ, ਕਿਉਂਕਿ ਬੜਾ ਔਖਾ ਹੋ ਜਾਂਦਾ ਵਾ ਇਹ ਚੀਜ਼ਾਂ ਬੰਦਿਆਂ ਨੂੰ ਦੱਸਣੀਆਂ ਵੀ ਸਾਡਾ ਆ ਸ਼ੌਂਕ ਸੀ, ਆ ਹੁਣ ਨਹੀਂ ਰਿਹਾ। ਹੁਣ ਉਹ ਉਹਨਾਂ ਦਾ ਜਿਹੜੀ ਜਿਹੜਾ ਤੌਰ ਤਰੀਕੇ ਜਾਂ ਸ਼ੌਂਕ ਆ, ਹੋਰ ਤਾਂ ਹਿਸਾਬ ਦੇ ਨਾ ਵੀ ਜਿਹਨਾਂ ਦੇ ਉੱਤੇ ਉਹਨਾਂ ਦਾ ਸ਼ੌਂਕ ਕੀ ਆ। ਮੰਨ ਲਓ ਫੋਰ ਐਗਜ਼ਾਮਪਲ ਵੀ ਹਾਂ ਵੀ ਵੀਕਐਂਡ ਦੇ ਉੱਤੇ ਯਾਰਾਂ ਦੋਸਤਾਂ ਨਾਲ ਬਹਿਣਾ, ਹੈ ਨਾ, ਅਤੇ ਬਹਿਣਾ ਅਤੇ ਕੀ ਕਰਨ ਬਹਿਣਾ, ਅਤੇ ਉਹ ਤਾਂ ਉਹਨਾਂ ਨੂੰ ਕਹਿ ਕੇ ਹਟਾਇਆ ਗਿਆ। ਉਹਨਾਂ ਨੂੰ ਇਹ ਚੀਜ਼ ਕਹੀ ਗਈ ਆ ਵੀ ਇਹ ਗਲਤ ਕਰ ਰਹੇ ਹੋ ਤੁਸੀਂ, ਇਹ ਤੁਸੀਂ ਗਲਤ ਕਰ ਰਹੇ ਹੋ, ਇੱਦਾਂ ਘਰ ਉੱਜੜਦੇ ਨੇ, ਕੁਛ ਨਹੀਂ ਦੇਣਾ ਯਾਰਾਂ ਦੋਸਤਾਂ ਨੇ। ਸੋ ਉਹਨਾਂ ਦੇ ਦਿਮਾਗ 'ਚ ਇੱਕ ਚੀਜ਼ ਪਾ ਦਿੱਤੀ ਗਈ ਆ ਵੀ ਇਹ ਤੁਸੀਂ ਗਲਤ ਗਲਤ ਗਲਤ ਕਰ ਰਹੇ ਹੋ, ਜਦਕਿ ਉਹਨਾਂ ਦਾ ਵੀ ਇੱਕ ਵੈਂਟੀਲੇਸ਼ਨ ਹੈ ਉਹ।
1: ਮੈਂ ਤਾਂ ਇਸ ਤੇ ਇਹ ਸਾਂਝ ਪਾਉਂਗੀ ਕਿਉਂਕਿ ਮੈਨੂੰ ਸੀਗਾ ਘਰ ਦੀ ਕਲੀਨਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ
0: ਜੀ।
1: ਤੇ ਮੈਂ ਉਹ ਪਰਸਨ ਹੈ ਵੀ ਜਿਵੇਂ ਕੱਪੜੇ, ਹੁਣ ਤਾਂ ਕੱਪੜੇ ਤੁਸੀਂ ਸੰਭਾਲਣੇ ਤੈਅ ਮਾਰਨੇ, ਇੱਕ ਤਾਂ ਬਿਗ ਟਾਸਕ ਹੈ ਨਾ।
0: ਓਕੇ,
1: ਤੇ ਪਹਿਲਾਂ ਸੀ ਮੈਂ ਮਤਲਬ ਤਾਰ ਤੋਂ ਕੱਪੜੇ ਲਾਣੇ, ਚਾਹੇ ਗਰਮੀ ਹੈ ਲਾ ਕੇ ਸਿੱਧਾ ਤੈਅ ਮਾਰ ਕੇ ਰੱਖਣੇ ਕੱਪੜੇ।
0: ਸੋ ਖਲਾਰਾ ਨਹੀਂ ਵੇਖ ਸਕਦੇ ਤੁਸੀਂ?
1: ਨਹੀਂ, ਮੈਂ ਰੱਖਦੀ ਨੀ ਸੀ ਮਤਲਬ ਬੈਡ ਤੇ, ਮੈਂ ਵੀ ਬਾਅਦ ਚ ਮਾਰ ਲਾਂਗੀ ਤਾਂ ਹੈ ਹੀ ਨੀ ਸੀ ਮੇਰੇ
0: ਉੱਤੇ।
1: ਬਟ ਹੁਣ ਤੁਸੀਂ ਵੀ ਇੱਕ ਰੂਮ ਹੀ ਹੈ ਜਿੱਦਾਂ ਬੈਡ ਤੇ ਪਏ ਆ
0: ਜੀ,
1: ਉੱਤੇ ਫੇਰ ਜਾਓ ਜਦੋਂ ਟਾਈਮ ਲੱਗੂ ਉਦੋਂ ਮਾਰਾਂਗੇ। ਤੇ ਕੋਸ਼ਿਸ਼ ਕਰੀਦੀ ਹੈ ਕਰ ਲਈਏ, ਪਰ ਉਹ ਪਤਾ ਉਹ ਹੋਰ ਹੋ ਜਾਂਦੇ ਆ, ਹੋਰ ਹੋ ਜਾਂਦੇ।
0: ਸੋ ਤੁਸੀਂ ਤੇ ਕੀ ਰਿਅਲਾਈਜ਼ ਕਰਦੇ ਹੋ ਵੀ ਉਹਦੇ ਲਈ ਸਮਾਂ ਨਹੀਂ ਬਚਦਾ, ਜਾਂ ਫਿਰ ਉਹ ਤੁਹਾਡਾ ਇੰਟਰਸਟ ਹੀ ਨਹੀਂ ਰਿਹਾ ਵੀ ਚਲੋ ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈ, ਚਲੋ ਕੋਈ ਨਹੀਂ ਹੋ ਜਾਊਗਾ।
1: ਇੰਟਰਸਟ ਮੈਨੂੰ ਹੈਗਾ, ਇੰਟਰਸਟ ਤਾਂ ਹੈਗਾ, ਬਟ ਸਮਾਂ ਹੀ ਪਤਾ ਨੀ ਕਿਉਂ ਨੀ ਬਚਦਾ। ਆਈ ਡੋਂਟ ਨੋ ਕਿਉਂ ਨੀ ਇੰਨਾ, ਮੈਂ ਕਿਉਂਕਿ ਮੈਂ ਐਵੇਂ ਟੂ ਬੀ ਓਨੈਸਟ ਕਹਾਂ ਮੈਂ ਬਹੁਤ ਕੰਮ ਕਰਦੀ, ਉਹ ਵੀ ਨੀ ਆ, ਤਿੰਨ ਦਿਨ ਹੀ ਕਰਦੀ ਮੈਂ ਪਾਰਟ ਟਾਈਮ ਕੰਮ। ਤੇ ਜਿੱਦਾਂ ਅੱਜ ਮੈਂ ਜਾਣਾ ਆਫਟਰਨੂਨ ਚ, ਸੰਡੇ ਮੰਡੇ ਟਿਊਸਡੇ, ਬਾਕੀ ਤਿੰਨ ਦਿਨ ਘਰ ਹੀ ਆ। ਵੀਕਐਂਡ ਤੇ ਆਇਆ ਹੁੰਦਾ ਵੀ ਹੋਰ ਕੰਮ ਹੋ ਜਾਂਦਾ, ਸਫਾਈ, ਕੱਪੜੇ ਧੋਰੋ, ਗਰੋਸਰੀ, ਵਿੱਚ ਦੋ ਦਿਨ ਹੁੰਦੇ ਆ ਉਹ ਚ ਆਇਆ ਹੁੰਦਾ ਵੀ ਨਹੀਂ ਤਿੰਨ ਦਿਨ ਬਹੁਤ ਕਰ ਲਿਆ ਤੁਸੀਂ ਬੈਠ ਜਾਓ।
0: ਪਰ ਬੇਸਿਕਲੀ ਤੁਸੀਂ ਜਿਹੜਾ ਤਿੰਨ ਦਿਨ ਜਾਂਦੇ ਹੋ ਤੁਸੀਂ ਸਿਰਫ ਉਹਨੂੰ ਹੀ ਕੰਮ ਗਿਣ ਰਹੇ ਹੋ ਨਾ, ਹੋਰ ਜਿਹੜਾ ਘਰ ਦੇ ਇੰਨੀਆਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਵਾ ਹਸਬੈਂਡ ਦੇ ਪ੍ਰਤੀ ਜਾਂ ਘਰ ਦਾ ਤੁਸੀਂ ਕੋਈ ਝਾੜ ਪੂੰਝ ਕਰਨੀ ਰੋਟੀ ਪਾਣੀ ਬਣਾਉਣਾ ਉਹਨੂੰ ਤੁਸੀਂ ਕੰਮ ਨਹੀਂ ਨਾ ਗਿਣ ਰਹੇ ਤੁਹਾਨੂੰ ਲੱਗਦਾ ਵੀ ਮੈਂ ਤਾਂ ਕੰਮ ਬਹੁਤ ਥੋੜ੍ਹਾ ਜਿਹਾ ਕਰਦੀ ਹਾਂ
1: ਹਾਂਜੀ ਹੁਣ ਵੀ ਮੈਂ ਸਬਜ਼ੀ ਸੁਬਜ਼ੀ ਬਣਾ ਕੇ ਡਨ ਕਰਕੇ ਮੈਂ 3:45 ਜਾਣਾ ਪਹਿਲਾਂ ਸਵੇਰੇ ਛੱਡ ਕੇ ਆ ਕੇ ਬਸ ਚਾਹ ਪੀਣਾ ਹੁੰਦਾ ਤੁਸੀਂ ਬਹਿ ਕੇ ਉਹੀ ਅੱਧਾ ਘੰਟਾ ਨਹੀਂ ਉਸ ਤੋਂ ਬਾਅਦ ਤੁਸੀਂ ਰੇਡੀਓ ਲਾ ਕੇ ਕੰਮ ਕਰਨਾ
0: ਇਹ ਵੀ ਇੱਕ ਪ੍ਰੋਬਲਮ ਹੈ ਭੈਣ ਜੀ ਅਸੀਂ ਨਾ ਦਿਮਾਗੀ ਤੌਰ ਦੇ ਉੱਤੇ ਇਹ ਮੰਨ ਹੀ ਨਹੀਂ ਪਾਉਂਦੇ ਕਿ ਆ ਵੀ ਕੰਮ ਹੈ ਤੋ ਬੇਸਿਕਲੀ ਸਾਨੂੰ ਲੱਗਦਾ ਵੀ ਬਹੁਤ ਥੋੜ੍ਹਾ ਜਿਹਾ ਕੰਮ ਆ ਤਾਂ ਵੀ ਨਹੀਂ ਸਾਡੇ ਕੋਲ ਸੂਤਰ ਆ ਰਿਹਾ ਹੁਣ ਮੰਨ ਲਓ ਤੁਸੀਂ ਵਿੱਚ ਬਾਰ ਜਿਹੜਾ ਕੋਈ ਫੋਨ ਆ ਗਿਆ ਕੋਈ ਕਿਸੇ ਦਾ ਕੋਈ ਕੰਮ ਤੋਂ ਆ ਗਿਆ ਕੋਈ ਕਿਸੇ ਰਿਸ਼ਤੇਦਾਰ ਦਾ ਵਾਲਾ ਆ ਗਿਆ ਜਾਂ ਕੋਈ ਜਨਮ ਦਿਨ ਦਾ ਕੋਈ ਬੱਚਿਆਂ ਦਾ ਸਕੂਲੋਂ ਕੋਈ ਕਲਾਸਾਂ ਤੋਂ ਇਹ ਸਾਰੇ ਕੰਮ ਹੀ ਨੇ ਪਰ ਆਪਾਂ ਇਹਨਾਂ ਨੂੰ ਕੰਮ ਗਿਣਦੇ ਨਹੀਂ ਗੇ
1: ਹਾਂਜੀ ਉਹੀ ਪਤਾ ਨੀ ਫਿਰ ਆਪ ਨੂੰ ਇਹ ਲੱਗਦਾ ਵੀ ਨਹੀਂ ਇਹ ਤਾਂ ਕੋਈ ਖਾਸ ਕੰਮ ਨੀ ਇਹਦੇ ਚ ਉਲਝੇ ਰਹਿੰਦੇ ਅਸੀਂ ਤੇ ਸਭ ਉਹੀ ਪਤਾ ਨੀ ਕਿਉਂ ਨੀ ਤੁਹਾਡਾ ਦਿਮਾਗ ਨੂੰ ਨਹੀਂ ਕਰਦਾ
0: ਇਹ ਇੱਕ ਪ੍ਰੋਬਲਮ ਹੈ ਨਾ ਹੁਣ ਆਪਾਂ ਇਹ ਚੀਜ਼ਾਂ ਸਾਨੂੰ ਵਿੱਚ ਐਡ ਕਰਨੀਆਂ ਪੈਣਗੀਆਂ ਮੈਂ ਨਾ ਅੱਗੇ ਕੱਲ੍ਹ ਕਿਸੇ ਨਾਲ ਹੱਸ ਰਿਹਾ ਸੀ ਮੈਂ ਕਿਹਾ ਆਪਾਂ ਨਾ ਜਦੋਂ ਨਵੇਂ ਨਵੇਂ ਆਏ ਸੀ ਨਾ ਜਾਂ ਥੋੜ੍ਹਾ ਚਿਰ ਪਹਿਲਾਂ ਤੱਕ ਅਤੇ ਜਦੋਂ ਆਪਾਂ ਕਿਸੇ ਗੋਰੇ ਕੋਲੋਂ ਅਪੁਆਇੰਟਮੈਂਟ ਲੈਂਦੇ ਹਾਂ ਨਾ ਅਤੇ ਤੁਹਾਨੂੰ ਕੁਛ ਇੱਕ ਮਤਲਬ ਜਿੱਥੇ ਤੁਹਾਨੂੰ ਪਤਾ ਹੁੰਦਾ ਸੀ ਅਤੇ ਉੱਥੇ ਆਪਾਂ ਨਾ ਆਪਸ ਵਿੱਚ ਇਹ ਗੱਲਾਂ ਕਰਦੇ ਹੁੰਦੇ ਹਾਂ ਵੀ ਉਹਨੇ ਸਾਨੂੰ ਕਿਹਾ ਵੀ ਇੱਕ ਅਪੁਆਇੰਟਮੈਂਟ ਉਹਦੀ 8 ਵਜੇ ਆ ਦੂਸਰੀ ਅਪੁਆਇੰਟਮੈਂਟ ਉਹਦੀ 12 ਵਜੇ ਆ ਅਤੇ ਇੱਦਾਂ ਕਰਕੇ ਉਹਨੇ 4 ਗਣਾਈਆਂ ਮੰਨ ਲਓ ਅਪੁਆਇੰਟਮੈਂਟਾਂ ਅਤੇ ਵਿੱਚ ਉਹਨੇ ਇੰਨਾ ਸਮਾਂ ਵਿਹਲਾ ਯਾਰ ਕਿੱਡੇ ਮਤਲਬ ਯਾਰ ਕੰਮ ਨਹੀਂ ਕਰ ਸਕਦੇ ਪਹਿਲਾਂ ਪਰ ਹੁਣ ਉਹ ਚੀਜ਼ਾਂ ਸਮਝ ਆਉਂਦੀਆਂ ਵੀ ਉਹ ਵਿਚਲਾ ਸਮਾਂ ਜਿਹੜਾ ਵਾ ਉਹ ਫਿਰ ਦੁਬਾਰਾ ਤੋਂ ਆਪਣੇ ਹੋਰ ਹੋਰ ਕੰਮਾਂ ਲਈ ਵੀ ਕਿਤੇ ਰੱਖ ਕੇ ਉਹ ਆਪਣਾ ਕਾਗਜ਼ ਪੱਤਰ ਸਿੱਧਾ ਕਰਨ ਦੇ ਲਈ ਰੱਖਦੇ ਹੋਣਗੇ ਅਤੇ ਸਾਡੇ ਲਈ ਕੀ ਹੁੰਦਾ ਸੀ ਵੀ ਅੱਛਾ 8 ਵਜੇ ਕਿ ਮੰਨ ਲਓ ਜੇ ਅਸੀਂ ਉਹੀ ਅਪੁਆਇੰਟਮੈਂਟ ਕਿਤੇ ਆਪਾਂ ਦੇਣੀ ਹੋਵੇ ਅਸੀਂ ਕਰਾਂਗੇ 8 ਵਜੇ ਇਹਨੂੰ ਸੱਦਿਆ ਇਹਨੂੰ ਤਾਂ ਆਪਾਂ 10 ਮਿੰਟਾਂ 'ਚ ਵਿਹਲਾ ਕਰ ਦੇਣਾ ਅਗਲੇ ਨੂੰ 8:15 ਸੱਦ ਲੈਣਾ ਉਹ ਜਿਹੜਾ 8:15 ਨੂੰ 8:15 ਛੱਡੋ ਉਹਨੇ 9:30 ਤੱਕ ਬੈਠੇ ਰਹਿਣਾ ਸੋ ਆਪਾਂ ਓਵਰਲੋਡਿਡ ਚੱਲਦੇ ਹਾਂ ਇਹ ਜਿਹੜੇ ਨੇ ਉਸ ਹਿਸਾਬ ਦੇ ਨਾਲ ਚੱਲਦੇ ਆ ਵੀ ਆਪਾਂ ਘੱਟ ਬੋਝ ਲੈ ਕੇ ਚੱਲਣਾ ਸੋ ਹੁਣ ਸਾਨੂੰ ਸਮਝ ਆਉਂਦੀ ਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੰਮ 'ਚ ਹੀ ਆਉਂਦੀਆਂ ਨੇ ਪੇਪਰ ਵਰਕ ਉਹਦਾ ਨਾਂ ਨੂੰ ਸਾਈਡ 'ਤੇ ਕਰਕੇ ਰੱਖਣਾ ਫਾਈਲ ਤਿਆਰ ਕਰਨੀ ਸੋ ਆਪਾਂ ਹੁਣ ਜਾ ਕੇ ਸਾਨੂੰ ਇਹ ਚੀਜ਼ ਸਮਝ ਆਊਗੀ ਪਰ ਹਾਲੇ ਵੀ ਆਪਾਂ ਮੰਨ ਕੇ ਨਹੀਂ ਰਾਜੀ
1: ਬਿਲਕੁਲ ਬਿਲਕੁਲ ਮੰਨ ਕੇ ਨਹੀਂ ਰਾਜੀ ਬਾਕੀ ਡਿਸ਼ਿਜ਼ ਤਾਂ ਮੇਰੇ ਖਿਆਲ ਸਾਰਿਆਂ ਦਾ ਹੀ ਹੋਣਾ ਵੀ ਉਹ ਇੱਕ ਭਾਂਡਾ ਵੀ ਤੁਸੀਂ ਨਹੀਂ ਰਹਿਣ ਦੇਣਾ ਸਿੰਕ 'ਚ ਹੋਣਾ ਹੁੰਦਾ ਵੀ ਕੋਈ ਧੋ ਦੇ ਕਈ ਵਾਰ ਬੇਟੇ ਨੂੰ ਕਹਿ ਦਿੰਦਾ ਧੋ ਦਿੰਦਾ ਕਹੂਗਾ ਮੇਰੀ ਤਾਂ ਮੰਮਾ ਅਜੇ ਬਹੁਤ ਉਮਰ ਪਈ ਹੈ ਮੈਂ ਹੁਣੇ ਭਾਂਡੇ ਧੋਣਾ
0: ਕਾਕਾ ਹੁਣੇ ਸਿੱਖੇਗਾ ਚੰਗੀ ਬੂਟੀ ਮਿਲੂਗੀ
1: ਉਹਨੂੰ ਕੁਕਿੰਗ ਦਾ ਸ਼ੌਂਕ ਹੈ ਮਤਲਬ ਬਣਾ ਲੈਂਦਾ ਉਹਦਾ ਪਾਸਤਾ ਪੁਸਤਾ ਜੇ ਉਹਨੇ ਬਣਾਉਣਾ ਸੌਸ ਵੀ ਆਪ ਬਣਾ ਲੈਂਦਾ ਪਰ ਦੂਸਰੀ ਕੁਕਿੰਗ ਦੀ ਜ਼ਿਆਦਾ ਸ਼ੌਂਕ ਹੈ ਇੰਡੀਅਨ ਤਾਂ ਆਪਾਂ ਨੂੰ ਪਤਾ ਵੀ ਮਿਲ ਹੀ ਜਾਣਾ ਘਰ ਅੱਜ
0: ਕੱਲ ਤੇ ਜਿਆਦਾ ਹੀ ਬੇਬੇ ਬਣੀ ਆ ਉਹ ਤੇ ਹੁਣ ਹੋਰ ਜਿਆਦਾ ਹੁਣ ਤੇ ਹੋਰ ਬਰੀਕੀ ਚ ਜਾਂਦੀ ਆ
1: ਹਾਂਜੀ ਮੂਡ ਹੁੰਦਾ ਕਈ ਵਾਰੀ ਗੱਲ ਕਰਨ ਦਾ
0: ਨਿੱਕੀ ਨਿੱਕੀ ਵੀ ਫੜ ਲੈਂਦੀ ਆ ਕਈ ਵਾਰੀ
1: ਹਾਂਜੀ ਬਿਲਕੁਲ
0: ਏਦਾਂ ਨੀ ਮੇਰਾ ਨਾਂ ਮੇਰਾ ਆ ਵਾ
1: ਹਾਂਜੀ ਕੁਛ ਕਹਿ ਰਹੀ ਸੀ ਅੱਜ
0: ਹਾਂ ਕਹਿੰਦੇ ਕਿਸਮਿਸ ਯਾਰਾ ਨੀ ਆ ਮੇਰਾ ਨਾਂ ਅਸੀਸ ਕੌਰ ਆ
1: ਅਸੀਸ ਕੌਰ
0: ਜਾਂ ਫਿਰ ਕਈ ਮੈਨੂੰ ਸਿੱਧੂ ਵੀ ਕਹਿ ਦਿੰਦੇ ਆ ਨਾਲ ਤੇ ਕਈ ਕੱਲਾ ਅਸੀਸ ਕਹਿ ਦਿੰਦੇ ਆ ਬਾਅਦ ਦੀਆਂ ਗੱਲਾਂ ਪਰ ਸਭ ਤੋਂ ਪਹਿਲਾਂ ਸਾਨੂੰ ਐਕਸੈਪਟ ਕਰਨਾ ਪਊਗਾ ਕਿ ਅਸੀਂ ਕੰਮ ਕਾਫੀ ਜ਼ਿਆਦਾ ਸਹੇੜੇ ਆ ਪਰ ਅਸੀਂ ਉਹਨਾਂ ਨੂੰ ਕੰਮਾਂ ਨੂੰ ਕੰਮ ਗਿਣੇ ਨਹੀਂ ਰਹੇ
1: ਬਾਕੀ ਇੱਕ ਵੀ ਜੋ ਗੱਲ ਆ ਜਾਂਦੀ ਕਈ ਲੋਕ ਜਿੱਦਾਂ ਹੁਣ 5 ਡੇਜ਼ ਕੰਮ ਕਰਦੀਆਂ ਨੇ ਕਈ ਹਨਾ ਆਪਣੀਆਂ ਲੇਡੀਜ਼ ਤੇ ਉਹਨਾਂ ਨੂੰ ਦੇਖ ਕੇ ਫਿਰ ਲੱਗਦਾ ਵੀ ਮੈਂ ਤਾਂ ਇੰਨਾ ਕਰ ਵੀ ਨਹੀਂ ਰਹੀ ਫਿਰ ਵੀ ਨੀ ਪਤਾ ਨੀ ਕਿਉਂ ਨੀ ਖਤਮ ਹੋ ਰਿਹਾ ਜਾਂ ਉਹ ਆਈ ਡੋਂਟ ਨੋ ਉਹਨਾਂ ਦੀ ਕੁਕਿੰਗ ਕਿੱਦਾਂ ਘੱਟ ਕਰਦੇ ਆ ਜਾਂ ਕਿਵੇਂ ਕਰਦੇ ਆ ਕਿਉਂਕਿ ਅਸੀਂ ਰੋਜ਼ ਹੀ ਫਰੈਸ਼ ਹੀ ਬਣਾਉਣਾ ਹੁੰਦਾ 5 ਦਿਨ ਬਣਾਉਣਾ ਤੁਸੀਂ
0: ਨਹੀਂ ਉਹ ਤੇ ਵੇਖੋ ਕਿਤੇ ਨਾ ਕਿਤੇ ਤੇ ਵੇਖੋ ਕੰਪਰੋਮਾਈਜ਼ ਹੁੰਦਾ ਹੀ ਹੋਊ ਨਾ ਇਹਦੇ ਸਾਨੂੰ ਆਪੇ ਹੀ ਅਨਾਲਿਸਿਸ ਕਰਨਾ ਪਊਗਾ ਕਿਸੇ ਦੇ ਕੁਛ ਚਾਰ ਹੱਥ ਤੇ ਹੈ ਨੀਗੇ
1: ਬਿਲਕੁਲ
0: ਬਿਲਕੁਲ ਜੋ ਘਰ ਕਰ ਰਹੇ ਹੋ ਮੋਰ ਦੈਨ ਫੁੱਲ ਟਾਈਮ ਜੋਬ ਹੈ ਗਿਣਤੀ ਚ ਗਿਣਦੇ ਆਪਾਂ ਤੇ ਚਲੋ ਕੋਈ ਨੀ, ਹੌਲੀ ਹੌਲੀ ਆਪਾਂ ਸੋਚਣਾ ਸ਼ੁਰੂ ਕਰਾਂਗੇ, ਫਿਰ ਹੌਲੀ ਹੌਲੀ ਸਾਨੂੰ ਸਮਝ ਵੀ ਆਉਣਾ ਸ਼ੁਰੂ ਹੋ ਜਾਊਗਾ। ਬੰਦਿਆਂ ਦਾ ਵੀ ਜੇ ਵੇਖਿਆ ਜਾਵੇ ਤੇ ਬੰਦਿਆਂ ਦੀ ਵੀ ਸਮੱਸਿਆ ਲਗਭਗ ਇਹੋ ਹੀ ਆ ਵੀ ਆਪਾਂ ਜਿਨ੍ਹਾਂ ਦੇ ਫੋਨ ਦੇ ਉੱਤੇ ਵੀ ਕੰਮ ਕਾਰ ਨੇ ਉਹਨਾਂ ਨੂੰ ਇਹ ਸਮਝਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ ਵੀ ਸਾਡਾ ਸਮਾਂ ਜਾਂਦਾ ਕਿੱਥੇ ਆ, ਸਾਡੇ ਕੋਲ ਕੰਮ ਨਿਬੜਦੇ ਕਿਉਂ ਨਹੀਂ ਆ, ਆਪਾਂ ਸਾਰੀ ਦਿਹਾੜੀ ਬਸ ਇਸੇ ਤਰ੍ਹਾਂ ਭੱਜ ਨੱਠ 'ਚ ਹੀ ਕਿਉਂ ਰਹਿ ਜਾਂਦੇ ਹਾਂ, ਇੱਦਾਂ ਹੀ ਕੰਮ ਅਧੂਰੇ ਛੱਡ ਕੇ ਪੈ ਜਾਈਦਾ, ਫਿਰ ਉੱਠਦੇ ਹਾਂ ਸਵਾਰ। ਸਾਨੂੰ ਇਹ ਚੀਜ਼ ਸਮਝਣੀ ਪਊਗੀ ਵੀ ਜਿਹੜੇ ਆਪਾਂ ਫੋਨ ਸੁਣਦੇ ਹਾਂ, ਆਪਾਂ ਕਰਦੇ ਹਾਂ, ਉਹ ਵੀ ਸਾਰਾ ਸਾਡੇ ਕਿਤੇ ਨਾ ਕਿਤੇ ਕੰਮ ਦਾ ਹੀ ਹਿੱਸਾ ਵਾ। ਆਪਾਂ ਈਮੇਲਾਂ ਵੇਖਦੇ ਹਾਂ, ਆਪਾਂ ਮੈਸੇਜਾਂ ਦੇ ਰਿਪਲਾਈ ਕਰਦੇ ਹਾਂ, ਸੋ ਉਹ ਸਾਰਾ ਕੁਛ ਜਿਹੜਾ ਤੁਹਾਡਾ ਦਫ਼ਤਰੀ ਕੰਮ ਹੈ ਉਹ ਵੀ ਤੁਹਾਡੇ ਕੰਮ ਦਾ ਹੀ ਹਿੱਸਾ ਵਾ, ਸਾਨੂੰ ਉਹ ਵੀ ਵਿੱਚ ਕਾਊਂਟ ਕਰਨਾ ਪਊਗਾ। ਸੋ ਹੌਲੀ ਹੌਲੀ ਆਪਾਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਪੈਣਾ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ।
2: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
0: ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
2: ਹਾਂਜੀ ਵਧੀਆ, ਯਾਸਮੀ ਨੂੰ ਘਰ ਬੈਠਿਆਂ ਨੂੰ ਸਤਿ ਸ਼੍ਰੀ ਅਕਾਲ ਇਹਨੂੰ। ਹਾਂਜੀ ਤੋਂ ਬਾਅਦ
0: ਅੱਛਾ ਘਰ ਬੈਠਿਆਂ ਨੂੰ ਹੈ।
2: ਹਾਂਜੀ ਹਾਂਜੀ ਸੁਣ ਰਹੇ ਹੋਣਗੇ ਬਾਅਦ ਚੋਂ ਸੁਣ ਕੇ ਆਉਂਦੇ। ਹਾਂਜੀ ਵੀਰੀ, ਵੈਸੇ ਨਾ ਮੈਂ ਫੋਨ ਕਰ ਲਿਆ ਅੱਜ ਤੁਹਾਨੂੰ ਸੁਣਦੇ ਸੁਣਦੇ, ਇਕੱਲੇ ਸੁਣਨਾ ਹੀ ਇੰਨਾ ਵਧੀਆ ਲੱਗ ਰਿਹਾ ਨਾ, ਤੁਸੀਂ ਇੰਨਾ ਵਧੀਆ ਗੱਲਾਂ ਬੋਲਦੇ ਹੋ। ਮੈਂ ਕਿਹਾ ਮੈਂ ਫੋਨ ਲਾ ਲਿਆ ਵੀਰ ਜੀ, ਵਧੀਆ ਮੈਂ ਨੀ ਬੋਲੂੰਗੀ ਤਾਂ ਹੋਰ ਸਾਨੂੰ ਮੈਨੂੰ ਗੱਲਾਂ ਸੁਣਨ ਨੂੰ ਮਿਲ
0: ਜਾਣਗੀਆਂ। ਥੈਂਕ ਯੂ ਤੁਹਾਡਾ।
2: ਨਹੀਂ ਬੜਾ ਵਧੀਆ ਲੱਗਦਾ ਕਿਉਂਕਿ ਇੱਕ ਕਈ ਵਾਰੀ ਕੀ ਹੁੰਦਾ ਨਾ, ਪਤਾ ਹੁੰਦਾ ਆਪਾਂ ਸਾਰੀਆਂ ਚੀਜ਼ਾਂ ਕਰ ਰਹੇ, ਇੱਕ ਚੀਜ਼ ਵੀ ਆਪਾਂ ਨੂੰ ਲੱਗ ਰਿਹਾ ਹੁੰਦਾ ਨਾ ਕਿ ਇੱਕ ਨਵੀਂ ਜੀ ਲੱਗੀ, ਹਾਂ ਆਪਾਂ ਇੱਦਾਂ ਕਰ ਸਕਦੇ ਹਾਂ ਤੇ ਆਪਾਂ ਉੱਦਾਂ ਕਰੀਏ, ਬੜਾ ਵਧੀਆ ਲੱਗਦਾ ਆਪਣੇ ਆਪ ਨੂੰ, ਫਿਰ ਉਹਨੂੰ ਆਪਾਂ ਕੰਟੀਨਿਊ ਵੀ ਕਰੀਏ ਨਾ, ਤੇ ਬੜਾ ਵਧੀਆ ਲੱਗਦਾ ਹੈਗਾ।
0: ਜੀ ਜੀ ਨਵੇਚਾਰੋ।
2: ਹਾਂਜੀ ਹਾਂਜੀ,
0: ਗੱਲਾਂ ਤੇ ਉਹੀ ਹੁੰਦੀਆਂ, ਸਾਰਿਆਂ ਨੂੰ ਪਤਾ ਹੀ ਹੁੰਦੀਆਂ, ਸਿਰਫ ਇਹ ਹੁੰਦਾ ਵੀ ਇੱਕ ਦੂਸਰੇ ਦੇ ਨਾਲ ਜਦੋਂ ਆਪਾਂ ਡਿਸਕਸ ਕਰ ਲੈਂਦੇ ਹਾਂ ਉਹੀ ਭਾਰ ਹੌਲਾ ਲੱਗਣ ਲੱਗ ਪੈਂਦਾ
2: ਆਪਾਂ ਨੂੰ ਲੱਗਦਾ। ਹਾਂ ਨਹੀਂ, ਆਪਾਂ ਨੂੰ ਕਈ ਵਾਰ ਲੱਗਦਾ ਕਿ ਵੀ ਹੁਣ ਆਪਾਂ ਹੁਣ ਇੱਥੇ ਸਾਰੇ ਜਾਣੇ, ਇੱਕ ਜਾਣੇ ਤਾਂ ਕਿਸੇ ਨੂੰ ਫੋਨ ਲਾ ਕੇ ਗੱਲਾਂ ਕਰ ਨਹੀਂ ਸਕਦੇ, ਤਾਂ ਉਹ ਹੱਲ ਲੱਭੇ ਆਉਂਦਾ ਕਿ ਮੈਂ ਗਲਤ ਨਹੀਂ ਹੈ ਇਸ ਚੀਜ਼ ਨੂੰ ਲੈ ਕੇ, ਤਾਂ ਇਹ ਸਾਰੇ ਕਹਿ ਰਹੇ ਦੈਟ ਮੀਨਸ ਇਹ ਚੀਜ਼ ਇੱਦਾਂ ਹੀ ਹੁੰਦੀ ਹੈਗੀ, ਇੱਦਾਂ ਹੀ ਹੁੰਦਾ, ਵਧੀਆ ਲੱਗਦਾ
0: ਖਾਸ ਤੌਰ ਤੇ ਬੀਬੀਆਂ ਦਾ।
2: ਗਾਜਰ ਮਟਰ ਕਿਉਂਕਿ ਇਹਨਾਂ ਨੂੰ ਵਧੀਆ ਲੱਗਦੀ ਗਾਜਰ ਮਟਰ, ਉਹ ਮੈਂ ਨਾ ਜਿੰਨੇ ਵੀ ਛਾਣੇ ਸਾਰੇ ਪੱਤਾ ਗੋਭੀ ਚ ਪਾਤੇ।
0: ਕੀ ਪਾਤੇ? ਪੱਤਾ ਗੋਭੀ ਚ ਪਾਤੇ? ਅੱਛਾ
2: ਪੱਤਾ ਗੋਭੀ ਚ
0: ਹਾਂ, ਮਟਰ ਉਹਦੇ ਚ ਵੀ ਸਵਾਦ ਬਣਦੇ ਆ, ਵੇਖੋ ਬਹੁਤ ਵਧੀਆ ਬਣਦੇ ਆ
2: ਬੰਦੇ। ਫਿਰ ਮੈਂ ਦੋਨੋਂ ਉੱਪਰ ਉੱਪਰ ਪਾਏ ਕੱਢ ਕੇ ਮਾਦੇ, ਫਿਰ ਮੈਨੇ ਕੀ ਕੀਤਾ ਫਲੇਵਰ ਦੇ ਲਈ ਥੋੜੀ ਜਿਹੀ ਮਸਾਲੇ ਚੇਂਜ ਕਰਤੇ, ਤੇ ਇਹ ਜਿਹੜਾ ਗਾਜਰ ਮਟਰ ਸੀ ਉਸ ਕਸੂਰੀ ਮੇਥੀ ਪਾਤੀ, ਤੇ ਪੱਤਾ ਗੋਭੀ ਚ ਹਰਾ ਧਨੀਆ ਪਾਤਾ।
0: ਪਰ ਇਹ ਦੋਵੇਂ ਸੁੱਕੀਆਂ ਸਬਜ਼ੀਆਂ ਹੋ ਗਈਆਂ, ਇਹ ਤੇ ਦੋ ਸੁੱਕੀਆਂ ਕਿਉਂ ਬਣਾ ਰਹੇ ਹੋ?
2: ਨਹੀਂ ਪਈਆਂ ਸੀ ਵੀਰ ਜੀ, ਕੋਈ ਰੀਜ਼ਨ ਸੀ, ਮੈਨੂੰ ਬਣਾਉਣੀਆਂ ਪੈਣੀਆਂ ਸੀਗੀਆਂ।
0: ਅੱਛਾ ਅੱਛਾ ਅੱਛਾ, ਮੈਂ ਨਾਮ ਤੌਰ ਤੇ ਤਾਂ ਆਪਾਂ ਇੱਕ ਤਰੀ ਵਾਲੀ ਬਣਾਉਨੇ ਆ, ਇੱਕ ਸੁੱਕੀ ਬਣਾਉਨੇ ਆ।
2: ਨਹੀਂ ਨਹੀਂ ਨਹੀਂ, ਹਾਂਜੀ ਮੈਂ ਬਣਾਉਂਦੀ ਤਾਂ ਕਈ ਵਾਰ ਇੱਕੋ ਹੀ ਹੈਗੀ ਆ, ਬਟ ਪ੍ਰੋਬਲਮ ਸੀਗੀ ਉਹ ਖਰਾਬ ਹੋ ਜਾਣੀਆਂ ਸੀਗੀਆਂ ਤੇ ਮੈਨੂੰ ਬਣਾਉਣੀਆਂ ਪੈਣੀਆਂ ਸੀਗੀਆਂ।
0: ਓਕੇ ਓਕੇ।
2: ਤੇ ਵੀ ਜੀ ਹਾਂਜੀ, ਆ ਸ਼ੋਮ ਤੇ ਆਨੇ ਆ, ਜਿੱਦਾਂ ਮੰਨ ਲਓ ਅਸੀਂ ਨਾ ਅੱਜ ਤੋਂ 4-5 ਸਾਲ ਪਹਿਲਾਂ ਆਪਾਂ ਬੈਕਯਾਰਡ ਸਾਰਾ ਨਵਾਂ ਕਰਵਾਇਆ ਸੀਗਾ, ਜਿੱਦਾਂ ਕੰਕਰੀਟ ਵੀ, ਫੈਂਸਿੰਗ ਵੀ, ਗਾਰਡਨਿੰਗ ਹੈ ਨਾ ਘਾਹ ਵੀ, ਤੇ ਮੈਂ ਇਹਨਾਂ ਨੂੰ ਸਪੈਸ਼ਲ ਜਗ੍ਹਾ ਛਡਾਈ ਸੀ ਕਿ ਮੈਂ ਪਲਾਂਟਸ ਲਗਾਉਣੇ ਆ। ਮੈਨੂੰ ਬੜਾ ਵਧੀਆ ਲੱਗਦਾ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਨਾ, ਤੇ ਬੜਾ ਵਧੀਆ ਲੱਗਦਾ, ਫਲਾਵਰ ਲਗਾਵਾਂਗੇ, ਸਾਰੀ ਸਬਜ਼ੀਆਂ ਲਗਾਵਾਂਗੇ ਨਾ, ਤੇ ਚਲੋ ਉਹ ਵੀ ਮੈਂ ਲਗਾਏ ਨੀ, ਮੇਰੀ ਕਨੌਨ ਦੀਦੀ ਆ ਬੜੇ ਪਿਆਰੇ, ਉਹਨਾਂ ਦੇ ਘਰ ਲੱਗੇ ਨੇ, ਉਹ ਵੀ ਲਗਾ ਕੇ ਗਏ ਬੂਟੇ, ਤੇ ਉਹੀ ਦੇਖੋ ਵਧੇ ਹੋਏ ਨੇ, ਵਧੀਆ ਲੱਗਦਾ। ਈਵਨ ਮੈਂ ਪਾਣੀ ਵੀ ਨੀ ਦਿੰਦੀ ਹੈਗੀ, ਇਹ ਦਿੰਦੇ ਆ ਪਾਣੀ ਨਾ, ਕਿਉਂਕਿ ਪਹਿਲਾਂ ਲੱਗਦਾ ਕਿਉਂਕਿ ਮੈਂ ਸੱਚ ਬੋਲਦੀ ਹਾਂ ਨਾ, ਕਿਉਂਕਿ ਮੈਂ ਦਵਾਂ ਕਰਾਂਗੀ ਏਦਾਂ ਨਹੀਂ, ਪਰ ਉਹ ਦੇਖਣ ਚ ਬੜੇ ਸੋਹਣੇ ਲੱਗਦੇ ਆ। ਪਰ ਜਿਹੜੀ ਸਬਜ਼ੀਆਂ ਲਗਾਈਆਂ ਨਾ, ਉਹ ਕੁਛ ਨੀ ਲਗਾਇਆ, ਸਿਰਫ ਇੰਨਾ ਨਹੀਂ ਲਗਾਇਆ ਹਰੀ ਮਿਰਚਾਂ, ਤੇ ਪਿੱਛੇ ਜੇ ਨਾ ਹੁਣ ਕਿਸੇ ਨੇ ਮੈਨੂੰ ਦਿੱਤਾ, ਆਂਟੀ ਨੇ ਸਾਡੇ ਨਾਲ, ਉਹਨਾਂ ਨੇ ਵੀ ਕਹਿੰਦੇ ਉਹ ਦੇ ਗਏ ਪੁਦੀਨਾ, ਕਹਿੰਦੇ ਤੁਸੀਂ ਲਗਾ ਲਿਓ। ਮੈਂ ਹੁਣ ਦੇਖ ਰਹੀ ਹਾਂ ਵੀਰ ਜੀ, ਉਹਨਾਂ ਮਹੀਨਾ ਤੋਂ ਪਹਿਲਾਂ ਇੰਨਾ ਸੋਹਣਾ ਪੁਦੀਨਾ ਦੇਖ ਦੇਖ ਕੇ ਮੈਂ ਇੰਨੀ ਖੁਸ਼ ਹੋ ਰਹੀ ਹਾਂ ਨਾ, ਵੀ ਦੇਖੋ ਵੀ ਜੀ ਲਗਾ ਲਿਆ, ਕਿੰਨਾ ਚੰਗਾ ਲੱਗਦਾ। ਹੁਣ ਮੈਨੂੰ ਜਦੋਂ ਚਾਹੀਦਾ ਹੁੰਦਾ ਮੈਂ ਤੋੜਦੀ ਹਾਂ ਉਹਨੂੰ ਨਾ, ਕੈਂਚੀ ਨਾਲ ਕੱਟੋ, ਥੋੜਾ ਥੋੜਾ ਇੰਨਾ ਹਰਾ ਹਰਾ ਹੋ ਜਾਂਦਾ, ਹਰੀ ਮਿਰਚ ਤੋੜੋ, ਮਤਲਬ ਇੰਨੀ ਵਧੀਆ ਫੀਲਿੰਗ ਜੀ ਆਉਂਦੀ ਹੈ ਨਾ, ਕਿ ਦਿਲ ਕਰਦਾ, ਇੱਦਾਂ ਨੀ ਹੈਗਾ ਕਿ ਮੈਂ ਕੰਟੀਨਿਊ ਕਰਾਂ, ਕਿਉਂਕਿ ਵੀਰ ਜੀ ਹੁਣ ਜਿੱਦਾਂ ਮੰਨ ਲਓ ਮੇਰੇ ਘਰ ਦੇ ਅੰਦਰ ਹੈ ਹਨਾ, ਹੁਣ ਮੈਂ ਉਹ ਸਾਰੀਆਂ ਚੀਜ਼ਾਂ ਕਰਦੀ ਹਾਂ, ਜਿੱਦਾਂ ਮੈਨੂੰ ਡੈਕੋਰੇਸ਼ਨ ਦਾ ਸ਼ੌਂਕ ਹੈ, ਉਹ ਮੈਂ ਘਰ ਦੇ ਅੰਦਰ ਹੀ ਜਿਹੜਾ ਡੈਕੋਰ ਕੀਤਾ ਹੋਇਆ ਨਾ, ਉਹਦੇ ਵਿੱਚ ਆਪਣਾ ਟਾਈਮ ਲਗਾ ਲਿਆ, ਹੁਣ ਮੈਨੂੰ ਲੱਗਦਾ ਉਹ ਫਿਨਿਸ਼ ਹੈ, ਉਹ ਕਾਫੀ ਹੱਦ ਤੱਕ ਹੋ ਗਿਆ, ਹੁਣ ਮੈਨੂੰ ਲੱਗਦਾ ਮੈਂ ਫ੍ਰੀ ਹੋਊਂਗੀ, ਮੈਂ ਇਸ ਚੀਜ਼ ਵੱਲ ਆਊਂਗੀ, ਕਿਉਂਕਿ ਅਸੀਂ ਇਕੱਲੇ ਹਾਂ ਇੱਥੇ, ਕੰਮ ਕਰਨਾ ਬੜਾ ਮਤਲਬ ਚੀਜ਼ਾਂ ਆਉਂਦੀ, ਦਿਲ ਬਹੁਤ ਕਰਦਾ ਪਰ ਢਿੱਲੀ ਜਿਹੀ ਹੋ ਜਾਂਦੇ ਆ ਕਿਸੇ ਟਾਈਮ ਦੇ ਵਿੱਚ ਆ ਕੇ ਨਾ, ਤੇ ਮਤਲਬ ਬੜਾ ਲੱਗਦਾ, ਮੈਂ ਸ਼ਾਇਦ ਫੀਲਿੰਗ ਲੈ ਲਈ ਸੀ ਕਿ ਸ਼ਾਇਦ ਇੰਡੀਆ ਦੇ ਵਿੱਚ ਹੁੰਦਾ ਨਾ ਮਾਲੀ ਵੇਲੇ ਪਾਲੋ ਪਾਣੀ ਦੇ ਦੋ ਫ੍ਰੀ ਸਾਰੇ ਪਲਾਂਟ ਹੈ ਉਹ ਕਰ ਦੋ, ਤੇ ਇੱਥੇ ਨੀ, ਪਰ ਵੈਸੇ ਕਰਨ ਦਾ ਆਪ ਹੀ ਮਜ਼ਾ ਆਉਂਦਾ ਕਿਉਂਕਿ ਜਦੋਂ ਆਪਾਂ ਉਹਨਾਂ ਕਰਦੇ ਆ ਨਾ ਸਾਡਾ ਬੜਾ ਵਧੀਆ ਲੱਗਦਾ, ਜੇ ਮੈਂ ਇੰਨੀ ਫਿਊਚਰ ਦੇ ਵਿੱਚ ਮੈਨੂੰ ਹੈਗਾ ਮੇਰੀ ਅੰਦਰ ਵਾਲੀ ਇੱਧਰ ਹੋ ਗਈ ਆ ਤਾਂ ਮੈਂ ਇਹ ਚੀਜ਼ ਮੈਂ ਕਰੂੰਗੀ। ਤੇ ਬਾਕੀ ਵੀਰ ਜੀ ਅਗਰ ਮੈਂ ਇੱਕ ਮੇਨ ਗੱਲ ਤੇ ਆਵਾਂ, ਆਪਾਂ ਰਿਲੇਟ ਕਰਦੇ ਇਸ ਟੋਪਿਕ ਦੇ ਨਾਲ, ਜਿੱਦਾਂ ਕੰਮ ਹੈ ਨਾ ਆਪਾਂ ਸੋਚਦੇ ਹਾਂ ਕੰਮ ਹੈ, ਹੁਣ ਜਿੱਦਾਂ ਮੈਂ ਹਾਸੇ ਮਜ਼ਾਕ ਚ ਵੀ ਕਹਿ ਦਿੰਦੀ ਹਾਂ ਮੈਂ ਜੋਬ ਨੀ ਕਰਦੀ ਨਾ ਕੰਮ ਹੈ, ਮੈਂ ਤਾਂ ਖੁਦ ਕਹਿੰਦੀ ਹਾਂ ਪਹਿਲਾਂ ਇੰਨੇ ਕੰਮ ਨੇ ਕਰਨੇ ਹੀ ਕਿਉਂ ਆਇਆ ਸੀ ਬਾਹਰ ਪਹੁੰਚ, ਠੀਕ ਹੈ ਕਈ ਮੇਰੇ ਹਸਬੈਂਡ ਹੀ ਕਹਿ ਦਿੰਦੇ ਆ ਜਾਂ ਕਈ ਕੋਈ ਲੋਕ ਬਾਹਰ ਕਹਿ ਦਿੰਦੇ ਆ ਵੀ ਇਹ ਆਸਟ੍ਰੇਲੀਆ ਕੰਟਰੀ ਹੈ ਜੀ ਇੱਥੇ ਸਰਦਾ ਨੀ ਹੈ ਦੋਨਾਂ ਨੂੰ ਕੰਮ, ਮੈਨੂੰ ਪਤਾ ਹੈ ਨਹੀਂ ਸਰਦਾ, ਮਜਬੂਰੀਆਂ ਹੁੰਦੀਆਂ ਕੰਮ ਕਰਨਾ ਪੈਂਦਾ, ਬਟ ਮੈਨੂੰ ਇੱਦਾਂ ਲੱਗਦਾ ਵੀ ਹੁਣ ਤੱਕ ਵੀ ਨਹੀਂ ਕੀਤਾ ਸਾਡਾ ਸਾਰੀ ਰਿਹਾ ਵਧੀਆ, ਇੰਨੇ ਜ਼ਿਆਦਾ ਇੰਨੇ ਕੰਮ ਹੁੰਦੇ ਆ। ਔਰ ਮੇਰਾ ਮੇਨ ਰੀਜ਼ਨ ਇਹ ਸੀਗਾ ਕਿ ਮੈਂ ਅਨਮੈਰਿਡ ਟਾਈਮ ਚ ਸਾਰੇ ਕੰਮ ਕਰਕੇ ਆ ਜਾਂਦੇ ਆ, ਜੋਬ ਸਾਰੇ ਕਰਦੇ ਆ, ਬਟ ਮੈਂ ਇਸ ਤਰੀਕੇ ਨਾਲ ਇੰਨਾ ਕੰਮ ਕੀਤਾ ਹੋਇਆ ਨਾ ਵੀਰ ਜੀ, ਇੰਨਾ ਕੰਮ, ਤੇ ਮੈਨੂੰ ਇੱਦਾਂ ਹੋ ਗਿਆ ਕਿ ਮੈਂ ਵਿਆਹ ਤੋਂ ਬਾਅਦ ਜੋਬ ਨਹੀਂ ਕਰਨੀ, ਔਰ ਇਹ ਨੀ ਸੋਚਿਆ ਸੀ ਕਿ ਬਿਲਕੁਲ ਹੀ ਨਹੀਂ ਕਰਨੀ, ਹੁਣ ਮੈਨੂੰ ਇੰਨੀ ਔਖੀ ਲੱਗਦੀ ਆ, ਬਟ ਮੇਰੇ ਅੰਦਰ ਹੁਣ ਲੱਗਦਾ ਮੇਰੇ ਬੱਚੇ ਵੱਡੇ ਹੋ ਰਹੇ ਆ ਮੈਂ ਕਰਨਾ, ਮੇਰਾ ਜਿਹੜਾ ਅੰਦਰਲਾ ਸ਼ੌਂਕ ਹੈ ਨਾ ਉਹ ਮੈਂ ਸ਼ਾਇਦ ਪਹਿਲਾਂ ਵੀ ਡਿਸਕਸ ਕੀਤਾ ਕਿ ਮੇਰੇ ਐਂਕਰਿੰਗ ਕਰਨਾ ਹਨਾ, ਮੈਨੂੰ ਜਿਹੜੀ ਮੈਨੂੰ ਬਹੁਤ ਕਲੋਜ਼ ਹੋ ਜਾਣਦੇ ਆ ਉਹ ਮੈਨੂੰ ਬਹੁਤ ਕੁਛ ਕਰਦੇ ਕਿ ਤੂੰ ਚੈਨਲਸ ਬਣਾ ਤੂੰ ਇੱਦਾਂ ਸਾਰੀਆਂ ਚੀਜ਼ਾਂ ਕਰਨਾ, ਤੇ ਉਹ ਚੀਜ਼ ਮੈਂ ਕਰ ਨਹੀਂ ਪਾ ਰਹੀ ਅਜੇ, ਪਰ ਮੈਨੂੰ ਕਰਨੀ ਆ ਉਹ ਸ਼ੌਂਕ ਹੈਗਾ, ਇਹ ਨੀ ਹੈਗਾ ਕਿ ਮੈਂ ਮਾਰ ਹੀ ਦਿੱਤਾ ਕਰਨਾ, ਪਰ ਹਜੇ ਹਾਲਾਤ ਇੱਦਾਂ ਦੇ ਨੇ, ਬੱਚਿਆਂ ਦੀ ਪਰਵਰਿਸ਼ ਲੱਗੀ ਸੀ ਹੁਣ ਮੈਨੂੰ ਲੱਗਦਾ ਹੋਰ ਬੜੇ ਸਾਰੇ ਕੰਮ ਹੈ ਘਰ ਦੇ ਕੰਮ ਚੱਲ ਰਹੇ ਸੀ ਟਾਸਕ
0: ਨਾ, ਨਹੀਂ ਪਰ ਇਹ ਸਾਰੇ ਉਹ ਵਾਲੇ ਹੋ ਗਏ ਨਾ ਜਿਹੜੇ ਹਲੇ ਤੁਸੀਂ ਕਰਨੇ ਆ ਤੁਹਾਡੇ ਸ਼ੌਂਕ ਹੀ, ਆਪਾਂ ਉਹਦੀ ਗੱਲ ਕਰ ਰਹੇ ਹਾਂ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਤੁਸੀਂ ਚਾਅ ਦੇ ਨਾਲ ਕਰਦੇ ਰਹੇ ਹੋ ਤੇ ਹੁਣ ਮਰ ਗਿਆ।
2: ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਕਿ ਹਾਂ ਤੇ ਅੱਛਾ ਇੱਕ ਹਾਂ ਜਿਹੜੇ ਇਹਦੇ ਵਿੱਚ ਆਉਂਦਾ ਕੰਮ ਤੇ ਇੱਕ ਵੀਰ ਜੀ ਨੇ ਅਸੀਂ ਨਾ ਟੋਲ ਲਿਆਂਦੀ ਸੀ ਆਪਣਾ ਟ੍ਰੈਡਮਿਲ ਨੀ ਹੁੰਦੀ ਹੈਗੀ ਉਹ ਮੈਂ ਇੰਨੇ ਸ਼ੌਂਕ ਨਾਲ ਲਿਆਂਦੀ ਇੰਨੇ ਉਹ ਮਤਲਬ ਮੈਂ ਵੀ ਨੀ ਉਹ ਬੰਦੇ ਨੂੰ ਹੀ ਫੋਨ ਕੀਤਾ ਉਹ ਕਹਿੰਦਾ ਮੇਰੇ ਕੋਲ ਆਪਣਾ ਯੂਟ ਹੈਗਾ ਕਿ ਉਹ ਮੈਂ ਖੁਦ ਹੀ ਘਰ ਛੱਡ ਜਾਂਦਾ ਮੈਂ ਕਿਹਾ ਲੈ ਮੈਂ ਤਾਂ ਸਵੇਰੇ ਦਿਨ ਰਾਤ ਕਰਿਆ ਕਰਾਂਗੀ ਹਨਾ ਇੰਨਾ ਵਧੀਆ ਘਰ ਹੀ ਕਰਨਾ ਉਹਨੂੰ ਚੇਂਜ ਕਰਕੇ ਕਦੇ ਕਿੱਥੇ ਕਰ ਦਿੰਦੇ ਆ ਕਦੇ ਡਰੈਕਸ਼ਨ ਕਿੱਥੇ ਕਰ ਦਿੰਦੇ ਆ ਪਿੱਛੇ ਜੇ ਹੁਣ ਵੀ ਕਿਸੇ ਦਾ ਫੋਨ ਆ ਇਹਨਾਂ ਦੇ ਫਰੈਂਡ ਦਾ ਕਿ ਮੈਨੂੰ ਨਾ ਤੁਹਾਡੇ ਕੋਲ ਜਿੰਮ ਹੈਗਾ ਚਾਹੇ ਟ੍ਰੈਡਮਿਲ ਚਾਹੀਦਾ ਮੈਂ ਕਿਹਾ ਮੈਂ ਕਰਦੀ ਤਾਂ ਹੈ ਨੀ ਸਗੋਂ ਵਧੀਆ ਮੈਨੂੰ ਭਾਨਾ ਹੈ ਨਾ ਇਹਨਾਂ ਦੇ ਫਰੈਂਡ ਲੈ ਜਾਣਗੇ ਮੈਨੂੰ ਐਕਸਕਿਊਜ਼ ਜਿਹਾ ਹੋ ਜਾਊਗਾ ਮੈਂ ਮਤਲਬ ਤੁਹਾਡੇ ਫਰੈਂਡ ਹੀ ਲੈ ਕੇ ਗਏ ਸੀ ਉਹਨਾਂ ਨੂੰ ਚਾਹੀਦੀ ਸੀ ਮੈਥੋਂ ਤਾਂ ਕਰਿਆ ਨੀ ਜਾਂਦਾ ਬਟ ਉਹ ਵੀ ਆਏ ਦੇਖਣ ਦੇ ਲਈ ਤੇ ਉਹਨਾਂ ਨੂੰ ਥੋੜਾ ਹਾਈਟ ਵਾਲੀ ਚਾਹੀਦੀ ਸੀਗੀ ਹੁੰਦੀ ਹੈ ਨਾ ਇੱਕ ਟ੍ਰੈਡਮਿਲ ਦੂਸਰੀ ਆਉਂਦੀ ਤੁਹਾਡਾ ਹਾਈਟ ਹੁੰਦੀ ਆ ਉਹ ਚਲੇ ਗਏ ਮੈਂ ਕਿਹਾ ਨੀ ਵਧੀਆ ਚੱਲ ਨਿਕਲ ਜਾਂਦੀ ਉਹ ਮੈਨੂੰ ਦਿਖਦੀ ਰਹਿੰਦੀ ਆ ਮੇਰੇ ਬੈਕ ਯਾਰਡ ਚੋ ਵੀ ਬਾਹਰ ਨਾ ਉਹ ਕਦੀ ਮੈਂ ਡਰੈਕਸ਼ਨ ਕਿੱਧਰ ਕਰਦੀ ਸੀ ਆ ਕਦੀ ਮੈਂ ਕਿੱਧਰ ਕਰਦੀ ਨੀ ਆ ਗੱਲਾਂ ਵੀ ਕਰਦੀ ਰਹਿੰਦੀ ਆ ਉਹਦੇ ਨਾਲ ਕਿ ਮੈਂ ਕਰਾਂਗੀ ਤੇ ਤੂੰ ਕਰਾਂਗੀ ਹੈ ਨਾ ਪਰ ਨਹੀਂ ਹੁੰਦੀ ਪਤਾ ਨੀ ਕਿਉਂ ਐਕਸਰਸਾਈਜ਼ ਉਹ ਹਾਂ ਜਿੱਦਾਂ ਹੁਣ ਅਮਰੀ ਜੀ ਕਹਿ ਕੇ ਗਏ ਆ ਨਾ ਕਿ ਜਿੱਦਾਂ ਕਿਸੇ ਦਾ ਵੇਟ ਕੱਢਿਆ ਦੇਖ ਕੇ ਮੈਨੂੰ ਵੀ ਏਦਾਂ ਫੀਲਿੰਗ ਹੁੰਦੀ ਹੈ ਕਿ ਨਹੀਂ ਸ਼ਾਇਦ ਇਹ ਚੀਜ਼ ਏਦਾਂ ਹੁੰਦੀ ਕਿ ਮੈਂ ਹੀ ਕਢਾ ਲਿਆ ਜਿੱਦਾਂ ਖੁਸ਼ੀ ਜੀ ਹੁੰਦੀ ਹੈ ਨਾ ਕਿਸੇ ਨੂੰ ਦੇਖ ਕੇ ਤੇ ਪਰ ਬਾਕੀ ਕਬੀਰ ਜੀ ਮੈਂ ਇਹ ਗੱਲ ਕਹੂੰਗੀ ਕਿ ਹਾਂ ਜਿੱਦਾਂ ਵਾਕ ਦੀ ਗੱਲ ਕਰ ਰਹੇ ਸੀ ਨਾ ਅਮਰੀ ਜੀ ਮੈਂ ਵਾਕ ਕਰਨ ਜਾਂਦੀ ਹਾਂ ਮੈਨੂੰ ਇਕੱਲੇ ਜਾਣਾ ਹੀ ਪਸੰਦ ਹੈ ਮਿਊਜ਼ਿਕ ਲਗਾ ਕੇ ਆਪਣੇ ਟਾਈਮ ਦੇ ਵਿੱਚ ਆਪਣੇ ਆਪ ਨਾਲ ਗੱਲਾਂ ਕਰਨੀਆਂ ਉਹ ਬੈਸਟ ਰਹਿੰਦਾ ਮੈਨੂੰ ਮੇਰਾ ਪਰਸਨਲ ਐਕਸਪੀਰੀਅੰਸ ਆਇਆ ਹੈਗਾ ਵੀ ਉਹ ਬੜਾ ਵਧੀਆ ਰਹਿੰਦਾ ਉਹ
0: ਚੀਜ਼ ਚਲੋ ਆਪਣਾ ਆਪਣਾ ਹਰ ਇੱਕ ਦਾ ਸ਼ੌਂਕ ਥੈਂਕ ਯੂ ਨਿਧੀ ਥੈਂਕ ਯੂ
2: ਓਕੇ ਨਿਧੀ ਸਤਿ ਸ਼੍ਰੀ ਅਕਾਲ
0: ਥੈਂਕ ਯੂ ਜੀ ਥੈਂਕ ਯੂ ਸੋ ਰਿਜਿਟ ਜੀ ਤੁਸੀਂ ਆਉਣੇ ਰਹੋ
3: ਫੈਸਟੀਵਲ
0: ਤੇ ਮੈਨੂੰ ਲੱਗਦਾ ਤੁਸੀਂ ਆਏ ਨੀ ਗੇ
3: ਕੱਲ ਕਲੋਜ਼ਿੰਗ ਸੋਸ਼ਲ ਵਰਕ ਮੇ ਜ਼ਿਆਦਾ ਗੁੱਸਾ ਦੇਤਾ ਹੂੰ
0: ਕੱਲ ਕਲੋਜ਼ਿੰਗ ਸੈਰੇਮਨੀ ਹੀ ਕੱਲ
3: I had passed but I didn't go. I sent another friend who wanted to go with his wife.
0: Okay. ਠੀਕ ਹੈ ਚਲੋ ਹੋਰ ਸੁਣਾਓ ਕੀ ਕਹਿਣਾ ਚਾਹੋਗੇ ਕਿਹੜਾ ਕੰਮ ਪਹਿਲਾਂ ਬੜੇ ਚਾਹ ਨਾਲ ਕਰਦੇ ਹੋ ਤੇ ਹੁਣ ਕੰਮ
3: ਮੈਂ ਤਾਂ ਚਾਹ ਮੈਂ ਸਭ ਕੁਝ ਜੋ ਕਰਤਾ ਚਾਹ ਸੀ ਕਰਤਾ ਨਹੀਂ ਤਾਂ ਬਿਨਾਂ ਚਾਹ ਕੇ ਤਾਂ ਕੁਝ ਕਰਨੇ ਮੇ ਮਜ਼ਾ ਹੀ ਨਹੀਂ ਹੈ
0: ਨਹੀਂ ਆਪਣਾ ਟੌਪਿਕ ਇਹ ਆ ਵੀ ਪਹਿਲਾਂ ਜਿਹੜਾ ਕੰਮ ਤੁਸੀਂ ਬਹੁਤ ਸ਼ੌਂਕ ਨਾਲ ਕਰਦੇ ਸੀ ਪਰ ਹੁਣ ਤੁਹਾਨੂੰ ਉਹ ਬਿਲਕੁਲ ਕਰਨ ਨੂੰ ਤੁਹਾਡਾ ਜੀ ਨਹੀਂ ਕਰਦਾ ਤੁਸੀਂ ਅੱਕ ਗਏ ਹੋ ਉਸ ਤੋਂ ਉਹ ਦੱਸੋ ਕੁਛ
3: ਉਹੀ ਮੈਂ ਦੱਸ ਰਿਹਾ ਹਾਂ ਕਿ ਕ੍ਰਿਟਿਸਿਜ਼ਮ ਇਤਨਾ ਮਿਲਤਾ ਹੈ ਕਿ ਬਟ ਇਫ ਯੂ ਆਰ ਪੈਸ਼ਨੇਟ ਅਬਾਊਟ ਇਟ ਯੂ ਡੋਨਟ ਲੈਟ ਇਟ ਡਾਈ ਕਿ ਪੈਸ਼ਨ ਇਜ਼ ਸੱਚ ਅ ਥਿੰਗ ਸੋ ਜੈਸੇ ਫੋਰ ਐਗਜ਼ਾਮਪਲ ਸੋਸ਼ਲ ਵਰਕ ਆਈ ਐਮ ਵੈਰੀ ਪੈਸ਼ਨੇਟ ਅਬਾਊਟ ਸੋਸ਼ਲ ਵਰਕ ਸਿਨਸ ਚਾਈਲਡਹੁੱਡ ਕਿਉਂਕਿ ਸਕੂਲ ਮੇ ਉਹੀ ਸਿਖਾਇਆ ਗਿਆ ਹੈ ਬਟ But when I see that people are only doing it for fame or only doing for recognition or just for certification and all, so unko khich padti hai jab main ye sab nahi karta. And I'm talking about all communities. So agar jaise kal hamare church mein bhi hua, we had an annual meeting. और वहाँ हम लोग कॉफी पिलाते हैं आफ्टर चर्च टू एवरीवन। तो मैंने कहा हम बच्चों को हॉट चॉकलेट क्यों नहीं पिला सकते विंटर्स में, कहते इट्स वी डोंट हैव सो टू मेनी वॉलंटियर्स एंड इट्स अ हेल्थ हैजर्ड। मैंने कहा मेक इट लुक वार्म इन अ जग एंड लेट द पेरेंट्स हेल्प देमसेल्फ, दे विल लुक आफ्टर द किड, जैसे कैफे में जाते हैं। तो मतलब बहुत डिबेट के बाद, मतलब 2 साल लगे थे मुझे, शुरू हुआ फिर बंद हो गया दोबारा। और कल मीटिंग में यही था कि इट्स टू मच ऑफ अ हेडेक एंड टू मच ऑफ अ बर्डन, वी हैव टू क्लीन एक्स्ट्रा कप्स एंड मग्स एंड प्लेट। मैंने कहा हे भगवान, तुम सोशल वर्क भी करना चाहते हो या वॉलंटियर भी करना चाहते हो, बट यू पुट सो मेनी कंडीशन एंड आई सेड बच्चों ने क्या बिगाड़े, एंड द डिश वॉशर डज ऑल द वॉशिंग, एक एक्स्ट्रा ट्रे चले जाएगा, इट विल टेक हार्डली 3 मिनट साइकिल। तो सबका स्टैंडर्ड बात यही है, चाहे चर्च में हो, चाहे मंदिर में हो, चाहे गुरुद्वारे में हो, चाहे मैं किसी के पर्सनल पेरेंट्स को लेके जा रहा हूँ हु दे डोंट हैव अ टाइम फॉर, कहते रिचर्ड तू सिंगल बंदा है, तेरे पास वेला टाइम है, वी डोंट हैव सच काइंड ऑफ टाइम और बैंडविड्थ एंड वी डोंट हैव बैंक बैलेंस लाइक योर्स। तो I don't know why people have this stereotype about me, but it doesn't deter me. मैं ये बोलना चाहता हूँ कि social work अगर कोई मतलब से करो then it's very petty. And passion, मतलब कुछ जैसे the topic is what would you like to do, what you're passionate about, but you're fed up of it. तो फिर वो passion ही नहीं रहा कि और किसी के वजह से तुम अपना passion भूल जाओ या छोड़ दो। तो मैंने मतलब टॉपिक में ट्विस्ट डाला, द टॉपिक इज द सेम बट आई दिस इज माय वे ऑफ थिंकिंग।
0: जी जी जी, थैंक यू रिच जी।
3: ओके जी, सत श्री अकाल चढ़दी कला विच।
0: सत श्री अकाल जी, थैंक यू, चढ़दी कला दे विच रहो, थैंक यू ते मेहरबानी। कहिंदे कि कहें कि भाजी आपां नूं किस एज दे विच बच्चों वी एस एल दे विच पाउणा चाहिए, मीनस कदों मार्क्स ऐड हुंदे ने उस तों पहलां आपां गुरद्वारे वाले स्कूल दे विच पा सकदे हां। वेख दसो भाई जेकर किसी नूं कोई एक्सपीरियंस है तो वेखो, दो अलग अलग ये तुहाडे सवाल ने, पहली जां फिर कह लो कंसर्न ने, भी पहला तो यह है भी बच्चे नूं आपां पंजाबी सिखाउणी है, सो वो जो भी तुहानूं करीबी पैंदा वा उत्थे तुसीं जरूर भेजो। तो दूसरा फिर तुसीं मार्क्स नूं लैके जिहड़ा तुहाडा सवाल है तो इहदे बारे चलो तुहानूं हुण जिन्हां दा वाह वास्ता है वह तुहानूं वधेरे तुहानूं दस देणगे भी किहड़ी एज दे विचों जा के ते पॉइंट्स ऐड हुंदे ने। मैनूं लगदा ये लेटर ऑन जा के ते किते ऐड ऑन हुंदे होणगे, छोटियां क्लासां दे विच ते नहीं हुंदे, पर हाँ तुहानूं एक सिस्टम दे विच ते तुहानूं एंट्री करवाउणी पैणी है। इन्नी सौखी ते बहुतियां थावां दे उत्ते एंट्री मिलदी भी नहीं है, VSL दे विच भी अजकल एक वड्डा चैलेंज है बच्चे तुहानूं उत्थे करवाउणा। तो थैंक यू तुहाडा, कहिंदे बहुत वधिया विशा जी, हमेशा की तरह तो मैं कॉल करन दी सोचा सी पर मेरियां भैणां ने मेरियां सारियां गल्लां पहलां ही दस दित्तियां। मैनूं निटिंग दा बहुत शौक सी, अच्छा बुणन दा, तो बचपन तो, पर कहिंदे कि हुण समें की कमी करके बहुत सारे निटिंग प्रोजेक्ट इनकंप्लीट पए ने, बहुत कोशिश की है पर अजे तक इसका कोई सलूशन मिलिया नहीं। धन्यवाद सतबीर जी, बहुत शुक्रिया तुहाडा सब तो पहलां तां मैसेज करन दे लई। असल विच कई चीज़ां साडियां ना कितें गईयां नहीं हुंदियां, वो साडे शौक उत्थे दे उत्थे ही पए हुंदे आ, कई बारी सानूं ना स्टैप बैक करना पैंदा, होर बहुत सारे रजेवें टाइमली आ जाते हैं, बच्चों नूं वधेरे टाइम देना हुंदा वा, जां आपां मान लो अपने आप दे लई काम कार दे लई वधेरे टाइम देना हुंदा वा, करी थोड़ियां जां किश्तां हल्कियां करनियां हुंदियां, तो फिर जदों भी कितें तुहानूं जरूरत पैंदी आ उदों फिर दुबारा तो तुसीं अपने शौक दे उत्ते तुसीं काम कार कर सकते हो, कोई नैवर टू लेट है। गुरजीत जी कहिंदे कि सही गल है जी, पहलां इन्ना काम किया वा कि हुण बिल्कुल दिल नहीं करता जॉब करन नूं, ते सच नहीं सची नहीं दिल करता कि हुण मैं जॉब करा। वेख्या जाए तो लेडीज़ क्योंकि ये जीन्स दे विच शुरू तो नहीं रहा, हौली हौली वह चीज़ा जिहड़ियां वा सदियां हज़ारां सौवां सालां पुरानी चीज़ है कि लेडीज़ नूं काम करन दा जिहड़ा वह कदी भी रहा नहीं है, ਇਹ ਹੁਣ ਬਹੁਤ ਹੀ ਮਤਲਬ ਯੰਗ ਜਿਹਾ ਮਾਡਰਨ ਜਿਹਾ ਫਿਨੋਮਿਨਾ ਵੀ ਲੇਡੀਜ਼ ਨੇ ਵੀ ਬਾਹਰ ਜਾ ਕੇ ਕੰਮ ਕਰਨਾ ਅਤੇ ਉਸ ਤੋਂ ਬਾਅਦ ਉਹਦਾ ਜਿਹੜਾ ਬਹੁਤ ਛੇਤੀ ਉਸ ਚੀਜ਼ ਤੋਂ ਅੱਕ ਜਾਣਾ ਸ਼ਾਇਦ ਇਹ ਉਸੇ ਦੇ ਵਿੱਚੋਂ ਹੀ ਇੱਕ ਚੀਜ਼ ਹੋ ਸਕਦੀ ਹੈ ਮੈਂ ਸ਼ੋਰ ਨਹੀਂ ਪਰ ਹਾਂ ਇਹ ਚੀਜ਼ ਜ਼ਰੂਰ ਹੋ ਸਕਦੀ ਹੈ ਜਿੱਦਾਂ ਹੁਣ ਜੇ ਆਪਾਂ ਬੰਦਿਆਂ ਦੀ ਗੱਲ ਕਰੀਏ ਅਤੇ ਮਰਦ ਬਣੇ ਕੰਮ ਕਰਨ ਦੇ ਲਈ ਮਰਦ ਨੂੰ ਤੁਸੀਂ ਘਰ ਬਾਹ ਦਿਓ ਅਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਊਗਾ ਬਹੁਤ ਵਾਰੀ ਤੁਸੀਂ ਵੇਖਿਆ ਹੋਊਗਾ ਕਿ ਉਹਨਾਂ ਨੂੰ ਉਹ ਚੀਜ਼ ਉਸ ਤਰੀਕੇ ਦੇ ਨਾਲ ਮੁੜ ਕੇ ਨਹੀਂ ਸੈੱਟ ਬਹਿੰਦੀ ਉਹ ਚੀਜ਼ ਦਿਮਾਗ ਦੇ ਉੱਤੇ ਅਸਰ ਕਰਦੀ ਹੈ ਸੋ ਵੱਡੀ ਜਿਹੜੀ ਪਹਿਲਾਂ ਗੱਲ ਆਪਾਂ ਕਰ ਰਹੇ ਹਾਂ ਉਹ ਨਾਲ ਇਹਦੇ ਐਡ ਔਨ ਆਪਾਂ ਕਰ ਸਕਦੇ ਹਾਂ ਕਿ ਆਪਾਂ ਬੜੇ ਕੰਮਾਂ ਨੂੰ ਆਪਾਂ ਕੰਮ ਸਮਝਦੇ ਨਹੀਂ ਹਾਂ ਜਿਹੜੀ ਸਭ ਤੋਂ ਵੱਡੀ ਸਮੱਸਿਆ ਵਾ ਸੋ ਬੱਚਿਆਂ ਦਾ ਸਾਂਭ ਸੰਭਾਲ ਸਕੂਲ ਛੱਡਣਾ ਭੇਜਣਾ ਚੁੱਕਣਾ ਰੋਟੀ ਪਕਾਉਣੀ ਭਾਂਡੇ ਧੋਣੇ ਸੋ ਇਹ ਵੀ ਸਾਰਾ ਕੁਛ ਹਿੱਸਾ ਕੰਮ ਕਰਦਾ ਹੀ ਹੈ ਸੋ ਇਹ ਵੀ ਸਾਰੀਆਂ ਚੀਜ਼ਾਂ ਜੇ ਆਪਾਂ ਵਿੱਚ ਰਲਾ ਮਿਲਾ ਦਈਏ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਇੱਦਾਂ ਕਿਉਂ ਕਹਿੰਦੇ ਹਾਂ ਆਪਾਂ ਜਾਂ ਕਹਿੰਦੀਆਂ ਵਾਂ ਵੀ ਅਸੀਂ ਤਾਂ ਕੋਈ ਕੰਮ ਹੀ ਨਹੀਂ ਕਰਦੀਆਂ ਅਸੀਂ ਤਾਂ ਘਰੇ ਰਹਿੰਦੀਆਂ ਵਾਂ ਅਤੇ ਐਟਲੀਸਟ ਹੁਣ ਤਾਂ ਉਹ ਚੀਜ਼ਾਂ ਸਾਨੂੰ ਮੰਨ ਲੈਣੀਆਂ ਚਾਹੀਦੀਆਂ ਕਿਉਂਕਿ ਸਾਰੀ ਚੀਜ਼ ਆਪਾਂ ਜਦੋਂ ਇੱਕ ਪੈਟਰਨ ਦੇ ਵਿੱਚ ਆਪਾਂ ਰਹਿੰਦੇ ਹਾਂ ਜਾਂ ਮੰਨ ਲਓ ਇੰਡੀਆ ਆਪਾਂ ਰਹਿੰਦੇ ਹਾਂ ਅਤੇ ਉੱਥੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਇਸ ਤਰੀਕੇ ਦੀਆਂ ਨਹੀਂ ਹੀ ਬੱਚਿਆਂ ਨੂੰ ਲੈ ਕੇ ਪਰ ਹੁਣ ਇੱਥੇ ਸਾਰਾ ਕੁਛ ਜਿਹੜਾ ਤੁਸੀਂ ਆਪ ਜਦੋਂ ਤੁਹਾਨੂੰ ਕਰਨਾ ਪੈਂਦਾ ਅਤੇ ਬੜਾ ਕੁਛ ਤੁਹਾਡੇ ਸਿਰ ਦੇ ਉੱਤੇ ਇੱਕ ਜੋਬ ਵਾਂਗੂ ਹੀ ਤੁਹਾਡੇ ਸਿਰ ਦੇ ਉੱਤੇ ਆਉਣ ਪੈਂਦੀ ਹੈ ਜ਼ਿੰਮੇਵਾਰੀ ਸੋ ਇਹ ਸਾਰੀਆਂ ਚੀਜ਼ਾਂ ਜਦੋਂ ਧਿਆਨ 'ਚ ਰੱਖੋ ਤਾਂ ਜ਼ਰੂਰ ਤੁਹਾਨੂੰ ਮਾਣ ਮਹਿਸੂਸ ਹੋਊਗਾ ਨਹੀਂ ਤਾਂ ਫਿਰ ਇੱਦਾਂ ਹੀ ਲੱਗਦਾ ਰਹੂਗਾ ਵੀ ਹਾਏ ਆਪਾਂ ਤਾਂ ਕੁਛ ਕਰਦੇ ਹੀ ਨਹੀਂ ਸੋ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਆ ਜਾਂਦੀਆਂ ਜਿਹਦੇ ਵਿੱਚ ਸਾਰਾ ਦਿਨ ਦੇ ਘਰ ਦੀ ਜਿਹੜੀ ਤੁਹਾਡੀ ਭੱਜ ਦੌੜ ਆ ਸ਼ਾਮ ਤੱਕ ਤੁਸੀਂ ਮਤਲਬ ਵੇਖੋ ਅਤੇ ਚਾਹੇ ਉਹ ਬੰਦੇ ਨੇ ਚਾਹੇ ਜਨਾਨੀਆਂ ਨੇ ਇਸ ਮਾਹੌਲ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਥੋੜ੍ਹਾ ਜਿਹਾ ਵੀ ਤੁਹਾਨੂੰ ਕਿਤੇ ਸਮਾਂ ਇਸ ਤਰੀਕੇ ਦਾ ਨਹੀਂ ਮਿਲਦਾ ਜਦੋਂ ਤੁਹਾਨੂੰ ਲੱਗਦਾ ਹੋਵੇ ਵੀ ਹੁਣ ਤੁਸੀਂ ਆਰਾਮ ਦੇ ਨਾਲ ਤੁਸੀਂ ਬਹਿ ਕਰ ਸਕਦੇ ਹੋ ਅਤੇ ਵੱਡਾ ਜਿਹੜਾ ਮਾਡਰਨ ਫਿਨੋਮਨਾ ਇੱਕ ਵੱਡੀ ਸਮੱਸਿਆ ਜਿਹੜੀ ਇਹ ਹੈ ਕਿ ਜੇ ਸਾਨੂੰ ਕੋਈ ਸਮਾਂ ਵਿਹਲਾ ਮਿਲਦਾ ਵੀ ਹੈ ਅਤੇ ਉਹ ਸਾਰੇ ਦਾ ਸਾਰਾ ਆਪਾਂ ਫੋਨ ਦੇ ਲੇਖੇ ਲਾ ਦਿੰਦੇ ਅਤੇ ਉੱਥੇ ਵੀ ਉਹ ਸਾਡੇ ਆਰਾਮ ਦਾ ਇੱਕ ਪਲ ਜਾਂਦੇ ਰਹਿੰਦੇ ਆ ਬੇਸਿਕਲੀ ਇਨਸਾਨ ਨੂੰ ਇਨਸਾਨ ਦਾ ਸਾਥ ਬਹੁਤ ਜ਼ਰੂਰੀ ਹੈ ਆਪਾਂ ਬਹੁਤ ਸਾਰੇ ਢੰਗ ਤਰੀਕਿਆਂ ਦੇ ਨਾਲ ਅੱਜ ਕੱਲ੍ਹ ਫੋਨ ਦਾ ਗਾਣਿਆਂ ਦਾ ਹੋਰ ਬਹੁਤ ਕੁਛ ਆਪਾਂ ਨਾਲ ਆਪਾਂ ਜੋੜ ਲਾਂਗੇ ਪਰ ਜਿੰਨਾ ਚਿਰ ਇਨਸਾਨ ਨੂੰ ਇਨਸਾਨ ਦਾ ਸਾਥ ਨਹੀਂ ਮਿਲਦਾ ਜਿੰਨਾ ਚਿਰ ਉਹ ਚਿਹਰੇ ਨਹੀਂ ਪੜ੍ਹ ਲੈਂਦਾ ਜਿੰਨਾ ਚਿਰ ਉਹ ਕਿਸੇ ਜਾਗਦੇ ਜਿਉਂਦੇ ਇਨਸਾਨ ਦੇ ਸਾਹਮਣੇ ਆਪਣਾ ਦਿਲ ਨਹੀਂ ਫੋਲ ਲੈਂਦਾ ਹਾਸਾ ਠੱਠਾ ਨਹੀਂ ਕਰ ਲੈਂਦਾ ਉਨਾ ਚਿਰ ਉਹਦਾ ਰਿਲੈਕਸ ਹੋਣਾ ਬਹੁਤ ਔਖਾ ਵਾ ਇਹ ਚੀਜ਼ ਪ੍ਰਮਾਣਿਤ ਹੈ ਅਤੇ ਇਹ ਜੇਕਰ ਤੁਸੀਂ ਆਪਣੇ ਆਸ ਪਾਸ ਲੋਕਾਂ ਨੂੰ ਬਣਾਈ ਰੱਖੋਗੇ ਤਾਂ ਜ਼ਿਆਦਾ ਵਧੀਆ ਨਹੀਂ ਤਾਂ ਫਿਰ ਜਿਹੜੀ ਆਪਾਂ ਗੱਲ ਅੱਜ ਕੰਮਾਂ ਕਾਰਾਂ ਬਾਰੇ ਕਰ ਰਹੇ ਹਾਂ ਉਹ ਤੁਸੀਂ ਵੇਖੋਗੇ ਵੀ ਇਨਸਾਨਾਂ ਬਾਰੇ ਵੀ ਅੱਜ ਕੱਲ੍ਹ ਇਹੋ ਹੀ ਹੋ ਰਿਹਾ ਆਪਾਂ ਬਹੁਤ ਜ਼ਿਆਦਾ ਸਮਾਂ ਜਿਹੜੇ ਇਨਸਾਨਾਂ ਦੇ ਨਾਲ ਇਕੱਠਾ ਆਪਾਂ ਬਿਤਾ ਦਿੰਦੇ ਹਾਂ ਆਪਾਂ ਇੱਕ ਸਟੇਜ 'ਤੇ ਅੱਕ ਜਾਂਦੇ ਹਾਂ ਉਸ ਤੋਂ ਬਾਅਦ ਉਹ ਵੀ ਯਾਰੀ ਦੋਸਤੀ ਤੁਹਾਨੂੰ ਫਿੱਕੀ ਲੱਗਣ ਲੱਗ ਪੈਂਦੀ ਹੈ ਅਜੋਕੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਨਾਲ ਸਾਨੂੰ ਸਮਾਂ ਬਿਤਾਉਣਾ ਚੰਗਾ ਲੱਗਦਾ ਸੀ ਅੱਜ ਤੁਸੀਂ ਵੇਖੋਗੇ ਸਾਨੂੰ ਲੱਗਦਾ ਵਾ ਵੀ ਨਹੀਂ ਉਹ ਤਾਂ ਐਵੇਂ ਨਜਾਇਜ਼ ਟਾਈਮ ਖਰਾਬ ਕਰਦਾ ਉਹਨੇ ਤਾਂ ਐਵੇਂ ਆਪਣੇ ਰੋਣੇ ਰੋਣੇ ਹੁੰਦੇ ਆ ਉਹਨੂੰ ਕੋਈ ਕੰਮ ਦੀ ਗੱਲ 'ਤੇ ਆਉਂਦੀ ਨਹੀਂ ਹੁੰਦੀ ਆਪ ਤਾਂ ਉਹ ਵਿਹਲਾ ਮੇਰਾ ਵੀ ਐਵੇਂ ਟਾਈਮ ਖਰਾਬ ਕਰਦਾ ਆਪ ਤਾਂ ਉਹਨੂੰ ਇੰਨੇ ਕੰਮ ਕਰ ਰਿਹਾ ਆਪ ਤਾਂ ਉਹ ਇੰਨੇ ਪੈਸੇ ਕਮਾ ਕੇ ਅਤੇ ਜਦੋਂ ਕਿਤੇ ਮੰਨ ਲਓ ਬੋਝ ਪਾਉਣਾ ਹੁੰਦਾ ਗੱਲਾਂ ਦਾ ਅਤੇ ਉਦੋਂ ਮੇਰੇ ਸਿਰ ਪਾ ਦਿੰਦਾ ਜਾਂ ਫਿਰ ਉਹ ਮੈਨੂੰ ਇੱਦਾਂ ਦੀਆਂ ਗੱਲਾਂ ਸੁਣਾ ਕੇ ਚੱਲੀ ਜਾਂਦੀ ਆ ਵੀ ਤੂੰ ਤਾਂ ਕਰਦੀ ਕੁਛ ਨਹੀਂ ਆ ਮੈਂ ਤਾਂ 6 ਦਿਨ ਕੰਮ ਕਰਦੀ ਹਾਂ ਅਤੇ ਤੂੰ ਤਾਂ ਘਰੇ ਹੀ ਬਹਿ ਕੇ ਆਪਣਾ ਟਾਈਮ ਖਰਾਬ ਕਰੀ ਜਾਂਦੀ ਹੈ ਸੋ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਚਿਰਾਂ ਦੇ ਰਿਲੇਸ਼ਨ ਨੂੰ ਵੀ ਹੁਣ ਖਰਾਬ ਕਰ ਰਹੀਆਂ ਨੇ ਸੋ ਇਹ ਇਕੱਲਾ ਸਾਡੇ ਕੰਮਾਂ ਕਾਰਾਂ ਦੇ ਲਈ ਨਹੀਂ ਇਹ ਸਾਡੀ ਆਮ ਜ਼ਿੰਦਗੀ ਦੇ ਵਿੱਚ ਆਮ ਸਾਡੇ ਰਿਲੇਸ਼ਨਸ 'ਤੇ ਵੀ ਫਰਕ ਪਾਉਂਦਾ ਅੱਛਾ ਇਸ ਤੋਂ ਇਲਾਵਾ ਇੱਕ ਸਾਡਾ ਸ਼ੌਂਕ ਹੈ ਇਹ ਵੀ ਹੋ ਸਕਦਾ ਕਿਤੇ ਨਾ ਕਿਤੇ ਤੁਹਾਨੂੰ ਕੁਛ ਚੀਜ਼ਾਂ ਪੜ੍ਹਾਉਣ ਦੇ ਵਿੱਚ ਸਿਖਾਉਣ ਦੇ ਵਿੱਚ ਵੀ ਸ਼ੌਂਕ ਹੋਵੇ ਮੰਨ ਲਓ ਸ਼ਾਮ ਦੇ ਵੇਲੇ ਆਪਾਂ ਵਿਹੜੇ ਦੇ ਵਿੱਚ ਖੇਡਦੇ ਸੀ ਸਾਨੂੰ ਕਿੱਡਾ ਵਧੀਆ ਲੱਗਦਾ ਸੀ ਬੱਚਿਆਂ ਨੂੰ ਕੋਈ ਨਵਾਂ ਆਪਾਂ ਕੋਈ ਗੁਰ ਸਿਖਾਉਂਦੇ ਹਾਂ ਕੋਈ ਨਵੀਂ ਖੇਡ ਆਪਾਂ ਸਿਖਾਉਂਦੇ ਹਾਂ ਸ਼ਾਮ ਵੇਲੇ ਆਪਾਂ ਸੌਣ ਦੇ ਲੱਗਿਆਂ ਕੋਈ ਕਹਾਣੀ ਸੁਣਾ ਦਿੰਦੇ ਹਾਂ ਬੱਚਿਆਂ ਨੂੰ ਪਰ ਹੁਣ ਉਹ ਵੀ ਸਾਰੀਆਂ ਸਾਡੀਆਂ ਕੰਮਾਂ ਨੇ ਖਾ ਲਈਆਂ ਹੁਣ ਖਾਧੀਆਂ ਕੰਮਾਂ ਨੇ ਆ ਪਰ ਸਾਨੂੰ ਇੱਦਾਂ ਲੱਗਦਾ ਵਾ ਵੀ ਉਹ ਬੇਲੋੜੀਆਂ ਨੇ ਸਾਨੂੰ ਇਹ ਲੱਗਦਾ ਵਾ ਵੀ ਉਹ ਸਾਡਾ ਸ਼ੌਂਕ ਹੀ ਨਹੀਂ ਰਿਹਾ ਹੁਣ ਸਾਨੂੰ ਲੱਗਦਾ ਵੀ ਸਾਨੂੰ ਕੋਈ ਕਹਾਣੀ ਨਹੀਂ ਯਾਦ ਰਹੀ ਹੁਣ ਸਾਨੂੰ ਲੱਗਦਾ ਕਿ ਸਾਨੂੰ ਕੋਈ ਖੇਡ ਹੀ ਨਹੀਂ ਆਉਣਦੀ ਇਹ ਸਾਰੀਆਂ ਚੀਜ਼ਾਂ ਇਹ ਵੀ ਉਸੇ ਫਿਨੋਮਨੇ ਦੇ ਵਿੱਚੋਂ ਨਿਕਲਦੀਆਂ ਨੇ ਬੰਦਿਆਂ ਦਾ ਅਤੇ ਜਨਾਨੀਆਂ ਦਾ ਥੋੜ੍ਹਾ ਥੋੜ੍ਹਾ ਜਿਹਾ ਜ਼ਰੂਰ ਫਰਕ ਹੁੰਦਾ ਕੰਮਾਂ ਕਾਰਾਂ ਦਾ ਜਿੱਦਾਂ ਕਿ ਬੰਦੇ ਜ਼ਿਆਦਾ ਕਹਿੰਦੇ ਨੇ ਕਿ ਘਰਾਂ ਦੇ ਛੋਟੇ ਮੋਟੇ ਕੰਮ ਕੋਈ ਮੁਰੰਮਤ ਦਾ ਕੰਮ ਕਰ ਲਿਆ ਕੋਈ ਹਾਰਡਵੇਅਰ ਟੂਲਸ ਕੋਈ ਨਵੇਂ ਲੈਣ ਦੇ ਉਹਨਾਂ ਦੇ ਨਾਲ ਕੁਛ ਕਰ ਲਿਆ ਕੋਈ ਟੂਟੀ ਫਿਕਸ ਕਰ ਲਈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵਧੀਆ ਅਹਿਸਾਸ ਦਿੰਦੀਆਂ ਨੇ। ਸੋ ਇਹਨੂੰ ਇਸ ਕਰਕੇ ਡਿਸਕਸ ਕਰਨਾ ਜ਼ਰੂਰੀ ਹੈ ਕਿਉਂਕਿ ਜਿਹੜਾ ਮਰਦ ਆ ਉਹ ਜਦੋਂ ਘਰ ਦੇ ਇੱਦਾਂ ਦੇ ਕੰਮ ਕਰਦਾ ਤਾਂ ਉਹਨੂੰ ਇੱਕ ਕੰਪਲੀਸ਼ਨ ਦਾ ਅਹਿਸਾਸ ਹੁੰਦਾ, ਉਹਨੂੰ ਇਹ ਲੱਗਦਾ ਵੀ ਹਾਂ ਮੈਂ ਆਹ ਚੀਜ਼ ਜਿਹੜੀ ਆ ਇਹ ਮੈਂ ਠੀਕ ਕਰਤੀ, ਇਹਦੇ ਨਾਲ ਮੈਂ ਇੰਨੇ ਪੈਸੇ ਬਚਾ ਲਏ, ਇਹਦੇ ਵਿੱਚ ਮੇਰੀ ਕ੍ਰੀਏਟੀਵਿਟੀ ਆ, ਕੋਈ ਨਿੱਕਾ ਮੋਟਾ ਕੋਈ ਕਿੱਲ ਠੋਕਣਾ, ਕੋਈ ਫੋਟੋ ਲਾਉਣੀ, ਕੋਈ ਲੀਕੇਜ ਫਿਕਸ ਕਰ ਲਈ, ਕੋਈ ਬਾਹਰ ਗਾਰਡਨ ਦਾ ਕੋਈ ਮਾੜਾ ਮੋਟਾ ਕੋਈ ਰੁੱਖ ਛਾਂਗ ਲਏ, ਕੋਈ ਘਾਹ ਪੁੱਟ ਲਿਆ, ਗੋਡੀ ਕਰ ਲਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਗੱਡੀ ਧੋ ਲਈ, ਹੈ ਨਾ, ਇਹ ਸਾਰੀਆਂ ਮਰਦ ਨੂੰ ਇੱਕ ਅਹਿਸਾਸ ਦਿੰਦੀਆਂ ਨੇ ਕੋਈ ਕੁਛ ਉਹਨੇ ਉਸਾਰੂ ਕੁਛ ਕੀਤਾ। ਉਸੇ ਤਰ੍ਹਾਂ ਦੇ ਨਾਲ ਜੇ ਆਪਾਂ ਔਰਤਾਂ ਦਾ ਵੇਖੀਏ ਤਾਂ ਉਹਨਾਂ ਨੂੰ ਬੱਚਿਆਂ ਦੇ ਕੰਮ ਕਾਰ ਕਰਕੇ ਉਹਨਾਂ ਨੂੰ ਥੋੜ੍ਹਾ ਬਹੁਤਾ ਕਿਤੇ ਪਾਰਕ ਲੈ ਕੇ ਜਾਣ 'ਤੇ ਥੋੜ੍ਹਾ ਉਹਨਾਂ ਦੇ ਲਈ ਕੁਛ ਨਵਾਂ ਕੁੱਕ ਕਰਕੇ, ਕੁਛ ਉਹਨਾਂ ਦੇ ਲੀੜੇ ਕੱਪੜੇ ਸਿਉਂ ਕੇ ਕਰਕੇ ਧਰ ਕੇ ਜੋੜ ਕੇ ਬੁਣ ਕੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਘਰ ਦੀ ਸਫਾਈ ਕਰਕੇ ਡਸਟਿੰਗ ਕਰਕੇ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸੁੱਖ ਦਾ ਅਹਿਸਾਸ ਦਿੰਦੀਆਂ ਨੇ ਕਿਤੇ ਸ਼ੋਪਿੰਗ ਜਾ ਕੇ। ਪਰ ਆਪਾਂ ਓਪੋਜ਼ਿਟ ਸਾਨੂੰ ਇੱਕ ਦੂਸਰੇ ਦੇ ਕੰਮ ਕਹਿੰਦੇ ਨੇ ਕਿ ਮਰਦ ਨੂੰ ਔਰਤ ਦੇ, ਔਰਤ ਨੂੰ ਮਰਦ ਦੇ, ਇਹ ਬੇਕਾਰ ਲੱਗਦੇ ਨੇ, ਹੈ ਨਾ। ਔਰਤ ਜੇ ਕਹੂਗੀ ਆਹ ਕੀ ਬਨਿੰਗ ਦੇ ਵਿੱਚ ਵੜੇ ਰਹਿੰਦੇ ਆ, ਇੱਥੇ ਕੀ ਹੈ, ਐਵੇਂ ਨਜਾਇਜ਼, ਆਹ ਕੀ ਮਤਲਬ ਗੱਡੀ ਤਾਂ ਬਾਹਰੋਂ ਵੀ ਧਵਾਈ ਜਾ ਸਕਦੀ ਹੈ, ਇੱਥੇ ਕੀ ਇਹਦਾ ਕੀ ਫਾਇਦਾ, ਸਬਜ਼ੀ ਤਾਂ ਬਾਹਰੋਂ ਵੀ ਲਿਆਂਦੀ ਜਾ ਸਕਦੀ ਆ, ਇੱਥੇ ਤੁਸੀਂ ਇੰਨਾ ਟਾਈਮ ਖਰਾਬ ਕਰਦੇ ਹੋ। ਸੇਮ ਤਰ੍ਹਾਂ ਦੇ ਨਾਲ ਸ਼ਾਇਦ ਮਰਦ ਨੂੰ ਇਹ ਚੀਜ਼ ਲੱਗੂਗੀ ਵੀ ਆਹ ਕੀ ਚੰਗੀ ਭਲੀ ਤਾਂ ਸਫਾਈ ਹੋਈ ਆ, ਫਿਰ ਉੱਤੇ ਟਾਕੀ ਘਸਾਈ ਜਾਂਦੀ ਹੈ, ਹਲੇ ਇੰਨੇ ਸੂਟ ਪਏ ਆ, ਫਿਰ ਦੁਬਾਰਾ ਤੂੰ ਐਵੇਂ ਆਪਣੇ ਨਹੀਂ ਅਤੇ ਨਿਆਣਿਆਂ ਦੇ ਵੀ ਕੋਈ ਲੈ ਕੇ ਆਓ, ਤੁਹਾਨੂੰ ਇਹ ਲੱਗੂਗਾ ਵੀ ਇਹ ਕਾਹਤੋਂ ਲਿਆਂਦੇ ਆ। ਉਹਨੂੰ ਇਸ ਚੀਜ਼ ਦਾ ਅਹਿਸਾਸ, ਮਰਦ ਨੂੰ ਕਹਿੰਦੇ ਇਸ ਚੀਜ਼ ਦਾ ਅਹਿਸਾਸ ਨਹੀਂ ਹੋ ਪਾਉਂਦਾ ਥੋੜ੍ਹੀ ਕਿਤਿਆਂ, ਜਿੰਨਾ ਚਿਰ ਉਹ ਮਿਣ ਕੇ ਨਾ ਵਿਖਾਵੇ ਵੀ ਆਹ ਵੇਖੋ ਬੱਚਿਆਂ ਦੇ ਗਿੱਟਿਆਂ ਤੋਂ ਭਾਈ ਸਾਹਿਬ ਉੱਚੇ ਹੋ ਚੁੱਕੇ ਆ, ਮੈਂ ਇਸ ਕਰਕੇ ਲੈ ਕੇ ਆਈ। ਸੋ ਮੁੱਕਦੀ ਗੱਲ ਕਿ ਇੱਕ ਦੂਸਰੇ ਦੇ ਕੰਮ ਕਾਰ ਸਾਨੂੰ ਇੱਦਾਂ ਲੱਗਦੇ ਆ ਵੀ ਜਿੱਦਾਂ ਉਹ ਤਾਂ ਐਵੇਂ ਨਜਾਇਜ਼ ਹੀ ਅਜਾਈ ਕਰੀ ਜਾਂਦਾ, ਪਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਕੂਨ ਦਿੰਦੀਆਂ ਨੇ ਮਰਦ ਨੂੰ ਇੱਕ ਤਰ੍ਹਾਂ ਦੇ ਕੰਮ ਕਰਕੇ, ਔਰਤ ਨੂੰ ਕਿਸੇ ਹੋਰ ਤਰ੍ਹਾਂ ਦੇ ਕੰਮ ਕਰਕੇ। ਅਤੇ ਪਰ ਤਰਾਸਦੀ ਇਹ ਆ ਕਿ ਜੋ ਕਿ ਸਮੇਂ ਦੇ ਵਿੱਚ ਜਦੋਂ ਇਹੀ ਸਾਰੀਆਂ ਚੀਜ਼ਾਂ ਸਾਨੂੰ ਬੋਝ ਲੱਗਣ ਲੱਗ ਪਈਆਂ, ਉਹ ਚੀਜ਼ਾਂ ਜਿਹੜੀਆਂ ਸਾਨੂੰ ਸਕੂਨ ਦਿੰਦੀਆਂ ਸੀ, ਜਿਹਦੇ ਨਾਲ ਆਪਾਂ ਆਪਣੇ ਮੈਂਟਲੀ ਆਪਣਾ ਇਲਾਜ ਕਰਦੇ ਹਾਂ, ਅਤੇ ਤੁਸੀਂ ਹੁਣ ਸੋਚ ਕੇ ਵੇਖੋ ਜਦੋਂ ਉਹੀ ਚੀਜ਼ਾਂ ਸਾਨੂੰ ਹੁਣ ਭਾਰ ਲੱਗਣ ਲੱਗ ਪਈਆਂ, ਉਹੀ ਚੀਜ਼ਾਂ ਸਾਨੂੰ ਹੁਣ ਸਾਡਾ ਸ਼ੌਂਕ ਘੱਟ ਅਤੇ ਮਜਬੂਰੀ ਜ਼ਿਆਦਾ ਲੱਗਣ ਲੱਗ ਪਈਆਂ, ਜਿਹਦੇ 'ਚ ਆਪਾਂ ਅਨੇਕਾਂ ਚੀਜ਼ਾਂ ਦਾ ਆਪਾਂ ਜ਼ਿਕਰ ਕੀਤਾ ਵਾ, ਆਪਾਂ ਜਿਮ ਦਾ ਜ਼ਿਕਰ ਕੀਤਾ ਵਾ, ਆਪਾਂ ਗਾਰਡਨਿੰਗ ਦਾ ਜ਼ਿਕਰ ਕੀਤਾ, ਆਪਾਂ ਕੁਕਿੰਗ ਦਾ ਜ਼ਿਕਰ ਕੀਤਾ, ਆਪਾਂ ਸਾਫ਼ ਸਫਾਈ ਦਾ ਜ਼ਿਕਰ ਕੀਤਾ, ਆਪਾਂ ਖਾਣੇ ਬਣਾਉਣ ਦਾ, ਨਵੀਆਂ ਨਵੀਆਂ ਰੈਸਪੀਆਂ ਵੇਖਣ ਦਾ, ਫੇਰ ਕਰਨ ਦਾ ਆਪਾਂ ਜ਼ਿਕਰ ਕੀਤਾ, ਅਤੇ ਹੋਰ ਯਾਰਾਂ ਦੋਸਤਾਂ ਵੱਲ ਘੁੰਮਣ ਫਿਰਨ ਦਾ, ਕਿਸੇ ਨੂੰ ਸੱਦਣ ਦਾ ਆਪਣੇ ਘਰ, ਕਿਸੇ ਦੀ ਪ੍ਰਾਹੁਣਚਾਰੀ ਕਰਨ ਦਾ, ਦੂਰ ਨੇੜੇ ਕਿਤੇ ਘੁੰਮਣ ਜਾਣ ਦਾ, ਬੀਚ ਦੇ ਉੱਤੇ ਫਿਰਨ ਦਾ, ਸੈਰ ਕਰਨ ਦਾ, ਕਿੰਨੇ ਸਾਰੇ ਸਾਡੇ ਸ਼ੌਂਕ ਸੀ, ਨਿਟਿੰਗ ਦੀ ਗੱਲ ਵਿੱਚ ਆਈ, ਕਿੰਨੇ ਸਾਰੇ ਸਾਡੇ ਸ਼ੌਂਕ ਸੀ ਜਿਹੜੇ ਆਪਾਂ ਨੂੰ ਹੁਣ ਬੋਝ ਲੱਗਦੇ ਨੇ, ਅਤੇ ਜ਼ਰਾ ਸੋਚ ਕੇ ਵੇਖੀ ਕਿ ਇਹੋ ਹੀ ਤਾਂ ਸਾਨੂੰ ਸਕੂਨ ਦਿੰਦੇ ਸੀ, ਇਹੋ ਹੀ ਹੁਣ ਸਾਨੂੰ ਬੋਝ ਲੱਗਣ ਲੱਗ ਪਿਆ, ਅਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਮਾਨਸਿਕ ਪਰੇਸ਼ਾਨੀ ਆ, ਬੋਝ ਆ, ਉਹ ਕਿਤੇ ਇੱਥੇ ਤਾਂ ਨਹੀਂ ਲੁਕਿਆ। ਅਤੇ ਇਹਦੇ ਵਿੱਚ ਗੱਲਾਂ ਗੱਲਾਂ ਦੇ ਵਿੱਚ ਆਪਾਂ ਇਹ ਵੀ ਬਥੇਰੀ ਵਾਰ ਕਹਿ ਚੁੱਕੇ ਹਾਂ ਕਿ ਇਹ ਸਾਰਾ ਕੁਛ ਇਸ ਕਰਕੇ ਆ ਕਿਉਂਕਿ ਆਪਾਂ ਬਹੁਤ ਸਾਰੇ ਹੋਰ ਕੰਮ ਸਹੇੜ ਲਏ, ਜਿੱਥੇ ਸਾਨੂੰ ਇਹ ਲੱਗਦਾ ਵਾ ਵੀ ਆਪਾਂ ਪੈਸਾ ਵੱਧ ਕਮਾ ਲਈਏ, ਆ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤਾਂ ਬਾਅਦ 'ਚ ਵੀ ਹੋ ਜਾਣਗੀਆਂ, ਜਦਕਿ ਹੁਣ ਇਹ ਚਾਹੀਦਾ ਵਾ ਵੀ ਇਸ ਸਾਰੇ ਕੁਛ ਦਾ ਸੰਤੁਲਨ ਹੋਣਾ ਚਾਹੀਦਾ, ਉਹਨਾਂ ਕਿ ਤੁਸੀਂ ਕੰਮ ਕਰੋ ਜਿੰਨੇ ਕਿਤੇ ਨਾਲ ਤੁਹਾਡੇ ਸ਼ੌਂਕ ਵੀ ਨਾਲ ਨਾਲ ਚੱਲਦੇ ਰਹਿਣ, ਤੁਹਾਡੇ ਕੋਲ ਆਪਣੇ ਸ਼ੌਂਕ ਪਕਾਉਣ ਦੇ ਲਈ ਸਮਾਂ ਬਚਿਆ ਰਹੇ। ਨਹੀਂ ਤਾਂ ਫਿਰ ਉਲਟਾ ਹੁੰਦਾ ਇਹ ਆ, ਕਿਸੇ ਦਿਨ ਉਹਦੇ 'ਤੇ ਵੀ ਆਪਾਂ ਅੱਗੇ ਵੀ ਚੱਲ ਜਾਂਗੇ, ਉਲਟਾ ਹੁੰਦਾ ਇਹ ਆ ਵੀ ਉਹ ਜਿਹੜੇ ਪੈਸੇ ਤੁਸੀਂ ਕਮਾ ਰਹੇ ਹੋ ਉਹ ਇੱਕ ਤਰ੍ਹਾਂ ਦੇ ਨਾਲ ਦੂਸਰੇ ਪਾਸਿਓਂ ਉੱਜੜ ਰਹੇ ਹੁੰਦੇ ਆ। ਜਦੋਂ ਆਪਾਂ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਪਹੁੰਚਦੇ ਹਾਂ ਤਾਂ ਉੱਥੇ ਤੁਸੀਂ ਨੋਟ ਕਰੋਗੇ ਬਿੱਲ ਲੇਟ ਹੋਣੇ, ਫਿਰ ਤੁਹਾਡੇ ਫਾਈਨ ਆਉਣੇ, ਫਿਰ ਗਲਤ ਜਗ੍ਹਾ 'ਤੇ ਇਨਵੈਸਟਮੈਂਟ ਹੋ ਜਾਣੀ, ਗਲਤ ਬੰਦਿਆਂ ਦੇ ਉੱਤੇ ਭਰੋਸਾ ਕਰਕੇ ਉਹਨਾਂ ਦੇ ਹੱਥ ਤੁਸੀਂ ਆਪਣੇ ਪੈਸੇ ਫੜਾ ਦੇਣੇ, ਇੱਦਾਂ ਦਾ ਪਤਾ ਨਹੀਂ ਕਿੰਨਾ ਕੁ ਕੁਛ ਹੁੰਦਾ ਵਾ, ਐਵੇਂ ਨੀਂਦਰੇ 'ਚ ਗੱਡੀਆਂ ਭਜਾਉਣੀਆਂ, ਕਿਤੇ ਐਕਸੀਡੈਂਟ ਕਰ ਬਹਿਣਾ, ਘਰਾਂ ਦੇ ਵਿੱਚ ਲੜਾਈ ਪਾ ਲੈਣੀ, ਤਲਾਕ ਤੱਕ ਗੱਲਾਂ ਬਾਤਾਂ ਪਹੁੰਚ ਜਾਣੀਆਂ, ਰੁਝੇਵੇਂ ਇੰਨੇ ਕੁ ਜ਼ਿਆਦਾ ਹੋਣੇ ਵੀ ਬੱਚੇ ਹੀ ਨਾ ਪਲੈਨ ਕਰਨੇ, ਜੇ ਬੱਚੇ ਪਲੈਨ ਕਰਨੇ ਤਾਂ ਦੇਰ ਸਵੇਰ ਪਲੈਨ ਕਰਨੇ, ਸੋ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਵਧਾ ਲੈਣਾ। ਸੋ ਇੱਦਾਂ ਦੀਆਂ ਕੋਮਨ ਆਪਾਂ ਇੰਨੀਆਂ ਕੁ ਜ਼ਿਆਦਾ ਮਿਸਟੇਕਸ ਕਰਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਇਹ ਪੈਸਾ ਕਮਾ ਕੇ ਵੀ ਅਸੀਂ ਉਸ ਪੈਸੇ ਨੂੰ ਵਰਤ ਨਹੀਂ ਪਾਉਂਦੇ, ਉਸ ਪੈਸੇ ਨੂੰ ਆਪਾਂ ਕਮਾ ਲੈਂਦੇ ਹਾਂ ਪਰ ਬਚਾ ਨਹੀਂ ਪਾਉਂਦੇ, ਉਹਦਾ ਸਦਉਪਯੋਗ ਨਹੀਂ ਕਰ ਪਾਉਂਦੇ। ਸੋ ਆਪਾਂ ਉਨਾ ਕੁ ਆਪਣਾ ਵੇਖੀਏ ਵੀ ਉੱਥੇ ਕੁ ਜੇ ਆਪਣੀ ਕਿੱਲੀ ਟਿਕਾ ਕੇ ਰੱਖੀਏ ਜਿੱਥੇ ਆਪਾਂ ਕਮਾਈਏ ਵੀ ਉਹਨੂੰ ਆਪਾਂ ਇੰਜੋਏ ਵੀ ਕਰੀਏ, ਜ਼ਿੰਦਗੀ ਵੀ ਆਪਾਂ ਇੰਜੋਏ ਕਰ ਸਕੀਏ। ਬਾਕੀ ਆਸ ਪਾਸ ਵੇਖ ਕੇ ਸਿਰਫ ਇੰਨਾ ਕਿਹਾ ਜਾ ਸਕਦਾ ਵੀ ਉਹ 7 ਦਿਨ ਕੰਮ ਕਰਦਾ, ਉਹਦੇ ਘੰਟੇ ਦੇ ਇੰਨੇ ਮਿਲਦੇ ਆ ਉਹਨੂੰ, ਪਰ ਉਹਦਾ ਲਾਈਫ ਸਟਾਈਲ ਕੀ ਆ, ਉਹਦੇ ਘਰ ਦੇ ਅੰਦਰ ਕੀ ਚੱਲ ਰਿਹਾ, ਉਹਦੇ ਚਿਹਰੇ ਤੋਂ ਤੁਹਾਨੂੰ ਬਹੁਤ ਲੇਟ ਜਾ ਕੇ ਪਤਾ ਲੱਗਣਾ, ਪਰ ਉਦੋਂ ਤੱਕ ਫਿਰ ਸਾਡੇ ਹੱਥੋਂ ਵੀ ਡੋਰ ਨਿਕਲ ਚੁੱਕੀ ਹੋਣੀ ਆ। ਸੋ ਕੋਸ਼ਿਸ਼ ਕਰਿਓ ਕਿ ਅੱਜ ਦੇ ਇਸ ਵਿਸ਼ੇ ਦੇ ਵਿੱਚੋਂ ਕੁਛ ਨਾ ਕੁਛ ਆਪਾਂ ਜ਼ਰੂਰ ਕੱਢੀਏ, ਆਪਣੀਆਂ ਆਦਤਾਂ ਆਪਣੇ ਸ਼ੌਂਕ ਆਪਣੇ ਜਿੰਦੇ ਰੱਖੀਏ। ਅਤੇ ਜਾਂ ਫਿਰ ਇੱਕ ਚੀਜ਼ ਹੋਰ ਸੀ ਕਿ ਇੰਨਾ ਜ਼ਿਆਦਾ ਵੀ ਨਾ ਕੋਈ ਆਪਾਂ ਕੰਮ ਕਰੀਏ, ਜੇ ਆਪਣੇ ਮੰਨ ਲਓ ਤੁਹਾਡੀ ਹੋਬੀ ਤੁਸੀਂ ਹੁਣ ਪ੍ਰੋਫੈਸ਼ਨ ਦੇ ਵਿੱਚ ਬਦਲ ਹੀ ਲਈ ਆ ਅਤੇ ਪੈਸ਼ਨ ਜਿਹੜਾ ਪ੍ਰੋਫੈਸ਼ਨ ਬਣ ਹੀ ਗਿਆ, ਅਤੇ ਇੰਨਾ ਕੁ ਵੀ ਜ਼ਿਆਦਾ ਦਿਨ ਰਾਤ ਆਪਾਂ ਕੰਮ ਨਾ ਕਰੀ ਜਾਈਏ ਵੀ ਉਹਦੇ ਵਿੱਚੋਂ ਕ੍ਰੀਏਟੀਵਿਟੀ ਮਰ ਜੇ, ਉਹਨਾਂ ਕੀ ਕਰੀਏ ਜਿਹੜਾ ਸਾਡਾ ਸਵਾਦ ਰਸ ਬਣਿਆ ਰਹੇ। ਥੈਂਕ ਯੂ। ਇੱਕ ਦੋ ਮੈਸੇਜ ਤਾਂ ਫਿਰ ਆਪਾਂ ਜਾ ਚੱਲੇ। ਕਹਿੰਦੇ ਵੀਰ ਜੀ, ਕੈਨ ਯੂ ਐਨਰੋਲ ਵੈਨ ਹੀ ਔਰ ਸ਼ੀ ਟਰਨ 5? ਓਕੇ, ਅਤੇ ਕਹਿੰਦੇ ਨੇ ਕਿ ਤੁਸੀਂ 5 ਸਾਲ ਦੇ ਜਦੋਂ ਹੋਵੇ ਤਾਂ ਉਦੋਂ ਤੁਸੀਂ ਇਨਰੋਲ ਕਰ ਸਕਦੇ ਹੋ, ਸੇਮ ਲਾਈਕ ਸਕੂਲ ਇਨਰੋਲਮੈਂਟਸ। ਐਂਡ ਇਫ ਦੇ ਨੋ ਅਡੀਸ਼ਨਲ ਲੈਂਗੁਏਜ ਦੇ ਕੈਨ ਗੈਟ ਬੈਨੀਫਿਟ ਵੈਨ ਦੇ ਸਟਾਰਟ ਯੂਨੀ। ਅੱਛਾ, ਯੂਨੀ ਦੇ ਵਿੱਚ ਜਾ ਕੇ ਭਾਈ ਫਾਇਦਾ ਹੋਣਾ ਵਾ, ਅਤੇ ਪਰ ਇਨਰੋਲਮੈਂਟ ਤੁਹਾਨੂੰ ਹੁਣੇ ਲੈਣੀ ਪੈਣੀ ਆ। ਧੰਨਵਾਦ ਜੀ, ਮਿਹਰਬਾਨੀ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਤੇ ਅੱਜ ਦਾ ਇਹ ਵਿਸ਼ਾ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ। ਅਤੇ ਹੁਣ ਮੁਲਾਕਾਤਾਂ ਹੋਣਗੀਆਂ ਕੱਲ੍ਹ ਤੁਹਾਡੇ ਨਾਲ, ਦਿਓ ਇਜਾਜ਼ਤ, ਰੱਬ ਰੱਖਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

रेडियो हांजी 1674 एम दे उत्ते तुहाडा सारयां दा स्वागत जी। मैं गौतम कपिल प्रोग्राम न्यूज़ रूम लेके होया जी हाजर। अज अगस्त महीने दी 24 तारीख है, सोमवार दा दिन है, साल 2026 है। भारत दी महिलावां दी हॉकी टीम विश्व कप दी अगली खिताबी दौड़ दे विच हो चुकी है बाहर। AFL दी ब्राउनलो मेडल सेरेमनी दे विच सिडनी स्वैंस दी टीम नू नहीं दिता जाएगा ऑफिशियल सदा, AFL दे प्रमुख दा इह कहना। वैसे भारत आस्ट्रेलिया दुनिया जहान दे विच खेडां तो इलावा भी होर बहुत कुछ होया, की कुछ होया वापर रहा है और आओ अज शाम दे इस खबरनामे दे विच पाने आ सांझ। प्रोग्राम न्यूज रूम रेडियो हांजी 1674 ते पहली मनभागी खबर एक अफ्रीकी देश तो आ रही है। पच्छम अफ्रीकी देश गिनी दे राजधानी शहर कोनाकरी दे विच एक दुखदाई घटना एतवार दे दिन वापरी, जिथे शहर दे सब तो बड़े लैंडफिल जिथे कूड़े दा ढेर हुंदा उथे एक बड़ा हिस्सा ढह गया। सिविल सुरक्षा सेवा दे शुरुआती आंकड़ों के मुताबिक इस घटना दे विच शुरुआती तौर पर घट्टो घट 30 लोगों की मौत की पुष्टि तक कर दी गई है। रिपोर्टां तो पता चलता है कि एतवार सवेरे उथों के स्थानक समय के मुताबिक 3 बजे के आस पास होया भारी बारिश होकर हटी सी और इस बारिश के कारण दारसलाम स्थित कूड़े के पहाड़ के जमीन जिहड़ी उह खिसक गई। इस दे नाल नेड़लियां झुग्गियां भी ढह गई, मलबे के हेठ झुग्गियां पूरी तरह के नाल दब गई। घटनावां तो बाद बचे हुए लोगों को कढ़न दे लई ते बचाण दे लई खोज मुहिम वड्डे पद्धर दे उत्ते शुरू कर दी गई। फौज की तरफ तो मदद ली गई। दसया गया कि कूड़ा डंपिंग साइट एतवार के दिन बंद होने वाली सी, हालांकि प्रशासन ने पहला स्थानक निवासियों को इलाका खाली करने का नोटिस भी जारी कर दिता सी, जिस तों बाद बहुत लोग तो चले भी गए सी। हादसे के समय वड्डी गिनती दे विच लोग हाले भी उत्थे मौजूद सी। खेतरी प्रशासन ते विकेंद्रीकरण मंत्री दिनाबू टूड ने घटना स्थान का दौरा करके मौके दे उत्ते दुख दा प्रगटावा किया। उन्होंने कहा कि सरकार ये यकीनी बनाएगी कि बाकी बचे सारे परिवारों नूं भी जल्द तो जल्द सुरक्षित थावां दे उत्ते भेज दिता जाए। अमरीकी वित्त मंत्री स्कॉट बेसेंट का कहना है कि अमरीका ईरान दे उत्ते हुण तक दा सब तो बड़ा आर्थिक हमला करन जा रहा है। स्कॉट बेसेंट ने सोमवार सवेरे सोशल मीडिया प्लेटफॉर्म एक्स दे उत्ते दावा किया, वैसे साड़ी सवेर अमरीका दी नहीं कह सकते, पर राष्ट्रपति डोनाल्ड ट्रंप ईरान दी फौजी ताकत खत्म कर देंगे ते आर्थिक मोर्चे दे उत्ते एक बड़ी मुहिम शुरू कर देंगे। वित्त मंत्री बेसेंट ने भी लिखा है कि राष्ट्रपति ट्रंप ने ईरान की फौजी ताकत नू खत्म कर भी दिता है, उसकी करीब 100% फौजी फैक्ट्रियां खत्म कर दी गई ने ते उन्होंने न्यूकलीयर प्रोग्राम नू भी खतरा पहुँच चुके हैं। उन्होंने भी लिखा कि असी हुण आखिरी दौर दे विच पहुँच चुके हैं, सवेर होंदे ही आर्थिक मोर्चे दे उत्ते एक बड़ी मुहिम शुरू होएगी। किसी विरोधी के खिलाफ यह हुण तक का अमरीका का सब तो बड़ा आर्थिक हमला होगा। उन्होंने लिखा कि ईरान के शासन ने सुरक्षा की गरंटी के नाँ के उत्ते धमकियां ते दबाव का ही सहारा लिया। उन्होंने भरोसा सी कि कोई उन्होंने खिलाफ कार्रवाई नहीं करेगा, तो जवाबी हमला हुण शुरू कर दिता गया। अमरीका की कार्रवाई गलबात खत्म होने तो बाद ही की जा रही है। अमरीकी राष्ट्रपति ट्रंप के आन तो बाद यह दौर हुण खत्म हो चुके हैं। जिहड़े लोग ईरान का विरोध करन तो डरते सी अमरीका नूं चुनौती देन की कीमत नूं उन्हां नूं घट नहीं अंदाजा लगाया जाना चाहिए, इसकी कीमत हुण उन्होंने पता चलेगी। बेसेंट ने भी लिखा है कि राष्ट्रपति ने अजिही स्थिति बना दिती, अजिहा मौका बना दिता है जिथे हर एजेंसी हर अधिकार ते उन्होंने हर एक कदम का इस्तेमाल किया जा सके, जिस दे बारे कई लोगों ने सोचा सी कि वह कदे भी नहीं अपनाएंगे, यानी अमरीका नहीं अपनाएगा। उन्होंने कहा कि साडा टीचा तो उतों की तानाशाही सरकार नू सहारा देने वाले हर एक आर्थिक राह नू बंद करना है। हालांकि अमरीकी वित्त मंत्री बेसेंट ने अपनी इस एक्स पोस्ट दे विच ये जानकारी नहीं दी है कि अमरीका ईरान के खिलाफ एक कदम कदों ते किवें चुकन वाला है। उत्थे पाकिस्तान के सबका प्रधानमंत्री रह चुके इमरान खान की सेहत नू लैके हुण क्रिकेट जगत के सबका 21 कैप्टन की तरफ तो प्रधानमंत्री शहबाज शरीफ नू एक चिट्ठी लिखी गई है। सबका कप्ताना ने इमरान खान नू सही सेहत सहूलत मुहैया करवाने की मांग की है।
ਕ੍ਰਿਕ ਇਨਫੋ ਦੇ ਮੁਤਾਬਕ ਇੱਕ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖਾਨ ਨੂੰ ਹਸਪਤਾਲ ਲਿਜਾ ਕੇ ਮੈਡੀਕਲ ਬੋਰਡ ਤੋਂ ਉਹਨਾਂ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਸੀ। ਇਸ ਬੋਰਡ ਦੇ ਵਿੱਚ ਇਮਰਾਨ ਖਾਨ ਦੇ ਨਿੱਜੀ ਡਾਕਟਰਾਂ ਦੇ ਨਾਲ ਉਹਨਾਂ ਦੀ ਭੈਣ ਡਾਕਟਰ ਉਜ਼ਮਾ ਖਾਨ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਅਦਾਲਤ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਹਫ਼ਤਾਵਾਰੀ ਮੁਲਾਕਾਤਾਂ ਵੀ ਬਹਾਲ ਕਰ ਦਿੱਤੀਆਂ। ਸਾਬਕਾ ਕਪਤਾਨਾਂ ਨੇ ਹੁਣ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਨੂੰ ਹਸਪਤਾਲ ਦੇ ਵਿੱਚ ਸਿਰਫ ਕੁਝ ਹੀ ਘੰਟੇ ਰੱਖਿਆ ਗਿਆ, ਜਿੱਥੇ ਉਹਨਾਂ ਦੀ ਜਾਂਚ ਅਦਾਲਤ ਦੇ ਨਿਰਦੇਸ਼ਾਂ ਦੇ ਮੁਤਾਬਕ ਗਠਿਤ ਮੈਡੀਕਲ ਬੋਰਡ ਦੀ ਬਜਾਏ ਸਰਕਾਰ ਦੀ ਤਰਫ ਤੋਂ ਨਿਯੁਕਤ ਕੀਤੀ ਟੀਮ ਨੇ ਕੀਤੀ। ਟੀਮ ਨੇ ਉਹਨਾਂ ਨੂੰ ਮੈਡੀਕਲੀ ਫਿੱਟ ਵੀ ਐਲਾਨ ਦਿੱਤਾ ਅਤੇ ਵਾਪਸ ਅਡਿਆਲਾ ਜੇਲ੍ਹ ਵੀ ਭੇਜ ਦਿੱਤਾ। ਇਹ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਸਾਬਕਾ ਕਪਤਾਨਾਂ ਦੀ ਤਰਫ ਤੋਂ ਭੇਜਿਆ ਗਿਆ ਦੂਸਰਾ ਪੱਤਰ, ਦੂਸਰੀ ਚਿੱਠੀ ਹੈ। ਇਸ ਤੋਂ ਪਹਿਲਾਂ ਵੀ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ 14 ਸਾਬਕਾ ਕਪਤਾਨਾਂ ਨੇ, ਕ੍ਰਿਕਟ ਕੈਪਟਨਸ ਨੇ ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਉਂਦਿਆਂ ਹੋਇਆ ਇੱਕ ਚਿੱਠੀ ਲਿਖੀ ਸੀ। ਉਸ ਸਮੇਂ ਇਮਰਾਨ ਖਾਨ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਅੱਖ ਦੀ ਸਮੱਸਿਆ ਦੇ ਚੱਲਦਿਆਂ ਉਹਨਾਂ ਦੀ ਇੱਕ ਅੱਖ ਦੀ ਰੌਸ਼ਨੀ ਪੂਰੀ ਤਰ੍ਹਾਂ ਦੇ ਨਾਲ ਜਾ ਚੁੱਕੀ ਹੈ, ਜਿਸ ਦੇ ਚੱਲਦਿਆਂ ਜੇਲ੍ਹ ਦੇ ਵਿੱਚ ਉਹਨਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ। ਦੱਸ ਦਈਏ ਕਿ ਸਾਬਕਾ ਕਪਤਾਨ ਸਿਰਫ ਪਾਕਿਸਤਾਨ ਦੇ ਨਹੀਂ ਨੇ, ਆਸਟ੍ਰੇਲੀਆ ਅਤੇ ਭਾਰਤ ਦੇ ਵੀ ਨੇ। ਇਹਨਾਂ ਦੇ ਵਿੱਚ ਮਾਈਕਲ ਅਥਰਟਨ, ਐਲੈਕਸ ਬਲੈਕਵੈਲ, ਐਲਨ ਬਾਰਡਰ, ਮਾਈਕਲ ਬ੍ਰਿਲੀ, ਗ੍ਰੈਗ ਚੈਪਲ, ਇਆਨ ਚੈਪਲ, ਬਿਲਿੰਡਾ ਕਲਾਰਕ, ਅਲੈਸਟਰ ਕੁੱਕ, ਸੁਨੀਲ ਗਾਵਾਸਕਰ, ਕਪਿਲ ਦੇਵ, ਲੀ ਜਰਮਨ, ਐਡਮ ਗਿਲਕ੍ਰਿਸਟ, ਡੇਵਿਡ ਗੋਵਰ, ਕਿਮ ਹਿਊਜ਼, ਨਾਸਿਰ ਹੁਸੈਨ, ਕਲਾਈਡ ਲੋਇਡ, ਅਰਜੁਨਾ ਰਾਣਾਤੁੰਗਾ, ਐਂਡਰਿਊ ਸਟ੍ਰਾਸ, ਸਟੀਵ ਵਾਕ, ਜੌਨ ਰਾਈਟ ਅਤੇ ਦਲੀਪ ਵੈਂਗਸਕਰ ਸ਼ਾਮਲ ਨੇ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ, ਜਿੱਥੇ ਭਾਜਪਾ ਦੀ ਕੌਮੀ ਜਨਰਲ ਸਕੱਤਰ ਅਤੇ ਨਵੀਂ ਅਹੁਦੇ ਦੇ ਉੱਤੇ ਆਈ ਸਮ੍ਰਿਤੀ ਇਰਾਨੀ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਤਾਂ ਕਿ ਉਹ ਖਬਰਾਂ ਦੇ ਵਿੱਚ ਵੀ ਰਹਿਣ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਤੋਂ ਔਰਤਾਂ ਦੀ ਹਮਾਇਤ ਦੇ ਵਿੱਚ ਦਿੱਤੇ ਆਪਣੇ ਬਿਆਨ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੇ ਵਿੱਚ ਔਰਤਾਂ ਦੇ ਲਈ 33% ਰਾਖਵਾਂਕਰਨ ਲਾਗੂ ਕਰਨ ਦੀ ਹਮਾਇਤ ਅਤੇ ਕਾਂਗਰਸ ਦੇ ਦਫ਼ਤਰਾਂ 'ਚ ਵੰਦੇ ਮਾਤਰਮ ਦੇ ਪੂਰਨ ਗਾਇਨ ਦੀ ਵਿਵਸਥਾ ਕਰਨ ਦੇ ਲਈ ਉਹਨਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਅਤੇ ਯਕੀਨੀ ਬਣਾਉਣਾ ਚਾਹੀਦਾ। ਰਾਹੁਲ ਗਾਂਧੀ ਨੇ ਸ਼ਨੀਵਾਰ ਦੇ ਦਿਨ ਪੂਨੇ ਦੇ ਵਿੱਚ ਛਾਤਰੋਂ ਕੀ ਗੂੰਜ ਨਾਮ ਦੇ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਦੇ ਨਾਲ ਹੋਏ ਗੱਲਬਾਤ ਨੂੰ ਉਹਨਾਂ ਦੇ ਪਿਤਾ ਪੁਰਖੀ ਪ੍ਰਥਾ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਸੀ, ਜਿਸ ਦੀਆਂ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਰੀਲਾਂ ਵੀ ਬਣ ਰਹੀਆਂ ਨੇ। ਉਹਨਾਂ ਨੇ ਮਨੂ ਸਮ੍ਰਿਤੀ ਵਾਲੀ ਮਾਨਸਿਕਤਾ ਦੇ ਉੱਤੇ ਵੀ ਨਿਸ਼ਾਨਾ ਵਿੰਨਦੇ ਹੋਇਆਂ ਦਾਅਵਾ ਕੀਤਾ ਸੀ ਕਿ ਔਰਤਾਂ ਨੂੰ ਜੀਵਨ ਦੇ ਹਰ ਇੱਕ ਪੜਾਅ ਦੇ ਵਿੱਚ ਮਰਦ ਰਿਸ਼ਤੇਦਾਰਾਂ ਦੇ ਅਧੀਨ ਰਹਿਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਵੀ ਦਾਅਵਾ ਕੀਤਾ ਕਿ ਔਰਤਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਸਮਾਜ ਦੇ ਵਿੱਚ ਹਿੰਸਾ ਦੀ ਵਰਤੋਂ ਕੀਤੀ

ਜਾਵੇ। ਸਮ੍ਰਿਤੀ ਇਰਾਨੀ ਦੇ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਦੇ ਸਿਰਫ ਦੋ ਅੰਤਰਿਆਂ ਦੇ ਗਾਇਨ ਕੀਤੇ ਜਾਣ ਦੇ ਫੈਸਲੇ ਨੂੰ ਲੈ ਕੇ ਉੱਠੇ ਹੋਏ ਸਮ੍ਰਿਤੀ ਇਰਾਨੀ ਨੇ ਜਿਹੜਾ ਉਹ ਵਿਵਾਦ ਜਿਹੜਾ ਉੱਠਿਆ ਉਸ ਨੂੰ ਲੈ ਕੇ ਆਪਣੀ ਇਹ ਟਿੱਪਣੀ ਦਿੱਤੀ ਸੀ। ਕਾਂਗਰਸ ਨੇ ਕਿਹਾ ਕਿ ਉਹ ਆਪਣੇ ਹੈੱਡਕੁਆਟਰ ਦੇ ਵਿੱਚ ਵੰਦੇ ਮਾਤਰਮ ਦੇ ਪਹਿਲੇ ਦੋ ਸੈਂਟੈਂਸਾਂ ਦੀ ਵਰਤੋਂ ਕਰੇਗੀ। ਦੱਸ ਦਈਏ ਕਿ ਇਸ ਸੰਬੰਧ ਦੇ ਉੱਤੇ ਰਾਹੁਲ ਗਾਂਧੀ ਦੇ ਉੱਤੇ ਪਲਟਵਾਰ ਕਰਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਸਾਡੀ ਹਿੰਦੂ ਧਾਰਮਿਕ ਪਰੰਪਰਾ ਨਾ ਸਿਰਫ ਯਤਰ ਨਾਰੀ ਉਤ ਪੂਜਯੰਤੇ ਹਮੰਤੇ ਤਤਰ ਦੇਵਤਾ ਯਾਨੀ ਜਿੱਥੇ ਔਰਤਾਂ ਦਾ ਸਤਿਕਾਰ ਹੁੰਦਾ ਉੱਥੇ ਦੇਵਤਿਆਂ ਦਾ ਵਾਸ ਹੁੰਦਾ ਇਹਦੀ ਭਾਵਨਾ ਨੂੰ ਮੰਨਦੀ ਹੈ, ਸਗੋਂ ਅਸੀਂ ਭਗਵਤੀ ਲਕਸ਼ਮੀ ਅਤੇ ਸਰਸਵਤੀ ਵਰਗੀਆਂ ਦੇਵੀਆਂ ਦੀ ਵੀ ਪੂਜਾ ਕਰਦੇ ਹਾਂ। 33% ਰਾਖਵੇਂ ਕਰਨ ਦੀ ਵੀ ਰਾਹੁਲ ਗਾਂਧੀ ਗੱਲ ਕਰਨ ਜਦੋਂ ਉਹ ਮਹਿਲਾਵਾਂ ਦੀ ਸਸ਼ਕਤੀਕਰਨ ਦੀ ਗੱਲ ਕਰਦੇ ਨੇ। ਤਾਂ ਹਵਾਈ ਜਹਾਜ਼ਾਂ ਦੇ ਵਿੱਚ ਸਮੱਸਿਆਵਾਂ, ਹਵਾਈ ਜਹਾਜ਼ਾਂ ਦੇ ਚੱਲਦਿਆਂ ਹਵਾਈ ਅੱਡਿਆਂ ਦੇ ਉੱਤੇ ਸਮੱਸਿਆਵਾਂ, ਇਹ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਚਾਹੇ ਆਸਟ੍ਰੇਲੀਆ ਹੋਵੇ ਚਾਹੇ ਭਾਰਤ। ਹੁਣ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਬੈਂਗਲੁਰੂ ਜਾਣ ਵਾਲੀ ਏਅਰ ਇੰਡੀਆ ਦੀ ਐਕਸਪ੍ਰੈਸ ਉਡਾਨ ਬਿਰਸਾ ਮੁੰਡਾ ਹਵਾਈ ਅੱਡੇ ਦੇ ਉੱਤੇ 5 ਘੰਟੇ ਦੇਰੀ ਦੇ ਨਾਲ ਪਹੁੰਚੀ ਕਿਉਂਕਿ ਏਅਰਲਾਈਨ ਨੂੰ ਦਿੱਲੀ ਤੋਂ ਆਕਸੀਜਨ ਸਿਲੰਡਰ ਮੰਗਵਾਉਣੇ ਪਏ। ਹਵਾਈ ਅੱਡੇ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਨ ਨੰਬਰ 1239 ਬੈਂਗਲੁਰੂ ਤੋਂ ਰਾਂਚੀ ਪਹੁੰਚੀ। ਉਡਾਨ ਦੇ ਦਰਮਿਆਨ ਇੱਕ ਯਾਤਰੀ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆਈ, ਉਸ ਨੂੰ ਜਹਾਜ਼ ਦੇ ਵਿੱਚ ਹੀ ਆਕਸੀਜਨ ਦਿੱਤੀ ਜਾਣੀ ਸੀ। ਕਿਹਾ ਕਿ ਯਾਤਰੀ ਦੀ ਹਾਲਤ ਸਥਿਰ ਜ਼ਰੂਰ ਸੀ ਪਰ ਉਹ ਰਾਂਚੀ ਹਵਾਈ ਅੱਡੇ ਦੇ ਉੱਤੇ ਉਤਰਨ ਤੋਂ ਬਾਅਦ ਘਰ ਚਲਾ ਗਿਆ। ਉਸ ਤੋਂ ਪਹਿਲਾਂ ਜੋ ਕੁਝ ਹੋਇਆ ਉਹ ਅਸਲ ਦੇ ਵਿੱਚ ਘਰੇਲੂ ਹਵਾਈ ਉਡਾਨਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ। ਬੈਂਗਲੁਰੂ ਜਾਣ ਵਾਲੀ ਵਾਪਸੀ ਦੀ ਉਡਾਨ ਦੇ ਲਈ ਲਗਭਗ 5 ਘੰਟੇ ਦੇਰੀ ਇਸੇ ਕਰਕੇ ਹੋਈ ਕਿਉਂਕਿ ਇਹ ਸਿਲੰਡਰ ਉੱਥੇ ਕਿਸੇ ਵੀ ਹਵਾਈ ਅੱਡੇ ਦੇ ਉੱਤੇ ਮੌਜੂਦ ਨਹੀਂ ਸੀ ਬਲਕਿ ਉਸਨੂੰ ਨਵੀਂ ਦਿੱਲੀ ਤੋਂ ਮੰਗਵਾਉਣਾ ਪਿਆ। ਨਵੀਂ ਦਿੱਲੀ ਤੋਂ ਫਲਾਈਟ ਪਹਿਲਾਂ ਬੈਂਗਲੁਰੂ ਆਉਂਦੀ ਹੈ, ਫਿਰ ਉੱਥੋਂ ਇਹ ਆਕਸੀਜਨ ਸਿਲੰਡਰ ਉਸਨੂੰ ਦਿੱਤਾ ਜਾਂਦਾ ਤਾਂ ਕਿ ਉਹ ਰਾਂਚੀ ਤੱਕ ਸਫ਼ਰ ਕਰ ਸਕੇ। ਹਵਾਈ ਅੱਡੇ ਦੇ ਡਾਇਰੈਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਨ ਨੰਬਰ IX1239 ਦੇ ਵਿੱਚ ਆਈ ਇਸ ਸਮੱਸਿਆ ਨੂੰ ਲੈ ਕੇ ਅਲੱਗ ਤੋਂ ਪੜਤਾਲ ਕੀਤੀ ਜਾ ਰਹੀ ਹੈ ਪਰ ਹਾਲੇ ਇਹ ਜਵਾਬ ਨਹੀਂ ਦਿੱਤਾ ਗਿਆ ਕਿ ਆਖਿਰਕਾਰ ਘਰੇਲੂ ਉਡਾਨਾਂ ਦੇ ਵਿੱਚ ਜਾਂ ਫਿਰ ਘਰੇਲੂ ਹਵਾਈ ਅੱਡਿਆਂ ਦੇ ਉੱਤੇ ਆਕਸੀਜਨ ਸਿਲੰਡਰ ਦੀ ਵਿਵਸਥਾ ਮੌਜੂਦ ਹੈ ਜਾਂ ਨਹੀਂ। ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਹੁਣ ਪਾਉਂਦੇ ਚੱਲਦੇ ਹਾਂ। ਵਿਕਟੋਰੀਆ ਦੀ ਪੁਲਿਸ ਦੀ ਤਰਫ ਤੋਂ CFMEU ਨਾਮ ਦੀ ਯੂਨੀਅਨ ਦੇ ਹੈੱਡਕੁਆਟਰ ਦੇ ਉੱਤੇ ਅੱਜ ਤੜਕ ਸਵੇਰ ਵੇਲੇ ਇੱਕ ਕਿਸਮ ਦੀ ਮਿਲੀਟੈਂਟ ਅੰਦਾਜ਼ ਦੇ ਵਿੱਚ ਰੇਡ ਕੀਤੀ ਗਈ। ਦੱਸ ਦਈਏ ਕਿ ਜਦ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਨਵੇਂ ਬਣੇ ਪ੍ਰੀਮੀਅਰ ਬੈਨ ਕੈਰਲ CFMEU ਸਣੇ ਬਿਗ ਬਿਲਡ ਨਾਮ ਦੇ ਪ੍ਰੋਜੈਕਟਾਂ ਦੇ ਤਹਿਤ ਜਿੰਨੀਆਂ ਵੀ ਹੇਰਾਫੇਰੀਆਂ ਧੋਖਾਧੜੀਆਂ ਜੇ ਹੋਈਆਂ ਨੇ ਤਾਂ ਉਸਦੇ ਲਈ ਰਾਇਲ ਕਮਿਸ਼ਨ ਸਥਾਪਿਤ ਕਰ ਦਿੱਤਾ ਗਿਆ, ਉਸੇ ਦੇ ਵਿੱਚੋਂ ਜਾਂਚ ਪੜਤਾਲ ਕੀਤੀ ਜਾਏਗੀ। ਅਜਿਹੇ ਦੇ ਵਿੱਚ ਇਸ ਹਫ਼ਤੇ ਦਾ ਇਹ ਪਹਿਲਾ ਦਿਨ ਸੀ ਜਦੋਂ ਡਿਟੈਕਟਿਵ ਐਲੀਜ਼ਬੈਥ ਸਟਰੀਟ ਦੇ ਵਿੱਚ ਕਾਰਲਟਨ ਦੇ ਅੰਦਰ ਬਣੀ ਹੋਈ ਜਿਹੜੀ ਸਾਈਟ ਆ ਉਹਨਾਂ ਦੀ ਹੈੱਡਕੁਆਟਰ ਆ ਉੱਥੇ ਪਹੁੰਚਦੇ ਨੇ ਸਵੇਰੇ 9:30 ਦੇ ਆਸ ਪਾਸ ਔਰ ਇਸ ਦਰਮਿਆਨ ਦੁਪਹਿਰ ਵੇਲੇ ਇਹ ਇਮਾਰਤ ਖਾਲੀ ਕੀਤੀ ਜਾਂਦੀ ਹੈ। ਹੈਰਾਲ ਸਨ ਨੇ ਤਾਂ ਇਹ ਵੀ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ 5 ਵਿਅਕਤੀ ਜਿਹੜੇ ਯੂਨੀਅਨ ਦੇ ਔਰਗਨਾਈਜ਼ਰ ਮੰਨੇ ਜਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੋ ਸਕਦਾ ਔਰ ਪੁਲਿਸ ਦੀ ਤਰਫ ਤੋਂ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਵਿਕਟੋਰੀਆ ਪੁਲਿਸ ਇਸ ਮਾਮਲੇ ਦੇ ਵਿੱਚ ਟਾਸਕ ਫੋਰਸ ਹੌਕ ਦੇ ਹਵਾਲੇ ਦੇ ਨਾਲ 6 ਅਲੱਗ ਅਲੱਗ ਪਤਿਆਂ ਦੇ ਉੱਤੇ ਅੱਜ ਦੇ ਦਿਨ ਰੇਡ ਮਾਰਦੀ ਹੈ ਜਿਸ ਦੇ ਵਿੱਚ ਸਭ ਤੋਂ ਪ੍ਰਮੁੱਖ ਪਤਾ ਤਾਂ CFMEU ਦਾ ਜਿਹੜਾ ਇਹ ਹੈੱਡਕੁਆਟਰ ਸੀ ਇਹ ਸੀ। ਇਸ ਤੋਂ ਇਲਾਵਾ ਅਲੱਗ ਅਲੱਗ ਹੋਰ ਪਤਿਆਂ ਦੇ ਉੱਤੇ ਵੀ ਰੇਡ ਕੀਤੀ ਜਾਂਦੀ ਹੈ। ਰੇਡ ਦੇ ਨਤੀਜੇ ਕੀ ਨੇ, ਕਿਵੇਂ ਉਹ ਸਾਰੀ ਗੱਲਬਾਤ ਅੱਗੇ ਤੁਰੀ ਹੈ ਉਸ ਦੇ ਬਾਰੇ ਫਿਲਹਾਲ ਵਿਸਤਾਰ ਜਾਣਕਾਰੀ ਪੁਲਿਸ ਦੀ ਤਰਫ ਤੋਂ ਤਾਂ ਘੱਟੋ ਘੱਟ ਸਾਂਝੀ ਨਹੀਂ ਕੀਤੀ ਗਈ ਪਰ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਨੇ ਇਹ ਗੱਲ ਸਪਸ਼ਟ ਜ਼ਰੂਰ ਕਰ ਦਿੱਤੀ ਹੈ ਕਿ $50 million ਦੀ ਲਾਗਤ ਵਾਲੇ ਰਾਇਲ ਕਮਿਸ਼ਨ ਦੀ ਤਰਫ ਤੋਂ ਜਿੱਥੇ ਕਰਪਸ਼ਨ, ਮਿਸਕੰਡਕਟ ਔਰ ਸੂਬੇ ਦੇ ਵਿੱਚ ਟੈਕਸਪੇਅਰ ਦੇ ਪੈਸੇ ਦੀ ਦੁਰਵਰਤੋਂ ਕਿਵੇਂ ਕੀਤੀ ਗਈ ਹੈ ਪਿਛਲੇ 18 ਮਹੀਨਿਆਂ 'ਚ ਅਲੱਗ ਅਲੱਗ ਪ੍ਰੋਜੈਕਟਾਂ ਦੇ ਚੱਲਦਿਆਂ ਉਸ ਦੇ ਜਿੱਥੇ ਪਤੜੇ ਫੋਲੇ ਜਾਣਗੇ ਉੱਥੇ ਹੀ ਇਸ ਦੀ ਮਾਫ ਕਰਨਾ 18 ਮਹੀਨੇ ਨਹੀਂ ਬਲਕਿ ਪਿਛਲੇ ਕਈ ਸਾਲਾਂ ਦੇ ਵਿੱਚ ਹੋਏ ਇਸ ਜਿਹੜਾ ਬਿਗ ਬਿਲਡ ਪ੍ਰੋਜੈਕਟ ਹੈ ਜਾਂ ਇਸ ਦੇ ਤਹਿਤ ਇਨਫਰਾਸਟ੍ਰਕਚਰ ਦੇ ਜਿੰਨੇ ਵੀ ਪ੍ਰੋਜੈਕਟ ਨੇ ਜਿਨ੍ਹਾਂ 'ਚ ਯੂਨੀਅਨ ਇਨਵੋਲਵ ਹੈ ਜਾਂ ਨਹੀਂ ਹੈ ਇਹਨਾਂ ਸਾਰੇ ਪ੍ਰੋਜੈਕਟਾਂ ਦੇ ਉੱਤੇ ਰਾਇਲ ਕਮਿਸ਼ਨ ਆਖਿਰਕਾਰ ਕਦੋਂ ਤੱਕ ਆਪਣੇ ਨਤੀਜੇ ਦੇ ਦੇਵੇਗਾ। ਸ਼ੁਰੂਆਤ ਦੇ ਵਿੱਚ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਘੱਟੋ ਘੱਟ 1 ਸਾਲ ਯਾਨੀ 12 ਮਹੀਨੇ ਲੱਗ ਸਕਦੇ ਨੇ ਪਰ ਅੱਜ ਸਵੇਰ ਵੇਲੇ 3AW ਰੇਡੀਓ ਦੇ ਉੱਤੇ ਗੱਲਬਾਤ ਕਰਦੇ ਹਾਂ ਵਿਕਟੋਰੀਆ ਪ੍ਰੀਮੀਅਰ ਨੇ ਕਿਹਾ ਕਿ ਪਹਿਲੇ 12 ਮਹੀਨੇ ਤਾਂ ਅਸੀਂ ਅਲਾਓ ਕਰ ਹੀ ਰਹੇ ਹਾਂ ਪਰ ਮੈਨੂੰ ਇਹ ਲੱਗਦਾ ਹੈ ਕਿ 18 ਮਹੀਨੇ ਤੱਕ ਦਾ ਸਮਾਂ ਵੀ ਲੱਗ ਸਕਦਾ 18 ਮਹੀਨਿਆਂ ਤੋਂ ਬਲਕਿ 2 ਸਾਲ ਤੱਕ ਦਾ ਵੀ ਜੇ ਸਮਾਂ ਤੁਸੀਂ ਕਹਿ ਕੇ ਚੱਲੋ ਪਰ ਮੈਂ ਪਹਿਲਾਂ ਕੋਈ ਵੀ ਇਸ ਦੇ ਬਾਰੇ ਜਾਣਕਾਰੀ ਜਾਂ ਕੋਈ ਭਵਿੱਖਬਾਣੀ ਨਹੀਂ ਕਰਨਾ ਚਾਹੁੰਦਾ ਕਿ 18 ਮਹੀਨੇ ਹੀ ਲੱਗਣਗੇ ਇਸ

ਦੇ ਲਈ ਇੱਕ ਅਲੱਗ ਮੈਥਸ ਕੈਲਕੂਲੇਟ ਰਾਇਲ ਕਮਿਸ਼ਨ ਖੁਦ ਹੀ ਕਰੇਗਾ। ਉਹਨਾਂ ਕਿਹਾ ਕਿ ਅਸੀਂ $50 million ਇਸੇ ਕਰਕੇ ਰਾਇਲ ਕਮਿਸ਼ਨ ਦੇ ਖਾਤਰ ਰੱਖਵੇਂ ਰੱਖੇ ਨੇ ਤਾਂ ਕਿ ਛੇਤੀ ਅਤੇ ਨਿਰਪੱਖ ਪੜਤਾਲ ਜਿਹੜੀ ਇਸ ਮਾਮਲੇ ਦੇ ਵਿੱਚ ਹੋ ਸਕੇ। ਦੱਸ ਦਈਏ ਕਿ ਹਾਲੇ ਤੱਕ ਇਸ ਰਾਇਲ ਕਮਿਸ਼ਨ ਦੇ ਕਿਹੜੇ ਕਿਹੜੇ ਜਿਹੜੇ ਸੈਗਮੈਂਟਸ ਨੇ ਉਹਨਾਂ ਦੇ ਵਿੱਚ ਪੜਤਾਲ ਕੀਤੀ ਜਾਣੀ ਉਹ ਵੀ ਸਰਕਾਰ ਦੀ ਤਰਫ ਤੋਂ ਸਪਸ਼ਟ ਨਹੀਂ ਕੀਤਾ ਗਿਆ। ਯਾਨੀ ਕਿ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਸ ਅਤੇ ਜਸਿੰਟਾ ਐਲਨ ਵੀ ਇਸ ਦੇ ਘੇਰੇ ਦੇ ਵਿੱਚ ਆ ਸਕਦੇ ਨੇ। ਜੇਕਰ ਇਸ ਰਾਇਲ ਕਮਿਸ਼ਨ ਦੇ ਵਿੱਚ ਇਹ ਕਿਹਾ ਗਿਆ ਹੁੰਦਾ ਕਿ ਸਾਬਕਾ ਪ੍ਰੀਮੀਅਰਸ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਜਾਏਗਾ, ਜੋ ਕਿ ਨਹੀਂ ਕਿਹਾ ਗਿਆ, ਤਾਂ ਫਿਰ ਅਲੱਗ ਗੱਲ ਸੀ। ਬਹਿਰਾਲ CFMEU ਵਰਗੀ ਯੂਨੀਅਨ ਵੀ ਇਸ ਦੇ ਘੇਰੇ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ ਅਤੇ ਹੋ ਸਕਦਾ ਹੈ ਕਿ ਅੱਜ ਸਵੇਰ ਵੇਲੇ ਦੀ ਰੇਡ ਉਸੇ ਦਾ ਇੱਕ ਹਿੱਸਾ ਹੋਵੇ। ਉੱਥੇ ਵਨ ਨੇਸ਼ਨ ਪਾਰਟੀ ਦੇ ਨੇਤਾ ਬਾਨਬੀ ਜੋਇਸ ਦੀ ਤਰਫ ਤੋਂ ਅਦਾਰੇ ਨਿਊਜ਼ 24 ਜਿਹਨੂੰ ਪਹਿਲਾਂ ਸਕਾਈ ਨਿਊਜ਼ ਕਹਿੰਦੇ ਸੀ ਉਸ ਦੇ ਉੱਤੇ ਅਲੱਗ ਤੋਂ ਇੱਕ ਇੰਟਰਵਿਊ ਦੇ ਕੇ ਹੁਣ ਇਹ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਡੇਵਿਡ ਫਾਰਲੇ ਨੇ ਜਿਹੜਾ ਕੱਲ੍ਹ ਦੇ ਦਿਨ ਬਿਆਨ ਦਿੱਤਾ ਸੀ ਉਸ ਵਿੱਚ ਉਹਨਾਂ ਦਾ ਅਕਸਲ ਮਕਸਦ ਕੀ ਸੀ, ਕੀ ਕਹਿਣਾ ਸੀ। ਦੱਸ ਦਈਏ ਕਿ ਵਨ ਨੇਸ਼ਨ ਪਾਰਟੀ ਦੇ ਨੇਤਾ ਪੌਲਿਨ ਹੈਨਸਨ ਇਹ ਕਹਿ ਚੁੱਕੇ ਨੇ ਕਿ ਉਹ 130,000 ਪ੍ਰਵਾਸੀਆਂ ਨੂੰ ਹੀ ਐਂਟਰੀ ਦੇਣਾ ਚਾਹੁੰਦੇ ਨੇ ਆਸਟ੍ਰੇਲੀਆ 'ਚ ਔਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਰੇਟ ਹੈ ਜਿਹੜੀ ਉਹ ਇੱਥੇ ਰੱਖਣਾ ਚਾਹੁੰਦੇ ਨੇ। ਪਰ ਕੱਲ੍ਹ ਦੇ ਦਿਨ ਡੇਵਿਡ ਫਾਰਲੇ ਜਿਹੜੇ ਵਨ ਨੇਸ਼ਨ ਦੇ MP ਨੇ ਉਹਨਾਂ ਨੇ ਕਿਹਾ ਕਿ ਮੌਜੂਦਾ ਜਿਹੜਾ ਅੰਕੜਾ ਹੈ 230,000 ਦੇ ਆਸ ਪਾਸ ਹੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਰਹੇਗਾ। ਅਸਲ ਦੇ ਵਿੱਚ ਕਿੰਨੇ ਪ੍ਰਵਾਸੀ ਆ ਗਏ ਨੇ ਅਤੇ ਕਿੰਨੇ ਚਲੇ ਗਏ ਨੇ ਉਸ ਤੋਂ ਬਾਅਦ ਜਿਹੜੀ ਗਿਣਤੀ ਬਚ ਜਾਂਦੀ ਹੈ ਉਹਨੂੰ NOM ਕਿਹਾ ਜਾਂਦਾ। ਪਰ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ ਪੈਸੀਫਿਕ ਆਸਟ੍ਰੇਲੀਆ ਲੇਬਰ ਮੋਬਿਲਿਟੀ ਯਾਨੀ ਪਾਮ ਸਕੀਮ ਦੇ ਤਹਿਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਾਮਿਆਂ ਨੂੰ ਆਸਟ੍ਰੇਲੀਆ ਸੱਦੇਗੀ, ਉਹਨਾਂ ਨੂੰ 12 ਮਹੀਨਿਆਂ ਦੇ ਲਈ ਆਸਟ੍ਰੇਲੀਆ 'ਚ ਰੱਖਿਆ ਜਾਏਗਾ। ਪਰ ਬਾਨਬੀ ਜੋਇਸ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਵੀਜ਼ਾ ਐਕਸਟੈਂਸ਼ਨ ਹੋਣਗੇ, ਕੀ ਉਹ ਆਸਟ੍ਰੇਲੀਆ ਦੇ ਵਿੱਚ NOM ਦੇ ਅੰਦਰ ਕਾਊਂਟ ਕਿਉਂ ਨਹੀਂ ਕੀਤੇ ਜਾ ਰਹੇ, ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਵਿੱਚ ਉਹਨਾਂ ਨੂੰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਉਹ ਮਹਿਜ਼ ਟੈਂਪਰੇਰੀ ਯਾਨੀ ਆਰਜ਼ੀ ਆਧਾਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਦਾਖਲ ਹੋਣਗੇ। ਹਾਲੇ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਦਾਖਲ ਕੀਤਾ ਜਾਂਦਾ, ਚਾਹੇ ਉਹ ਨਿਊਜ਼ੀਲੈਂਡ ਦੇ 444 ਵੀਜ਼ਾ ਕੈਟਾਗਰੀ ਹੋਏ ਜਾਂ ਕੋਈ ਵੀ ਹੋਰ, ਇਸ ਨੂੰ ਲੈ ਕੇ ਆਸਟ੍ਰੇਲੀਆ ਦੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੇ ਵਿੱਚ ਕਾਊਂਟ ਜ਼ਰੂਰ ਕੀਤਾ ਜਾਂਦਾ ਸੀ, ਜਿਸ ਦੇ ਕਰਕੇ ਆਸਟ੍ਰੇਲੀਆ ਦੇ ਪ੍ਰਵਾਸ ਅੰਕੜੇ ਜਿਹੜੇ ਸੀ, ਗਿਣਤੀ ਜਿਹੜੀ ਸੀ ਉਹ ਵਧੀ ਸੀ। ਪਰ ਵਨ ਨੇਸ਼ਨ ਪਾਰਟੀ ਉਸ ਕਿਸਮ ਦੇ ਕੈਲਕੂਲੇਟਰ ਨੂੰ ਨਹੀਂ ਵਰਤਣਾ ਚਾਹੁੰਦੀ, ਤਾਂ ਵੀ 130,000 ਦਾ ਜਿਹੜਾ ਪ੍ਰਵਾਸ ਦਾ ਅੰਕੜਾ ਉਹ ਜ਼ਾਹਰ ਜੀ ਗੱਲ ਹੈ ਕਿ ਜੇ ਉਸੇ ਹੀ ਕੈਲਕੂਲੇਟਰ ਨੂੰ ਵਰਤਿਆ ਜਾਵੇ ਜਿਸ ਕੈਲਕੂਲੇਟਰ 'ਤੇ ਮੌਜੂਦਾ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਕੰਮ ਕਰ ਰਹੀਆਂ ਨੇ, ਤਾਂ ਵਨ ਨੇਸ਼ਨ ਪਾਰਟੀ ਦੀ ਪ੍ਰਵਾਸ ਨੀਤੀ ਦੇ ਵਿੱਚ ਪਿਛਲੀਆਂ ਪ੍ਰਵਾਸ ਨੀਤੀਆਂ ਨਾਲੋਂ ਕੋਈ ਵਧੇਰੇ ਫਰਕ ਨਜ਼ਰ ਨਹੀਂ ਆਉਂਦਾ। ਉੱਥੇ ਫੈਡਰਲ ਸਰਕਾਰ ਦੀ ਤਰਫ ਤੋਂ ਹੁਣ ਡੇਟਾ ਸੈਂਟਰਸ ਕਿਵੇਂ ਸਥਾਪਿਤ ਕੀਤੇ ਜਾਣ ਤਾਂ ਕਿ ਉਹਨਾਂ ਦੇ ਵਿੱਚੋਂ ਬਿਜਲੀ ਦੀ ਖਪਤ, ਊਰਜਾ ਦੀ ਖਪਤ ਜਾਂ ਦੂਸਰੇ ਜਿਹੜੇ ਊਰਜਾ ਦੇ ਸਰੋਤ ਨੇ ਜਿਨ੍ਹਾਂ 'ਚ ਪਾਣੀ ਦੀ ਵੀ ਖਪਤ ਸ਼ਾਮਲ ਹੈ, ਉਹ ਕਿਵੇਂ ਘੱਟ ਹੋ ਸਕੇ, ਉਸ ਨੂੰ ਲੈ ਕੇ ਕੁਇਨਜ਼ਲੈਂਡ ਦੀ ਤਰਫ ਤੋਂ ਤਿਆਰ ਕੀਤਾ ਗਿਆ ਫਰੇਮਵਰਕ ਰੱਦ ਕੀਤਾ ਜਾ ਸਕਦਾ। ਔਰ ਬੁੱਧਵਾਰ ਦੇ ਦਿਨ ਜਦੋਂ ਨੈਸ਼ਨਲ ਕੈਬਨਿਟ ਦੀ ਬੈਠਕ ਹੋਏਗੀ ਤਾਂ ਕੁਇਨਜ਼ਲੈਂਡ ਦੇ ਢਾਂਚੇ ਨੂੰ ਖਤਮ ਕਰਕੇ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਆਪਣਾ ਜਿਹੜਾ ਇੱਕ ਨਜ਼ਰੀਆ ਉਹ ਕੁਇਨਜ਼ਲੈਂਡ ਨੂੰ ਦੇਵੇ। ਨੈਸ਼ਨਲ ਕੈਬਨਿਟ ਦੀ ਬੈਠਕ ਬੁੱਧਵਾਰ ਦੇ ਦਿਨ, ਬਹੁਤ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਹੋਣੀ ਹੈ। ਸਵੇਰ ਵੇਲੇ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਸੀ, ਇਸ ਤੋਂ ਇਲਾਵਾ ਗਨ ਬਾਏਬੈਕ ਸਕੀਮ ਦੇ ਉੱਤੇ ਵੀ ਚਰਚਾ ਹੋਣੀ ਹੈ, ਨੈਸ਼ਨਲ ਪਲਾਨ ਔਨ ਫੈਮਿਲੀ ਵਾਇਲੈਂਸ ਦੇ ਉੱਤੇ ਵੀ ਚਰਚਾ ਹੋਣੀ ਹੈ। ਸੋ ਬਹੁਤ ਸਾਰੇ ਮਸਲੇ ਨੇ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੇਜ਼ ਬੁੱਧਵਾਰ ਦੇ ਦਿਨ ਸੂਬਿਆਂ ਦੇ ਅਲੱਗ ਅਲੱਗ ਜਿਹੜੇ ਪ੍ਰੀਮੀਅਰਸ ਨੇ ਅਤੇ ਟੈਰੀਟਰੀਜ਼ ਦੇ ਚੀਫ ਮਿਨਿਸਟਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਕੁਇਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਫੁਲੀ ਨੇ ਸਹੁੰ ਚੁੱਕਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਉਹ ਕੁਇਨਜ਼ਲੈਂਡ ਸਟੇਟ ਦੇ ਵਿੱਚ ਜਿਹੜੇ ਡੇਟਾ ਸੈਂਟਰ ਪ੍ਰੋਜੈਕਟ ਨੇ ਉਹਨਾਂ ਦੇ ਨਿਰਮਾਣ ਦੇ ਵਿੱਚ ਐਨਰਜੀ ਦਾ ਜਿਹੜੀ ਖਪਤ ਹੈ ਉਸ ਨੂੰ ਘੱਟ ਕਿਵੇਂ ਕੀਤਾ ਜਾ ਸਕੇ, ਉਸ ਨੂੰ ਲੈ ਕੇ ਧਿਆਨ ਦੇ ਵਿੱਚ ਰੱਖਦੇ ਹੀ ਉਹ ਡੇਟਾ ਸੈਂਟਰਸ ਦੀ ਇਜਾਜ਼ਤ ਦੇਣਗੇ। ਆਸਟ੍ਰੇਲੀਆ ਸਰਕਾਰ ਦੀ ਫਿਲਹਾਲ ਇਹ ਬਹੁਤ ਵੱਡੀ ਤਰਜੀਹ ਹੈ ਅਮਰੀਕਾ ਜਾਂ ਦੂਸਰਿਆਂ ਦੇਸ਼ਾਂ ਦੇ ਲਈ ਦੇਸ਼ ਦੀ ਸਰਹੱਦ, ਦੇਸ਼ ਦੀ ਮਿੱਟੀ ਦੇ ਉੱਤੇ ਜਾਂ ਦੇਸ਼ ਦੀ ਜ਼ਮੀਨ ਦੇ ਉੱਤੇ ਡੇਟਾ ਸੈਂਟਰਸ ਬਣਾਏ ਜਾਣੇ। ਹਾਲਾਂਕਿ ਇਸ ਨੂੰ ਇੱਕ ਧਿਰ ਇਹ ਵੀ ਹੈ ਜਿਹੜੀ ਇਹਨਾਂ ਨੂੰ ਕੋਈ ਬਹੁਤਾ ਵਧੀਆ ਕਦਮ ਨਹੀਂ ਮੰਨ ਰਹੀ ਹੈ। ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਦੀ ਸਰਕਾਰਾਂ ਨੇ ਕਿਹਾ ਸੀ ਕਿ ਜੇਕਰ ਕੋਈ ਫੈਡਰਲ ਸਟੈਂਡਰਡ ਸਟਰਕਚਰ ਸਰਕਾਰ ਲੈ ਕੇ ਆਉਂਦੀ ਹੈ ਤਾਂ ਉਸਦੇ ਉੱਤੇ ਉਹ ਹਸਤਾਖਰ ਨਹੀਂ ਕਰਨਗੇ, ਉਹ ਆਪਣੇ ਰਿਨਿਊਏਬਲ ਸੋਰਸਿਸ ਨੂੰ ਬਚਾਉਣਾ ਚਾਹਣਗੇ। ਉੱਥੇ ਨੌਲੇਜ ਬੇਸਡ ਕੰਪਨੀ KPMG ਦੀ ਤਰਫ ਤੋਂ ਆਪਣੇ 27 ਦੇ ਕਰੀਬ ਜਿਹੜੇ ਪਾਰਟਨਰਸ ਏਜੰਸੀਜ਼ ਨੇ ਹੋਰ ਉਹਨਾਂ ਦੇ ਵਿੱਚ ਕੰਮ ਕਰਦੇ
ਘੱਟੋ ਘੱਟ 350 ਸਟਾਫ ਮੈਂਬਰਸ ਨੂੰ ਨੌਕਰੀ ਤੋਂ ਵਿਹਲਿਆਂ ਕਰ ਦਿੱਤਾ। ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਦਾ ਰੈਵਨਿਊ 2.28 ਬਿਲੀਅਨ ਡਾਲਰ ਤੋਂ ਡਿੱਗ ਕੇ 2.26 ਬਿਲੀਅਨ ਡਾਲਰ ਰਹਿ ਗਿਆ ਸੀ ਇਸ ਵਿੱਤੀ ਵਰ੍ਹੇ ਦੇ ਵਿੱਚ। KPMG ਆਸਟ੍ਰੇਲੀਆ ਦੀ ਤਰਫ ਤੋਂ ਇਸੇ ਕਰਕੇ ਹੁਣ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਸਰਕਾਰ ਦੇ ਨਾਲ ਚੱਲਦੀਆਂ ਹੋਈਆਂ ਜਿੰਨੀਆਂ ਵੀ ਏਜੰਸੀਆਂ 'ਚ ਕੰਮ ਕਰਦੇ ਲੋਕ ਨੇ ਜਾਂ ਦੂਸਰੇ ਥਰਡ ਪਾਰਟੀ ਵੈਂਡਰ ਦੇ ਜ਼ਰੀਏ KPMG ਦੇ ਤਨਖਾਹ ਗ੍ਰੇਡ ਦੇ ਉੱਤੇ ਉਹ ਕੰਮ ਕਰ ਰਹੇ ਨੇ, ਉਹਨਾਂ ਨੂੰ ਕੱਢਿਆ ਜਾ ਰਿਹਾ ਤਾਂ ਕਿ ਇਸ ਦੇ ਨਾਲ ਕੋਸਟ ਕਟਿੰਗ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਵੀ KPMG ਦੇ ਕੁਝ ਪਾਰਟਨਰਸ ਦੀ ਤਰਫ ਤੋਂ ਇਸ ਕਿਸਮ ਦੇ ਨਾਲ ਨੌਕਰੀਆਂ ਦੇ ਵਿੱਚੋਂ ਕਟੌਤੀ ਕੀਤੀ ਗਈ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈ ਹੈ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਤਾਂ ਆਸਟ੍ਰੇਲੀਆ ਵਿਕਟੋਰੀਆ ਦੇ ਵਿੱਚ ਇੱਕ ਹਸਪਤਾਲ ਇਸ ਵਕਤ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ। ਇਹ ਦੱਸ ਕੇ ਖਬਰ 9 ਨਿਊਜ਼ ਦੇ ਉੱਤੇ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਇਸ ਹਸਪਤਾਲ ਦੀ ਤਰਫ ਤੋਂ ਕੁਝ ਇੱਕ ਜਿਹੜੇ ਪੋਸਟ ਕੋਡਸ ਨੇ ਉੱਥੋਂ ਆਉਣ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਗੱਲ ਹੋਵੇ। ਜਦੋਂ ਰਾਇਲ ਮੈਲਬਰਨ ਹਸਪੀਟਲ ਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਲਗਾਏ ਗਏ ਨੇ ਕਿ ਸਪੈਸ਼ਲਿਸਟ ਸਰਵਿਸਿਜ਼ ਨੂੰ ਖਾਸ ਤੌਰ ਦੇ ਉੱਤੇ ਹਾਸਲ ਕਰਨ ਦੇ ਲਈ ਮੈਰੀਬੈਕ, ਮੁਨੀ ਵੈਲੀ ਜਾਂ ਮੈਲਬਰਨ ਦੇ ਕੁਝ ਹੋਰ ਦੂਸਰੀਆਂ ਸਥਾਨਕ ਜਿਹੜੀਆਂ ਕੌਂਸਲਸ ਨੇ ਉਹਨਾਂ ਦੇ ਨਾਲ ਜੁੜੇ ਹੋਏ ਸਬਅਰਬਸ ਜਿਹੜੇ ਉੱਥੋਂ ਆਉਣ ਵਾਲੇ ਨਵੇਂ ਪੇਸ਼ੈਂਟਸ ਨੇ ਉਹਨਾਂ ਨੂੰ ਹੀ ਤਰਜੀਹ ਦਿੰਦਾ ਹੈ, ਜਦਕਿ ਦੂਸਰਿਆਂ ਨਵੇਂ ਪੇਸ਼ੈਂਟਸ ਨੂੰ ਉਸ ਸਿਸਟਮ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ। ਰਾਇਲ ਮੈਲਬਰਨ ਹਸਪੀਟਲ ਦੀ ਤਰਫ ਤੋਂ ਹਾਲ ਫਿਲਹਾਲ ਇਸ ਦੇ ਉੱਤੇ ਕੋਈ ਅਧਿਕਾਰਕ ਟਿੱਪਣੀ ਨਹੀਂ ਸਾਂਝੀ ਕੀਤੀ ਗਈ ਹੈ। ਸਾਊਥ ਆਸਟ੍ਰੇਲੀਆ ਤੋਂ ਅਗਲੀ ਖਬਰ, ਜਿੱਥੇ ਐਡੀਲੈਡ ਸਿਟੀ ਕੌਂਸਲ ਦੀ ਤਰਫ ਤੋਂ ਹੁਣ ਇੱਕ ਕੁਝ ਇੱਕ ਸੜਕਾਂ ਦੇ ਉੱਤੇ, ਖਾਸ ਤੌਰ ਦੇ ਉੱਤੇ ਜਿਵੇਂ ਓਕੋਨਲ ਸਟਰੀਟ ਹੈ, ਉਹਦੇ ਉੱਤੇ ਸਪੀਡ ਲਿਮਿਟ 50 ਕਿਲੋਮੀਟਰ ਪਰ ਆਵਰ ਤੋਂ ਘਟਾ ਕੇ 40 ਕਿਲੋਮੀਟਰ ਪਰ ਆਵਰ ਯਾਨੀ ਪ੍ਰਤੀ ਘੰਟੇ ਦੀ ਰਫ਼ਤਾਰ ਤੈਅ ਕਰ ਦਿੱਤੀ ਗਈ ਹੈ, ਘੱਟ ਕਰ ਦਿੱਤੀ ਗਈ ਹੈ। ਅਸਲ ਦੇ ਵਿੱਚ ਨੌਰਥ ਐਡੀਲੈਡ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਤਾਂ ਪਹਿਲਾਂ ਤੋਂ ਹੀ ਹੈ, ਪਰ ਐਡੀਲੈਡ ਸਿਟੀ ਕੌਂਸਲ ਦਾ ਇਹ ਫੈਸਲਾ ਇਸ ਟ੍ਰੈਫਿਕ ਨੂੰ ਹੋਰ ਜ਼ਿਆਦਾ ਵਧਾ ਸਕਦਾ। ਨੌਰਥ ਵਾਰਡ ਦੇ ਇੱਕ ਕੌਂਸਲਰ ਦੀ ਤਰਫ ਤੋਂ ਅਦਾਰੇ ABC ਨੂੰ ਦੱਸਿਆ ਗਿਆ ਕਿ ਸਪੀਡ ਲਿਮਿਟ ਘਟਾਉਣ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇੱਥੋਂ ਜਿਹੜੇ ਪੈਦਲ ਲੋਕ ਨੇ, ਜਿਹੜੇ ਸਾਈਕਲ ਦੇ ਉੱਤੇ ਗੁਜ਼ਰ ਰਹੇ ਲੋਕ ਨੇ, ਉਹਨਾਂ ਦੀਆਂ ਵਧੇਰੇ ਉਹਨਾਂ ਦੀ ਗਿਣਤੀ ਹੁੰਦੀ ਹੈ। ਸੜਕੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾ ਸਕੇ, ਇਸ ਕਰਕੇ ਹੀ ਇਹ ਜਿਹੜੀ ਸਪੀਡ ਲਿਮਿਟ ਤੈਅ ਕੀਤੀ ਗਈ ਹੈ। ਬਲਕਿ ਸਪੀਡ ਲਿਮਿਟ ਰਿਡਕਸ਼ਨ ਦੇ ਨਾਲ $25 ਮਿਲੀਅਨ ਜਿਹੜੇ ਨੇ ਉਹ ਓਕੋਨਲ ਸਟਰੀਟ ਦੇ ਰੀਵਾਈਟਲਾਈਜੇਸ਼ਨ ਪ੍ਰੋਜੈਕਟ ਦੇ ਉੱਤੇ ਵੀ ਖਰਚੇ ਜਾਣੇ ਨੇ। ਉਹ ਚੱਲ ਹੀ ਰਿਹਾ ਉਹ ਪ੍ਰੋਜੈਕਟ। ਵੈਸੇ ਮੰਨਿਆ ਜਾ ਰਿਹਾ ਹੈ ਕਿ ਕੌਂਸਲ ਲਗਭਗ 34,000 ਜਿਹੜੇ ਵਾਹਨ ਨੇ ਓਕੋਨਲ ਸਟਰੀਟ ਤੋਂ ਹਰ ਰੋਜ਼ ਗੁਜ਼ਰਦੇ ਨੇ, ਉਹਨਾਂ ਨੂੰ ਇਹ ਉਹਨਾਂ ਦੇ ਉੱਤੇ ਇਹ ਰੋਕ ਲਗਾ ਕੇ ਉਹਨਾਂ ਦੀ ਗਿਣਤੀ ਨੂੰ ਸੀਮਿਤ ਕਰਨਾ ਚਾਹੁੰਦੀ ਹੈ। 200 ਦੇ ਕਰੀਬ ਦੁਕਾਨਾਂ ਨੇ ਦੋਵੇਂ ਪਾਸੇ ਓਕੋਨਲ ਸਟਰੀਟ 'ਤੇ, ਇਸ ਕਰਕੇ ਇਸ ਸੜਕ ਦੀ ਹੀ ਸਪੀਡ ਨੂੰ ਖਾਸ ਤੌਰ ਦੇ ਉੱਤੇ ਘੱਟ ਕਰਨ ਦਾ ਫੈਸਲਾ ਲਿਆ ਗਿਆ। AFL ਦੇ ਬੌਸ ਐਂਡਰਿਊ ਡਿਲਨ ਦੀ ਤਰਫ ਤੋਂ ਐਲਾਨ ਕੀਤਾ ਗਿਆ ਕਿ ਸਿਡਨੀ ਸਵੈਨਸ ਦੇ ਸਕੈਂਡਲ ਤੋਂ ਬਾਅਦ ਕਿਸੇ ਇੱਕ ਦੀ ਖਰਾਬੀ ਸਾਰਿਆਂ ਦੇ ਉੱਤੇ ਥੋਪੀ ਨਹੀਂ ਜਾ ਸਕਦੀ, ਸਾਰੇ ਹੀ ਗਲਤ ਨਹੀਂ ਹੋ ਸਕਦੇ। ਇਸ ਕਰਕੇ ਮਰਦਾਂ ਦੇ ਜਿਹੜੇ AFL ਫਾਈਨਲ ਸੀਰੀਜ਼ ਦੇ ਵਾਈਲਡ ਕਾਰਡ ਰਾਊਂਡ ਸਭ ਤੋਂ ਪਹਿਲੀ ਵਾਰ ਇਸ ਕਿਸਮ ਦੇ ਨਾਲ ਇਹ ਕੀਤੇ ਜਾ ਰਹੇ ਨੇ, ਉਸ ਦੇ ਵਿੱਚ ਔਰ ਉਸ ਦੀ ਜਿਹੜੀ ਇੱਕ ਸੈਰੇਮਨੀ ਹੈ ਜਿਹਨੂੰ ਬ੍ਰਾਉਨਲੋ ਸੈਰੇਮਨੀ ਅਵਾਰਡ ਸੈਰੇਮਨੀ ਕਿਹਾ ਜਾਂਦਾ, ਉੱਥੇ ਸਿਡਨੀ ਸਵੈਨਸ ਦੀ ਮੌਜੂਦਗੀ ਨਹੀਂ ਹੋਏਗੀ। ਚੇਤੇ ਕਰਾ ਦਿੰਦੇ ਹਾਂ ਕਿ 5 ਖਿਡਾਰੀ ਸਿਡਨੀ ਸਵੈਨਸ ਦੇ ਨਾਲ ਜੁੜੇ ਹੋਏ, ਆਇਜ਼ੈਕ ਹੀਨੀ, ਨਿਕ ਬਲੇਕੀ, ਚੈਟ ਵਾਰਨਰ, ਰਾਈਲੀ ਬਾਈਸ ਅਤੇ ਜੇਮਸ ਜੋਰਡਨ, ਇਹਨਾਂ ਨੂੰ ਸਿਡਨੀ ਸਵੈਨਸ ਦੀ ਟੀਮ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਕਲੱਬ ਸਟੈਂਡਰਡਸ ਦੇ ਨਾਲ ਮੇਲ ਨਹੀਂ ਖਾਂਦੇ। ਲੰਘੇ ਐਤਵਾਰ ਦੇ ਦਿਨ, ਸ਼ਨੀਵਾਰ ਦੇ ਦਿਨ ਮਾਫ਼ ਕਰਨਾ, ਜਦੋਂ ਅਸੈਂਡਨ ਦੇ ਨਾਲ ਹੋਏ ਮੈਚ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਇਹਨਾਂ ਨੇ ਪਿਛਲੇ ਹਫ਼ਤੇ ਦੀ ਇਹ ਗੱਲ ਇੱਕ ਹੋਟਲ ਦੇ ਵਿੱਚ ਠਹਿਰ ਕੇ ਸ਼ਰਾਬ ਪੀਤੀ ਸੀ, ਲੜਕੀਆਂ ਦੇ ਨਾਲ ਬਦਸਲੂਕੀ ਕੀਤੀ ਸੀ। ਉਸ ਤੋਂ ਬਾਅਦ ਵਿਕਟੋਰੀਆ ਦੇ ਜਿਹੜੀ ਪੁਲਿਸ ਆ ਉਹਨਾਂ ਦੀ ਤਰਫ ਤੋਂ ਸੈਕਸ਼ੁਅਲ ਕ੍ਰਾਈਮ ਸਕੁਐਡ ਦੀ ਤਰਫ ਤੋਂ ਇੱਕ ਪੜਤਾਲ ਅਲੱਗ ਤੋਂ ਸ਼ੁਰੂ ਕੀਤੀ ਗਈ ਸੀ। ਉਸ ਮਾਮਲੇ 'ਚ ਜਾਂਚ ਪੜਤਾਲ ਦੇ ਚੱਲਦਿਆਂ ਹੋਇਆਂ ਇਹਨਾਂ 5 ਖਿਡਾਰੀਆਂ ਨੂੰ ਪਰਮਾਨੈਂਟਲੀ ਟੀਮ ਦੇ ਵਿੱਚੋਂ ਬੈਨ ਕਰ ਦਿੱਤਾ ਗਿਆ ਸੀ। ਉੱਥੇ ਹਾਕੀ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਈਏ। ਭਾਰਤੀ ਮਹਿਲਾ ਹਾਕੀ ਟੀਮ ਵਰਲਡ ਕੱਪ ਦੇ ਸੈਮੀਫਾਈਨਲ ਦੇ ਵਿੱਚ ਥਾਂ ਨਹੀਂ ਬਣਾ ਸਕੀ। ਨੀਦਰਲੈਂਡ ਦੇ ਇੱਕ ਵੈਗਨਰ ਹਾਕੀ ਸਟੇਡੀਅਮ ਦੇ ਵਿੱਚ ਖੇਡੇ ਗਏ ਮੈਚ ਦੇ ਵਿੱਚ ਭਾਰਤ ਦੀ ਟੀਮ ਆਸਟ੍ਰੇਲੀਆ ਦੇ ਹੱਥੋਂ 0-0 ਦੇ ਨਾਲ ਮੈਚ ਡਰਾ ਹੀ ਕਰਵਾ ਸਕੀ। ਭਾਰਤ ਨੂੰ ਸੈਮੀਫਾਈਨਲ 'ਚ ਪਹੁੰਚਣ ਦੇ ਲਈ ਇਸ ਮੈਚ 'ਚ ਜਿੱਤ ਦਰਜ ਕਰਨੀ ਜ਼ਰੂਰੀ ਸੀ, ਪਰ ਟੀਮ ਗੋਲ ਕਰਨ ਦੇ ਵਿੱਚ ਕੋਈ ਵੀ ਗੋਲ ਕਰਨ 'ਚ ਨਾਕਾਮ ਰਹੀ, ਜਦਕਿ ਆਸਟ੍ਰੇਲੀਆ ਨੇ ਡਰਾ ਤੋਂ ਬਾਅਦ ਟੌਪ 4 ਦੇ ਵਿੱਚ ਥਾਂ ਬਣਾ ਲਈ ਹੈ।
ਇਹ ਲਗਾਤਾਰ ਤੀਸਰਾ ਮੁਕਾਬਲਾ ਜਦੋਂ ਭਾਰਤੀ ਟੀਮ ਗੋਲ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਨੈਦਰਲੈਂਡਜ਼ ਨੇ ਵੀ ਭਾਰਤ ਨੂੰ 0-2 ਦੇ ਨਾਲ ਹਰਾਇਆ ਸੀ। ਭਾਰਤ ਦਾ ਕੋਈ ਵੀ ਗੋਲ ਨਹੀਂ ਸੀ, ਨੈਦਰਲੈਂਡ ਨੇ 2 ਗੋਲ ਕੀਤੇ ਸੀ, ਜਦਕਿ ਇੰਗਲੈਂਡ ਦੇ ਖਿਲਾਫ਼ ਵੀ ਮੁਕਾਬਲਾ 0-0 ਦੇ ਨਾਲ ਬਰਾਬਰੀ 'ਤੇ ਰਿਹਾ ਸੀ। ਟੂਰਨਾਮੈਂਟ ਦੀ ਸ਼ੁਰੂਆਤ ਦੇ ਵਿੱਚ ਵੀ ਭਾਰਤ ਨੇ ਚੀਨ ਦੇ ਨਾਲ ਮੁਕਾਬਲਾ ਡਰਾ ਹੀ ਰੱਖਿਆ ਸੀ। ਮਹਿਲਾਵਾਂ ਦੀ ਟੀਮ ਨੇ ਜਿਸ ਤਰੀਕੇ ਦੇ ਨਾਲ ਸ਼ੁਰੂਆਤ ਕੀਤੀ ਸੀ, ਲੱਗ ਇੰਜ ਰਿਹਾ ਸੀ ਕਿ ਮੁਕਾਬਲਾ ਬੜੇ ਵਧੀਆ ਤਰੀਕੇ ਦੇ ਨਾਲ ਭਾਰਤੀ ਟੀਮ ਸੈਮੀਫਾਈਨਲ ਫਾਈਨਲ ਤੱਕ ਤਾਂ ਪਹੁੰਚ ਕੇ ਲਿਜਾ ਸਕਦੀ ਹੈ। ਭਾਰਤ ਦੀ ਤਰਫ ਤੋਂ ਆਖਰੀ ਗੋਲ 18 ਅਗਸਤ ਨੂੰ ਦੱਖਣ ਅਫਰੀਕਾ ਦੇ ਖਿਲਾਫ਼ ਮੁਕਾਬਲੇ 'ਚ ਹੋਏ ਸੀ। ਹਾਲਾਂਕਿ ਭਾਰਤ ਨੇ ਉਸ ਮੈਚ ਨੂੰ ਹਾਈ ਸਕੋਰ ਮੈਚ ਬਣਾ ਦਿੱਤਾ ਸੀ ਜਦੋਂ ਭਾਰਤ ਨੇ 6 ਗੋਲ ਕੀਤੇ ਸੀ ਅਤੇ ਸਾਊਥ ਅਫਰੀਕਾ ਦੀ ਟੀਮ 1 ਹੀ ਗੋਲ ਕਰ ਸਕੀ ਸੀ। ਭਾਰਤ ਨੇ ਸੈਮੀਫਾਈਨਲ 'ਚ ਪਹੁੰਚਣ ਦੇ ਲਈ ਨੀਦਰਲੈਂਡਸ ਅਤੇ ਚੀਨ ਦੇ ਮੁਕਾਬਲੇ ਦੇ ਉੱਤੇ ਵੀ ਨਿਗਾਹਾਂ ਟਿਕਾ ਕੇ ਰੱਖੀਆਂ ਸੀ। ਨੈਦਰਲੈਂਡਜ਼ ਨੇ ਚੀਨ ਨੂੰ 4-1 ਦੇ ਨਾਲ ਹਰਾ ਕੇ ਭਾਰਤ ਦੇ ਲਈ ਸਮੀਕਰਨ ਆਸਾਨ ਕਰ ਦਿੱਤੇ ਸੀ। ਅਜਿਹੇ 'ਚ ਆਸਟ੍ਰੇਲੀਆ ਦੇ ਖਿਲਾਫ਼ ਜਿੱਤ ਹਾਸਲ ਕਰਨ ਦੇ ਲਈ ਭਾਰਤੀ ਟੀਮ ਨੂੰ 1 ਗੋਲ ਕਰਕੇ ਹੀ ਟੌਪ 4 ਦੇ ਵਿੱਚ ਥਾਂ ਮਿਲ ਜਾਂਦੀ। ਪਰ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਖਿਲਾਫ਼ ਡਰਾ ਤੋਂ ਬਾਅਦ ਭਾਰਤ, ਆਸਟ੍ਰੇਲੀਆ ਅਤੇ ਚੀਨ ਦੇ ਖਾਤੇ 'ਚ 2-2 ਅੰਕ ਰਹਿ ਗਏ ਨੇ। ਗੋਲ ਅੰਤਰ ਦੇ ਮਾਮਲੇ 'ਚ ਵੀ ਭਾਰਤ ਆਸਟ੍ਰੇਲੀਆ ਦੇ ਬਰਾਬਰੀ 'ਤੇ ਰਿਹਾ, ਹਾਲਾਂਕਿ ਆਸਟ੍ਰੇਲੀਆ ਨੇ ਜ਼ਿਆਦਾ ਗੋਲ ਦਾਗੇ ਨੇ, ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਸੈਮੀਫਾਈਨਲ ਦੇ ਵਿੱਚ ਥਾਂ ਮਿਲ ਗਈ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖ਼ਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ।

ਦੇ। ਇਹ ਕੌਣ ਹੈ ਵੀ ਮੁੰਡਾ ਜਿਹਨੇ ਇਹ ਗਾਣਾ ਲਿਖਿਆ? ਅਬੀਰ, ਸੋਹਣਾ ਲਿਖਿਆ ਹੈਗਾ ਗਾਣਾ। ਨਵੀਂ ਫਿਲਮ ਆ ਰਹੀ ਹੈਗੀ ਹੈ ਜੀ, ਬੋਲ ਭਾਵੇਂ ਨਾ ਬੋਲ ਆ ਰਹੀ ਹੈ। ਹਾਂ ਆ ਰਹੀ ਹੈ, ਸਪਤੰਬਰ 'ਚ ਆ ਰਹੀ ਹੈ ਨਾ, ਹਲੇ ਮੈਂ ਉਲਝ ਗਿਆ ਸੀਗਾ, ਮੈਨੂੰ ਲੱਗਿਆ ਕਿਤੇ ਅਗਸਤ ਮੁੱਕ ਗਿਆ ਹੀ। ਅਤੇ ਅਮਰਿੰਦਰ ਗਿੱਲ ਸਾਹਿਬ ਦੀ ਆਵਾਜ਼ ਦੇ ਵਿੱਚ। ਅੱਛਾ, ਲੋਕ ਕਹਿੰਦੇ ਨੇ ਕਿ ਅਮਰਿੰਦਰ ਗਿੱਲ ਵਰਗਾ ਇਹ ਡਾਇਲੈਕਟ ਡਿਲੀਵਰੀ ਦਿੰਦਾ ਮੁੰਡਾ ਹੀਰੋ ਇਸ ਫਿਲਮ ਦਾ, ਸਿਦਕ ਗਿੱਲ। ਪਰ ਮੈਨੂੰ ਲੱਗਦਾ ਕਿ ਆਪਣੇ ਵਾਲਿਦ ਵਰਗੀ ਇਹਦੀ ਹੈਗੀ ਹੈ, ਜਿੱਦਾਂ ਤਾਰਾ ਭਾਈ ਇੰਟਰਵਿਊਆਂ ਦੇ ਵਿੱਚ ਗੱਲ ਕਰਦੇ ਆਪਾਂ ਸੁਣਿਆ, ਉੱਦਾਂ ਹੀ ਇਹ ਬੋਲਦਾ ਹੈਗਾ। ਅਤੇ ਹੁਣ ਤੱਕ ਬਹੁਤ ਸੋਹਣਾ ਲੱਗ ਰਿਹਾ ਸੀ, ਟ੍ਰੇਲਰ ਵੀ, ਗਾਣੇ ਵੀ, ਸਾਰਾ ਕੁਛ। ਹੁਣ ਵੀ ਕੁਛ ਮਾੜਾ ਨਹੀਂ ਲੱਗਿਆ ਹੈਗਾ ਮੈਨੂੰ, ਐਂ ਲੱਗ ਰਿਹਾ ਕਿ ਜਿਹੜੀ ਕੁੜੀ ਹੈ, ਬਾਕੀ ਕਈ ਵਾਰ ਨਾ ਉਹ ਭੁਲੇਖੇ ਨਿਕਲ ਜਾਂਦੇ ਹੁੰਦੇ ਨੇ, ਫਿਲਮ ਦੇ ਵਿੱਚ ਸ਼ਾਇਦ ਵਧੀਆ ਕਰ ਰਹੀ ਹੋਵੇ ਐਕਟਿੰਗ, ਪਰ ਗਾਣਿਆਂ ਗੁਣਿਆਂ ਦੇ ਵਿੱਚ ਅਤੇ ਟ੍ਰੇਲਰ 'ਚ ਹੁਣ ਤੱਕ ਦੇਖ ਕੇ ਐਂ ਲੱਗ ਰਿਹਾ ਕਿ ਜਿਹੜੀ ਜਾਣਿਆ ਕੁੜੀ, ਜਾਣਿਆ ਜੋਸ਼ੀ, ਇਹ ਏਕਤਾ ਕਪੂਰ ਦੇ ਕਿਸੇ ਸੀਰੀਅਲ ਦੇ ਵਿੱਚ ਐਕਟਿੰਗ ਕਰ ਰਹੀ ਹੈਗੀ ਹੈ, ਫਿਲਮਾਂ ਵਾਲੀ ਐਕਟਿੰਗ ਨਹੀਂ ਲੱਗ ਰਹੀ। ਜਿੱਦਾਂ ਜਿਸ ਲੈਵਲ 'ਤੇ ਸਿਦਕ ਜਾ ਕੇ ਐਕਟਿੰਗ ਕਰ ਰਹੇ, ਇੱਕ ਫਿਲਮਾਂ ਵਾਲੀ ਐਕਟਿੰਗ ਨਹੀਂ ਹੁੰਦੀ ਹੁੰਦੀ ਉਹਦੇ 'ਚ, ਉਹ ਇੱਕ ਸਟੇਜ ਹੁੰਦੀ ਹੁੰਦੀ ਹੈ, ਉਸ ਸਟੇਜ 'ਤੇ ਪਹੁੰਚਣਾ ਹੁੰਦਾ, ਉਹ ਸਟੇਜ ਹੁੰਦੀ ਹੁੰਦੀ ਹੈ ਕਿ ਬਹੁਤ ਬਰੀਕ ਜਿਹਾ ਫਰਕ, ਇੱਕ ਕਰੈਕਟਰ ਨੂੰ ਫੜ ਕੇ ਕਰੈਕਟਰ ਦੇ ਵਿੱਚ ਵੜ ਜਾਣਾ, ਤੁਸੀਂ ਕਰੈਕਟਰ ਨੂੰ ਜਿਉਣਾ ਹੈਗਾ। ਅਤੇ ਉਹ ਬਾਕੀ ਫਿਰ ਉਹੀ ਗੱਲ ਹੈ, ਗੱਲ ਪਰਸਪੈਕਟਿਵ ਦੀ ਹੈ, ਹੋ ਸਕਦਾ ਕਿ ਜਦੋਂ ਫਿਲਮ ਆਵੇ ਅਤੇ ਉਦੋਂ ਇੱਦਾਂ ਨਾ ਹੋਵੇ। ਐਨੀਵੇਜ਼, ਇਹ ਗਾਣਾ ਸੁਣੋ, ਨਵੀਆਂ ਫਿਲਮਾਂ ਆ ਰਹੀਆਂ ਨੇ, ਨਵੀਆਂ ਫਿਲਮਾਂ ਦੇ ਗਾਣੇ ਵੀ ਤੁਹਾਨੂੰ

ਸੋ ਬੋਲ ਭਾਵੇਂ ਨਾ ਬੋਲ 4 ਸਪਤੰਬਰ ਨੂੰ ਸਿਨੇਮਿਆਂ ਦੇ ਵਿੱਚ ਲੱਗ ਜਾਣੀ ਹੈ ਤੇ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਆਣੀ ਹੈਗੀ ਹੈ ਇਹ ਸਿੰਘ ਵਰਸਿਸ ਕੌਰ। ਤੇ ਮੈਂ ਨਾ ਇੱਕ ਬੜਾ ਪੁਰਾਣਾ ਮੇਰੇ ਖਿਆਲ ਦੇ ਨਾਲ ਪਹਿਲੀ ਫਿਲਮ ਸੀਗੀ ਸ਼ਾਇਦ ਇਹਨਾਂ ਦੀ ਗਿੱਪੀ ਅਤੇ ਦਿਲਜੀਤ ਦੀ ਇਕੱਠਿਆਂ ਦੀ, ਅਤੇ ਉਹਦੇ 'ਚ ਇੱਕ ਰੋਮੈਂਟਿਕ ਜਿਹਾ ਸੌਂਗ ਸੀਗਾ, ਨੀਰੂ ਬਾਜਵਾ ਦੇ ਆਲੇ ਦੁਆਲੇ ਦੋਨੋਂ ਹੁੰਦੇ ਨੇ। ਉਹ ਮੈਂ ਕਹਿਣਾ ਨਹੀਂ ਚਾਹੁੰਦਾ ਹੈਗਾ ਬਟ ਹੈ ਨਹੀਂ ਆਵਾਜ਼ ਰੋਮੈਂਟਿਕ ਸੌਂਗ ਵਾਲੀ, ਪਰ ਚਲੋ ਖੈਰ ਤੁਸੀਂ ਸੁਣ ਕੇ ਦੇਖੋ ਕਿਹੋ ਜਿਹਾ ਇਹ ਗਾਣਾ ਸੋਹਣੀ।

ਸੌਰੀ ਪਰ ਸ਼ਹਿਨਾਜ਼ ਗਿੱਲ ਨੂੰ ਵੀ ਸ਼ਾਇਦ ਕੁਛ ਕੁ ਸਾਲਾਂ ਦੇ ਵਿੱਚ ਐਕਟਿੰਗ ਆ ਜੀ ਇਹੋ ਜਿਹੀ ਗੱਲ ਨਹੀਂ ਹੈਗੀ ਲੋਕਾਂ ਨੇ ਕਹਿਣਾ ਆਪ ਪਤਾ ਨਹੀਂ ਕਿੱਡਾ ਕੁ ਇੱਥੇ ਮਰਲਿਨ ਮੋਨਰੋ ਬੰਦਾ ਹੈਗਾ ਵੈਸੇ ਉਹ ਵੀ ਜਨਾਨੀ ਸੀਗੀ ਐਨੀ ਵੇਜ਼ ਦੋ ਹੀਰੋਇਨਸ ਦੀ ਗੱਲ ਕੀਤੀ ਹੈ ਮੈਂ ਤਾਂ ਉੱਥੇ ਕਰਕੇ ਫਲਾਈ ਕਰਕੇ ਪਾਰਟ 2 ਸਾਬਾ ਲੈ ਕੇ ਆਇਆ ਸੁਣ ਕੇ ਦੇਖੀਏ ਕਿਹੋ ਜਿਹਾ ਇਹ ਗਾਣਾ

ਲੱਗਿਆ ਸੀਗਾ ਕੁੜੀ ਕਹੂਗੀ ਮੈਂ ਸਾਬਾ ਬਾਈ ਬੁਲਾਨੀ ਹਾਂ, ਬਟ ਇਹ ਕੁੜੀ ਵਾਲਾ ਪਾਰਟ ਵੀ ਸਾਬਾ ਨਹੀਂ ਲਿਖਿਆ ਹੈਗਾ। ਵੈਸੇ ਬੀਇੰਗ ਅ ਮੇਲ ਲਿਰਿਸਿਸਟ ਫੀਮੇਲ ਵਾਲਾ ਪਾਰਟ ਲਿਖਣਾ ਕਿੰਨਾ ਚੈਲੇਂਜਿੰਗ ਹੁੰਦਾ ਜੇ ਇਹੋ ਜਿਹੇ ਗਾਣੇ ਨੇ ਉਹਦੇ 'ਚ ਤਾਂ ਨਹੀਂ, ਖੈਰ ਇਹੋ ਜਿਹੇ ਗਾਣੇ ਵਾਸਤੇ ਅੱਡਾ ਕਿੱਡਾ ਔਖਾ ਹੁੰਦਾ। ਪਰ ਗੁਲਜ਼ਾਰ ਸਾਹਿਬ ਤੋਂ ਪੁੱਛਣਾ ਪੈਂਦਾ, ਉਹਨਾਂ ਨੇ ਲਿਖੇ ਨੇ ਫੀਮੇਲ ਪਾਰਟ, ਮਤਲਬ ਉਹ ਕਿੱਦਾਂ ਸੋਚ ਪਾਉਂਦੇ ਹੈਗੇ ਨੇ ਉਸ ਪਾਸਿਓਂ। ਐਨੀਵੇਜ਼ ਇਸ ਹਫ਼ਤੇ ਬੜਾ ਕੁਛ ਹੋ ਗਿਆ ਫਿਰ ਹਸਲ ਦੇ ਵਿੱਚ, ਹੈ ਜੀ ਕਮਾਲ ਹੀ ਕਰਤਾ, ਕਮਾਲ ਹੀ ਹੋ ਗਈ ਹੈਗੀ, ਅਤੇ ਬੜੇ ਸੋਹਣੇ ਸੋਹਣੇ ਗਾਣੇ ਆਏ ਹੈਗੇ ਨੇ ਇਸ ਹਫ਼ਤੇ। ਅਤੇ ਹਰਿਆਣਵੀ ਕਲਚਰ, ਪੰਜਾਬੀ ਕਲਚਰ, ਮਰਾਠੀ ਕਲਚਰ, ਹਸਲ ਇਜ਼ ਆਲ ਅਬਾਊਟ ਦੀਸ ਦੀ ਕਲਚਰ, ਮੈਨੂੰ ਇਹੀ ਲੱਗਦਾ ਕਿ ਹੁਣ ਇੱਥੇ ਤੱਕ ਹੀ ਰਹਿ ਗਿਆ ਹੈਗਾ, ਉਹਦੇ ਤੋਂ ਵੀ ਅਗਲੇ ਸੀਜ਼ਨ 'ਚ ਮੇ ਬੀ ਕੁਛ ਆ ਜਾਵੇ ਵੱਖਰਾ। ਪਰ ਰੋਟੀ ਅਤੇ ਉਸ ਤੋਂ ਪਹਿਲਾਂ ਕਿਹੜਾ ਸੀ ਝੂਠ ਗਾਣਾ ਗਾਉਣ ਵਾਲਾ ਮੁੰਡਾ ਹਰਮੀਤ, ਹੁਣ ਇੱਕ ਨਵਾਂ ਗਾਣਾ ਹੋਰ ਲੈ ਕੇ ਆਇਆ, ਪਰ ਇਸ ਵਾਰ ਠੀਕ ਹਿਪ ਹੋਪ ਸਟਾਈਲ ਦੇ ਵਿੱਚ, ਜਿਹੜਾ ਟ੍ਰੈਡੀਸ਼ਨਲ ਟਿਪੀਕਲ ਸਟਾਈਲ ਚੱਲਦਾ ਹੈਗਾ, ਦੇਖਦੇ ਹਾਂ ਕਿਹੋ ਜਿਹਾ ਵੀ। ਮੈਂ ਤਾਂ ਸੁਣ ਲਿਆ, ਤੁਹਾਨੂੰ ਸੁਣਾ ਦਿੰਦਾ ਧੂਮ ਧੂਮ ਕਰਕੇ।

0: So what are the lovers?
1: धड़कन क्या

ਇਹ ਵੀ ਮੁੰਡਾ ਹੈਗਾ ਧੜਕਣ ਇਹਦਾ ਹਰਿਆਣਵੀ ਹੁਣ ਉਹ ਤੁਸੀਂ ਹਰਮੀਤ ਦਾ ਸੁਣ ਲਿਆ ਉਹਦਾ ਐਤਕੀ ਐਡਾ ਠੀਕ ਠੀਕ ਹੀ ਲੱਗਿਆ ਮੈਨੂੰ ਐਡਾ ਵਧੀਆ ਮਤਲਬ ਵਧੀਆ ਓਬਵੀਅਸਲੀ ਬਟ ਉਹ ਹਰਮੀਤ ਵਾਲਾ ਲੈਵਲ ਨਹੀਂ ਉਹ ਟੱਚ ਕਰ ਸਕਿਆ ਹੈਗਾ ਆਹ ਧੜਕਣ

ਛਾ ਗਿਆ ਜੀ ਮੁੰਡਾ ਛਾ ਗਿਆ ਦੇਖੋ ਵਿੱਚ ਹੀ ਹਰਿਆਣਵੀ ਗਾਣੇ ਤੇ ਵਿੱਚ ਹੀ ਮਰਾਠੀ ਜਿਹੜਾ ਉਹਨੇ ਅਮੈਲਗਮੇਸ਼ਨ ਜੀ ਕੀਤੀ ਹੈਗੀ ਹੈ ਕਮਾਲ ਵਿੱਚ ਕ ਜਿਹੜੇ ਬਾਰਸ ਹੈਗੇ ਨੇ ਉਹ ਬਹੁਤ ਸੋਹਣੇ ਲਏ ਹੈਗੇ ਆਡੀਓ ਤੇ ਵੀਡੀਓ ਤੇ ਰੇਡੀਓ ਤੇ ਪਤਾ ਬੜਾ ਸੋਹਣਾ ਕੁਛ ਕੁ ਚੀਜ਼ਾਂ ਦਾ ਬੜੀਆਂ ਸੋਹਣੀਆਂ ਹੋ ਰਹੀਆਂ ਹੈਗੀਆਂ ਨੇ ਇੱਕ ਖਾਸ ਚੀਜ਼ ਇਸ ਵਾਰ ਇਸ ਹਸਲ ਦੇ ਵਿੱਚ ਜਿਹੜੀ ਮੈਨੂੰ ਲੱਗ ਰਹੀ ਹੈਗੀ ਹੈ ਕਿ ਹਿਪ ਹੋਪ ਦੇ ਨਾਮ ਦੇ ਉੱਤੇ ਕੁਛ ਵੀ ਗੰਦ ਮੰਦ ਨਹੀਂ ਪਰੋਸਿਆ ਜਾ ਰਿਹਾ ਆਮ ਤੌਰ ਦੇ ਉੱਤੇ ਹਿਪ ਹੋਪ ਦੇ ਵਿੱਚ ਇੰਡੀਆ 'ਚ ਗਾਲਾਂ ਗੁਲਾਂ ਰਹਿ ਗਈਆਂ ਨੇ ਅਤੇ ਉਹ ਸਿੰਬੋਲਿਕ ਜਿਹੜੇ ਮਤਲਬ ਕੁਛ ਵਰਡ ਹੁੰਦੇ ਨੇ ਉਹ ਵਰਤੇ ਜਾਂਦੇ ਹੈਗੇ ਨੇ ਇਸ ਦੇ ਵਿੱਚ ਹਾਲੇ ਤੱਕ ਤਾਂ ਨਹੀਂ ਮੈਨੂੰ ਦੇਖਣ ਨੂੰ ਮਿਲਿਆ ਹੈਗਾ ਸੋ ਇਸ ਕਰਕੇ ਇਹ ਸੁਣ ਵੀ ਲਈਦੇ ਨੇ ਆਪਾਂ ਰੇਡੀਓ 'ਤੇ ਚਲਾ ਵੀ ਦੇਈਦੇ ਹੈਗੇ ਨੇ ਬਟ ਹਾਂ ਇਹ ਹੈਗਾ ਕਿ ਜੇ ਤੁਹਾਨੂੰ ਉਸ ਕਿਸਮ ਦਾ ਸ਼ੌਂਕ ਹੈਗਾ ਇੱਕ ਕਿਕਲੀ ਕਲੀਰ ਦੀ ਵੀ ਅੰਸ਼ ਨੇ ਸੁਣਾਇਆ ਸੀਗਾ ਉਹ ਵੀ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ 'ਚ ਆਪਾਂ ਸੁਣ ਹੀ ਲਈਏ ਫਿਰ

ਠੀਕ ਹੈ, ਮਤਲਬ ਸਾਊਥ ਇੰਡੀਅਨ ਮਿਊਜ਼ਿਕ ਦੇ ਨਾਲ ਜੇ ਤੁਸੀਂ ਉਸ ਕਿਸਮ ਦਾ ਪੰਜਾਬੀ ਲਿਰਿਕਸ ਲਿਆਂਦੀ, ਇੱਕ ਉਹ ਜਿਹੜਾ ਕੰਬੀਨੇਸ਼ਨ ਹੈਗਾ ਆਲਵੇਜ਼ ਚੱਲਦਾ ਹੀ ਹੈ, ਪਰ ਆਹ ਇੱਕ ਬੈਂਗਰ ਬੈਂਗਰ ਬੈਂਗਰ ਸ਼ਬਦ ਇੰਨਾ ਜ਼ਿਆਦਾ ਇਸ ਹਸਲ ਦੇ ਵਿੱਚ ਹੋ ਰਿਹਾ ਹੈਗਾ, ਉਹ ਵੀ ਮਤਲਬ ਹਰ ਹਰ ਸੀਜ਼ਨ ਦਾ ਇੱਕ ਇੱਕ ਸਟਾਈਲ ਹੋ ਜਾਂਦਾ ਹੈ ਨਾ, ਕਿ ਇੱਕ ਅੱਖਰ ਇਹ ਅੱਜ ਕੱਲ੍ਹ ਸ਼ਾਇਦ ਹਿਪ ਹੋਪ ਦੇ ਵਿੱਚ ਵੀ ਬਹੁਤ ਜ਼ਿਆਦਾ ਅੱਖਰ ਇਹ ਵਰਤਿਆ ਜਾ ਰਿਹਾ ਬੈਂਗਰ, ਜਦੋਂ ਕੋਈ ਗਾਣਾ ਬਹੁਤ ਕਮਾਲ ਦਾ ਹੋਵੇ ਤਾਂ ਬੈਂਗਰ, ਅਤੇ ਨਹੀਂ ਤਾਂ ਫਿਰ ਬੈਨ। ਹੁਣ ਹਿਪ ਹੋਪ ਦੇ ਜਿਹੜੇ ਜੱਜ ਹੈਗੇ ਨੇ ਮੇਨ ਬਾਦਸ਼ਾਹ, ਉਹਨਾਂ ਨੇ ਆਪਣਾ ਹੀ ਗਾਣਾ ਇਹਦੇ 'ਤੇ ਕੱਢਤਾ ਪੂਰਾ ਦਾ ਪੂਰਾ।

ਅੱਜ ਗਾਣਿਆਂ ਗੁਣਿਆਂ ਦੇ ਚੱਕਰ 'ਚ ਮੈਂ ਤਾਂ ਇਹ ਭੁੱਲੀ ਗਿਆ ਕਿ ਮੰਡੇ ਦਾ ਦਿਨ ਹੈਗਾ ਅਤੇ ਮੰਡੇ ਨੂੰ ਆਪਾਂ ਲੈ ਕੇ ਆਉਂਦੇ ਪ੍ਰੋਗਰਾਮ ਡੀਪ ਟਾਕ ਸ਼ੋ। ਸੋ ਉਹਦੇ 'ਚ ਬੜੀਆਂ ਡੀਪ ਗੱਲਾਂ ਹੋਣੀਆਂ ਨੇ, ਇਸ ਕਰਕੇ ਉਹਨਾਂ ਡੀਪ ਤੋਂ ਪਹਿਲਾਂ ਹੁਣ ਥੋੜ੍ਹੀ ਜਿਹੀਆਂ ਉੱਪਰਲੀਆਂ ਗੱਲਾਂ ਕਰ ਲਈਏ। ਮੈਂ ਇੱਕ ਨਿਊਜ਼ ਦੇਖੀ ਸੀ ਇੰਡੀਆ ਦੇ ਚੈਨਲਸ ਦੇ ਵਿੱਚ, ਇੰਡੀਆ ਦੇ ਕਿੱਥੇ ਕਿਹੜੇ 'ਤੇ ਦੇਖੀ ਸੀਗੀ, ਆਈ ਡੋਂਟ ਨੋ, ਮੈਂ ਹੁਣ ਮੇਰੇ ਯਾਦ ਨਹੀਂ ਹੈਗਾ ਪਰ ਕਿੱਥੇ ਪੜ੍ਹੀ ਸੀਗੀ। ਪਰ ਮੋਟਾ ਮੋਟਾ ਜਿਹਾ ਤੁਹਾਨੂੰ ਦੱਸਦਾ ਕਿ ਕੀਨੀਆ ਦੇ ਵਿੱਚ ਇੱਕ ਪਿੰਡ ਦੇ ਅੰਦਰ ਬੱਕਰੀਆਂ ਚਾਰਨ ਵਾਲੇ ਬੰਦੇ ਨੂੰ ਸੋਨੇ ਦੇ ਟੁਕੜੇ ਮਿਲੇ ਨੇ ਪਿਛਲੇ ਹਫ਼ਤੇ, ਅਤੇ ਉਹ ਤੋਂ ਬਾਅਦ ਫਿਰ ਉਹ ਪਿੰਡ ਦੇ ਵਿੱਚ ਹੁਣ ਭੀੜ ਪਈ ਹੈ ਕਿ ਸੋਨਾ ਲੱਭਣ ਦੇ ਲਈ। ਵੈਸੇ ਕੀਨੀਆ ਦੇ ਵਿੱਚ ਹੈਗਾ, ਇਹੋ ਜਿਹੀ ਗੱਲ ਨਹੀਂ ਹੈਗੀ, ਹੈਗਾ ਉੱਥੇ ਸੋਨਾ, ਪਰ ਹੁਣ ਕਹਿੰਦੇ ਕਿ ਉਹਨੇ 3 ਗ੍ਰਾਮ ਸੋਨਾ 36,000 ਕੀਨੀਅਨ ਜਿਹੜੀ ਕਰੰਸੀ ਹੁੰਦੀ ਹੈ ਉਹਨੂੰ ਸ਼ਿਲਿੰਗ ਕਹਿੰਦੇ ਨੇ, 36,000 ਸ਼ਿਲਿੰਗ ਦੇ ਵਿੱਚ ਲਗਭਗ $300 ਲਾ ਲਓ ਤੁਸੀਂ US ਆਪਣੇ ਆਸਟ੍ਰੇਲੀਅਨ ਡਾਲਰ, $300-350 ਦੇ ਵਿੱਚ ਵੇਚਤਾ ਉਹਨਾਂ ਨੇ, $270-280 US ਦੇ ਹੋ ਗਏ। ਅਤੇ ਹੁਣ ਇਹ ਹਾਲਾਤ ਬਣ ਗਏ ਨੇ ਕਿ ਉੱਥੇ ਝਾੜੀਆਂ ਦੇ ਵਿੱਚ ਲੋਕ ਇੱਕ ਆਪਣਾ ਫਾਫੜਾ ਜਿਹਾ ਲੈ ਕੇ ਅਤੇ ਇੱਕ ਤਸਲਾ ਲੈ ਕੇ ਇੱਕ ਉਹ ਲੈ ਕੇ ਉਹ ਉੱਥੇ ਪਹੁੰਚੇ ਹੋਏ ਨੇ, ਕਈ ਅਤੇ ਤਸਲਾ ਲੈ ਕੇ ਕਿ ਲੱਭੀ ਜਾਓ ਲੱਭੀ ਜਾਓ ਲੱਭੀ ਜਾਓ, ਹੈ ਨਾ। ਅਤੇ ਕਈਆਂ ਨੂੰ ਲੱਭ ਵੀ ਰਿਹਾ। ਹੈਰਾਨੀ ਦੀ ਗੱਲ ਇਹ ਹੈ, ਖਬਰ ਇਸ ਕਰਕੇ ਬਣੀ ਹੈ ਕਿਉਂਕਿ ਇਸ ਇੱਕ ਪਿੰਡ ਦੇ ਵਿੱਚ, ਇਸ ਪਿੰਡ ਦੇ ਹੀ ਨਹੀਂ ਪਰ ਬਾਹਰੋਂ ਵੀ ਲੋਕ ਆ ਰਹੇ ਹੈਗੇ ਨੇ, ਔਰ 10,000 ਲੋਕ ਸਿਰਫ ਉਹ ਇੱਕ ਟੋਟੇ ਜਿਹੇ 'ਚ ਹੀ ਲੱਗੇ ਹੋਏ ਨੇ, ਲੱਭਣ ਲੱਗੇ ਹੋਏ ਨੇ। ਉਹ ਖਬਰ ਜਦੋਂ ਮੈਂ ਪੜ੍ਹ ਲਈ ਅਤੇ ਦੇਖ ਲਈ, ਉਹ ਤੋਂ ਬਾਅਦ ਫਿਰ ਉੱਦਾਂ ਦੀਆਂ ਹੀ ਖਬਰਾਂ ਹੁਣ ਆਉਣ ਲੱਗ ਗਈਆਂ। ਅਸਲ ਦੇ ਵਿੱਚ ਉਸ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਸ਼ੋਅ ਸੋਨੇ ਦੇ ਉੱਤੇ ਵੀ ਕੀਤਾ ਸੀਗਾ ਆਪਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿ ਰਸ਼ੀਆ ਆਪਣਾ ਸੋਨਾ ਕੱਢ ਕੱਢ ਕੇ ਵੇਚਣ ਲੱਗਿਆ ਹੋਇਆ ਉਹਨੂੰ, ਅਤੇ ਉਹਦੇ ਕਰਕੇ ਫਿਰ ਇੱਕ ਹੋਰ ਵੀ ਰੀਲਾਂ ਜੀਆਂ ਜਾਂ ਸ਼ਾਰਟਸ ਉਹ ਜੇ ਆਉਣ ਲੱਗ ਗਏ ਕਿ ਸਮੁੰਦਰ ਦੇ ਵਿੱਚੋਂ ਲੋਕ ਦੇਖਦੇ ਨੇ ਨਾ ਉਹ, ਕਿ ਉਹ ਦੇਖੋ ਜੀ ਉਹ ਸੋਨਾ ਸੋਨਾ ਇਕੱਠਾ ਹੋ ਕੇ ਆ ਗਿਆ, ਉਹਨੂੰ ਫਿਰ ਧੋ ਲਓ ਅਤੇ ਫਿਰ ਉਹ ਸੋਨੇ ਦੇ ਛੋਟੇ ਛੋਟੇ ਜਿਹੇ ਪੱਥਰ ਉਹਨੂੰ ਵੇਚ ਦਿਓ, ਥਿੰਗਸ ਲਾਈਕ ਦੈਟ। ਆਈ ਡੋਂਟ ਨੋ, ਇਹ ਸੱਚ ਨਹੀਂ ਹੋਣਾ ਹੈਗਾ, ਸਾਰਾ ਕੁਝ ਇੱਦਾਂ ਨਹੀਂ ਹੁੰਦਾ ਹੈਗਾ। ਐਨੀਵੇਜ਼, ਅੱਜ ਦੇ ਦਿਨ ਪ੍ਰੋਗਰਾਮ ਡੀਪ ਟਾਕ ਸ਼ੋਅ ਇਹ ਦੱਸਣਾ ਸੀਗਾ ਤੁਹਾਨੂੰ ਕਿ ਸ਼ਾਮ ਨੂੰ 5 ਵਜੇ ਲੈ ਕੇ ਆਉਣਾ ਸੰਦੀਪ ਜੀ ਹੋਣਗੇ, ਪਰ ਹੁਣ ਕਿਉਂਕਿ ਬਾਦਸ਼ਾਹ ਚਲਾਇਆ ਤਾਂ ਫਿਰ ਗੁਰੂ ਰੰਧਾਵਾ ਦਾ ਵੀ ਨਵਾਂ ਗਾਣਾ ਆਇਆ ਹੈਗਾ, ਮਰਜ਼ੀ ਉਹ ਵੀ ਸੁਣਾ ਦਈਏ ਤੁਹਾਨੂੰ। ਗੁਰੂ ਰੰਧਾਵਾ ਨੇ ਪਿੱਛੇ ਜੇ ਕੁਛ ਬੈਕ ਟੂ ਬੈਕ ਗਾਣੇ ਕੱਢੇ ਨੇ, ਬੜੇ ਹਿੱਟ ਵੀ ਹੋਏ ਹੈਗੇ ਨੇ, ਪਰ ਹੁਣ ਤੱਕ ਉਹ ਕ੍ਰੈਡਿਟ ਨਹੀਂ ਸੀ ਦੇ ਰਹੇ। ਗੁਰਜੀਤ ਗਿੱਲ ਨਾਮ ਦਾ ਮੁੰਡਾ ਸੀਗਾ, ਉਹ ਲਿਖ ਰਿਹਾ ਸੀ, ਸ਼ਾਇਦ ਪਹਿਲੀ ਵਾਰ ਕ੍ਰੈਡਿਟ

ਉਮਰ ਦਾ ਇਹ ਗਾਣਾ ਸੀਗਾ। ਵੈਸੇ ਪਿਛਲੇ ਜੇ ਗਾਣੇ ਦੇ ਮੁੰਡੇ ਦੇ ਕਾਫੀ ਸੋਸ਼ਲ ਮੀਡੀਆ ਤੇ ਚੱਲੇ ਸੀਗੇ, ਮੈਨੂੰ ਲੱਗਿਆ ਕਿ ਉਹੋ ਜਿਹਾ ਕੁਛ ਹੋਊਗਾ। ਇੱਕ ਆ ਬੇਫਿਕਰਾ ਗਾਣਾ ਇਹਦਾ ਚੱਲਿਆ ਸੀਗਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੁਹਾਡੇ ਚੱਪਦੇ ਹੀ ਜਾਂਦੇ ਨੀ ਬੇਫਿਕਰਾ ਚਾ ਹੋਇਆ ਐ ਨੀ ਦਿਲ। ਇਹ ਬੰਬੇ ਸਟਾਈਲ ਦੇ ਵਿੱਚ ਪੰਜਾਬੀ ਗਾਣੇ ਗਾਉਂਦਾ ਹੈਗਾ, ਸੋ ਨਾ ਪੰਜਾਬੀਆਂ ਨੂੰ ਬਹੁਤਾ ਸਮਝ ਆ ਰਿਹਾ ਹੈਗਾ ਇਹ, ਨਾ ਉਹਨਾਂ ਨੂੰ ਕਰੋ ਐਨ। ਹੁਣ ਖਾਣ ਪੈਣੀ ਦਾ ਇੱਕ ਗਾਣਾ ਵੀ ਤੁਹਾਨੂੰ ਸੁਣਾ ਦਈਏ, ਅਤੇ ਇੱਕ ਗਾਣਾ ਲੁਧਿਆਣਾ, ਆਪਾਂ ਲੁਧਿਆਣਾ ਕਹਿ ਲੈਂਦੇ ਹਾਂ ਪੰਜਾਬ ਵਾਲੇ, ਬਾਕੀ ਲੁਧਿਆਣਾ ਕਹਿ ਦਿੰਦੇ ਹੈ।

ਪਤਾ ਨਹੀਂ ਲੱਗ ਰਿਹਾ ਖਾਣ ਭੈਣੀ ਦੁਆਵਾਂ ਦੇ ਰਿਹਾ ਕਿ ਗਾਣਾ ਗੁਣਾ ਕੱਢ ਰਹੇ ਗਾਣੇ ਦੇ ਜੁਗ ਜੁਗ ਜੀ ਜੱਟੀ ਐਨੀਵੇਜ਼ ਲੋ ਜੀ ਪ੍ਰੋਗਰਾਮ ਨੂੰ ਮੁਕਾਣ ਦੇ ਵੱਲ ਆ ਰਹੇ ਹੈਗੇ ਆਪਾਂ ਬਸ ਥੋੜ੍ਹੇ ਜਿਹੇ ਗਾਣੇ ਹੋਰ ਥੋੜ੍ਹਾ ਜਿਹਾ ਮੈਨੂੰ ਪਤਾ ਹੈ ਲੰਬਾ ਚਲਾ ਜਾਣਾ ਹੈਗਾ ਅਤੇ ਮੈਂ ਕਿਹਾ ਅੱਜ ਦੇ ਗਾਣੇ ਅੱਜ ਹੀ ਨਿਬੇੜ ਕੇ ਜਾਈਦੇ ਹੁੰਦੇ ਨੇ ਆਹ ਲੁਧਿਆਣਾ ਕਿਹੋ ਜਿਹਾ ਗਾਣਾ

ਬਾਕੀ ਗੱਲਾਂ ਠੀਕ ਹੈਗੀਆਂ, ਪਰ ਉਹ ਜਿਹੜਾ ਮਿਊਜ਼ਿਕ ਹੈਗਾ ਉਹ ਲੂਪ ਜਿਹੜਾ ਅੱਜ ਕੱਲ੍ਹ ਚੱਕ ਲਓ ਤੁਸੀਂ, ਇੱਕ ਲੂਪ ਚੱਕ ਕੇ ਉਹਦੇ ਉੱਤੇ ਹੀ ਗਾਣਾ ਬਣਾ ਦਿਓ ਫਿਰ। ਐਨੀਵੇਜ਼ ਆਈ ਡੋਂਟ ਨੋ, ਇਹ ਮਤਲਬ ਥੋੜ੍ਹਾ ਜਿਹਾ ਮਿਹਨਤ ਹੋਣੀ ਚਾਹੀਦੀ ਹੈਗੀ ਉਹਦੇ 'ਤੇ, ਮਿਊਜ਼ਿਕ ਦੇ ਉੱਤੇ ਤਾਂ ਹੋਣੀ ਚਾਹੀਦੀ ਹੈਗੀ ਆ, ਜੇ ਤੁਸੀਂ ਗਾਣੇ ਦੇ ਉੱਤੇ ਵੀਡੀਓ ਦੇ ਉੱਤੇ ਇੰਨੀ ਕਰ ਰਹੇ ਹੈਗੇ ਹੋ। ਅਤੇ ਜਦੋਂ ਇਹੋ ਜਿਹਾ ਗਾਣਾ ਹੈਗਾ ਤਾਂ ਮੈਂ ਸੋਚਿਆ ਕਿ ਇੱਕ, ਚਲੋ ਪਿੱਛੇ ਜੇ ਆਪਾਂ ਸਿਡਨੀ ਦੇ ਬੜੇ ਸਿੰਗਰਸ ਦੇ, ਆਸਟ੍ਰੇਲੀਆ ਦੇ ਸਿੰਗਰਸ ਦੇ ਚਲਾ ਰਹੇ ਹੈਗੇ ਗਾਣੇ, ਇੱਕ ਹੋਰ ਮੁੰਡਾ ਇੱਥੇ ਦਾ ਸਿਡਨੀ ਦਾ ਹੀ ਗੁਰੀ ਸੇਖ, ਉਹਦਾ ਵੀ ਸੁਣ ਕੇ ਦੇਖ ਲੈਂਦੇ ਹਾਂ ਕਿ ਇਹੋ ਜਿਹਾ ਗਾਣਾ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਲੈ ਕੇ ਹੋਏ ਹਾਂ ਹਾਜ਼ਰ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਡਾਕਟਰ ਸੰਦੀਪ ਜੀ ਆਪਣੀਆਂ ਡੀਪ ਥਿਊਰੀਜ਼ ਦੇ ਨਾਲ ਸਾਨੂੰ ਬਾਹਰ ਕੱਢ ਕੇ ਲੈ ਕੇ ਆਉਣਗੇ ਅੰਦਰੋਂ ਬਾਹਰ ਤੱਕ। ਅਤੇ ਕਿੰਨੀ ਕੁ ਬਾਹਰ ਜਾਂਦੇ ਹੈਗੇ ਹਾਂ ਅਤੇ ਕਿੰਨੀ ਕੁ ਤਾਂ ਜਾਂਦੇ ਹਾਂ ਅੱਜ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਸਭ ਤੋਂ ਪਹਿਲਾਂ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ, ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਪਿਛਲੇ ਕੁਛ ਕੁ ਐਪੀਸੋਡਸ ਦੇ ਵਿੱਚ ਹੁਣ ਅਸੀਂ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੀ ਹੈ ਕਿ ਸੀਰੀਜ਼ ਖੁੱਲ੍ਹੀ ਜੀ ਰੱਖੀ ਹੋਈ ਹੈ, ਉਹਦੇ ਚ ਆਲੇ ਦੁਆਲਿਓਂ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਨੇ, ਕਿਉਂਕਿ ਹੁਣ ਥੋੜ੍ਹਾ ਜਿਹਾ ਉਸ ਤਰੀਕੇ ਦੇ ਨਾਲ ਚੱਲੀਏ ਕਿ ਆਲੇ ਦੁਆਲੇ ਦੇ ਜਿਹੜੇ ਐਸੇ ਸਵਾਲ ਹੈਗੇ ਨੇ ਜਿਨ੍ਹਾਂ ਦੇ ਜਿਹੜੇ ਸਵਾਲ ਹੈਗੇ ਨੇ ਪਰ ਉਹਨਾਂ ਦੇ ਜਵਾਬ ਦੇਣ ਲੱਗਿਆਂ ਸਾਡੇ ਕੋਲ ਜਵਾਬ ਨਹੀਂ ਹੈਗੇ ਬਹੁਤੇ। ਅਤੇ ਜਿੱਦਾਂ ਕਿਉਂ ਹੈ ਬਲੂ ਹੈ, ਪਾਣੀ ਪਾਣੀ ਪਾਣੀ ਪਾਣੀ ਪਾਣੀ ਪਾਣੀ, ਉਹਦੇ 'ਤੇ ਆਪਾਂ ਗੱਲ ਕਰ ਲਈਏ। ਅੱਜ ਫਿਰ ਸੰਦੀਪ ਜੀ ਕਹਿੰਦੇ ਰੰਗਾਂ ਦੀ ਗੱਲ ਕਰਨੀ ਹੈ, ਅੱਜ ਕਿਹੜੇ ਰੰਗ ਦੀ ਗੱਲ ਕਰਨੀ ਹੈ
1: ਅੱਜ? ਹਾਂਜੀ ਮੈਂ ਕਰਦੀ ਹਾਂ ਗੱਲ, ਪਹਿਲਾਂ ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਮੈਂ ਸੋਚਿਆ ਤਾਂ ਲਈ ਫਿਰ ਸਵਾਲ
0: ਆਪਾਂ ਕੁਇਜ਼ ਕੁਇਜ਼ਿੰਗ ਖੇਡਦੇ।
1: ਹਾਂਜੀ ਬਿਲਕੁਲ, ਮੈਂ ਸਵਾਲ ਮੇਰਾ ਇਹ ਸੀਗਾ ਕਿ ਲਾਸਟ ਟਾਈਮ ਆਪਾਂ ਆਈ ਥਿੰਕ ਇੱਕ ਦੋ ਐਪੀਸੋਡ ਪਹਿਲਾਂ ਕਲਰਸ ਵਾਲਾ ਐਪੀਸੋਡ ਕੀਤਾ ਸੀਗਾ ਕਿ ਕਲਰਸ ਕਿਵੇਂ ਸਾਨੂੰ ਦੇਖਦੇ ਆ ਨਾ, ਤਾਂ ਮੇਰਾ ਸਵਾਲ ਤੁਹਾਨੂੰ ਇਹ ਆ ਅੱਜ ਕਿ ਸਾਨੂੰ ਜਿਹੜਾ ਰਾਤ ਦੇ ਟਾਈਮ ਤੇ ਸਕਾਈ ਜਿਹੜਾ ਡਾਰਕ ਕਿਉਂ ਲੱਗਦਾ ਹੈ, ਸਾਨੂੰ ਕੀ ਲੱਗਦਾ ਕਿ
0: ਰਾਤ ਨੂੰ ਹਨੇਰਾ ਹੋ ਜਾਂਦਾ ਇਸ ਕਰਕੇ ਸੂਰਜ ਘਰੇ ਚਲਾ ਜਾਂਦਾ, ਅਗਲੇ ਨੇ ਸੌਣਾ ਨੀ ਹੁੰਦਾ ਜਾ ਕੇ, ਅਗਲਾ ਦੁਕਾਨ ਦਾ ਸ਼ਟਰ ਸੁੱਟ ਜਾਂਦਾ, ਸਾਰਾ ਕੁਝ ਡਾਰਕ ਹੋ ਜਾਂਦਾ।

0: ਕਾਰ ਹੈਗੀ ਆ। ਸੋ ਏਦਾਂ ਦੇ ਸਾਰੇ ਜਿਹੜੇ ਕੁਸਚਨ ਜਿਹੜੇ ਡਿਫਰੈਂਟ ਡਿਫਰੈਂਟ ਲੋਕ ਪੁੱਛਦੇ ਸੀ, ਉਹਨਾਂ ਵਿੱਚੋਂ ਇੱਕ ਆਲਬਰ ਸੀਗਾ ਜਿਹਨੇ 1823 ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਇਹਨੇ ਇਹ ਚੀਜ਼ ਜਿਹੜੀ ਰੱਖੀ ਹੈ ਨਾ ਕਿ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ। ਸੋ ਇੱਥੇ ਜਿਹੜਾ ਹੌਲੀ ਹੌਲੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ ਕਿ ਇਹਦੇ ਕੋਈ ਹੋਰ ਰੀਜ਼ਨ ਵੀ ਹੋਣੇ ਆ। ਸੋ ਉਹਦੇ ਕੁਛ ਲੋਕਾਂ ਨੇ ਸੋਲੂਸ਼ਨ ਵੀ, ਮਤਲਬ ਉਹਨਾਂ ਕੁਛ ਲੋਕਾਂ ਨੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕੁਛ ਲੋਕ ਕਹਿੰਦੇ ਸੀ ਕਿ ਸਟਾਰਸ ਇਸ ਲਈ ਜਿਹੜਾ ਨਹੀਂ ਅਸਮਾਨ ਚਮਕਾ ਸਕਦੇ ਹੈਗੇ ਕਿਉਂਕਿ ਉਹ ਬਹੁਤ ਦੂਰ ਦੂਰ ਪ੍ਰੈਜੈਂਟ ਆ, ਮਤਲਬ ਸਾਨੂੰ ਦਿਖਾਈ ਨਹੀਂ ਦਿੰਦੇ, ਉਹਨਾਂ ਦੀ ਲਾਈਟ ਸਾਡੇ ਤੱਕ ਆਉਂਦੀਆਂ ਦੀ ਘੱਟ ਜਾਂਦੀ ਆ ਹਨਾ। ਕੁਛ ਲੋਕਾਂ ਨੇ ਜਿਹੜਾ ਇਹਦਾ ਜਵਾਬ ਦਿੱਤਾ, ਬਟ ਉਹਦਾ ਫਿਰ ਉਹਦਾ ਅੱਗੇ ਫਿਰ ਇੱਕ ਕੰਟਰਡਿਕਸ਼ਨ ਆ ਗਈ ਕਿ ਚਲੋ ਠੀਕ ਆ ਸਟਾਰ ਜਿਹੜੇ ਦੂਰ ਹੈਗੇ ਆ, ਪਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਯੂਨੀਵਰਸ ਸਾਡਾ ਜਿਹੜਾ ਐਕਸਪੈਂਡ ਹੋਈ ਜਾ ਰਿਹਾ, ਜਿੱਦਾਂ ਮੰਨ ਲਓ ਤੁਸੀਂ ਇੱਕ ਸਫੇਅਰ ਹੈਗਾ ਸਾਡਾ ਯੂਨੀਵਰਸ ਹੈ ਨਾ, ਉਹ ਵਧੀ ਜਾ ਰਿਹਾ ਸਾਰੇ ਪਾਸੇ ਨੂੰ, ਤੇ ਜਿੰਨਾ ਜਿੰਨਾ ਡਾਇਮੀਟਰ ਵੱਧ ਰਿਹਾ ਉਨੇ ਉਨੇ ਨੰਬਰ ਆਫ ਸਟਾਰਸ ਵੀ ਤਾਂ ਵੱਧ ਰਿਹਾ, ਤੇ ਫਿਰ ਉਹਨੂੰ ਉਹ ਜਿਹੜਾ ਹੈ ਪੋਜ਼ਿਟਿਵ ਨੈਗੇਟਿਵ ਜੇ ਨੰਬਰ ਜਿਹੜਾ ਮਤਲਬ ਉਹਨਾਂ ਦਾ ਡਿਸਟੈਂਸ ਵੱਧ ਰਿਹਾ ਤਾਂ ਉਹਨਾਂ ਦੇ ਨੰਬਰ ਵੀ ਵੱਧ ਰਿਹਾ, ਇਹਦਾ ਮਤਲਬ ਇਹ ਹੈ ਕਿ ਫਿਰ ਵੀ ਜਿਹੜਾ ਇੱਕ ਬੈਲੈਂਸ ਹੋਣਾ ਚਾਹੀਦਾ ਸੀਗਾ ਔਰ ਸਾਨੂੰ ਦਿਖਣੇ ਚਾਹੀਦੇ ਸੀ ਸਟਾਰ, ਕਿਉਂਕਿ ਅਸੀਂ ਚਮਕਦੇ ਤਾਂ ਦੇਖ ਨਹੀਂ ਸਕਦੇ ਹਾਂ ਨਾ, ਤਾਂ ਸਾਨੂੰ ਅਸਮਾਨ ਵੀ ਚਮਕਦਾ ਜਿਹੜਾ ਦਿਖਣਾ ਚਾਹੀਦਾ ਸੀ। ਸੋ ਉਸ ਤੋਂ ਇਲਾਵਾ ਜਿਹੜੀ ਜਦੋਂ ਅਸੀਂ ਕਲਰ ਵਾਲਾ ਐਪੀਸੋਡ ਕੀਤਾ ਸੀ ਉਸ ਟਾਈਮ ਅਸੀਂ ਇਹ ਗੱਲ ਕੀਤੀ ਸੀ ਕਿ ਲਾਈਟ ਸਾਨੂੰ ਦਿਨ ਵੇਲੇ ਅਸਮਾਨ ਜਿਹੜਾ ਬਲੂ ਇਸ ਲਈ ਦਿਖਦਾ ਹੈ ਕਿਉਂਕਿ ਸਾਈਟ ਨੂੰ ਸਕੈਟਰ ਕਰਨ ਦੇ ਲਈ ਅਰਥ ਦੇ ਵਿੱਚ ਐਟਮੋਸਫੇਅਰ ਹੈਗਾ ਸਾਡੇ ਕੋਲ ਨਾ ਅਰਥ ਦੇ ਉੱਤੇ, ਤੇ ਉਹ ਜਿਹੜਾ ਖਲਾਰ ਦਿੰਦਾ ਹੈ ਸਨਲਾਈਟ ਨੂੰ, ਇਸ ਲਈ ਮੂਨ ਦੇ ਉੱਤੇ ਸਾਨੂੰ ਨਹੀਂ ਦਿਖਦਾ ਹੈ। ਜਦੋਂ ਮੂਨ ਦੀ ਮੂਨ ਲੈਂਡਿੰਗ ਹੋਈ ਸੀ ਉਹਨਾਂ ਫੋਟੋ ਵਿੱਚ ਸਾਨੂੰ ਜਿਹੜਾ ਪਿੱਛੇ ਅਸਮਾਨ ਤਾਰਾ ਦਿਖਾਈ ਦਿੰਦਾ ਆ, ਹਾਲਾਂਕਿ ਉੱਥੇ ਦਿਨ ਦਾ ਟਾਈਮ ਸੀਗਾ ਹਨਾ, ਉਹ ਇਸ ਲਈ ਸੀਗਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਹੈਗਾ ਮੂਨ ਦੇ ਉੱਤੇ, ਤੇ ਉਹਦੀ ਵਜ੍ਹਾ ਨਾਲ ਜਿਹੜਾ ਸਨਲਾਈਟ ਖਿਲਰ ਵੀ ਨਹੀਂ ਹੈਗੀ ਔਰ ਸਾਨੂੰ ਕਲਰ ਦਿਖਾਈ ਨਹੀਂ ਦਿੰਦੇ, ਸਾਨੂੰ ਸਿਰਫ ਬਲੈਕ ਕਲਰ ਦਿਖਾਈ ਦਿੰਦਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਸਪੇਸ ਦੀ ਗੱਲ ਕਰਦੇ ਹਾਂ, ਸਪੇਸ ਨੂੰ ਅਸੀਂ ਮੋਸਟਲੀ ਵੈਕਿਊਮ ਮੰਨਦੇ ਹਾਂ, ਮਤਲਬ ਕਿ ਅਸੀਂ ਇਹ ਮੰਨਦੇ ਹਾਂ ਕਿ ਸਪੇਸ ਦੇ ਵਿੱਚ ਕੁਛ ਹੈ ਨੀ, ਮਤਲਬ ਕਿ ਖਾਲੀ ਆ ਸਪੇਸ, ਉਹਦੇ ਵਿੱਚ ਕੋਈ ਜਿਹੜੀਆਂ ਚੀਜ਼ਾਂ ਹੈ ਨੀ ਆ ਜਿਹੜੀਆਂ ਖਿਲਾਰ ਸਕਣ ਸਨਲਾਈਟ ਨੂੰ ਜਾਂ ਸਟਾਰ ਲਾਈਟ ਨੂੰ। ਬਟ ਜਦੋਂ ਅਸੀਂ ਉਹੀ ਜਦੋਂ ਸ਼ੁਰੂ ਦੇ ਆਪਾਂ ਐਸਟ੍ਰੋਨੋਮੀ ਦੇ ਐਪੀਸੋਡ ਕੀਤੇ ਸੀ, ਉਹਨਾਂ ਚ ਸਾਰੀ ਗੱਲ ਕੀਤੀ ਸੀ ਕਿ ਕਿੰਨੇ ਐਸਟ੍ਰੋਇਡ ਜਾਂ ਹੋਰ ਜਿਹੜੇ ਆ ਉਲਕਾ ਪਿੰਡ ਜਿਹੜੇ ਵਗੈਰਾ ਅਸੀਂ ਪੰਜਾਬੀ ਚ ਬੋਲਦੇ ਹਾਂ, ਉਹ ਸਾਰੀਆਂ ਚੀਜ਼ਾਂ ਹੈਗੀਆਂ ਨਾ, ਡਿਫਰੈਂਟ ਡਿਫਰੈਂਟ ਸਟਾਰਸ ਹੈਗੇ ਆ, ਤੇ ਕੋਸਮਿਕ ਡਸਟ ਅਸੀਂ ਇਹਨਾਂ ਚੀਜ਼ਾਂ ਨੂੰ ਕਹਿ ਦਿੰਦੇ ਹਾਂ ਕਿ ਕੋਸਮਿਕ ਡਸਟ ਤਾਂ ਹੈਗੀ ਆ, ਉਹ ਵੀ ਉਹ ਸਕੈਟਰ ਕਰਨੀ, ਮਤਲਬ ਉਹ ਸਨਲਾਈਟ ਨੂੰ ਖਿਲਾਰਨੀ ਚਾਹੀਦੀ ਸੀ ਅਗਰ ਅਰਥ ਵਰਗਾ ਐਟਮੋਸਫੇਅਰ ਨਹੀਂ ਹੈਗਾ, ਬਟ ਉਹਦਾ ਆਪਣਾ ਉਹਦੇ ਵਿੱਚ ਜਿਹੜੀ ਡਸਟ ਹੈਗੀ ਆ ਸਪੇਸ ਦੇ ਵਿੱਚ, ਉਹ ਜਿਹੜੀ ਉਹ ਇੱਕ ਰੀਜ਼ਨ ਹੋਣਾ ਚਾਹੀਦਾ ਸੀਗਾ ਕਿ ਉਹ ਚਾਹੇ ਰਾਤ ਸੀ ਚਾਹੇ ਦਿਨ ਸੀਗੀ, ਉਹ ਸਨਲਾਈਟ ਨੂੰ ਜਾਂ ਦੂਜੇ ਸਟਾਰਸ ਦੀ ਲਾਈਟ ਨੂੰ ਖਿਲਾਰਦੀ ਤੇ ਸਾਨੂੰ ਕਲਰ ਨਜ਼ਰ ਆਉਂਦੇ ਹਨਾ। ਬਟ ਇਹਦਾ ਵੀ ਜਿਹੜਾ ਰੀਜ਼ਨ ਹੈਗਾ, ਇੱਕ ਇੱਕ ਬਹੁਤ ਮਤਲਬ ਫੇਮਸ ਐਸਟ੍ਰੋਨੋਮਰ ਹੈਗਾ ਨੀਲ ਡੀਗ੍ਰਾਸ, ਸ਼ਾਇਦ ਜਿਹੜੇ ਲੋਕ ਸੁਣਦੇ ਉਹਨਾਂ ਨੇ ਦੇਖਿਆ ਹੋਣਾ, ਉਹਨੇ ਸੁਣੇ ਹੋਣੇ ਆ, ਉਹ ਪੋਡਕਾਸਟ ਕਰਦੇ ਆ, ਉਹਨਾਂ ਨੇ ਇੱਕ ਮਤਲਬ ਥਿਊਰੀ ਇੱਕ ਮੈਥਮੈਟੀਕਲ ਕੈਲਕੂਲੇਸ਼ਨ ਦਿੱਤੀ ਕਿ ਜੇ ਅਸੀਂ ਆਪਣਾ ਜਿਹੜਾ ਸਨ ਹੈਗਾ ਆ ਉਹਨੂੰ ਅਸੀਂ ਇੱਕ ਫੁੱਲ ਸਟੋਪ ਵਾਂਗ ਮੰਨ ਲਈਏ, ਜਿੱਦਾਂ ਜਦੋਂ ਅਸੀਂ ਸੈਂਟੈਂਸ ਲਿਖਦੇ ਹਾਂ ਕੋਈ ਹਨਾ, ਅਸੀਂ ਫੁੱਲ ਸਟੋਪ ਲਾ ਦਿੰਦੇ ਹਾਂ, ਤੇ ਇੰਨਾ ਛੋਟਾ ਮਤਲਬ ਆਪਾਂ ਸਨ ਨੂੰ ਮੰਨ ਲਈਏ, ਤਾਂ ਉਹਦਾ ਜਿਹੜਾ ਨੀਅਰੈਸਟ ਸਟਾਰ ਹੈਗਾ ਆ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਕੈਲਕੂਲੇਟ ਕੀਤਾ ਕਿ ਉਹਦਾ ਨੀਅਰੈਸਟ ਸਟਾਰ ਜਿਹੜਾ ਉਹਦੇ ਤੋਂ ਐਟਲੀਸਟ 4 ਮੀਲ ਦੂਰ ਹੋਊਗਾ ਹਨਾ। ਇਹ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਨ ਸਾਡਾ ਸਿਰਫ ਇੱਕ ਫੁੱਲ ਸਟੋਪ ਦੇ ਬਰਾਬਰ ਦੇ ਸਾਈਜ਼ ਦਾ ਹੈ, ਹੁਣ ਸਾਨੂੰ ਪਤਾ ਸਾਡਾ ਸਨ ਕਿੰਨਾ ਵੱਡਾ ਹੈ, ਤਾਂ ਤੁਸੀਂ ਸੋਚ ਸਕਦੇ ਹਾਂ ਕਿ ਸਪੇਸ ਦੇ ਵਿੱਚ ਜਿਹੜੇ ਸਟਾਰਸ ਇੱਕ ਦੂਜੇ ਤੋਂ ਕਿੰਨੀ ਕਿੰਨੀ ਡਿਸਟੈਂਸ ਦੇ ਉੱਤੇ ਜਿਹੜੇ ਪ੍ਰੈਜੈਂਟ ਹੁੰਦੇ ਆ ਹਨਾ, ਇਹਦਾ ਮਤਲਬ ਉਹਨਾਂ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਹੈ, ਚਾਹੇ ਉੱਥੇ ਡਸਟ ਵੀ ਹੈਗੀ ਹੈ ਮਤਲਬ ਹੋਰ ਪਾਰਟੀਕਲਸ ਵੀ ਹੈਗੇ ਆ, ਫੇਰ ਵੀ ਕਿਉਂਕਿ ਜਿਹੜੀ ਉੱਥੇ ਸਪੇਸ ਜ਼ਿਆਦਾ ਹੈਗੀ ਆ, ਤਾਂ ਇਸ ਲਈ ਕੁਛ ਏਰੀਆ ਇੱਦਾਂ ਦਾ ਹੋ ਸਕਦਾ ਜਿੱਥੇ ਕੁਛ ਵੀ ਨਹੀਂ ਪ੍ਰੈਜੈਂਟ ਔਰ ਕੁਛ ਏਰੀਆ ਇੱਦਾਂ ਦਾ ਹੋ ਸਕਦਾ ਜਿੱਥੇ ਹੈਗੀ ਆ ਮਟੀਰੀਅਲ ਪ੍ਰੈਜੈਂਟ ਨਾ। ਸੋ ਇਸ ਲਈ ਜਿਹੜਾ ਸਾਨੂੰ ਕਿਉਂਕਿ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈਗਾ, ਇਸ ਲਈ ਸਾਨੂੰ ਉੱਥੇ ਜਿਹੜੀ ਆ ਸਪੇਸ ਜਿਹੜੀ ਆ ਬਲੈਕ ਦਿਖਾਈ ਦਿੰਦੀ ਆ। ਇਹ ਫਿਰ ਕੁਛ ਲੋਕਾਂ ਦਾ ਜਿਹੜਾ ਇੱਕ ਵਨ ਆਫ ਦ ਸੋਲੂਸ਼ਨ ਤੁਸੀਂ ਕਹਿ ਸਕਦੇ, ਵਨ ਆਫ ਦ ਰੀਜ਼ਨ ਤੁਸੀਂ ਕਹਿ ਸਕਦੇ ਕਿਉਂ ਆਪਾਂ ਜਿਹੜਾ ਇਹ ਬਲੈਕ ਲੱਗਦਾ ਸਕਾਈ, ਉਹ ਇਸ ਲਈ ਕਿਉਂਕਿ ਸਾਡਾ ਸਪੇਸ ਬਹੁਤ ਜ਼ਿਆਦਾ ਮਤਲਬ ਫੈਲਿਆ ਹੋਇਆ ਹੈਗਾ ਔਰ ਇਹਦੇ ਵਿੱਚ ਬਹੁਤ ਘੱਟ ਹਾਂਜੀ ਡਿਸਟੈਂਸ ਹੈਗਾ।
1: ਰਾਈਟ ਰਾਈਟ, ਅੱਛਾ ਦੈਟ ਕੁਡ ਬੀ ਵਨ ਰੀਜ਼ਨ ਕਿ ਯੂਨੀਵਰਸ ਹਰ ਸੈਕਿੰਡ ਹਰ ਪਲ ਹਰ ਵਕਤ ਜਿਹੜਾ ਵੱਧ ਰਿਹਾ ਹੈਗਾ, ਅਤੇ ਇਕੱਲਾ ਸੂਰਜ ਜਿਹੜਾ ਇਸ ਸੋਲਰ ਪਲੈਨਟ ਜਿਸ ਗਲੈਕਸੀ ਦੇ ਅਸੀਂ ਹਿੱਸਾ ਹੈਗੇ ਉਹਦੇ 'ਚ ਸਾਨੂੰ ਸਭ ਤੋਂ ਵੱਧ ਰੋਸ਼ਨੀ ਹੋ ਹੀ ਦਿੰਦਾ, ਅਤੇ ਦੂਜੇ ਤਾਰੇ ਜੇ ਦੇਣਾ ਵੀ ਚਾਹੁਣ ਤਾਂ ਉਹ ਖਿੰਡ ਖਿੰਡ ਕੇ ਦੂਰ ਹੋਈ ਜਾ ਰਹੇ ਹੈਗੇ ਨੇ ਕਿਉਂਕਿ ਯੂਨੀਵਰਸ ਲਗਾਤਾਰ ਫੈਲ ਰਿਹਾ। ਹੁਣ ਐਸਟ੍ਰੋਨਾਟਸ ਜਿਹੜੇ ਹੈਗੇ ਨੇ ਜਿਹੜੇ ਪੁਲਾੜ 'ਚ ਜਾਂਦੇ ਨੇ, ਉਹਨਾਂ ਨੂੰ ਵੀ ਕੀ ਇਹ ਕਾਲਾ ਹੀ ਦਿਖਦਾ ਹੈਗਾ ਕਿਉਂਕਿ ਉਹ ਤਾਂ ਸੂਰਜ ਤੋਂ ਫਿਰ ਬਹੁਤ ਪਰੇ ਚਲੇ ਜਾਂਦੇ ਨੇ, ਉਹਨਾਂ ਦੇ ਲਾਗੇ ਤਾਂ ਹੋਰ ਅਲੱਗ ਅਲੱਗ ਸਟਾਰਸ ਹੋਣਗੇ, ਧਰਤੀ ਅਸੀਂ ਸਮਝ ਸਕਦੇ ਹਾਂ ਕਿ ਇੱਕ ਸਕੇਲ ਦੇ ਵਿੱਚ ਹੀ ਘੁੰਮ ਰਹੀ ਹੈਗੀ ਹੈ ਤੇ ਇੱਕ ਹੀ ਜਗ੍ਹਾ ਦੇ ਉੱਤੇ ਸਟੇਬਲ ਹੈਗੀ ਹੈ ਸੂਰਜ ਦੇ ਆਲੇ ਦੁਆਲੇ, ਬਟ ਐਸਟ੍ਰੋਨੋਟਸ ਆ ਦੇ ਗੋ ਅਵੇ ਫਰੋਮ ਪਲੈਨਟ ਅਰਥ ਤੇ ਸੂਰਜ ਤੋਂ ਵੀ ਉਰਾਂ ਪਰਾਂ ਚਲੇ ਜਾਂਦੇ ਹੋਣਗੇ, ਸੋ ਉਹਨਾਂ ਦਾ ਕੀ ਪਰਸਪੈਕਟਿਵ ਹੈਗਾ ਇਹਨੂੰ ਲੈ ਕੇ?
0: ਅਸਮਾਨ ਜਿਹੜਾ ਉਹਨਾਂ ਦੇ ਅਰਾਊਂਡ ਵੀ ਕਾਲਾ ਦਿਖਦਾ, ਔਫ ਕੋਰਸ ਉਹਨਾਂ ਨੂੰ ਵੀ ਕਾਲਾ ਹੀ ਦਿਖਦਾ ਹਨਾ, ਤੇ ਇਹਦਾ ਵੀ ਇੱਕ ਰੀਜ਼ਨ ਇਹੀ ਹੈ ਕਿ ਜਿੱਦਾਂ ਮੈਂ ਕਿਹਾ ਕਿ ਕਿਉਂਕਿ ਸਪੇਸ ਜਿਹੜੀ ਆ ਉਹਦੇ ਚ ਵੈਕਿਊਮ ਅਸੀਂ ਮੰਨਦੇ ਹਾਂ ਕਿ ਜਦੋਂ ਉੱਤੇ ਜਿਹੜੀ ਆ ਕੁਛ ਨੀ ਪ੍ਰੈਜੈਂਟ ਹੈਗਾ, ਆਲਮੋਸਟ ਮਤਲਬ ਐਮਪਟੀ ਹੈਗੀ ਆ ਸਾਡੇ ਅਰਥ ਦੇ ਐਟਮੋਸਫੇਅਰ ਦੇ ਕੰਪੈਰੀਜ਼ਨ, ਤੇ ਇਸ ਲਈ ਕਿਉਂਕਿ ਉੱਥੇ ਕੋਈ ਗੈਸਿਸ ਨੀ ਹੈਗੀਆਂ, ਡਸਟ ਪਾਰਟੀਕਲਸ ਨੀ ਹੈਗੇ ਜਿਹੜੇ ਕਿ ਸੂਰਜ ਦੀ ਜਿਹੜੀ ਲਾਈਟ ਨੂੰ ਜਿਹੜੀ ਆ ਉਹ ਖਿਲਾਰ ਦੇਣ ਆਸੇ ਪਾਸੇ, ਇਸ ਵਜ੍ਹਾ ਨਾਲ ਉੱਥੇ ਵੀ ਸਾਨੂੰ ਜਿਹੜਾ ਅਸਮਾਨ ਕਾਲਾ ਦਿਖਦਾ ਹੈਗਾ ਤੇ ਸਾਨੂੰ ਕਲਰ ਨੀ ਦਿਖਦੇ ਹੈਗੇ। ਹੁਣ ਇਹਦਾ ਜਿਹੜਾ ਇਹ ਰੀਜ਼ਨ ਜਿੱਦਾਂ ਕਹਿ ਰਹੇ ਕਿ ਮਤਲਬ ਇਹ ਕਾਲਾ ਦਿਖਦਾ ਇੱਕ ਸੋਲੂਸ਼ਨ, ਮਤਲਬ ਇਹਦਾ ਇੱਕ ਰੀਜ਼ਨ ਇਹ ਹੈਗਾ ਕਿ ਸਪੇਸ ਬਹੁਤ ਪਹਿਲੀ ਹੋਈ ਹੈ, ਇਸ ਤੋਂ ਇਲਾਵਾ ਹੋਰ ਵੀ ਰੀਜ਼ਨ ਜਿਹੜੇ ਹੈਗੇ ਇਹਦੇ ਕਿ ਕਿਉਂ ਆਪਾਂ ਨੂੰ ਇੱਦਾਂ ਲੱਗਦਾ ਹੈਗਾ। ਇਹਦਾ ਵਨ ਮਤਲਬ ਇਹਨਾਂ ਦਾ ਜਿਹੜਾ ਰੀਜ਼ਨ ਹੈਗਾ ਉਹ ਹੈ ਕਿ ਜਦੋਂ ਅਸੀਂ ਕਲਰਸ ਦੀ ਪੇਮੈਂਟ ਗੱਲ ਕੀਤੀ ਸੀ ਤਾਂ ਅਸੀਂ ਵੇਵ ਲੈਂਥ ਦੀ ਗੱਲ ਕੀਤੀ ਸੀ ਹਨਾ, ਕਿ ਇੱਕ ਲਾਈਟ ਜਿਹੜੀ ਇੱਕ ਤਰ੍ਹਾਂ ਦੀ ਲਾਈਟ ਦੇ ਵਿੱਚ ਉਹਦੀ ਇੱਕ ਰੇਸ ਤੋਂ ਦੂਜੀ ਰੇਸ ਤੱਕ ਕਿੰਨਾ ਡਿਸਟੈਂਸ ਹੈਗਾ ਉਹਨੂੰ ਅਸੀਂ ਵੇਵ ਲੈਂਥ ਕਹਿੰਦੇ, ਮਤਲਬ ਲੈਂਥ ਕਿੰਨੀ ਹੈਗੀ ਇੱਕ ਰੇਸ ਤੋਂ ਦੂਜੀ ਰੇਸ ਹਨਾ। ਤੇ ਅਸੀਂ ਵਿਵਜੋਰ ਦੀ ਗੱਲ ਕੀਤੀ ਸੀ ਕਿ ਜਦੋਂ ਜਿਹੜਾ ਵਾਇਲਟ ਕਲਰ ਹੁੰਦਾ ਉਹਦੀ ਸਭ ਤੋਂ ਛੋਟੀ ਵੇਵ ਲੈਂਥ ਹੁੰਦੀ ਹੈ, ਔਰ ਰੈਡ ਕਲਰ ਦੀ ਸਭ ਤੋਂ ਜਿਹੜੀ ਵੱਡੀ ਵੇਵ ਲੈਂਥ ਹੁੰਦੀ ਹੈ, ਮਤਲਬ ਜਿੰਨਾ ਜਿੰਨਾ ਡਿਸਟੈਂਸ ਲਾਈਟ ਦੇ ਵਿੱਚ ਵੱਧਦਾ ਜਾਂਦਾ ਉਹਨਾਂ ਉਹਨਾਂ ਜਿਹੜੀ ਉਹਦੀ ਵੇਵ ਲੈਂਥ ਦੀ ਜਿਹੜੀ ਵੱਧਦੀ ਜਾਂਦੀ ਹੈ ਹਨਾ, ਮਤਲਬ ਉਹਨਾਂ ਉਹਨਾਂ ਦੂਰ ਹੁੰਦਾ ਜਾਂਦਾ। ਔਰ ਜਦੋਂ ਅਸੀਂ ਹਿਊਮਨ ਆਈ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹ ਵਿਜ਼ੀਬਲ ਲਾਈਟ ਜਿਹਦੇ ਵਿੱਚ ਸੱਤ ਕਲਰ ਆਉਂਦੇ ਆ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈਡ, ਇਹ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਹੋਰ ਕੋਈ ਨਾ ਤਾਂ ਅਸੀਂ ਵਾਇਲਟ ਤੋਂ ਛੋਟੀ ਵੇਵ ਲੈਂਥ ਵਾਲੀਆਂ ਜਿਹੜੀਆਂ ਰੇਜ ਦੇਖ ਸਕਦੇ ਹਾਂ, ਜਿਹੜੀਆਂ ਐਕਸਰੇਜ ਵਗੈਰਾ ਹੋ ਗਈਆਂ, ਰੇਡੀਓ ਵੇਵਸ ਹੋ ਗਈਆਂ, ਸੋਰੀ ਐਕਸਰੇਜ ਵਗੈਰਾ ਹੋ ਗਈਆਂ, ਨਾ ਹੀ ਅਸੀਂ ਇਹਦੇ ਤੋਂ ਵੱਡੀ ਰੈਡ ਤੋਂ ਵੱਡੀ ਵੇਵ ਲੈਂਥ ਵਾਲੀ ਦੇਖ ਸਕਦੇ ਹਾਂ ਜਿਹੜੀਆਂ ਅੱਗੇ ਜਿਹੜੀਆਂ ਤੁਸੀਂ ਜਿਹੜੀਆਂ ਇਹਨਾਂ ਦੇ ਵਿੱਚ ਰੇਡੀਓ ਵੇਵਸ ਵਗੈਰਾ ਦੇ ਵਿੱਚ ਚਲੇ ਜਾਂਦੀਆਂ ਸਾਡੀਆਂ, ਜਾਂ ਮਾਈਕ੍ਰੋਵੇਵ ਦੇ ਵਿੱਚ ਚਲੇ ਜਾਂਦੀਆਂ, ਉਹ ਵਾਲੀਆਂ ਵੇਵਸ ਅਸੀਂ ਨਹੀਂ ਦੇਖ ਸਕਦੇ। ਸੋ ਜਿਹੜਾ ਅੱਜ ਦੇ ਟਾਈਮ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਇੰਸਟਰੂਮੈਂਟ ਹੈਗੇ ਆ, ਤੇ ਜਿਹੜੇ ਆ ਟੈਲੀਸਕੋਪ ਜਿਹੜੀ ਅਸੀਂ ਸਾਡੇ ਕੋਲ ਹੈਗੇ, ਹਬਲ ਟੈਲੀਸਕੋਪ ਹੈਗਾ ਜਾਂ ਜੇਮਸ ਵੈਬ ਟੈਲੀਸਕੋਪ ਹੈਗਾ ਜਿਹੜਾ ਅਸੀਂ ਸਕਾਈ ਸਪੇਸ ਦੇ ਵਿੱਚ ਭੇਜਿਆ, ਤਾਂ ਹੁਣ ਸਾਨੂੰ ਅਸੀਂ ਐਕਚੁਅਲ ਚ ਚੀਜ਼ਾਂ ਦੇਖ ਸਕਦੇ। ਹੁਣ ਅਸੀਂ ਸਿਰਫ ਜਿਹੜੇ ਆ ਮੈਥਮੈਟੀਕਲ ਜਾਂ ਥਰੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਹੀ ਨਹੀਂ ਕਹਿ ਰਹੇ, ਹੁਣ ਸਾਡੇ ਕੋਲ ਪ੍ਰੂਫ ਹੈਗੇ ਆ ਹਨਾ। ਸਾਨੂੰ ਇਹ ਪਤਾ ਹੈ ਕਿ ਜਿਹੜਾ ਸਾਡਾ ਅਸਮਾਨ ਹੈਗਾ ਉਹ ਮੋਸਟਲੀ ਮਾਈਕ੍ਰੋਵੇਵ ਰੇਜ ਵਾਲੀ ਜਿਹੜੀ ਆ ਜ਼ੋਨ ਦੇ ਵਿੱਚ ਆਉਂਦਾ ਹੈ, ਨਾ ਕਿ ਵਿਜ਼ੀਬਲ ਲਾਈਟ ਦੇ ਜ਼ੋਨ ਦੇ ਵਿੱਚ ਆਉਂਦਾ ਹੈ। ਤੇ ਬੇਸਿਕਲੀ ਸਾਨੂੰ ਅਸਮਾਨ ਕਾਲਾ ਦਿਖਦਾ ਹੈਗਾ ਉਹ ਇਸ ਲਈ ਨਹੀਂ ਦਿਖਦਾ ਕਿ ਅਸਮਾਨ ਕਾਲਾ ਹੈਗਾ, ਉਹ ਇਸ ਲਈ ਦਿਖਦਾ ਕਿਉਂਕਿ ਅਸੀਂ ਐਜ਼ ਅ ਹਿਊਮਨ ਹੋਰ ਕੋਈ ਕਲਰ ਦੇਖ ਨਹੀਂ ਸਕਦੇ ਹੈਗੇ ਜਿਹੜਾ ਰੈੱਡ ਤੋਂ ਬਾਹਰ ਕਲਰ ਜਾ ਰਿਹਾ ਹੈ, ਕਿਉਂਕਿ ਮਾਈਕ੍ਰੋਵੇਵ ਜਿਹੜੀ ਆ ਉਹ ਰੈੱਡ ਤੋਂ ਬਾਅਦ ਦੇ ਕਲਰ ਆ, ਜਿੱਦਾਂ ਤੁਸੀਂ ਇੱਦਾਂ ਇਮੇਜਿਨ ਕਰ ਸਕਦੇ ਕਿ ਤੁਸੀਂ ਰੈੱਡ ਦੇ ਉੱਪਰ ਜਿਹੜਾ ਇੱਕ ਮਤਲਬ ਡਰਾਇੰਗ ਕਰ ਰਹੇ ਹਾਂ, ਰੈੱਡ ਦੇ ਉੱਪਰ ਜਿਹੜਾ ਕੋਈ ਬਰਾਊਨ ਕਲਰ ਕਰ ਦੋ ਜਾਂ ਬਲੈਕ ਕਲਰ ਕਰ ਦੋ, ਉਦੋਂ ਸਾਨੂੰ ਡਾਰਕ ਦਿਖਣ ਲੱਗ ਜਾਂਦਾ ਨਾ। ਸੋ ਡਾਰਕ ਸ਼ੇਡ ਦੇ ਵਿੱਚ ਚਲੇ ਜਾਂਦਾ ਜਿਹੜਾ ਸਾਡੀ ਅਸਮਾਨ ਦੇ ਵਿੱਚ ਜਿਹੜੀ ਸਾਡੀ ਲਾਈਟਸ ਹੈਗੀਆਂ ਉਹ ਰੈੱਡ ਨਾਲੋਂ ਡਾਰਕ ਸ਼ੇਡ ਦੇ ਵਿੱਚ ਆ, ਜਿਹੜੀਆਂ ਹਿਊਮਨ ਆਈ ਨੂੰ ਵਿਜ਼ੀਬਲ ਨਹੀਂ ਹੁੰਦੀਆਂ। ਸੋ ਜਿਹੜਾ ਇਹਦਾ ਮੇਨ ਰੀਜ਼ਨ ਉਹ ਇਹੀ ਆ, ਅਗਰ ਸਾਡੀਆਂ ਆਈਜ਼ ਜਿਹੜੀਆਂ ਮਾਈਕ੍ਰੋਵੇਵ ਦੇਖ ਸਕਦੀਆਂ ਹੁੰਦੀਆਂ, ਜਿਵੇਂ ਕਿ ਕੁਛ ਬੀਜ਼ ਵਗੈਰਾ ਦੇਖ ਸਕਦੀਆਂ, ਤਾਂ ਸਾਨੂੰ ਵੀ ਜਿਹੜਾ ਸਕਾਈ ਜਿਹੜਾ ਉਹ ਬਲੈਕ ਦੀ ਬਜਾਏ ਹੋ ਸਕਦਾ ਕੁਛ ਹੋਰ ਕਲਰ ਦਾ ਨਜ਼ਰ ਆਉਂਦਾ, ਜਿਹੜਾ ਕਿ ਅਸੀਂ ਅੱਜ ਜਿਹੜਾ ਆਪਣੀ ਟੈਲੀਸਕੋਪ ਦੇ ਥਰੂ ਦੇਖ ਸਕਦੇ ਹਾਂ।
1: Okay, all right, makes sense. ਠੀਕ ਹੈ, ਇਹਦੇ ਚ ਨਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ, ਇਸ ਤੋਂ ਬਾਅਦ ਮੇਰਾ ਇੱਕ ਹੋਰ ਸਵਾਲ ਹੈਗਾ ਕਿ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਊ ਡੂ ਦੇ ਲੁੱਕ ਲਾਈਕ, ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤਾਂ ਤੁਸੀਂ ਪੁੱਛ ਲਿਆ ਕਰੋ ਇਸ ਐਪੀਸੋਡ 'ਚ, ਨਹੀਂ ਤਾਂ ਅਗਲੇ 'ਚ ਅਸੀਂ ਪੁੱਛ ਲਿਆ ਕਰਾਂਗੇ। ਤੇ ਇਸ ਤਰੀਕੇ ਦੇ ਨਾਲ ਸਿਲਸਿਲਾ ਫਿਰ ਬਣਦਾ ਰਹਿੰਦਾ ਹੈਗਾ, ਕਿਉਂਕਿ ਇਕੱਲੀ ਗੱਲ ਕਹਿਣੀ ਨਹੀਂ ਹੈਗੀ, ਸੁਣਨੀ ਵੀ ਹੈਗੀ, ਤੇ ਸੁਣ ਕੇ ਫਿਰ ਅੱਗੇ ਰਿਐਕਟ ਵੀ ਕਰਨਾ ਹੈਗਾ। ਪ੍ਰੋਗਰਾਮ ਡਿਕ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਸੰਦੀਪ ਕੌਰ ਦੇ ਨਾਲ।

0: ਜੋ ਹਾਂਜੀ 1674 ਹੈ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ। ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
6: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
5: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
5: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
8: This station is now the ultimate power in the universe.
0: Radio Haji 16748.
9: ਹਾਂਜੀ, ਸਵਾਗਤ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਸਾਇੰਸ ਦੀਆਂ, ਵਿਗਿਆਨ ਦੀਆਂ ਗੱਲਾਂ, ਔਰ ਅੱਜ ਤਾਂ ਪੁਲਾੜ ਦੀਆਂ ਗੱਲਾਂ ਚੱਲ ਰਹੀਆਂ ਹੈਗੀਆਂ, ਸਪੇਸ ਦੀਆਂ ਗੱਲਾਂ ਚੱਲ ਰਹੀਆਂ। ਗੱਲਾਂ ਬੜੀਆਂ ਕਾਲੀਆਂ ਚੱਲ ਰਹੀਆਂ ਨੇ, ਬੜੀਆਂ ਹਨੇਰੀਆਂ ਚੱਲ ਰਹੀਆਂ ਨੇ, ਪਰ ਉਸ ਹਨੇਰੀਆਂ ਗੱਲਾਂ ਦੇ ਵਿੱਚ, ਉਹਨਾਂ ਕਾਲੀਆਂ ਗੱਲਾਂ ਦੇ ਵਿੱਚ ਚਾਨਣ ਮਨਾਰਾ ਬਣ ਕੇ ਡਾਕਟਰ ਸੰਦੀਪ ਕੌਰ ਜੀ ਸਾਡੇ ਵਿੱਚ ਹੈਗੇ ਨੇ, ਦੱਸ ਰਹੇ ਨੇ ਸਾਨੂੰ ਕਿ ਕਿਉਂ ਜਿਹੜਾ ਹਨੇਰੇ ਹੋਣ ਤੋਂ ਬਾਅਦ ਹਨੇਰਾ ਜ਼ਿਆਦਾ ਹੋ ਜਾਂਦਾ, ਰਾਤ ਇੰਨੀ ਰਾਤ ਕਿਉਂ ਲੱਗਦੀ ਹੈ, ਕਾਲੀ ਇੰਨੀ ਕਾਲੀ ਕਿਉਂ ਹੋ ਜਾਂਦੀ ਹੈ ਰਾਤ, ਅਤੇ ਉਹਦੇ ਬਾਰੇ ਕੁਛ ਇੱਕ ਜਿਹੜੇ ਮੋਟੇ ਮੋਟੇ ਤੌਰ ਦੇ ਉੱਤੇ ਤੁਹਾਨੂੰ ਜਿੱਦਾਂ ਆਲਬਰਟਸ ਪੈਰਾਡੋਕਸ ਦੇ ਹਵਾਲੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਕਾਰਨ ਹੈਗੇ ਨੇ। ਇੱਕ ਤਾਂ ਰੰਗਾਂ ਦਾ, ਵਿਬਗੌਰ ਦਾ ਜਿਹੜਾ ਕੰਸੈਪਟ ਹੈਗਾ ਉਹ ਹੈਗਾ, ਦੂਸਰਾ ਯੂਨੀਵਰਸ ਐਕਸਪੈਂਸ਼ਨ ਦਾ ਇੱਕ ਐਸਪੈਕਟ ਹੈਗਾ, ਅਤੇ ਤੀਜਾ ਜਿਹੜੇ ਦੂਸਰੇ ਤਾਰੇ ਹੈਗੇ ਨੇ, ਸਾਰੇ ਹੀ ਉਨੇ ਬ੍ਰਾਈਟ ਨਹੀਂ ਹੁੰਦੇ। ਪਰ ਉਹਦੇ 'ਚੋਂ ਹੀ ਅਗਲਾ ਸਵਾਲ ਹੁਣ ਮੇਰਾ ਨਿਕਲ ਰਿਹਾ ਹੈਗਾ, ਸੰਦੀਪ ਜੀ, ਵਾਕਈ ਜਿਹੜੇ ਟਵਿੰਕਲ ਟਵਿੰਕਲ ਲਿਟਲ ਸਟਾਰ ਹੁੰਦੇ ਨੇ ਕਿ ਨਹੀਂ ਹੁੰਦੇ? ਸਾਰੇ ਹੀ ਹੁੰਦੇ ਨੇ ਚਮਕਦੇ?
10: ਹਾਂਜੀ, ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ ਭਾਜੀ, ਕਿਉਂਕਿ ਜਦੋਂ ਅਸੀਂ ਜਿਹੜੀ ਟਵਿੰਕਲ ਟਵਿੰਕਲ ਸਟਾਰ ਸਾਡੀ ਪੁਆਇੰਟਸ, ਕਾਫੀਆਂ ਪੁਰਾਣੀਆਂ ਪੁਆਇੰਟਸ ਆ, ਹਰ ਬੱਚੇ ਨੂੰ ਸਕੂਲ 'ਚ ਸਿਖਾਉਂਦੇ ਆ, ਹਨਾ। ਪਰ ਜਦੋਂ ਤੁਸੀਂ ਐਸਟ੍ਰੋਨੋਮਰਸ ਨੂੰ ਪੁੱਛਦੇ ਆ ਤਾਂ ਉਹ ਸਾਨੂੰ, ਉਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਟਾਰਸ ਹੁੰਦੇ ਆ ਉਹ ਟਵਿੰਕਲ ਨਹੀਂ ਕਰਦੇ ਹੈਗੇ। ਇਹ ਸਾਨੂੰ ਲੱਗਦਾ ਏਦਾਂ ਆ ਕਿ ਸਟਾਰਸ ਟਵਿੰਕਲ ਕਰ ਰਹੇ ਆ, ਬਟ ਸਟਾਰਸ ਲਗਾਤਾਰ ਜਿਹੜੀ ਉਹਨਾਂ ਦੀ ਲਾਈਟ ਜਿਹੜੀ ਆ ਉਹ ਆਉਂਦੀ ਰਹਿੰਦੀ ਆ। ਇੱਥੇ ਵੀ ਜਿਹੜਾ ਇਹਦਾ ਬੇਸਿਕ ਰੀਜ਼ਨ ਵੀ ਫੇਰ ਸਾਡੀ ਅਰਥ ਦਾ ਐਟਮੋਸਫੇਅਰ ਹੀ ਹੈਗਾ ਆ, ਉਹਦੀ ਵਜ੍ਹਾ ਨਾਲ ਹੀ ਸਾਨੂੰ ਜਿਹੜੇ ਸਟਾਰ ਟਵਿੰਕਲ ਕਰਦੇ ਲੱਗਦੇ ਆ। ਉਹ ਇਸ ਲਈ ਕਿਉਂਕਿ ਸਟਾਰਸ ਜਿਹੜੇ ਸਾਨੂੰ ਪਤਾ ਕਾਫੀ ਦੂਰ ਹੁੰਦੇ ਆ ਸਾਡੇ ਤੋਂ, ਹਨਾ। ਤੇ ਸਾਨੂੰ ਜਿਹੜੀ ਆ ਜਦੋਂ ਇਹਨਾਂ ਦੀ ਲਾਈਟ ਜਿਹੜੀ ਆਉਂਦੀ ਹੈ ਐਟਮੋਸਫੇਅਰ ਦੇ ਉੱਤੇ, ਤਾਂ ਐਟਮੋਸਫੇਅਰ ਦੇ ਵਿੱਚ ਹੁਣ ਜਿੱਦਾਂ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਕਿ ਬਹੁਤ ਸਾਰੀ ਡਸਟ ਜਾਂ ਹੋਰ ਚੀਜ਼ਾਂ ਪ੍ਰੈਜੈਂਟ ਹੁੰਦੀਆਂ, ਹਨਾ। ਤਾਂ ਉਸ ਟਾਈਮ ਦੇ ਉੱਤੇ ਜਦੋਂ ਸਨ ਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ, ਸਟਾਰਸ ਦੀ ਲਾਈਟ ਸਾਡੇ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੀ ਆ, ਤਾਂ ਕੀ ਹੁੰਦਾ ਕਿ ਉਹ ਜਿਹੜਾ ਐਟਮੋਸਫੇਅਰ ਜਿਹੜਾ ਸਾਡਾ ਉਹਨੂੰ ਡਿਫਰੈਂਟ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਚਲਾ ਦਿੰਦਾ। ਜਿਹੜੀ ਲਾਈਟ ਹੁੰਦੀ ਹੈ ਨਾ ਉਹ ਸਿੱਧੀ ਨੀ ਆਉਂਦੀ, ਇਹਨੂੰ ਤੁਸੀਂ ਏਦਾਂ ਮੰਨ ਸਕਦੇ ਹੋ, ਮੰਨ ਲਓ ਤੁਸੀਂ ਬਹੁਤ ਜਿਹੜੀ ਕਰਾਊਡਿਡ ਪਲੇਸ ਦੇ ਵਿੱਚੋਂ ਜਾ ਰਹੇ ਹਾਂ ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਜਾਂ ਜਾ ਕੇ ਤੁਸੀਂ ਸ਼ੋਪਿੰਗ ਮਾਲ ਤੇ ਜਾ ਰਹੇ ਹਾਂ ਨਾ, ਤੇ ਜਦੋਂ ਸਾਨੂੰ ਕੋਈ ਅੱਗਿਓਂ ਆ ਰਿਹਾ ਹੈਗਾ ਤਾਂ ਸਾਡਾ ਪਾਥ ਚੇਂਜ ਹੁੰਦਾ ਰਹਿੰਦਾ ਹੈ ਨਾ, ਆਪਾਂ ਸਟ੍ਰੇਟ ਲਾਈਨ ਦੇ ਵਿੱਚ ਨਹੀਂ ਚੱਲ ਸਕਦੇ ਕੰਪੈਰੇਟਿਵਲੀ ਅਗਰ ਅਸੀਂ ਕਿਸੇ ਖਾਲੀ ਜਗ੍ਹਾ ਦੇ ਵਿੱਚ ਤੁਰ ਰਹੇ ਹਾਂ ਨਾ। ਸੇਮ ਸਟਾਰਸ ਦੀ ਟਾਈਪ ਨਾਲ ਵੀ ਹੁੰਦਾ, ਜਦੋਂ ਐਟਮੋਸਫੇਅਰ ਵਿੱਚ ਐਂਟਰ ਕਰਦੇ ਆ ਤਾਂ ਜਿਹੜੀ ਡਸਟ ਪਾਰਟੀਕਲ ਦੀ ਵਜ੍ਹਾ ਨਾਲ ਉਹਨਾਂ ਦੇ ਜਿਹੜੇ ਪਾਥ ਜਿਹੜੇ ਆ ਉਹ ਜ਼ਿਗ ਜ਼ੈਗ ਤਰ੍ਹਾਂ ਜਿਹੜੇ ਇੱਕ ਪਾਥ ਜਿਹੜਾ ਉਹਨਾਂ ਦਾ ਬਦਲਦਾ ਰਹਿੰਦਾ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਦੇ ਏਦਾਂ ਲੱਗਦਾ ਕਿ ਉਹਦੀ ਲਾਈਟ ਘੱਟ ਰਹੀ ਆ ਹਨਾ। ਮੰਨ ਲਓ ਤੁਸੀਂ ਏਦਾਂ ਦੀ ਏਰੀਆ ਦੇ ਵਿੱਚ ਖੜੇ, ਕਿਉਂਕਿ ਜਿਹੜਾ ਐਟਮੋਸਫੇਅਰ ਸਾਡਾ ਹੁੰਦਾ ਉਹਦੀ ਉਹਦੀ ਜਿਹੜੀ ਆ ਟੈਂਪਰੇਚਰ ਵੀ ਹਰ ਲੇਅਰ ਦੇ ਵਿੱਚ ਡਿਫਰੈਂਟ ਹੁੰਦਾ, ਕਿਤੇ ਘੱਟ ਹੁੰਦਾ ਕਿਤੇ ਵੱਧ ਹੁੰਦਾ, ਔਰ ਜਿਹੜੇ ਆ ਗੈਸਿਸ ਜਾਂ ਡਸਟ ਪਾਰਟੀਕਲ ਦਾ ਵੀ ਜਿਹੜੀ ਡੈਂਸਿਟੀ ਵੀ ਇੱਦਾਂ ਹੁੰਦੀ ਆ ਕਿ ਕਿਸੇ ਏਰੀਆ ਦੇ ਵਿੱਚ ਘੱਟ ਹੋ ਸਕਦੀ ਹੈ, ਕਿਸੇ ਏਰੀਆ ਦੇ ਵਿੱਚ ਵੱਧ ਹੋ ਸਕਦੀ ਹੈ ਹਨਾ, ਜਾਂ ਕਿਉਂਕਿ ਸਾਨੂੰ ਪਤਾ ਹਵਾ ਹੈਗੀ ਐਟਮੋਸਫੇਅਰ ਹੈਗਾ ਤਾਂ ਉਹ ਇੱਧਰ ਉੱਧਰ ਫਿਰਦਾ ਤੁਰਦੀਆਂ ਰਹਿੰਦੀਆਂ ਗੈਸਾਂ ਵਗੈਰੀਆਂ ਜਾਂ ਐਟਮ ਜਿਹੜੇ ਡਸਟ ਪਾਰਟੀਕਲ ਹੈਗੇ ਆ, ਤਾਂ ਉਹਦੀ ਵਜ੍ਹਾ ਨਾਲ ਵੀ ਜਿਹੜਾ ਇੱਕ ਪਲੇਸ ਦੇ ਉੱਤੇ ਅਗਰ ਤੁਸੀਂ ਬੈਠ ਕੇ ਸਟਾਰ ਨੂੰ ਦੇਖ ਰਹੇ ਹੈਗੇ ਆ ਤਾਂ ਹੋ ਸਕਦਾ ਇੱਕ ਸੈਕਿੰਡ ਦੇ ਵਿੱਚ ਜਿਹੜੀ ਆ ਉਹਦੇ ਉੱਪਰ ਜਿਹੜੀ ਘੱਟ ਜਿਹੜੀ ਡਸਟ ਹੈਗੀ ਆ, ਬਟ ਅਗਲੇ ਮਿੰਟ ਜਾਂ ਅਗਲੇ ਸੈਕਿੰਡ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਡਸਟ ਆ ਗਈ ਆ ਹਨਾ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਸਨ ਲਾਈਟ ਸਿੱਧੀ ਸਾਡੀ ਸਟਾਰਸ ਦੀ ਲਾਈਟ ਸਾਡੀ ਅੱਖਾਂ ਤੱਕ ਨਹੀਂ ਪਹੁੰਚਦੀ, ਸਾਨੂੰ ਏਦਾਂ ਲੱਗਦਾ ਕਿ ਇਹ ਚਮਕ ਰਿਹਾ ਹੈ, ਕਿ ਇਹਦੀ ਲਾਈਟ ਘੱਟ ਹੋ ਰਹੀ ਆ ਔਰ ਇਹਦੀ ਜਿਹੜੀ ਲਾਈਟ ਜਿਹੜੀ ਵੱਧ ਹੋ ਰਹੀ ਆ।
9: ਓਕੇ ਆਲ ਰਾਈਟ, ਠੀਕ ਹੈ। ਪਰ ਇਹ ਸਾਰੇ ਪਲੈਨਟਸ ਦੇ ਕੇਸ ਦੇ ਵਿੱਚ ਵੀ ਇੱਦਾਂ ਹੈਗਾ ਕਿ ਸਾਰੇ ਪਲੈਨਟਸ, ਹੁਣ ਜਿਵੇਂ ਧਰਤੀ ਦੇ ਉੱਤੇ ਤਾਂ ਚਲੋ ਠੀਕ ਹੈ, ਸੂਰਜ ਆਪਾਂ ਕਹਿ ਦਿੰਦੇ ਹਾਂ ਕਿ ਚਾਹੇ ਇੱਕ ਸਾਈਕਲ ਹੀ ਹੈ, 12 ਘੰਟੇ ਦਾ ਸਾਈਕਲ ਹੈ, ਉਹਦੇ 'ਚ ਉਹ ਰੌਸ਼ਨੀ ਦਿੰਦਾ ਹੈਗਾ, ਪਰ ਬਾਕੀ ਪਲੈਨਟਸ ਦੇ ਉੱਤੇ ਫਿਰ ਕੀ ਸੀਨ ਹੈਗਾ ਕਿ ਉਹ ਸਾਰੇ ਫਿਰ ਹਨੇਰੇ 'ਚ ਨੇ?
10: ਨਹੀਂ, ਬਾਕੀ ਪਲੈਨਟ ਦਾ ਵੀ ਇਹੀ ਸੀਨ ਕਿ ਜਿੱਦਾਂ ਹੁਣ ਕਿਸੇ ਪਲੈਨਟ ਜਿਹੜਾ ਪਲੈਨਟ ਜਿਹਦੇ ਉੱਤੇ ਐਟਮੋਸਫੇਅਰ ਹੋਊਗਾ ਹਨਾ, ਅਰਥ ਵਰਗਾ ਐਟਮੋਸਫੇਅਰ ਹੋਊਗਾ ਜਿਹੜਾ ਕਿ ਸਾਨੂੰ ਅਜੇ ਤੱਕ ਬਹੁਤੇ ਪਲੈਨਟ ਦੇ ਉੱਤੇ ਨਹੀਂ ਮਿਲਿਆ, ਇਸ ਲਈ ਸਾਨੂੰ ਲਾਈਫ ਵੀ ਹਨਾ ਨਹੀਂ ਮਿਲ ਰਹੀ ਹੈਗੀ ਉੱਥੇ, ਪਰ ਜਿਹਨਾਂ ਦੀ ਜਿਹਨਾਂ ਪਲੈਨਟ ਤੇ ਦਾ ਇੱਕ ਐਟਮੋਸਫੇਅਰ ਹੋਊਗਾ ਜਿੱਥੇ ਕੁਛ ਡਿਫਰੈਂਟ ਤਰ੍ਹਾਂ ਦੀਆਂ ਗੈਸਿਸ ਪ੍ਰੈਜੈਂਟ ਹੋਗੀਆਂ ਹਨਾ, ਜਾਂ ਡਸਟ ਪਾਰਟੀਕਲ ਉਹ ਚੀਜ਼ਾਂ ਪ੍ਰੈਜੈਂਟ ਹੋਗੀਆਂ, ਉੱਥੇ ਸੇਮ ਇਹੀ ਫਿਨੋਮਿਨਾ ਹੋਊਗਾ ਕਿ ਜਿਹੜੀ ਆ ਸਾਨੂੰ ਕਲਰਸ ਦਿਖਣਗੇ ਔਰ ਜਿਹੜੀ ਆ ਸਨਲਾਈਟ ਜਾਂ ਸਟਾਰ ਲਾਈਟ ਜਿਹੜੀ ਹੈਗੀ ਆ ਉਹ ਇੱਧਰ ਉੱਧਰ ਫੈਲੂਗੀ, ਉਹ ਡਸਟ ਪਾਰਟੀਕਲ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਹਨਾ, ਜਾਂ ਫਿਰ ਗੈਸਾਂ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਉਹਨਾਂ ਦਾ ਜਿਹੜਾ ਪਾਥ ਚੇਂਜ ਹੁੰਦਾ ਜਾਊਗਾ ਲਾਈਟ ਦਾ, ਸਾਨੂੰ ਇੱਕ ਸਟ੍ਰੇਟ ਜਿਹੜੀ ਨਹੀਂ ਦਿਖੂਗੀ। ਪਰ ਇਹਦੇ ਚ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈਗੀ ਆ ਕਿ ਜਦੋਂ ਅਸੀਂ ਪਲੈਨਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਸਟਾਰਸ ਹੋ ਗਏ, ਪਲੈਨਟਸ ਹੋ ਗਏ, ਇਹਨਾਂ ਸਾਰਿਆਂ ਦੀ ਆਪਣੀ ਇੱਕ ਲਾਈਟ ਹੁੰਦੀ ਆ ਹਨਾ, ਤੇ ਸਾਨੂੰ ਪਲੈਨਟਸ ਕਦੇ ਚਮਕਦੇ ਸਾਨੂੰ ਨਹੀਂ ਦਿਖਦੇ, ਜਿੱਦਾਂ ਸਾਨੂੰ ਇਹ ਸਟਾਰਸ ਜਿਹੜੇ ਟਵਿੰਕਲ ਕਰਦੇ ਦਿਖ ਜਾਂਦੇ, ਸਾਨੂੰ ਪਲੈਨਟਸ ਨਹੀਂ ਦਿਖਦੇ, ਉਹ ਇਸੇ ਵਜ੍ਹਾ ਨਾਲ ਕਿਉਂਕਿ ਪਲੈਨਟਸ ਕੰਪੈਰੇਟਿਵਲੀ ਸਾਡੇ ਨੇੜੇ ਹੁੰਦੇ ਆ ਸਟਾਰਸ ਦੇ ਨਾਲੋਂ, ਇਸ ਲਈ ਜਦੋਂ ਨੇੜੇ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਕੋਈ ਸਟਾਰ ਦਿਖਦਾ ਹੈ ਅਸਮਾਨ ਦੇ ਵਿੱਚ, ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਹ ਸਟਾਰ ਹੋਊਗਾ, ਸਭ ਤੋਂ ਪਹਿਲਾਂ ਤੁਹਾਨੂੰ ਸਟਾਰ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਪਲੈਨਟਸ ਨਜ਼ਰ ਆਊਗਾ ਅਸਮਾਨ ਵਿੱਚ, ਫਿਰ ਸਾਨੂੰ ਜਿਹੜੇ ਸਟਾਰਸ ਜਿਹੜੇ ਨਜ਼ਰ ਆਉਂਦੇ ਹੈਗੇ ਆ। ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਟਰੀਬਿਊਟ ਕਰਦੀਆਂ ਹੈਗੀਆਂ ਕਿ ਜਿਹੜਾ ਇਹ ਐਟਮੋਸਫੇਅਰ ਜਿਹੜਾ ਮਤਲਬ ਸਾਨੂੰ ਕਿੱਦਾਂ ਦੇ ਸਟਾਰਸ ਜਾਂ ਸਾਡਾ ਜਿਹੜਾ ਸਕਾਈ ਕਿੱਦਾਂ ਦਾ ਦਿਖਾਈ ਦਿੰਦਾ ਹੈ ਇੱਕ ਟਾਈਮ ਦੇ ਉੱਤੇ। ਤੇ ਇਸ ਲਈ ਜਿਹੜੀ ਜਦੋਂ ਅਸੀਂ ਟੈਲੀਸਕੋਪ ਦੀ ਗੱਲ ਕਰਦੇ ਹਾਂ ਤਾਂ ਟੈਲੀਸਕੋਪ ਅਸੀਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਟੈਲੀਸਕੋਪ ਮਤਲਬ ਰੀਸੈਂਟਲੀ ਜਿਹੜਾ ਇਹਨਾਂ ਨੇ ਲਗਾਇਆ ਸੀਗਾ ਇੱਕ ਟੈਲੀਸਕੋਪ ਅਮੈਰੀਕਾ ਦੇ ਵਿੱਚ ਕਿਤੇ, ਉਹ ਵੀ ਜਿਹੜਾ ਉਹ ਕਾਫੀ ਜਿਹੜੇ ਮਾਊਂਟੇਨਸ ਦੇ ਉੱਤੇ ਹੁੰਦੇ ਆ, ਕਦੇ ਸਾਨੂੰ ਲੋਅਰ ਲੈਵਲ ਦੇ ਉੱਤੇ ਜਿਹੜੇ ਨਹੀਂ ਟੈਲੀਸਕੋਪ ਦਿਖਦੇ ਹੈਗੇ ਹਨਾ। ਉਹਦਾ ਰੀਜ਼ਨ ਵੀ ਇਹੀ ਹੈ ਕਿਉਂਕਿ ਅਰਥ ਦੇ ਐਟਮੋਸਫੇਅਰ ਜਿਹੜਾ ਉਹ ਜਿਹੜਾ ਟੈਲੀਸਕੋਪਸ ਨੂੰ ਪ੍ਰੋਪਰਲੀ ਦਿਖਣ ਨਹੀਂ ਦਿੰਦਾ ਹੈਗਾ ਸਟਾਰਸ ਨੂੰ। ਸੋ ਜਦੋਂ ਇਹ ਜਿਹੜੇ ਆ ਟੈਲੀਸਕੋਪ ਵੱਡੇ ਵੱਡੇ ਟੈਲੀਸਕੋਪ ਸਟਾਰਸ ਨੂੰ ਜਾਂ ਸਾਡੇ ਪਲੈਨਟਸ ਨੂੰ ਅਬਜ਼ਰਵ ਕਰਦੇ ਆ, ਤਾਂ ਉਹ ਇਸ ਲਈ ਹਾਈ ਲੈਵਲ ਦੇ ਉੱਤੇ ਲਾਏ ਜਾਂਦੇ, ਮਾਊਂਟੇਨ ਲੈਵਲ ਦੇ ਉੱਤੇ ਲਾਏ ਜਾਂਦੇ, ਕਿਉਂਕਿ ਉੱਥੇ ਜਿਹੜੀ ਆ ਡਸਟ ਪਾਰਟੀਕਲ ਜਾਂ ਜਿਹੜੇ ਆ ਘੱਟ ਹੁੰਦੇ ਆ, ਤੇ ਐਟਮੋਸਫੇਅਰ ਜਿਹੜਾ ਅਰਥ ਦਾ ਹੈਗਾ ਉਹਨਾਂ ਦੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਉਹ ਪ੍ਰੋਪਰਲੀ ਦੇਖ ਸਕਦਾ ਕਿਸੇ ਸਟਾਰ ਨੂੰ ਅਗਰ ਉਹਨਾਂ ਨੇ ਵਿਜੁਅਲਾਈਜ਼ ਕਰਨਾ ਹੈ ਨਾ। ਇਸ ਲਈ ਜਿਹੜਾ ਐਡਵਿਨ ਹਬਲ ਟੈਲੀਸਕੋਪ ਹੈਗਾ, ਕਾਫੀ ਮਸ਼ਹੂਰ ਟੈਲੀਸਕੋਪ ਹੈਗਾ, ਉਹ ਜਿਹੜਾ ਸਾਡੇ ਅਰਥ ਤੋਂ ਜਿਹੜਾ ਦੂਰ ਹੈਗਾ, ਮਤਲਬ ਅਰਥ ਦੇ ਗਰਾਊਂਡ ਦੇ ਨੇੜੇ ਨਹੀਂ ਹੈਗਾ, ਉਹ ਇਸੇ ਲਈ ਉੱਥੇ ਭੇਜਿਆ ਗਿਆ ਸੀ ਕਿਉਂਕਿ ਜਿਹੜਾ ਪ੍ਰੋਪਰਲੀ ਇਹਨਾਂ ਨੇ ਆਪਣੀ ਯੂਨੀਵਰਸ ਨੂੰ ਅਬਜ਼ਰਵ ਕਰਨਾ ਸੀਗਾ। ਨਹੀਂ ਤਾਂ ਯੂਜੁਅਲ ਜਿੱਦਾਂ ਬਾਕੀ ਟੈਲੀਸਕੋਪ ਹੁਣ ਇਸ ਟਾਈਮ ਸਾਡੇ ਕੋਲ ਅਰਥ ਦੇ ਉੱਤੇ ਹੈਗੇ, ਉਦਾਂ ਦਾ ਹੀ ਉਹ ਟੈਲੀਸਕੋਪ ਹੈਗਾ, ਬਟ ਕਿਉਂਕਿ ਉਹ ਉੱਪਰ ਹਾਈਟ ਦੇ ਉੱਤੇ ਲੱਗਿਆ ਤਾਂ ਉੱਥੇ ਕੋਈ ਵੀ ਐਟਮੋਸਫੇਅਰ ਜਿਹੜਾ ਸਾਇੰਟਿਸਟ ਦੀ ਜਿਹੜੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਔਰ ਉਹ ਪ੍ਰੋਪਰਲੀ ਜਿਹੜਾ ਜੋ ਵੀ ਉਹਨਾਂ ਨੇ ਆਬਜ਼ਰਵੇਸ਼ਨ ਕਰਨੀਆਂ ਹੁੰਦੀਆਂ ਉਹ ਕਰ ਸਕਦੇ ਆ ਜਿਹੜਾ ਟੈਲੀਸਕੋਪ ਦੇ ਥਰੂ। ਤੇ ਇਹਦੀ ਇੱਕ ਹੋਰ ਇੱਕ ਪਤਾ ਹੈ ਕਿ ਲੱਖਾਂ ਕਰੋੜਾਂ ਸਟਾਰਸ ਹੈਗੇ ਆ ਹਨਾ, ਪਰ ਕਿਉਂਕਿ ਜਿਹੜੀ ਆ ਜਿਹੜਾ ਸਾਨੂੰ ਅੱਜ ਸਾਨੂੰ ਪਤਾ ਕਿ ਜਿਹੜਾ ਸਭ ਤੋਂ ਪੁਰਾਣੇ ਸਟਾਰ ਦੀ ਅਸੀਂ ਲਾਈਟ ਦੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ, ਅੱਜ ਤੱਕ ਅਸੀਂ ਦੇਖੀ ਹੈਗੀ ਆ, ਉਹ ਸਾਡੇ ਤੋਂ 3,80,000 ਸਾਲ ਜਿਹੜਾ ਲਾਈਟ ਜਿਹੜਾ ਕਿਲੋਮੀਟਰ ਦੂਰ ਹੈਗਾ, ਸੋਰੀ 3,80,000 ਕਿਲੋਮੀਟਰ ਜਿਹੜਾ ਦੂਰ ਹੈਗਾ, ਤੇ ਉਨੇ ਪੁਰਾਣੇ ਅਸੀਂ ਜਿਹੜੀ ਆ ਸਟਾਰਸ ਦੀ ਲਾਈਟ ਅੱਜ ਤੱਕ ਦੇਖ ਸਕਦੇ ਹਾਂ, ਤੇ ਜਿਹੜੇ ਸਟਾਰਸ ਇਸ 3,80,000 ਕਿਲੋਮੀਟਰ ਤੋਂ ਦੂਰ ਦੇ ਸਟਾਰਸ ਹੋ ਗਏ, ਉਹਨਾਂ ਦੀ ਲਾਈਟ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ ਹਿਊਮਨਸ ਤੱਕ, ਇਸ ਲਈ ਅਸੀਂ ਉਹਨਾਂ ਨੂੰ ਵੀ ਅਬਜ਼ਰਵ ਨਹੀਂ ਕਰ ਰਹੇ, ਇਸ ਲਈ ਸਾਨੂੰ ਬਿਲਕੁਲ ਜਿਹੜਾ ਇੱਕ ਅਨਦਰ ਰੀਜ਼ਨ ਹੈਗਾ ਕਿ ਇਸ ਲਈ ਸਾਨੂੰ ਜਿਹੜਾ ਸਕਾਈ ਜਿਹੜਾ ਇੰਨਾ ਚਮਕਦਾ ਨਹੀਂ ਦਿਖਾਈ ਦਿੰਦਾ ਰਾਤ ਦੇ ਵਿੱਚ, ਤੇ ਮੋਸਟ ਜਿਹੜਾ ਪ੍ਰੋਬੇਬਲ ਰੀਜ਼ਨ ਤਾਂ ਇਹੀ ਹੈ ਕਿ ਕਿਉਂਕਿ ਅਸੀਂ ਐਜ਼ ਅ ਹਿਊਮਨ ਜਿਹੜੇ ਅਸੀਂ ਮਾਈਕਰੋਵੇਵਸ ਨੂੰ ਦੇਖ ਨਹੀਂ ਸਕਦੇ, ਇਸ ਲਈ ਸਾਨੂੰ ਕੋਈ ਹੋਰ ਕਲਰ ਨਹੀਂ ਦਿਖਾਈ ਦਿੰਦਾ, ਸਾਨੂੰ ਹਨੇਰਾ ਹਨੇਰਾ ਹੀ ਜਿਹੜਾ ਅਸਮਾਨ ਦੇ ਵਿੱਚ ਦਿਖਦਾ ਹੈ।
9: ਰਾਈਟ ਰਾਈਟ ਰਾਈਟ, ਵੈਸੇ ਤਾਂ ਐਡਵਿਨ ਹਬਲ ਜਿਹੜੀ ਉਹਦੇ ਦੂਰਬੀਨ ਦੇ ਰਾਹੀਂ ਆਪਾਂ ਜਿਹੜਾ ਤੁਸੀਂ ਦੱਸ ਰਹੇ ਹੋ, ਮੇਰੇ ਖਿਆਲ ਦੇ ਨਾਲ ਦੁਨੀਆ ਦੀ ਵਨ ਆਫ ਦੀ ਬਿਗੈਸਟ ਕਿਹਾ ਜਾਂਦਾ ਹੈਗਾ ਕਿ ਦੂਰਬੀਨ ਹੈਗੀ ਉਹ, ਹੈ ਨਾ, ਅਤੇ ਐਡਵਿਨ ਹਬਲ ਜਿਨ੍ਹਾਂ ਦੇ ਬਾਰੇ ਸੰਦੀਪ ਜੀ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹੈਗੇ ਨੇ ਕਿ ਬੜੀਆਂ ਸਾਰੀਆਂ ਥਿਊਰੀਆਂ ਉਹਨਾਂ ਨੇ ਇਜਾਦ ਕੀਤੀਆਂ ਨੇ, ਬਟ ਮੇਜਰਲੀ ਇਸੇ ਹੀ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿ ਉਹਨਾਂ ਨੇ ਇਸ ਗੱਲ ਨੂੰ ਦੱਸਿਆ ਸੀਗਾ ਕਿ ਮਿਲਕੀ ਵੇ ਤੋਂ ਇਲਾਵਾ ਵੀ ਗਲੈਕਸੀਜ਼ ਹੈਗੀਆਂ ਨੇ, ਹੋਰ ਵੀ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਐਸੀਆਂ ਗਲੈਕਸੀਆਂ ਨੇ ਜਿਨ੍ਹਾਂ 'ਚ ਸੈਂਕੜਿਆਂ ਤਾਰੇ ਨੇ, ਹਜ਼ਾਰਾਂ ਗ੍ਰਹਿ ਹੈਗੇ ਨੇ, ਪਰ ਆਹ ਜਿਹੜੀ ਥਿਊਰੀ ਉਹਨਾਂ ਨੇ ਦਿੱਤੀ ਹੈਗੀ ਹੈ ਕਿ ਬਹੁਤ ਸਾਰੇ ਗ੍ਰਹਿ ਜਾਂ ਬਹੁਤ ਸਾਰੇ ਤਾਰੇ ਜਿਨ੍ਹਾਂ ਨੂੰ ਅਸੀਂ ਤਾਰੇ ਮੰਨਦੇ ਸੀ ਜਾਂ ਬਹੁਤ ਸਾਰੇ ਗ੍ਰਹਿ ਮੰਨਦੇ ਸੀ, ਉਹ ਅਸਲ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੇ, ਉਹ ਸ਼ੈ ਕੀ ਹੈ, ਉਹ ਡਸਟ ਹੈ, ਉਹ ਧੂੜ ਦਾ ਇੱਕ ਗੁਬਾਰ ਹੈ, ਬਹੁਤ ਸਾਰੇ ਧੂੜ ਦੇ ਗੁਬਾਰ ਹੈਗੇ ਨੇ ਜਿਹੜੇ ਅਸੀਂ ਉਈਓ ਹੀ ਮੰਨੀ ਬੈਠੇ ਸੀਗੇ ਕਿ ਇੱਦਾਂ। ਜਿਹੜੀ ਤੁਸੀਂ ਇੱਕ ਅਖੀਰ ਦੇ ਵਿੱਚ, ਮੈਂ ਇੱਕ ਆਪਣਾ ਪਰਸਨਲ ਕੁਐਸਚਨ ਪੁੱਛਣ ਲੱਗਿਆ ਹੈਗੇ, ਤੁਸੀਂ ਇੱਕ ਗੱਲ ਕਹੀ ਕਿ ਬੜਾ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਚਰਾ ਜਿਹੜਾ ਹੈਗਾ, ਕਚਰਾ ਨਹੀਂ ਕਹਿ ਸਕਦੇ ਬਟ ਬਹੁਤ ਜ਼ਿਆਦਾ ਗੈਸਾਂ ਦਾ ਗੁਬਾਰ, ਜਾਂ ਜਿੱਦਾਂ ਐਡਵਿਨ ਹਬਲ ਵੀ ਕਹਿੰਦੇ ਨੇ ਕਿ ਬੜਾ ਸਾਰਾ ਡਾਰਕ ਔਰ ਜਿਹੜਾ ਐਸੀਆਂ ਐਨਰਜੀਜ਼ ਦਾ ਇੱਕ ਗੁਬਾਰ ਹੈਗਾ ਜਿਹੜੀਆਂ ਕਿ ਕੁਛ ਨਹੀਂ ਹੈਗੀਆਂ, ਅਤੇ ਉਹ ਕੋਈ ਐਲੀਮੈਂਟ ਵੀ ਨਹੀਂ ਹੈਗੀਆਂ, ਕਿ ਇੱਦਾਂ ਵੀ ਨਹੀਂ ਕਿ ਕਿਸੇ ਕਿਸਮ ਦਾ ਕੋਈ ਬਹੁਤ ਜ਼ਿਆਦਾ ਆਇਰਨ ਹੈ, ਹੈ ਨਾ, ਪੁਲਾੜ ਦੇ ਵਿੱਚ ਬਹੁਤ ਜ਼ਿਆਦਾ ਗੋਲਡ ਖਿਲ ਰਿਹਾ ਫਿਰਦਾ, ਅਤੇ ਨਾ ਹੀ ਕੋਈ ਇਹੋ ਜਿਹੀ ਕੋਈ ਚੀਜ਼ ਹੈ ਵੀ ਉਹਨਾਂ ਨੂੰ ਤਾਰਾ ਕਿਹਾ ਜਾ ਸਕਦਾ ਜਾਂ ਕੋਈ ਗ੍ਰਹਿ ਕਿਹਾ ਜਾ ਸਕਦਾ। ਅਤੇ ਫਿਰ ਇਸ ਹਾਲਤ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਇੱਕ ਮਤਲਬ ਇੱਕ ਐਸੀ ਸਪੇਸ ਹੈਗੀ ਹੈ ਜਿਹੜੀ ਨੋ ਯੂਜ਼ ਹੈਗੀ ਹੈ, ਜਦੋਂ ਐਡਵਿਨ ਹਬਲ ਇਸ ਕਿਸਮ ਦੀ ਥਿਊਰੀ ਦੱਸ ਦਿੰਦੇ ਨੇ, ਉਹ ਤੋਂ ਬਾਅਦ ਵਾਲੀਆਂ ਬਹੁਤ ਸਾਰੀਆਂ ਥਿਊਰੀਆਂ ਆਉਂਦੀਆਂ ਨੇ। ਫਿਰ ਉਹਦੇ ਵਿੱਚ ਨੈਵੀਗੇਟ ਕਿਵੇਂ ਕਰਦੇ ਨੇ, ਲਾਈਟਾਂ ਬਾਲ ਕੇ ਜਾਂਦੇ ਨੇ, ਮਤਲਬ ਇਹ ਬੜਾ ਸਿਲੀ ਕੁਐਸਚਨ ਹੋ ਸਕਦਾ, ਬਟ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਹਿਊਮਨ ਮਿਸ਼ਨਸ ਲੈ ਕੇ ਜਾਂਦੇ ਹੈਗੇ ਨੇ ਕਿ ਇੰਨਾ ਜ਼ਿਆਦਾ ਜੇ ਡਾਰਕ ਹੈਗੇ, ਜਿਵੇਂ ਆਪਾਂ ਸੜਕ ਦੇ ਉੱਤੇ ਡਾਰਕ ਹੁੰਦਾ ਗੱਡੀ ਚਲਾਉਂਦੇ ਹਾਂ ਅਤੇ ਹੈੱਡਲਾਈਟ ਬੀਮ ਔਨ ਕਰ ਲੈਂਦੇ ਹਾਂ, ਅਤੇ ਸਪੇਸ ਦਾ ਫਿਰ ਟਰੈਵਲ ਕਿੱਦਾਂ ਪੋਸੀਬਲ ਹੈ ਜੇ ਇੰਨਾ ਜ਼ਿਆਦਾ ਡਾਰਕ ਉੱਥੇ ਹੈਗਾ ਭਰਿਆ ਹੋਇਆ।
10: ਹਾਂਜੀ, ਇਹ ਜਿੱਦਾਂ ਤੁਸੀਂ ਮੈਂ ਆਪਾਂ ਪਹਿਲੀ ਗੱਲ ਕੀਤੀ ਕਿ ਸਨ ਸੋਲਰ ਦੀ ਜਿਹੜੀ ਆ ਮਤਲਬ ਜਿਹੜੀ ਸਨ ਅਗਰ ਆਪਾਂ ਨੂੰ ਐਜ਼ ਅ ਫੁੱਲ ਸਟਾਪ ਮੰਨਦੇ ਹਾਂ ਹਨਾ, ਤਾਂ ਜਿਹੜੀ ਸਾਡੇ ਜਿਹੜੀ ਆ ਜਿਹੜਾ ਨੇੜੇ ਦਾ ਜਿਹੜਾ ਸਭ ਤੋਂ ਸਟਾਰ ਹੋਊਗਾ ਉਹ 4 ਮੀਲ ਐਟਲੀਸਟ ਦੂਰ ਹੋਊਗਾ, ਸੋ ਇਹ ਜਦੋਂ ਅਸੀਂ ਐਜ਼ ਅ ਫੁੱਲ ਸਟਾਪ ਲੈ ਰਹੇ ਹਾਂ, ਬਟ ਸਾਨੂੰ ਪਤਾ ਕਿ ਸਨ ਕਿੰਨਾ ਜ਼ਿਆਦਾ ਵੱਡਾ, ਜਿੱਦਾਂ ਤੁਸੀਂ ਕਹੇ ਆ ਕਿ ਬਹੁਤ ਜ਼ਿਆਦਾ ਸਪੇਸ ਜਿਹੜੀ ਅਨ ਯੂਜ਼ ਹੈਗੀ ਆ ਹਨਾ, ਤੇ ਉਹਦੇ ਲਈ ਸਾਨੂੰ ਉੱਥੇ ਕੋਈ ਜਿਹੜਾ ਹੋਰ ਕੋਈ ਟ੍ਰੈਫਿਕ ਨਹੀਂ ਹੈਗਾ ਪ੍ਰੋਪਰ ਕਲਰ ਦੇਖਣ ਦੀ ਲੋੜ ਨਹੀਂ ਹੈ, ਜਿੱਦਾਂ ਮੈਂ ਕਿਹਾ ਕਿ ਅਸੀਂ ਐਜ਼ ਅ ਹਿਊਮਨ ਮਾਈਕਰੋਵੇਵ ਨਹੀਂ ਦੇਖ ਸਕਦੇ ਹੈਗੇ, ਬਟ ਬਾਕੀ ਜਿਹੜੇ ਆ ਸਾਡੀ ਕੋਲ ਟੈਕਨੋਲੋਜੀ ਹੈਗੀਆਂ, ਅਸੀਂ ਹੁਣ ਇਸ ਟਾਈਮ ਤੇ ਅਸੀਂ ਜਿਹੜੀ ਮਾਈਕਰੋਵੇਵ ਦੇਖ ਸਕਦੇ ਹੈਗੇ ਹਾਂ, ਅਗਰ ਤੁਸੀਂ ਉਹਨਾਂ ਟੈਕਨੋਲੋਜੀ ਮਤਲਬ ਉਹ ਇੰਸਟਰੂਮੈਂਟ ਦੇਖ ਸਕਦੇ ਆ, ਅਸੀਂ ਨਹੀਂ ਦੇਖ ਸਕਦੇ ਹੈਗੇ, ਅਸੀਂ ਉਹਨਾਂ ਤੋਂ ਜਿਹੜੇ ਗ੍ਰਾਫ ਉਹਦਾ ਐਨਾਲਾਈਜ਼ ਕਰ ਦਿੰਦੇ ਹਾਂ, ਤੇ ਉਹ ਸਾਰਾ ਇੰਜੀਨੀਅਰਿੰਗ ਜਿਹੜੀ ਆ ਟੈਕਨੋਲੋਜੀ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਗਈ ਜਿਹੜੀ ਆ, ਉਸੇ ਤਰ੍ਹਾਂ ਜਿਹੜੀ ਆ ਜਿਹੜੀਆਂ ਵਹੀਕਲਸ ਦੇ ਵਿੱਚ ਵੀ ਜਿਹੜੀ ਆ ਐਡਵਾਂਸਮੈਂਟ ਹੁੰਦੀ ਗਈ ਹਨਾ, ਤਾਂ ਆਫਕੋਰਸ ਉਹ ਦੇਖ ਸਕਦੇ ਹੈਗੇ ਆ, ਤੇ ਸਾਰੇ ਜਿਹੜਾ ਹੁਣ ਤਾਂ ਇੰਨਾ ਜ਼ਿਆਦਾ ਕਿਉਂਕਿ ਕੰਪੀਟੀਸ਼ਨ ਵੀ ਵੱਧ ਗਿਆ, ਪ੍ਰਾਈਵੇਟ ਸਪੇਸ ਏਜੰਸੀਜ਼ ਵੀ ਹੈਗੀਆਂ ਹਨਾ, ਤਾਂ ਉਹ ਜਿਹੜਾ ਹੌਲੀ ਹੌਲੀ ਅੱਗੇ ਮੇ ਬੀ ਹੋਰ ਵਧੀਆ ਹੁੰਦੇ ਜਾਊਗੇ।
9: ਆਲ ਰਾਈਟ, ਓਕੇ, ਠੀਕ ਹੈ, ਬਹੁਤ ਧੰਨਵਾਦ ਸੰਦੀਪ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਇਹ ਜਾਣਕਾਰੀ ਦੇ ਲਈ ਸ਼ੁਕਰੀਆ ਤੁਹਾਡਾ।
10: ਹਾਂਜੀ ਭਾਜੀ, ਮੈਂ ਇੱਕ ਗੱਲ ਕਹਿਣੀ ਸੀ ਕਿ ਜਿੱਦਾਂ ਤੁਸੀਂ ਜਦੋਂ ਅਸੀਂ ਰਾਤ ਨੂੰ ਆਪਾਂ ਸਕਾਈ ਦੇਖਦੇ ਹਾਂ ਹਨਾ, ਜਦੋਂ ਕਈ ਲੋਕ ਗਿਣਦੇ ਆ ਤੇ ਜਦੋਂ ਅਸੀਂ ਦੇਖੀਏ ਕਿ ਅਸੀਂ ਗਿਣਨ ਜਦੋਂ ਛੋਟੇ ਹੁੰਦੇ ਸੀਗੇ ਕੰਪੀਟੀਸ਼ਨ ਕਰਦੇ ਹੁੰਦੇ ਸੀ ਗਿਣਨ ਦਾ ਹਨਾ ਆਪਸ ਚ ਬ੍ਰਦਰ ਸਿਸਟਰ ਦੇ ਨਾਲ ਤੇ ਅਗਰ ਜਦੋਂ ਅਸੀਂ ਅਸਮਾਨ ਚ ਦੇਖਦੇ ਹਾਂ ਰਾਤ ਨੂੰ ਇੱਕ ਕੈਲਕੂਲੇਸ਼ਨ ਦੇ ਅਕੋਰਡਿੰਗ ਸਾਨੂੰ ਇੱਕ ਟਾਈਮ ਦੇ ਉੱਤੇ 3000 ਦੇ ਅਰਾਊਂਡ ਜਿਹੜੇ ਆ ਸਟਾਰ ਜਿਹੜੇ ਆ ਉਹ ਨਜ਼ਰ ਆ ਸਕਦੇ ਆ ਮਤਲਬ ਇੰਨੇ ਸਟਾਰ ਹੈਗੇ ਤਾਂ ਬਹੁਤ ਹੈ ਬਿਲੀਅਨ ਟ੍ਰਿਲੀਅਨ ਜਿੰਨੇ ਵੀ ਹੈਗੇ ਬਟ ਅਸੀਂ 3000 ਦੇ ਕਰੀਬ ਜਿਹੜੇ ਆ ਸਟਾਰ ਉਹ ਦੇਖ ਸਕਦੇ ਆ ਉਸ ਤੋਂ ਜ਼ਿਆਦਾ
9: ਬਹੁਤ ਧੰਨਵਾਦ ਤੇ ਵੈਸੇ ਤਾਂ ਗਿਣੇ ਵੀ ਨੀ ਹੈਗੇ ਕਦੇ ਕਿਉਂਕਿ ਉਹ ਪੋਸੀਬਲ ਹੀ ਨੀ ਹੈਗੇ ਕਿਉਂਕਿ ਇੱਕ ਦੇ ਉੱਤੇ ਮਾਰਕ ਲਗਾਉਂਦੇ ਆ ਤੇ ਫਿਰ ਉਲਝ ਜਾਂਦੇ ਆ ਵੀ ਕਿੱਥੇ ਆ ਦੂਜਾ ਕਿਉਂਕਿ ਇੰਨਾ ਜ਼ਿਆਦਾ ਜਿਵੇਂ ਗਗਨ ਤਾਰਿਕਾ ਦਾਲ ਜਿੱਦਾਂ ਬਾਬਾ ਨਾਨਕ ਵੀ ਦੱਸ ਕੇ ਗਏ ਹੈਗੇ ਨੇ ਕਿ ਇੱਕ ਥਾਲ ਹੈਗਾ ਬਹੁਤ ਵੱਡਾ ਤੇ ਉਹਦੇ ਵਿੱਚ ਤਾਰੇ ਇਸ ਤਰ੍ਹਾਂ ਪਏ ਹੈਗੇ ਨੇ ਕਿ ਮਤਲਬ ਗਿਣੇ ਹੀ ਅਣਗਿਣਤ ਨੇ ਗਿਣੇ ਨਹੀਂ ਜਾ ਸਕਦੇ ਹੈਗੇ ਇਹੀ ਕੁਦਰਤ ਹੈਗੀ ਇਹੀ ਕੁਦਰਤ ਦੇ ਨਜ਼ਾਰੇ ਨੇ ਪਰ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ
10: ਥੈਂਕ ਯੂ ਜੀ
9: ਸੋ ਇਹ ਸੀ ਸੰਦੀਪ ਜੀ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤਾਂ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਇਸ ਪ੍ਰੋਗਰਾਮ ਦੇ ਬਾਰੇ ਕੋਈ ਫੀਡਬੈਕ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਦਿਓ ਆਲਵੇਜ਼ ਵੇਟਿੰਗ ਪੋਜ਼ਿਟਿਵ ਫੀਡਬੈਕ ਤਾਂ ਆਲਵੇਜ਼ ਵੇਟਿੰਗ ਰੱਖੋ ਸਿਹਤਾਂ ਦਾ ਖਿਆਲ

0: ਸਟੋਰੀਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਵੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: Hi, this is Arbaaz Khan and you're listening to Hanji Radio 167 4 AM.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
4: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ
7: ਆਪਕੀ ਖਿਦਮਤ ਮੈਂ ਆਪਣੀ ਚੰਦ ਗਜ਼ਲੇ ਪੇਸ਼ ਕਰਨੇ ਕੀ ਇਜਾਜ਼ਤ ਚਾਹਤੀ ਹੂੰ ਇਜਾਜ਼ਤ ਹੈ

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, written and directed by Rakesh।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
5: ਯੂ ਆਰ ਲਿਸਨਿੰਗ
6: Radio Hanji, 1674 AM, 24/7 Indian Radio, Sydney ka apna Indian Radio Station.
7: Radio Hanji.
5: Stay tuned.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ। ਅਤੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਣਾ, ਕਿਉਂਕਿ ਇਹ ਆ ਲਾਫਟਰ ਥੈਰੇਪੀ। ਸੌਣ ਵਾਲਾ ਅੱਧਾ ਪੌਣਾ ਘੰਟਾ ਆਪਾਂ ਹੱਸਣਾ ਅਤੇ ਆਓ ਫਿਰ ਇਸ ਸਫ਼ਰ ਦੇ ਵਿੱਚ ਆਪਾਂ ਰਲ ਮਿਲ ਕੇ ਹੱਸਦੇ ਹਾਂ, ਇੱਕ ਦੂਸਰੇ ਦਾ ਸਾਥ ਬਣ ਕੇ ਹੱਸਦੇ ਹਾਂ ਅਤੇ ਅੱਜ ਦੇ ਇਸ ਸਫ਼ਰ ਨੂੰ ਆਪਾਂ ਸੋਹਣਾ ਵਧੀਆ ਘੈਂਟ ਬਣਾਉਂਦੇ ਹਾਂ। ਅਤੇ ਲਾਫਟਰ ਥੈਰੇਪੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਭਾਈ ਸਵਾਗਤ ਹੈ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਸਾਡੇ ਨਾਲ ਮੈਂ ਬੇਨਤੀ ਹੈ ਜੀ ਥੋੜ੍ਹਾ ਜਿਹਾ ਹੁਣ ਵੇਟ ਕਰ ਲਓ ਤੁਸੀਂ, ਅਤੇ ਜਿੱਦਾਂ ਜਿੱਦਾਂ ਲਾਈਨਾਂ ਵਿਹਲੀਆਂ ਹੋਣਗੀਆਂ ਫਿਰ ਤੁਸੀਂ ਕਾਲ ਕਰਿਓ। ਉਸ ਤੋਂ ਬਾਅਦ ਅਰਨਮ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
3: ਸਤਿ
2: ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਮੰਨਤ ਦਾ?
3: ਮੈਂ
2: ਠੀਕ ਹਾਂ, ਤੁਸੀਂ ਦੱਸੋ। ਹਾਂਜੀ ਮੈਂ ਵੀ ਠੀਕ ਹਾਂ, ਤੇ ਮੈਂ ਵੀ ਠੀਕ। ਕੀ ਕਰ ਰਹੇ ਹੋ?
3: ਹੁਣੀ ਗੁਰਦੁਆਰੇ ਸਾਹਿਬ ਚ ਖੜੇ ਸੀਗੇ।
2: ਓਕੇ ਓਕੇ, ਮੱਥਾ ਟੇਕ ਆਏ ਹੋ ਕਿ ਜਾਣਾ ਹਲੇ?
3: ਮੱਥਾ ਟੇਕ ਆਏ।
2: ਠੀਕ ਆਏ, ਓਕੇ, ਗੁੱਡ ਗੁੱਡ ਗੁੱਡ। ਫਿਰ ਤਾਂ ਬੜੇ ਬੀਬੇ ਪੋਤੇ ਹੋ ਤੁਸੀਂ, ਤੇ ਸਵੇਰੇ ਸਵੇਰੇ ਬਾਬਾ ਜੀ ਦੇ ਮੱਥਾ ਵੀ ਟੇਕ ਆਉਂਦੇ ਹੋ।
3: ਥੈਂਕ ਯੂ।
2: ਹਾਏ, ਅੱਜ ਕੱਲ ਬੜੀ ਸਿਆਣੀ ਸਿਆਣੀ ਜੀ ਮੰਨਤ ਹੋ ਗਈ, ਤੂੰ ਕੀ ਗੱਲ ਹੈ?
3: ਅੱਛਾ,
2: ਘਰੇ ਕਰੇਜ਼ੀ ਰਹਿੰਦੀ ਤੂੰ? ਗੁੱਡ ਗੁੱਡ, ਕਰੇਜ਼ੀ ਰਹਿਣਾ ਚਾਹੀਦਾ ਹੈ ਨਾ, ਫਨ ਹੁੰਦਾ ਨਾ, ਕਰੇਜ਼ੀ ਫਨ ਹੁੰਦਾ ਨਾ।
3: ਹਾਂਜੀ
2: ਹਾਂ, ਫਿਰ ਠੀਕ ਹੈ, ਫਿਰ ਠੀਕ ਹੈ। ਕੀ ਸੁਣਾਓਗੇ ਫਿਰ ਅੱਜ ਕ੍ਰੇਜ਼ੀ ਕ੍ਰੇਜ਼ੀ ਮੂਡ ਚ?
3: ਸੁਣਾਓਗੇ ਇੱਕ ਬੋਲੀ।
2: ਓਕੇ।
3: ਚੌਲਾ ਵਾਲਾ ਪਾਣੀ ਨੀਵ ਬੋਹੇ ਅੱਗੇ ਡੋਲਿਆ, ਚੌਲਾ ਵਾਲਾ ਪਾਣੀ ਨੀਵ ਬੋਹੇ ਅੱਗੇ ਡੋਲਿਆ, ਆਉਂਦਾ ਜਾਂਦਾ ਫੇਸ

0: ਫੂਫੂ ਨੀ ਹੁੰਦਾ ਨਾਲੇ ਦੇ ਭਲਾ
1: ਪਤਾ ਨੀ
0: ਵੇਖਣਾ ਹੈ ਭਲਾ ਇਹਦੇ ਨਾਲ ਫੂਫੂ ਅਟੈਚ ਹੁੰਦਾ ਕਿ ਨੀ ਭਲਾ ਕਿਤੇ
1: ਠੀਕ ਆ
0: ਹੈਂ
1: ਠੀਕ ਆ
0: ਇਸ ਫੂਫੂ ਪਾਰਟ ਆਫ ਦਿਸ ਬੋਲੀ ਔਰ ਨਾਟ ਇਸ ਦਿਸ ਗੁੱਡ ਇੰਗਲਿਸ਼ ਔਰ ਨਾਟ ਇਸ ਦਿਸ ਗੁੱਡ ਇੰਗਲਿਸ਼ ਔਰ ਨਾਟ
1: ਯੈਸ
0: ਓਕੇ ਸੋ ਫੂਫੂ ਇਸ ਫੂਫੂ ਇਨ ਇੰਗਲਿਸ਼ ਟੂ
1: ਨੋ
0: ਹਾਂ
1: ਨਹੀਂ
0: ਸੋ ਵਾਟ ਇਸ ਫੂਫੂ ਇਨ ਇੰਗਲਿਸ਼
1: I don't know.
0: Uncle. Phoofu call uncle.
1: Is the phoofad di gal kar de.
0: Te oh hi hunda jinu phoofu phoofu kar de rinde. Thank you manan. Toda din badhiya badhiya.
1: Tu vi gal kar lo.
0: Haan ji karao phir. ਤੂੰ ਬੰਦਾ ਬੜਾ ਖਰਾਬ ਹੈ ਤੂੰ ਨੀ ਸਾਥ ਦਿੰਦਾ ਭਰਾ ਤੂੰ ਨੀ ਭਰਾ ਸਾਥ ਦਿੰਦਾ ਗੱਲਾਂ ਫਿਰ ਤੇ ਫਤਿਹ ਰੇਡੀਓ ਵਾਲਾ ਬਣੂਗਾ ਉਹ ਚ ਗੱਲਾਂ ਨੀ ਹੁੰਦੀਆਂ ਉਹ ਚੁੱਪ ਕਰਕੇ ਖੇਡੀ ਜਾਈਦੀ ਆ
1: ਚੱਲ ਮੈਂ ਰੇਡੀਓ ਵਾਲਾ ਵੀ ਬਣ ਜੂ ਦੋਨੋਂ ਹੀ ਬਣ ਜੂ
0: ਆਏ ਆਹੋ ਇੱਥੇ ਰੇਡੀਓ ਸਵੇਰੇ ਸਵੇਰੇ ਕਰਕੇ ਤੇ ਬਾਅਦ ਚ ਦੁਪਹਿਰੇ ਜਾ ਕੇ ਤੇ ਕ੍ਰਿਕਟ ਖੇਡ ਲੈ
1: ਹਾਂਜੀ
0: ਤੂੰ ਭਾਈ ਇੱਥੇ ਖੇਡ ਲਿਆ ਕਰਨੀ ਸੱਚ ਤੇ ਸਾਡੇ ਕੋਲ ਗਰਾਊਂਡ ਹੈਗੀ ਥੱਲੇ
1: ਨਹੀਂ
0: ਉਹ ਹੈਗੀ ਭਰਾ
1: ਉਹ ਕਿਹੜਾ ਕ੍ਰਿਕਟ ਵਾਲੀਆ
0: ਹੈਂ
1: ਠੀਕ ਆ ਮੈਂ ਸੁਣਾਉਂਗਾ ਇੱਕ ਵਰਜਤ
0: ਹਾਂਜੀ ਹਾਂਜੀ
1: ਕਾਲਾ ਵਾਪਰ ਫੇਰ ਵੀ ਚਾਨਣ ਦਿੰਦਾ
0: ਅੱਛਾ ਕਾਲਾ ਆ
1: ਫਿਰ ਵੀ ਚਾਨਣ ਦਿੰਦਾ
0: ਇਹ ਕਿਹੜੀ ਗੱਲ ਹੋਈ ਇਹ ਗਲਤ ਹੈ ਬਜ਼ਾਰ ਤੇ ਭਰਾ
1: ਨਹੀਂ ਸਹੀ
0: ਹੈ ਉਹ ਨਹੀਂ ਯਾਰ ਇਹ ਫਿਰ ਫੋਨ ਹੋ ਸਕਦਾ ਫੋਨ ਕਾਲਾ ਹੁੰਦਾ ਜਦੋਂ ਆਪਾਂ ਸੁੱਚ ਦੱਬਦੇ ਤੇ ਉਹ ਚਾਨਣ ਦੇਣ ਲੱਗ ਪੈਂਦਾ
1: ਹਾਂ ਨਹੀਂ
0: ਨਹੀਂ
1: ਦੱਸਾਂ ਅੰਤਰਗ ਕੋਲਾ
0: ਓ ਮੈਂ ਕਹਿਣ ਹੀ ਲੱਗਾ ਸੀ ਯਾਰ ਤੁਸੀਂ ਮੈਨੂੰ ਮੌਕਾ ਨਹੀਂ ਦਿੱਤਾ ਮੈਂ ਵੇਖਾਂ ਭਲਾ ਕੋਈ ਆਂਟੀ ਨੇ ਫਾਈਨ ਫੂਨ ਕਿਸੇ ਨੇ ਪਵਾਇਆ ਹੋਵੇ ਹੈ ਵੇਖ ਲਈਏ ਨਹੀਂ ਅੱਜ ਨੀ ਕੋ ਆਂਟੀ ਅੱਜ ਨੀ ਕੋ ਆਂਟੀ ਟੱਕਰੀ ਹੈ ਇਹ ਔਖਾ ਹੀ ਜ਼ਿਆਦਾ ਨਾ ਇਹ ਆਂਟੀਆਂ ਦੀ ਸਮਝ ਚ ਨਹੀਂ ਆਉਣਾ ਹਾਂ ਇਹ ਕੋ ਤੰਦੂਰ ਵਾਲਾ ਬੰਦਾ ਹੀ ਬੁੱਝ ਸਕਦਾ ਹੈ ਨਾ ਬੇਨਤੀ ਆ ਭਾਈ ਥੋੜੀਆਂ ਲਾਈਨਾਂ ਵਿਹਲੀਆਂ ਹੋ ਲੈਣ ਦੋ ਤੇ ਫਿਰ ਕਰ ਲਿਓ ਸਤਿ ਸ੍ਰੀ ਅਕਾਲ ਅਰਨਵ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਬਹੁਤ ਵਧੀਆ ਤੁਸੀਂ ਸੁਣਾਓ ਕੀ ਕਰਦੇ ਹੋ
1: ਕੁਛ ਨੀ ਰੈਡੀ ਹੋ ਕੇ ਬੈਠਾ
0: ਅੱਛਾ ਵੇਲੇ ਸਿਰੀ
1: ਹਾਂਜੀ
0: ਇੰਨੀ ਪਹਿਲਾਂ ਰੈਡੀ ਹੋ ਜਾਂਦੇ
1: ਹਾਂਜੀ
0: ਹੈ ਫਿਰ ਕੀ ਕਰਦੇ ਹੁੰਦੇ ਜਦੋਂ ਪਹਿਲਾਂ ਰੈਡੀ ਹੋ ਜਾਂਦੇ
1: ਫਿਰ ਤੇ ਮੈਂ ਪਹਿਲਾਂ ਪਾਣੀ ਪਾ ਲੈਂਦਾ ਬੈਗ ਚ ਫਿਰ ਹੈਲਪ ਕਰਾ ਲੈਂਦਾ ਮੰਮਾ ਲਈ ਲੰਚ ਬਣਾਉਣ ਲਈ
0: ਅੱਛਾ ਤੇ ਜਿਹੜਾ ਫੋਨ ਵੇਂਦੇ ਜੇ ਉਹ ਹਾਂ ਹੈਂ
1: ਨਹੀਂ
0: ਹੈ ਕਿ ਟੀਵੀ
1: ਨਹੀਂ
0: ਕੁਛ ਤੇ ਕਰਦਾ ਹੁੰਗਾ ਰਨ
1: ਹੁਣ ਤੇ ਵੇਖਣਾ ਪੈਂਦਾ ਕਿਉਂਕਿ ਰੇਡੀਓ ਚਲਾਉਣਾ ਹੁੰਦਾ
0: ਹਾਂ ਨਹੀਂ ਉਹ ਤੋਂ ਇਲਾਵਾ ਹੋਰ ਕੁਛ
1: ਨਹੀਂ
0: ਹੋਰ ਕੁਛ ਨਹੀਂ ਕਰਦਾ
1: ਨਹੀਂ
0: ਵੈਰੀ ਗੁੱਡ ਕੀ ਸੁਣਾਓਗੇ ਫਿਰ
1: ਅੱਜ ਸੁਣਾਉਂਗੇ ਇੱਕ ਬਜ਼ਾਰਤ
0: ਹਾਂਜੀ
1: ਹਰੀਆਂ ਕੰਧਾਂ ਲਾਲ ਦਰਵਾਜ਼ੇ ਵਿੱਚ ਬੈਠੇ ਕਾਲੇ ਬਾਬੇ,
0: ਹਰੀਆਂ ਕੰਧਾਂ, ਲਾਲ ਦਰਵਾਜ਼ੇ,
1: ਲਾਲ ਵਿੱਚ ਬੈਠੇ ਕਾਲੇ ਬਾਬੇ,
0: ਵਿੱਚ ਬੈਠੇ ਕਾਲੇ ਬਾਬੇ, ਯਾਰ ਇਹ ਕੀ ਆ, ਹਰੀਆਂ ਕੰਧਾਂ ਤੇ ਲਾਲ ਦਰਵਾਜ਼ੇ, ਹੈ ਕੁਛ ਹਰਾ ਵਾ ਤੇ ਮਤਲਬ ਨਾਲ ਲਾਲ ਦਰਵਾਜ਼ੇ ਆ, ਹੈ ਤੇ ਨਾਲ ਕਾਲੇ ਬਾਬੇ, ਦਵਾਣਾ ਨੀ ਦਵਾਣਾ,
1: ਹਾਂਜੀ
0: ਹੈ, ਵਾਹ, ਪਰ ਲਾਲ ਦਰਵਾਜ਼ੇ ਥੋੜੀ ਹੁੰਦੇ ਆ ਕੰਧਾਂ ਤੇ, ਉਹ ਤੇ
1: ਅੰਦਰੋਂ ਲਾਲ ਹੁੰਦੇ ਨਾ, ਅੰਦਰੋਂ ਲਾਲ,
0: ਓਕੇ ਓਕੇ ਗੁੱਡ,
1: ਸੌਖਾ ਹੀ,
0: ਹਾਂ ਲਾਲ ਅਲਮਾਰੀਆਂ ਕਹਿ ਸਕਦੇ ਹੈ ਨਾ, ਤੁਸੀਂ ਮੈਂ ਹਿਸਾਬ ਲਾਇਆ ਦਵਾਣੇ ਵਾਲੇ ਬੜੇ ਤੁਸੀਂ ਅਰਨਵ ਲਿਆਉਂਦੇ, ਤੁਸੀਂ ਬਦਲ ਬਦਲ ਕੇ ਬਾਜ਼ਾਰ ਤਾਂ, ਦਵਾਣਾ ਤੁਹਾਡਾ ਫੇਵਰੇਟ ਹੈ,
1: ਹਾਂਜੀ
0: ਤਾਂਹੀਓ ਫਿਰ, ਤਾਂਹੀਓ ਫਿਰ ਮੈਂ ਅੱਗੇ ਵੀ ਵੇਖਿਆ ਇੱਕ ਦੋ ਵਾਰੀ ਤੁਸੀਂ ਦਵਾਣੇ ਵਾਲੀਆਂ ਅੱਗੇ ਵੀ ਲਿਆਏ, ਥੈਂਕ ਯੂ,
1: ਥੈਂਕ ਯੂ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੇ, ਥੈਂਕ ਯੂ, ਅਤੇ ਨੈਕਸਟ ਸਾਡੇ ਨਾਲ ਨੇ ਤੇਗ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ, ਅਤੇ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੇਗ ਦਾ, ਕੀ ਕਰਦੀ ਸੀ ਤੇਗ, ਮੈਂ ਕਿਹਾ ਕੀ ਕਰਦੀ ਸੀ ਤੇਗ,
1: ਮੈਂ ਸੋਫੇ ਤੇ ਬੈਠੀ ਸੀ, ਮੰਮਾ ਰੈਡੀ ਹੁੰਦੀ ਆ,
0: ਅੱਛਾ ਮੰਮਾ ਰੈਡੀ ਹੁੰਦੇ ਆ, ਹੁੰਦੇ ਆ ਹੈ ਨਾ, ਇੱਕ ਮਿੰਟ ਮੈਂ ਇੱਕ ਫੋਨ ਚੁੱਕ ਲਾਂ ਨਾ, ਯੁਵਰਾਜ ਬੜਾ ਕਾਲਾ ਪਿਆ ਰੇ, ਇਹ ਨਾ ਭੱਜ ਕੇ ਬਾਰੀ ਨੂੰ ਹੱਥ ਪਾ ਲੈਂਦਾ ਈ, ਸੱਟ ਨਾ ਲਵਾ ਲੈ ਕਿਤੇ, ਹੈ ਨਾ, ਇਹਨੂੰ ਮੈਂ ਬਾਈ ਲਵਾਂ ਪਹਿਲਾਂ, ਮੈਨੂੰ ਲੱਗਾ ਤੁਸੀਂ ਕਿਹਾ ਯੈਸ, ਪਰ ਤੁਸੀਂ ਸ਼ਾਇਦ ਕਿਹਾ ਵੀ ਨਹੀਂ, ਹੈ ਨਾ, ਅੱਛਾ ਫੇਰ ਆਵਾਜ਼ ਆਫ ਹੋ ਗਈ, ਉਹ ਜਦੋਂ ਭੱਜ ਭੱਜ ਕੇ ਸਵਾਰੀਆਂ ਪਾਉਂਦੀਆਂ ਨਾ ਹੱਥ ਬਾਰੀ ਨੂੰ, ਤੇ ਫੇਰ ਆਫ ਹੋ ਜਾਂਦੀ ਆ,
1: ਠੀਕ ਆ,
0: ਹੁਣ ਤੇ ਨਹੀਂ ਹੁੰਦੀ, ਲੈ ਫਿਰ ਹੁਣ ਆਪਾਂ ਚੜਾਉਣਾ ਹੀ ਨਹੀਂ ਫਿਰ ਕਿਸੇ ਨੂੰ, ਲੈ ਕੀ ਸੁਣਾਓਗੇ ਫਿਰ,
1: ਅੱਜ ਮੈਂ ਸੁਣਾਉਂਗੀ ਇੱਕ ਬੋਲੀ,
0: ਇੱਕ ਬੋਲੀ, ਹਾਂਜੀ,
1: ABC ਕਿੱਥੇ ਗਈ ਸੀ, ਫੁੱਲਾਂ ਵਾਲੀ ਟੋਕਰੀ ਵਿੱਚ ਸੁੱਤੀ ਪਈ ਸੀ, ਮੰਮਾ ਜੀ ਨੇ ਲੱਤ ਮਾਰੀ, ਰੋ ਪੀ ਸੀ, ਡੈਡੀ ਜੀ ਨੇ ਪੈਸਾ ਦਿੱਤਾ, ਹੱਸ ਪੀ ਸੀ,
0: ਅੱਛਾ ਬੋਲੀ ਸੀ ਪੋਇਮ ਹੀ,
1: ਪਤਾ ਨੀ,
0: ਓ ਜੇ ਤੇ ਬੋਲੀ ਸੀ ਤੇ ਫਿਰ ਆਪਾਂ ਇਹਦੇ ਨਾਲ ਫੂ ਫੂ ਲਾ ਦਿੰਦੇ ਹਾਂ, ਤੇ ਜੇ ਪੋਇਮ ਸੀ ਤੇ ਫਿਰ ਤੇ ਪੋਇਮ ਦੇ ਨਾਲ ਕੀ ਕਰੀਦਾ, ਕੁਛ ਵੀ ਨਹੀਂ ਕਰੀਦਾ, ਹੈ ਨਾ, ਫਿਰ ਤੇ ਪੋਇਮ ਹੀ ਆ, ਤੇ ਇਹਦੇ ਨਾਲ ਫੂ ਫੂ ਲਾ ਦਈਏ ਤੇ ਫਿਰ ਬੋਲੀ ਬਣ ਜੂਗੀ, ਠੀਕ ਆ, ਤੇ ਐਂਬਰ ਵੀ ਹੈਗੀ ਅੱਜ,
1: ਨਹੀਂ ਪਰ ਮੈਂ ਇੱਕ ਹੋਰ ਗੱਲ ਸੁਣਾਉਣੀ ਆ,
0: ਹਾਂਜੀ,
1: ਆਪਾਂ ਨੇ ਵੀਕਐਂਡ ਤੇ ਬੜੀ ਸ਼ਾਪਿੰਗ ਕੀਤੀ ਸੀ, ਤੇ ਫਿਰ ਮੰਮਾ ਨੇ ਕਿਹਾ ਸੀ ਮੈਂ ਬਨਿੰਗਸ ਜਾਣਾ, ਤੇ ਫਿਰ ਆਪਾਂ ਬਨਿੰਗਸ ਗਏ ਸੀ, ਤੇ ਮੰਮਾ ਨੇ ਵੇਖ ਗਿਆ ਕੱਲੇ, ਮੰਮਾ ਨੇ ਵੇਖਿਆ ਬੂਟੇ, ਮੰਮਾ ਨੇ ਕੁਛ ਵੀ ਨੀ ਵੇਖਿਆ, ਕੱਲੇ ਬੂਟੇ ਹੀ ਵੇਖੇ ਨੇ, ਜਿਹੜੀ ਮੰਮਾ ਬੂਟਾ ਵੇਖਦੀ ਸੀ ਉਹ ਮਿਲ ਗਏ, ਤੇ ਜਿਹੜੇ ਮੰਮਾ ਨੇ ਲੈਣੇ ਸੀ ਉਹ ਨਹੀਂ ਮਿਲੇ,
0: ਉਹ ਨਹੀਂ ਮਿਲੇ,
1: ਹਾਂਜੀ, ਇੱਕ ਮੰਮਾ ਨੇ ਵੇਖੇ ਸੀ ਆਪਣੇ ਫਰੈਂਡ ਕਿੱਥੇ ਲੈ ਕੇ ਆਏ ਨੇ, ਤੇ ਫਿਰ ਮੰਮੀ ਪੁੱਛਦੇ ਸੀ ਖੇਤੋਂ ਮੈਂ ਲਾ ਕੇ ਆ ਸਕਦੀ ਆ, ਤੇ ਬਾਰਿੰਗਸ ਤੋਂ ਮਿਲੇ ਨੀ ਹੈਗੇ,
0: ਓ ਫਿਰ ਦੁਬਾਰਾ ਜਾਣਾ ਪਊਗਾ, ਹੈਨਾ,
1: ਹਾਂਜੀ, ਮੰਮਾ ਉਹ ਹੀ ਮੰਗਦੀ ਆ,
0: ਉਹ ਮੰਗਦੇ ਆ, ओके चलो फिर जे लब दिया ते फिर लब ही जाने है ना मम्मा फिर एदा मतलब गार्डनिंग पसंद कर दिया
1: हाँ जी मम्मा द फेवरेट थिंग गार्डनिंग
0: ओह वेरी नाइस ते तुसी हेल्प करवांदे हुंदे हो
1: हाँ जी
0: ओके की करदे हुंदे हो पानी पाउंदे हुंदे हो
1: हाँ जी ते नाले मैनू सब तो बाद बढ़िया लगदे हुंदे आ टोए पटने ते खा कटना
0: ओह वेरी नाइस तुई ते
1: डैडी खा कटदे हुंदे ने लोन मोहन नाल
0: फिर चुंडियां नाल कट सकदी है ना हौली हौली आपे सिख जाना ना जो जिदा वड्डी हो गई थैंक यू युवराज युवराज तो बाद फिर असीस कौर तुसी रेडी रहो सत श्रीकाल युवराज हेलो चलो असीस कौर जे तुसी रेडी हो
2: ते तुसी आ जाओ
0: हां जी सत श्रीकाल जी की हाल तुहाडा हां जी साडा भी ठीक है भाई ਕੁਲ ਵਧੀਆ ਤੁਸੀਂ ਦੱਸੋ ਕਿਦਾਂ ਕਿਵੇਂ ਗਿਆ ਵੀਕਐਂਡ ਤੁਹਾਡਾ
2: ਹੈਲੋ
0: ਹਾਂਜੀ ਹਾਂਜੀ
2: ਜਦੋਂ ਮੈਂ ਇੱਕ ਗੱਲ ਪੁੱਛਣੀ ਸੀ ਕਿਉਂਕਿ ਜਦੋਂ ਮੈਂ ਸਵੇਰੇ ਸਵੇਰੇ ਉੱਠ ਕੇ ਫੋਨ ਲਾਉਣਾ ਤੇ ਫਿਰ ਮੈਂ ਫੋਨ ਸਾਈਡ ਤੇ ਰੱਖ ਲੈਂਦਾ ਤੇ ਫਿਰ ਕੋਈ ਵੀ ਉਹਨੂੰ ਟੱਚ ਨੀ ਕਰਦਾ ਤੇ ਫਿਰ ਹਰ ਵਾਰੀ ਮੰਮਾ ਕੋਲ ਹੀ ਹੁੰਦਾ ਫੋਨ ਤੇ ਉਹ ਕੱਟ ਜਾਂਦਾ ਹਰ ਵਾਰੀ
0: ਹਾਂ ਪੁੱਤ ਮੈਂ ਇਹਦਾ ਆਨਸਰ ਨਹੀਂ ਮੈਂ ਦੇ ਸਕਦਾ
2: ਓਕੇ ਕਿਉਂਕਿ ਫਿਰ ਅੱਜ ਵੀ ਮੇਰੇ ਮੰਮਾ ਨੇ ਦੂਸਰੀ ਵਾਰੀ ਫੋਨ ਕੀਤਾ
0: ਹਾਂ ਨਹੀਂ ਇਹ ਤੇ ਤੁਹਾਨੂੰ ਵਰਕਆਊਟ ਕਰਨਾ ਪਊਗਾ ਵੀ ਕੀ ਹੁੰਦਾ ਵਾ ਮੇਰੀ ਨੌਲੇਜ ਤੋਂ ਬਾਹਰ ਆ ਵੀ ਕਿਉਂ ਕੱਟ ਜਾਂਦਾ
2: ਹਾਂਜੀ
0: ਕੀ ਸੁਣਾਓਗੇ
2: ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਪਤੀ ਪਤਨੀ ਗੱਲਾਂ ਕਰ ਰਹੇ ਹੁੰਦੇ ਆ ਤੇ ਫਿਰ ਪਤੀ ਪਤਨੀ ਨੂੰ ਕਹਿੰਦੀ ਕਾਸ਼ ਤੂੰ ਗੁੜ ਹੁੰਦੀ ਕਦੇ ਤਾਂ ਮਿੱਠਾ ਬੋਲਦੀ ਤੇ ਫਿਰ ਪਤਨੀ ਪਤੀ ਨੂੰ ਕਹਿੰਦੀ ਵੀ ਕਾਸ਼ ਤੁਸੀਂ ਅਦਰਕ ਹੁੰਦੇ ਮੈਂ ਫਿਰ ਮੈਂ ਤੁਹਾਨੂੰ ਕੁੱਟਦੀ
0: ਹਾਏ ਅੱਛਾ ਅਦਰਕ ਨੂੰ ਕੁੱਟੀਦਾ ਹੈ
2: ਹਾਂਜੀ
0: ਅਦਰਕ ਨੂੰ ਕੁੱਟੀਦਾ
3: मेरा
0: भी ठीक है थैंक यू जाना अज की नहीं फिर
3: हां जी अज जाना पर थोड़ा लेट जाना
0: ओके ओके चलो चलो जाना तो होया लेडी से ताड़ी सरदारी है हां
3: जी बिल्कुल आराम नाल जाइए
0: हां
3: पर लेट होना पेंदा जे लेट जाइए फिर लेट होना पेंदा
0: ते युवराज फिर जेलस नहीं फील करता भी ये ते जदों मर्जी चल जांदी दीदी जदों मर्जी नहीं जांदी
3: हां जी
0: युवराज मैं कहा जेलस नहीं फील करता फिर दीदी ते बाबा मर्जी ही ना जांदी है हां
3: ਨਹੀਂ ਮੈਨੂੰ ਕਿਹਾ ਸੀ ਮੈਂ ਕਿਹਾ ਮੈਂ ਇੱਕ ਦਿਨ ਸਾਡਾ ਪਲੈਨਸ ਵੀ ਕਿਤੇ ਜਾਣਾ ਮੈਂ ਕਿਹਾ ਤੂੰ ਛੁੱਟੀ ਲੈ ਲਾ ਆਪਾਂ ਸਾਰੇ ਚੱਲਦੇ ਕਹਿੰਦਾ ਨਾ ਮੈਂ ਤਾਂ ਨਹੀਂ ਲੈਣ ਤੁਸੀਂ ਜਾਓ
0: ਅੱਛਾ ਐਡਾ ਪੜਾਕੂ ਹੈ
3: ਖੇਲਦੇ ਆ ਜਾ ਕੇ
0: ਵਾਹ ਚਲੋ ਚੰਗੀ ਗੱਲ ਹੈ
3: ਹਾਂਜੀ
0: ਕੀ ਸੁਣਾਓਗੇ ਫਿਰ
3: ਇੱਕ ਚੁਟਕਲਾ
0: ਹਾਂਜੀ
3: ਇੱਕ ਕੁੜੀ ਹਲਵਾਈ ਦੀ ਦੁਕਾਨ ਤੇ ਗਈ ਤੇ ਉੱਥੇ ਇੱਕ ਹਲਵਾਈ ਜਲੇਬੀਆਂ ਕੱਢ ਰਿਹਾ ਸੀ ਤੇ ਉਹ ਕੁੜੀ ਪੁੱਛਦੀ ਤੁਹਾਨੂੰ ਕਿੰਨੇ ਸਾਲ ਹੋ ਗਏ ਜਲੇਬੀਆਂ ਕੱਢਦੇ ਨੂੰ ਤੇ ਹਲਵਾਈ ਕਹਿੰਦਾ 10 ਸਾਲ ਹੋ ਗਏ ਕੁੜੀ ਕਹਿੰਦੀ ਲੈ 10 ਸਾਲ ਹੋ ਗਏ ਤੇ ਹਜੇ ਤੁਹਾਨੂੰ ਸਿੱਧੀਆਂ ਬਣਾਉਣੀਆਂ ਨੀ ਆ।
0: ਹਲਵਾਈ ਚੰਗਾ ਹੁੰਦਾ ਤੇ ਪੁੱਛਦਾ ਵੀ ਤੁਸੀਂ ਕਿੰਨੇ ਸਾਲਾਂ ਦੇ ਹੋ ਹਨਾ, ਤੇ ਫਿਰ ਉਹਨੇ ਫਿਰ ਉਹਨੇ ਦੱਸਣਾ ਸੀ ਵੀ ਮੈਂ ਹੈਗੀ ਆ 20-22 ਸਾਲਾਂ ਦੀ, ਤੇ ਉਹਨੇ ਕਹਿਣਾ ਵੀ ਤੁਹਾਨੂੰ ਹਾਲੇ ਤੱਕ ਸਹੀ ਸਵਾਲ ਨੀ ਪੁੱਛਣਾ ਆ। ਥੈਂਕ ਯੂ ਜੈਸ਼ਿਕਾ,
3: ਥੈਂਕ ਯੂ,
0: ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਤੇ ਉਸ ਤੋਂ ਬਾਅਦ ਅਨਾਹਤ, ਉਸ ਤੋਂ ਬਾਅਦ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਸੀਸ ਕੌਰ। ਸਤਿ ਸ਼੍ਰੀ ਅਕਾਲ ਜੀ, ਦੋ ਵਾਰੀ। ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਰਾ? ਅਸੀਸ ਕੌਰ, ਓਕੇ, ਆਹ ਤੇ ਤੁਹਾਡਾ ਨਾਂ ਅਸੀਸ ਕੌਰ ਹੀ ਆ।
4: ਹਾਂਜੀ, ਤੇ ਫਿਰ ਕ੍ਰਿਸਮਸ ਯਾਰਾ ਕਿਉਂ ਕਿਹਾ?
0: ਉਹ ਤੇ ਗਾਣਾ ਵਾ।
4: ਮੈਨੂੰ ਵਧੀਆ ਲੱਗਦਾ ਤਾਂ ਕਿਹਾ ਤੇ
0: ਆ। ਮੈਨੂੰ ਲੱਗਾ ਤੁਹਾਨੂੰ ਵਧੀਆ ਲੱਗੂਗਾ। ਨਹੀਂ ਵਧੀਆ ਲੱਗਦਾ?
4: ਨਹੀਂ।
0: ਓਏ, ਅੱਛਾ ਹੁਣ ਕਿਹੜਾ ਵਧੀਆ ਲੱਗਦਾ ਫਿਰ?
4: ਮੈਨੂੰ ਗਾਣਾ ਵਧੀਆ ਲੱਗਦਾ, ਬਟ ਮੇਰਾ ਨਾਮ, ਮੈਨੂੰ ਬਸ ਮੇਰਾ ਨਾਂ ਹੀ ਕਾਲ
0: ਇਹਨਾਂ ਦੋਵਾਂ ਚੋਂ ਕੁਛ ਕਹਿ ਲੈ ਹਨਾ। ਚਲੋ ਠੀਕ ਹੈ ਫਿਰ ਅਸੀਸ ਕੌਰ ਜੀ, ਇੱਦਾਂ ਹੀ ਕਹਿ ਲਾਂਗੇ ਆਪਾਂ। ਹੋਰ ਦੱਸੋ ਤੁਸੀਂ, ਹੋਰ ਕੋਈ ਸੇਵਾ ਹੈ? ਦੱਸੋ ਕੋਈ ਸੇਵਾ, ਕੋਈ ਸਵੇਰੇ ਸਵੇਰੇ ਕੋਈ ਚੀਂ ਚੀਂ ਕਰਾਉਣੀ ਹੋਵੇ ਤੁਸੀਂ।
4: ਹਾਂ,
0: ਨਹੀਂ
4: ਨਹੀਂ
0: ਤਿਆਰ ਤਿਆਰ ਹੋ ਗਏ ਹੋ ਕਿ ਨਹੀਂ?
4: ਹਾਂਜੀ,
0: ਰੋਟੀ ਪਾਣੀ ਖਾ ਲਿਆ, ਤਿਆਰ ਹੋ ਗਏ ਹੋ?
4: ਉਹ ਤਿਆਰ ਹੋ ਗਈ।
0: ਅੰਕਲ
4: ਕੱਲੇ ਆਉਂਦੇ
0: ਮੈਨੂੰ ਮੈਨੂੰ ਫਿਰ ਵੱਧ ਬੋਲਣ ਨੂੰ ਮਿਲ ਜਾਂਦਾ। ਮੈਨੂੰ ਤਾਂ ਲੱਗਦਾ
4: ਕੱਲ ਨੂੰ ਵੀ ਕੋਈ ਆਂਟੀ ਨਹੀਂ ਆਉਂਦੀ।
0: ਕੱਲ ਨਹੀਂ, ਕੱਲ ਲੈ ਲਾਂਗੇ ਆਂਟੀ, ਤੁਸੀਂ ਦੱਸੋ।
4: ਉਹ ਵੀ ਤੁਸੀਂ ਕਿੰਨਾ ਆਰਵ ਕਰਦੇ, ਤੁਸੀਂ ਰੋਜ਼ ਰੋਜ਼ ਆਉਂਦੇ।
0: ਆਹੋ,
4: 5 ਦਿਨ
0: ਹੋਰ ਕੀ,
4: ਉਹ 1 ਦਿਨ ਆਉਂਦੇ ਜੇ 2 ਦਿਨ ਆਉਂਦੇ ਵੀ।
0: ਮੈਂ ਵੀ ਹੁਣ ਇਦਾਂ ਹੀ ਕਰਿਆ ਕਰਨਾ, ਮੈਂ ਵੀ ਇੱਕ ਛੁੱਟੀ ਕਰ ਦਿਆ ਕਰਨੀ।
4: ਤੁਸੀਂ ਵੀ ਛੁੱਟੀ ਕਰ ਲਿਆ ਕਰੋ ਫਿਰ, ਉਹਨਾਂ ਨੂੰ ਆਉਣਾ
0: ਪਿਆ। ਆ ਠੀਕ ਆ ਫਿਰ, ਆ ਤੁਹਾਡਾ ਗੁੱਡ ਆਈਡੀਆ।
4: ਉਹਨਾਂ ਕੋਲ ਦੋ ਆਪਸ਼ਨ ਆ, ਜਾਂ ਤਾਂ ਉਹ ਆਉਣਗੇ, ਜਾਂ ਤੁਸੀਂ ਇੱਕ ਛੁੱਟੀ ਕਰੋ, ਜਾਂ ਤਾਂ ਉਹਨਾਂ ਨੂੰ ਆਉਣਾ ਪਊ, ਜਾਂ ਉਹ ਦਿਨ ਤੁਸੀਂ ਸਾਰੇ ਨਾ।
0: ਹਾਂ,
4: ਜਾਂ ਗੱਲ ਹੀ ਨਹੀਂ ਕਰਨੀ।
0: ਕਹਿਣ ਦਾ ਮਤਲਬ ਵੀ ਜਾਂ ਫਿਰ ਉਹ ਵੀ ਸਾਰੇ ਦਿਨ ਆਉਣ, ਤੇ ਜਾਂ ਫਿਰ ਮੈਂ ਵੀ ਇੱਕ ਛੁੱਟੀ ਕਰੂੰਗਾ, ਇਦਾਂ ਕਹਿਣ ਦਿਓ। ਵੈਰੀ ਗੁੱਡ। ਤੁਸੀਂ ਤਾਂ ਬਹੁਤ ਬੀਬੇ ਹੋ ਅਜੀਜ਼ ਕੌਰ।
4: ਹਾਂਜੀ
0: ਤੁਸੀਂ ਬਹੁਤ ਸਿਆਣੇ ਹੋ।
4: ਮੈਂ ਕਿਹਾ ਤੁਸੀਂ ਤਾਂ ਰੋਜ਼ ਰੋਜ਼ 5 ਦਿਨ ਕਰਦੇ ਹੋ।
0: ਹੋਰ
4: ਤੁਸੀਂ ਬਸ ਉਹਨਾਂ ਦੋ ਆਪਸ਼ਨਾਂ ਦੋ, ਜਾਂ ਤਾਂ ਅੱਜ ਛੱਡ ਦੋ, ਜਾਂ ਤਾਂ ਤੁਸੀਂ ਗੱਲ ਨਾ ਕਰੋ, ਜਾਂ ਉਹਨਾਂ ਨੂੰ ਆਉਣਾ।
0: ਬਸ ਹੋ ਗਈ ਫਿਰ ਗੱਲ ਕੇ ਅੱਜ ਤਾਂ ਮੈਂ ਵੀ ਇਦਾਂ ਹੀ ਕਹਿਣਾ ਫਿਰ।
4: ਮੈਨੂੰ
0: ਲੱਗਦਾ ਤੁਸੀਂ ਗੁੱਡ ਮੈਨੇਜਰ ਬਣ
4: ਜਾਣਾ।
0: ਵੈਰੀ ਗੁੱਡ। ਫਿਰ ਆਪਾਂ ਦੋਵੇਂ ਪ੍ਰੋਗਰਾਮ ਕਰਿਆ ਕਰਾਂਗੇ, ਠੀਕ ਆ। ਫਿਰ ਆਪਾਂ ਉਹਨੇ ਚਿਰ ਨੂੰ ਫਿਰ ਆਪਾਂ ਪੁਰਾਣਾ ਕ੍ਰਿਸਮਸ ਯਾਰਾ ਬੋਲਿਆ ਕਰਾਂਗੇ।
4: ਮਤਲਬ ਵੀ ਬੱਚੇ ਮੈਨੂੰ ਕੀ ਕਾਲ ਕਰਨੇ ਜੇ ਉਹ ਵਿੱਚੋਂ ਛੋਟੇ ਰਹਿਣ।
0: ਅਸੀਂ ਸੰਟੀ ਉਹ ਤੈਨੂੰ ਕਿਆ ਕਰਾਂਗੇ ਅਸੀਂ। ਹੈਲੋ ਅਸੀਂ ਸੰਟੀ, ਆਪਾਂ ਇੱਕ ਚੁਟਕਲਾ ਸੁਣਾ ਲਈਏ।
4: ਹਾਂਜੀ ਤੇ ਫਿਰ ਮੈਨੂੰ ਤਾਂ ਯਾਦ ਕਰਨੇ ਨਹੀਂ ਪੈਣਗੇ।
0: ਹਾਂ ਤੁਹਾਨੂੰ ਥੋੜੀ ਯਾਦ ਕਰਨੇ ਪੈਣੇ, ਫਿਰ ਬੱਚਿਆਂ ਨੇ ਸੁਣਾਉਣੇ।
4: ਐਵਰੀ ਡੇ ਮੈਨੂੰ ਇੱਕ ਡੇ ਬਿਫੋਰ ਅਸੀਂ ਗੱਲ ਕਰਨੀ
0: ਯਾਦ ਕਰਨਾ ਪੈਂਦਾ। ਫਿਰ ਆਪੇ ਬੱਚੇ ਯਾਦ ਕਰਨਗੇ।
4: ਅਸੀਂ ਸੈਟਰਡੇ ਕੋਈ ਗਰਲ ਦੇ ਕੋਈ ਅਸੀਂ ਸੈਟਰਡੇ ਵੀਕਐਂਡ ਤੇ ਨਾ ਮੇਰੀ ਫਰੈਂਡ ਜੋਰਜਾ ਦੇ ਬਰਥਡੇ ਤੇ ਗਏ ਸੀ ਉਹਦੇ ਘਰ। ਅਸੀਂ ਮੇਰੀ ਫਰੈਂਡ ਨਾ ਅਸੀਂ ਉਹਦੇ ਰੂਮ ਚ ਗਏ ਨਾ ਇੱਕ ਰੂਮ ਹਨਾ
0: ਜੀ।
4: ਜਦੋਂ ਕੋਈ ਨੌਕ ਸੀ ਨਾ
0: ਹਾਂਜੀ
4: ਬਈ ਕੋਈ ਬੰਦਾ ਆ ਰਿਹਾ ਕੋਈ ਗਰਲ ਜਾਂ ਬੋਏ ਹਨਾ ਅਸੀਂ ਹਾਈਡ ਕਰ ਲੈਣੇ। ਜਦੋਂ ਇੱਕ ਮਤਲਬ ਇੱਕ ਦੋ ਬੰਦੇ ਤਿੰਨ ਬੰਦੇ ਬੈਡ ਦੇ ਦੂਜੀ ਸਾਈਡ ਹਾਈਡ ਕਰ ਲੈਂਦੇ ਥੱਲੇ ਹੋ ਕੇ ਤੇ ਇੱਕ ਬੰਦਾ ਡੋਰ ਦੇ ਪਿੱਛੇ ਹਨਾ ਉਹ ਵੀ ਕਰਦਾ ਜਿਹੜਾ ਡੋਰ ਦੇ ਪਿੱਛੇ ਆ ਨਾ ਬੰਦਾ ਉਹ ਡੋਰ ਖੋਲ ਕੇ ਆਏ ਹਾਈਡ ਕਰ ਲੈਂਦਾ। ਫਿਰ ਅਸੀਂ ਹੌਲੀ ਹੌਲੀ ਦੋ ਸਕਿੰਟ ਖੜ ਕੇ ਬੂ ਕਰ
0: ਲੈਣੇ। ਬੜੀ ਵਧੀਆ ਗੇਮ ਹੁੰਦੀ ਆ ਆਦੇ, ਮੈਨੂੰ ਵੀ ਬੜੀ ਪਸੰਦ ਆ।
4: ਉਦੇ ਜਦੋਂ ਅਸੀਂ ਰੈਡੀ ਕਰ ਰਹੇ ਸੀ ਨਾ ਅਸੀਂ ਚਾਹ ਰਹੇ ਸੀ ਵੀ ਗਰਲ ਸੀ ਉਹ ਰੂਮ ਦੇ ਵਿੱਚ ਹੋਣ। ਮਤਲਬ ਅਸੀਂ ਕੀ ਕੀਤਾ ਨਾ ਅਸੀਂ ਰੂਮ ਚ ਗਏ ਬਾਕੀ ਬੋਇਸ ਨਾ ਮੈਂ ਬਾਕੀ ਬੋਇਸ ਅਸੀਂ ਬਾਹਰ ਭੇਜਤਾ ਪਲੇ ਗਰਾਊਂਡ।
0: ਨਹੀਂ ਆ ਗੁੱਡ ਕੀਤਾ, ਬੋਇਸ ਨਾ ਸਾਰੀ ਗੇਮ ਹੀ ਖਰਾਬ ਕਰ ਦਿੰਦੇ। ਕਈ ਬੋਇਸ ਬੜਾ ਖਰਾਬ ਕਰਦੇ ਨਾ, ਕਈ ਬੋਇਸ ਨਾਈਸ ਹੁੰਦੇ ਨਾ ਉਹ ਵਧੀਆ ਖੇਡ ਲੈਂਦੇ।
4: ਕਈ ਬੋਇਸ ਅੱਛੇ ਹੁੰਦੇ ਕਈ ਗੋਡੇ ਗੋਡੇ ਕਹਾਣੀ ਬਹਿੰਦੀ ਨੀ
0: ਅਸੀਂ ਕਮਲੇ ਨੂੰ ਚੜ ਗਿਆ ਚਾਨੀ ਮੈਰੀ ਦੀਆਂ ਸੇਵੀਆਂ ਕਮਲੇ ਨੂੰ ਚੜ ਗਿਆ ਚਾਨੀ ਮੈਰੀ ਦੀਆਂ ਸੇਵੀਆਂ ਨੀ ਮੈਰੀ ਦੀਆਂ ਸੇਵੀਆਂ ਬਲ ਬਲ ਬਲ ਬਲ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਰੇ ਨਾ ਰੇ ਨਾ ਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਸੀ ਸਕੋਰ ਬਾਏ ਬਾਏ ਬਾਏ ਕ੍ਰਿਸਮਸ ਯਾਰਾ ਬਾਏ ਬਾਏ
4: ਬਾਏ ਬਾਏ
0: ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਡੇ। ਅਤੇ ਇਹ ਸੀ ਸਾਡੇ ਨਾਲ ਪਈ ਅਸੀਸ ਕੌਰ ਗੱਲਾਂ ਦਾ ਖਜ਼ਾਨਾ। ਅਤੇ ਹੁਣ ਸਾਡੇ ਨਾਲ ਕੌਣ ਹੈ ਅਨਾਹਤ? ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਣੇ ਰਹੋ, ਉਸ ਤੋਂ ਬਾਅਦ ਫਿਰ ਤਵਨੀ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਨਾਹਨ। ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ। ਅੱਜ ਤੇ ਪੈਕੇਜ ਫਿਰ ਵਾਹ, ਵੈਰੀ ਨਾਈਸ। ਤੁਸੀਂ ਤੇ ਭੈਣਾਂ ਕਮਾਲ ਹੀ ਕਰ ਦਿੰਦੀਆਂ, ਇੰਨਾ ਵਧੀਆ ਸਿੰਕਰੋਨਾਈਜ਼ ਕਰਦੀਆਂ ਤੁਸੀਂ। ਕੀ ਹਾਲ ਤੁਹਾਡਾ? ਮੇਰਾ ਠੀਕ ਹੈ ਪੁੱਤੂ, ਤੁਹਾਡਾ ਕੀ ਹਾਲ ਹੈ?
5: ਅਸੀਂ ਵਧੀਆ।
0: ਓਕੇ, ਹੋ ਗਿਆ ਤਿਆਰ?
5: ਹਾਂਜੀ, ਗੱਡੀ ਦੇ ਵਿੱਚ ਆ।
0: ਓਕੇ, ਕਿਹਦਾ ਸਕੂਲ ਪਹਿਲਾਂ ਲੱਗਦਾ?
5: ਅਮਾਹਦ ਦਾ।
0: ਓਕੇ, ਤੁਹਾਡਾ ਬਾਅਦ ਚ?
5: ਹਾਂਜੀ।
0: ਓਕੇ, ਕਿੰਨਾ ਕੁ ਫਰਕ ਹੈ?
5: ਬਸ 5 ਮਿੰਟ ਦਾ ਹੀ ਆ।
0: ਹਾਂਜੀ, 10 ਮਿੰਟ ਦਾ। ਤੇ ਇੱਕੋ ਸਕੂਲ ਹੋ ਤੁਸੀਂ ਕਿ ਅਲੱਗ ਅਲੱਗ ਸਕੂਲ ਜਾਂਦੇ ਹੋ?
5: ਨਹੀਂ, ਮੈਂ ਹਾਈ ਸਕੂਲ ਤੇ ਪ੍ਰਾਇਮਰੀ ਤੇ।
0: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ। ਫੇ ਅਨਾਹਤ ਵੱਡੀ ਹੋਈ ਫਿਰ ਕੇ?
5: ਹਾਂਜੀ
0: ਹਾਂ, ਇਹ ਪਹਿਲਾਂ ਚੱਲ ਜਾਂਦੀ ਹੈ ਨਾ।
5: ਹਾਂਜੀ।
0: ਤੇ ਆ ਵੀ ਪਹਿਲਾਂ ਜਾਂਦੀ ਫਿਰ ਅਨਾਹਤ?
4: ਹਾਂਜੀ।
0: ਓਕੇ, ਗੁੱਡ ਗੁੱਡ ਗੁੱਡ ਗੁੱਡ। ਤੁਸੀਂ ਤੇ ਫਿਰ ਵਾਵਾ ਜ਼ਿੰਮੇਵਾਰ ਹੋ। ਹਾਂ
4: ਹਾਂਜੀ।
0: ਪਹਿਲਾਂ ਕੌਣ ਸੁਣਾਊਗਾ ਕਿ ਇਕੱਠੇ ਸੁਣਾਓਗੇ? ਓਏ, ਸਪੈਸ਼ਲ ਵਾਲਾ। ਓਕੇ ਓਕੇ, ਪਲੀਜ਼।
5: ਹਾਂਜੀ, ਰੇਡੀਓ ਟਣਨਣਨਣ ਉਹ ਬਣ ਗਿਆ ਵੱਖਰੀ ਪਛਾਣ। ਹਾਂਜੀ ਰੇਡੀਓ, ਉਹ ਤੇਰੀ ਵੀ ਆ ਮੇਰੀ ਵੀ ਆ ਗਿਆਨ। ਹਾਂਜੀ ਰੇਡੀਓ, ਉਹ ਚੁੰਮਦਾ ਦਿਲਾ ਦੇ ਅਸਮਾਨ। ਹਾਂਜੀ ਰੇਡੀਓ, ਉਹ ਮਾਰ ਪੈ

0: ਵਾਹ ਵੈਰੀ ਨਾਈਸ, ਤੁਸੀਂ ਤੇ ਕੁੜੀਆਂ ਕਮਾਲ ਹੀ ਕਰੀ ਜਾਂਦੀਆਂ ਤੁਸੀਂ ਤੇ ਵੈਰੀ ਨਾਈਸ ਅਰਗੁਨ ਨਾ,
1: ਤੁਸੀਂ
0: ਬਹੁਤ ਸੋਹਣੀ ਪੁੱਤ ਆਵਾਜ਼ ਹੈ ਤੁਹਾਡੀ, ਤੁਸੀਂ ਡਾਂਸ ਵੀ ਬੜਾ ਸੋਹਣਾ ਕਰਦੇ ਹੋ। ਹਾਂ ਆਂਟੀ ਨਹੀਂ ਆਏ ਪੁੱਤ ਅੱਜ, ਉਹਨਾਂ ਨੂੰ ਕੰਮ ਪੈ ਗਿਆ। ਹਾਂ ਐਬਸੈਂਟ ਮਾਰਕ ਕਰੋ ਉਹਨਾਂ ਦੀ। ਹਾਂ ਹਾਂ ਫਾਈਨ ਫਤਿਹ ਕੋਲੋਂ ਪਵਾ ਦਾਂਗੇ ਨਾ।
1: ਹਾਂਜੀ
0: ਹਾਂ, ਗਜ਼ਿਲੀਅਨ ਫਾਈਨ ਪਊਗਾ ਹੁਣ। ਥੈਂਕ ਯੂ ਪੁੱਤ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ ਥੈਂਕ ਯੂ। ਇਸੇ ਤਰ੍ਹਾਂ ਹੱਸਦੀਆਂ ਖੇਡਦੀਆਂ ਰਹੋ, ਤੁਸੀਂ ਸਾਰੀ ਉਮਰ ਇਸੇ ਤਰ੍ਹਾਂ ਦੇ ਨਾਲ ਖਿੜੀਆਂ ਖਿੜੀਆਂ ਰਹੋ। ਥੈਂਕ ਯੂ, ਧੰਨਵਾਦ, ਰੌਣਕਾਂ ਲਾਈ ਰੱਖੋ। ਅਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗਸ। ਸਤਿ
2: ਸ਼੍ਰੀ ਅਕਾਲ ਅੰਕਲ ਜੀ ਤੇ ਕਸ਼ਮੀਰ।
0: ਸਤਿ ਸ਼੍ਰੀ ਅਕਾਲ, ਇਹ ਕੌਣ ਆ, ਡੈਡਾ ਵਾ ਕਿ ਐਸ਼ਲੀ ਨੇ ਆ ਕਿ ਤਾਜਵੀਰ ਆ ਕਿ ਤਵਨੀਤ ਆ? ਗੁਰਜੀਤ ਕੌਰ ਜੀ ਲੱਗਦੇ ਮੈਨੂੰ। ਹੈਂ, ਉਹ ਵੀ ਨਹੀਂ ਆ? ਓਹੋ ਨਹੀਂ ਹੈਗੇ। ਓਹੋ, ਇਹ ਫਿਰ ਕੌਣ ਹੈਗੇ, ਐਸ਼ਲੀਨ ਕੌਰ ਹੈਗੇ?
2: ਹਾਂਜੀ।
0: ਓ ਅੱਜ ਤੇ ਸਾਕਸ਼ਾਤ ਐਸ਼ਲੀਨ ਕੌਰ ਜੀ ਆ ਗਏ।
2: ਹਾਂਜੀ।
0: ਵਾਹ, ਅੱਜ ਤੇ ਤੁਸੀਂ ਦਿਨ ਬਣਾਤਾ ਪਹਿਲਾਂ ਵਾਰੀ ਲੈ ਕੇ।
2: ਹਾਂਜੀ, ਮੈਂ ਪਗਾਤਾ ਅੱਜ ਤੇ।
0: ਓ ਵੈਰੀ ਨਾਈਸ, ਵੈਰੀ, ਚਾਰ ਜਾਣਿਆਂ ਤੋਂ। ਤੁਸੀਂ ਤੇ ਤਿੰਨ, ਤੁਸੀਂ ਤੇ ਤਿੰਨ ਜਾਣੇ ਹੋ।
2: ਮੰਮਾ ਤੇ ਦੀਦੀ ਤੇ ਵੀਜੀ ਵੀ ਸੀ।
0: ਅੱਛਾ, ਮੰਮਾ ਨੂੰ ਵੀ ਪਾ ਲਿਆ ਹੈ ਪਗਾੜੇ ਚ? ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ।
2: ਹਾਂਜੀ,
0: ਗੁੱਡ, ਚਲੋ ਵੈਲ ਡਨ। ਫਿਰ ਤੇ ਤੁਹਾਨੂੰ ਵਧਾਈ ਹੋਵੇ ਪਹਿਲਾਂ ਤੇ ਪਗਾੜਾ ਜਿੱਤਣ ਦੀ।
2: ਹਾਂਜੀ।
0: ਵਾਹ, ਤਿਆਰ ਹੋ ਗਏ ਹੋ? ਹੈਂ,
2: ਹਾਂਜੀ,
0: ਰੈਡੀ ਟੂ ਗੋ?
2: ਹਾਂ,
0: ਖਾ ਲਿਆ?
2: ਹਾਂਜੀ, ਅਸੀਂ ਜਸ ਗੱਡੀ ਚ ਬੈਠੇ।
0: ਅੱਛਾ, ਗੱਡੀ ਚ ਬੈਠੇ, ਓਕੇ, ਕੀ ਸੁਣਾਓਗੇ ਫਿਰ?
2: ਪਰ
0: ਮੈਂ ਕੱਲਾ ਵਾ।
2: ਕਿਸੇ ਨੇ ਤੁਹਾਨੂੰ ਬਹੁਤ ਜੈਲੀ ਵਾਲੀ ਪਾਈ ਹੋਈ।
0: ਓਕੇ, ਪਰ ਮੈਨੂੰ ਚੇਤਾ ਨਹੀਂ ਰਹਿੰਦਾ।
2: ਅਕਰਸੀ ਹੈਲਪ ਲੈ ਸਕਦੇ?
0: ਵੀਰ ਜੀ ਦੀ ਹੈਲਪ ਲੈ ਲੂੰਗਾ, ਵੀਰ ਜੀ ਦੀ, ਸਰਦਾਰ ਜੀ, ਸਰਦਾਰ ਜੀ ਦੀ ਹੈਲਪ। ਹਾਂਜੀ,
2: ਨਿੱਕਾ ਜਸ ਪਾਈ ਖਿੱਚ ਕੇ ਨਿੱਕਾ ਲਾਈ।
0: ਓ ਵੀਰ ਜੀ,
2: ਨਹੀਂ
0: ਨਾ, ਵੀਰ ਜੀ ਨਹਾਉਣ ਗਿਆ ਸੀ ਤੇ ਉਹਦੀ ਖਿੱਚ ਕੇ ਤੰਬੀ ਲਾਈ ਤੇ ਫਿਰ ਮੰਮਾ ਨੇ ਫੜ ਕੇ ਨਵਾਤਾ।
2: ਬੱਲੇ
0: ਬੱਲੇ, ਤੁਸੀਂ ਤੇ ਬੜੇ ਬਿਗ ਹੋ ਗਏ।
2: ਅੱਛਾ,
0: ਤੁਸੀਂ ਹੁਣ 8 ਹੈਗੇ? ਓਕੇ,
2: ਖਾਣ
0: ਵਾਲੀ ਚੀਜ਼ ਆ?
2: ਫਰੂਟ।
0: ਓਕੇ, ਟਮਾਟੋ? ਓਰੇਂਜ?
2: ਵਾਲੇ ਲੰਗੇ ਖਾ ਕੇ ਖਾ ਲੈਂਦੇ।
0: अच्छा बठिंडे वाले नंगा करके खा लेंगे ओके तेनू कुट पै जानी बठिंडे वाले को हो सकता फिर फिर बनाना हो गया फिर ओ फिर ते आज मेरा गिफ्ट बन गया की
2: जलेबी
0: ओ जलेबी ओके जलेबी कितो ले आके दोगे फिर मैंने ओके करे भैया वाह फिर ते गुड हो बात ठीक है फिर ते गुड हो गया थे
2: हाँ जी
0: थैंक यू
2: मम्मा ना गल
0: करो हाँ जी मम्मा ना गल करो तो हाँ जी हेलो
2: सस्तिकल पाजी ते कोई भी नहीं जी
0: सस्तिकल बहन जी क्या हाल है तेरा
2: मेरा ठीक है दादा की हाल है
0: मेरा भी ठीक है वो सुनाओ बच्चे ठीक ठाक ने
2: बच्चे हाँ जी
0: बच्चे तंग बड़ा कर दे
2: चामले होए
0: चामले हाँ तंग बड़ा कर दे
2: लड़े बहुत
0: लड़े
2: टोकरी पिछे लड़े
0: ओहो हाँ कपड़े वाली टोकरी पिछे लड़ी जाते हैं बुरे हाल है लत्तां मार दे एक दूसरे नू हाँ वाल पुट दे एक दूसरे दे थप्पड़े मार दे हाँ
2: जी
0: भैन जी दो चार छड़िया करो भैन जी थोड़ा जा ना ना थोड़ा सेट जा करके रखा करो
2: नहीं उदा की फायदा हो रहा
0: ने फायदा होगा फिर आपे अगे डेरी सोच के लड़नगे अब वड्डी दियां गुत्ता
2: मैं ता एक ही बारी बोल दे हुंदे बस
0: अब वड्डी दियां थोड़ियां गुत्ता पुटनियां है ये बड़ा तंग कर दी निक्के नू
2: नहीं
0: छो निक्की तंग करते अच्छा निकी ज्यादा तंग कर दिया
2: हाँ जी
0: ओके ओके फिर के दे
2: एक
0: हाँ
2: उसी की कह रही सी
0: मैं फिर मुंडा ठीक है वो नहीं तंग करता
2: ओ भी करता
0: अच्छा वड्डी भी
2: ड्रॉच फोली फॉरी करता
0: ओहो वड्डी ठीक है वड्डी वड्डी से आनी है
2: करी हाँ जी
0: हाँ
2: ते करी चप्पल लगांदा
0: अच्छा चप्पल लगा देंदा ओ ਤੁਹਾਡੀ ਵੱਡੀ ਕੁੜੀ ਸਿਆਣੀ ਹੈ ਨਾ
2: ਹਾਂਜੀ
0: ਹਾਂ ਉਹ ਨਹੀਂ ਤੰਗ ਕਰਦੀ
2: ਕਰਦੀ
0: ਹਾਂ ਨਹੀਂ ਉਹ ਚਲੋ ਤੇ ਦੂਜਿਆਂ ਨੂੰ ਸਮਝਾ ਦਿੰਦੀ ਹੈ ਨਾ
2: ਹਾਂਜੀ
0: ਓਕੇ ਗੁੱਡ ਗੁੱਡ ਗੁੱਡ
2: ਫਰਾਈਡੇ ਨੂੰ ਅਸੀਂ ਸਕੂਲੋਂ ਵਾਪਸ ਆ ਰਹੇ ਸੀ ਤੇ ਇੱਕ ਯੂਟ ਵਾਲਾ ਸੀ ਤੇ ਮੈਂ ਉਹਨਾਂ ਦੇ ਸਾਈਡ ਤੇ ਬੈਠੇ ਸੀ ਲੈਫਟ ਸਾਈਡ ਤੇ ਉਹਨੇ ਗੇਦੀ ਠੋਕ ਕੇ ਮਾਰਨੀ ਸੀ ਤੇ ਮੰਮਾ ਨੇ ਕਿਹਾ ਮੈਂ ਤੁਹਾਡੇ ਜੁੰਡੇ ਪੁੱਟ ਦੇ ਨੇ
0: ਕਿਹਦੇ ਯੂਟ ਵਾਲੇ ਦੇ ਕਿ ਤੁਹਾਡੇ
2: ਯੂਟ ਵਾਲੇ ਦੇ
0: ਅੱਛਾ ਯੂਟ ਵਾਲੇ ਦੇ ਪਰ ਤੁਸੀਂ ਤੇ ਆਪ ਮੰਮਾ ਹੋ
2: ਹਾਂਜੀ ਮੈਂ ਕਿਹਾ ਸੀ
0: ਤੁਸੀਂ ਤੇ ਅੱਜ ਮੰਮਾ ਹੈਗੇ
2: ਹੈਗੀ
0: ਓਕੇ ਯੂਟ ਵਾਲੇ ਨੇ ਫਿਰ ਗਲਤ ਚਲਾਈ ਗੱਡੀ ਹੈ ਨਾ
2: ਹਾਂਜੀ ਤੇ ਫਿਰ ਜਦੋਂ ਮੈਂ ਉਂਗਲ ਉੱਪਰ ਕੀਤੀ ਤੇ ਕਿਹਾ ਮੈਂ ਤੁਹਾਡੇ ਜੁੰਡੇ ਪੱਤ ਦੇ ਨੇ ਉਹ ਪਿੱਛੇ ਹੋ ਗਿਆ
0: ਹਾਂ ਡਰ ਗਿਆ
2: ਹਾਂਜੀ ਉਹਨੂੰ ਪਤਾ ਲੱਗ ਗਿਆ ਮੈਂ ਕੁਛ ਕਿਹਾ
0: ਦਹਿਸ਼ ਤੇ ਆਵੇ ਬਟਾਲੇ ਵਾਲਿਆਂ ਦੀ
2: ਹਾਂਜੀ
0: ਚੱਕ ਕੇ ਰੱਖਿਆ ਕਰੋ ਥੋੜਾ ਜਿਹਾ ਕੰਮ
2: ਤੇ ਅੱਜ ਯਸ਼ਪ੍ਰੀਤ ਅੱਜ ਭਾਬੀ ਕਿਉਂ ਨਹੀਂ ਆਈ
0: ਹਾਂ ਭਾਬੀ ਪਤਾ ਨਹੀਂ ਕਿਉਂ ਨਹੀਂ ਆਏ ਉਹਨਾਂ ਨੂੰ ਪਿੰਨੀਆਂ ਦਾ ਆਰਡਰ
2: ਭੈਣ ਜੀ ਕਿਉਂ ਨਹੀਂ ਆਈ
0: ਭੈਣ ਜੀ ਕਿਉਂ ਨਹੀਂ ਆਈ ਹਾਂ ਭੈਣ ਜੀ ਨੂੰ ਮੈਨੂੰ ਲੱਗਦਾ ਵੱਡਾ ਆਰਡਰ ਆਇਆ ਉਹਨਾਂ ਨੂੰ ਨਾ ਪਿੰਨੀਆਂ ਦਾ ਹਾਂ
2: ਬਟ ਉਹ ਇੱਕ ਵਾਰੀ ਆਉਂਦੇ ਵੀਕਲੀ ਤੇ ਉਹ ਜਿਹੜੇ ਦਿਨ ਹੁੰਦੇ ਜਿਹੜੇ ਨਹੀਂ ਆਉਂਦੇ ਉਦੋਂ ਬਣਾ ਸਕਦੇ
0: ਹਾਂ ਇਹ ਵੀ ਗੱਲ ਇਹ ਵੀ ਆਈਡੀਆ ਠੀਕ ਹੈ ਨਾ
2: ਹਾਂਜੀ ਤੇ ਤੁਸੀਂ ਫਰਾਈਡੇ ਨੂੰ ਰੋਜ਼ ਛੁੱਟੀ ਕਰ ਲੈਂਦੇ
0: ਹਾਂ ਫਰਾਈਡੇ
2: ਸਹੀ ਨਹੀਂ ਹੈ ਗੱਲ
0: ਸਹੀ ਨਹੀਂ ਹੈ ਕਿਉਂ
2: ਨਹੀਂ
0: ਕੀ ਗੱਲ ਤੇ ਮੈਂ ਵੀ ਭੈਣ ਜੀ ਛੁੱਟੀ ਕਰਨੀ ਹੁੰਦੀ ਆ
2: ਬਿਕੋਜ਼ ਤੁਸੀਂ ਫਰਾਈਡੇ ਸੈਟਰਡੇ ਸੰਡੇ ਛੁੱਟੀ ਕਰਦੇ
0: ਓਹੋ ਨਹੀਂ ਮੈਂ ਭੈਣ ਜੀ ਮੈਂ ਇੱਥੇ ਕੰਮ ਕਰਦਾ ਹੁੰਦਾ
2: ਬਟ ਤੁਸੀਂ ਫਰਾਈਡੇ ਨੂੰ 10 ਵਜੇ ਚਲ ਗਏ ਸੀ
0: ਆਹ ਤੇ ਤੁਸੀਂ ਮੈਨੂੰ ਉਹਨੀ ਤਨਖਾਹ ਵੀ ਘੱਟ ਦਿੱਤੀ ਨਾ ਫਿਰ ਯਾਰ ਕੀ
2: ਨਹੀਂ
0: ਹਾਂ ਤੁਸੀਂ ਪੈਸੇ ਘੱਟ ਪਾਏ
2: ਮੈਨੂੰ ਬਾਅਦ ਚ ਨੋਨੀਆ ਆਂਟੀ ਤੇ ਕ੍ਰਿਸ਼ਨਾ ਵੀਰ ਜੀ ਆਏ ਸੀ ਬਾਅਦ ਚ
0: ਹਾਂ ਫਿਰ ਉਹਨਾਂ ਕੋਲ ਗੱਲਾਂ ਜ਼ਿਆਦੀਆਂ ਸੀ ਨਾ ਮੇਰੇ ਕੋਲੋਂ ਮੇਰੇ ਕੋਲ ਗੱਲਾਂ ਨਹੀਂ ਹੈਗੀਆਂ ਫਿਰ ਉਹ ਕਹਿੰਦੇ ਅਸੀਂ ਕਰਾਂਗੇ ਅੱਜ ਉਹਨਾਂ ਕੋਲ ਨਾਈਸ ਗੱਲਾਂ ਸੀ
2: ਤੇ ਤੁਹਾਡੇ ਕੋਲ ਵੀ ਨਾਈਸ ਗੱਲਾਂ ਨੇ
0: ਉਹ ਮੇਰੀਆਂ ਫਿਨਿਸ਼ ਹੋ ਗਈਆਂ ਸੀ ਨਾ
2: ਮੈਂ ਗੁਜਰਾਤ ਰਾਣੀ
0: ਹਾਂਜੀ
2: ਸਵੇਰੇ ਸਵੇਰੇ ਲੱਕ ਬੰਸ ਪਾਹੀ ਵੇੜੇ ਵਿੱਚ ਗਿਆ
0: ਅੱਛਾ ਉਹ ਕੀ ਕਰਨ ਕੀ ਕਰਨ ਗਿਆ ਸੀ
2: ਪਤਾ ਨੀ
0: ਉਹ ਉਹਦੀ ਡਿਸਕ ਹਿੱਲੀ ਸੀ ਮੇਰੇ ਖਿਆਲ
2: ਨਹੀਂ
0: ਹਾਂ ਬੈਲਟ ਪਾ ਕੇ ਗਿਆ ਸੀ
2: ਨਹੀਂ
0: ਹਾਂ ਉਹਦੀ L2 ਹਿੱਲੀ ਸੀ
2: ਨਹੀਂ
0: ਹਾਂ ਵੈਸੇ ਲੱਕ ਬੰਨੀ ਫਿਰਦਾ ਹੈ
2: ਵੈਸੇ ਵੈਸੇ ਬਾਹਰ ਗਿਆ ਸੀ
0: ਇਹ ਹੈਗਾ ਮੂੜਾ
2: ਨੋ
0: ਹਾਂ ਇਹ ਹੈਗਾ ਜਿਹੜੀ ਟੈਂਟ ਦੇ ਨਾਲ ਕੁਰਸੀ ਆਉਂਦੀ ਆ ਉਹ ਬੱਧੀ ਹੁੰਦੀ ਲੱਕ ਤੋਂ ਨਹੀਂ ਉਹ ਵੀ ਨਹੀਂ ਓਕੇ ਇਹ ਹੈਗਾ ਬਰਥਡੇ ਵਾਲਾ ਟੇਬਲ
2: ਨਹੀਂ
0: ਉਹ ਵੀ ਨਹੀਂ
2: ਨਹੀਂ
0: ਓਕੇ ਇਹ ਹੈਗਾ ਠੰਡ ਵਾਲਾ ਕੁੱਤਾ
2: ਨਹੀਂ ਉਹ ਕਿਹੜਾ ਕੁੱਤਾ ਹੁੰਦਾ
0: ਉਹ ਜਿਹਨੂੰ ਠੰਡ ਲੱਗਦੀ ਹੈ ਨਾ ਤੇ ਉਹਨੂੰ ਲੱਕ ਤੇ ਕੁਝ ਪਾ ਦਿੰਦੇ ਆ
2: ਸਾਰੇ ਕੁੱਤੇ ਨੂੰ ਠੰਡ ਲੱਗਦੀ
0: ਪਰ ਸਾਰਿਆਂ ਨੂੰ ਉਹ ਨਸੀਬ ਨਹੀਂ ਨਾ ਹੁੰਦੇ ਉਹ ਝੱਗੀ ਜੀ ਨਹੀਂ ਨਾ ਨਸੀਬ ਹੁੰਦੀ ਸਵੈਟਰ ਤੇ ਕੋਈ ਕੋਈ ਕੁੱਤਾ ਪਾਉਂਦਾ
2: ਸਾਰੇ ਪਾਉਂਦੇ
0: ਸਾਰੇ ਕੁੱਤੇ ਪਾਉਂਦੇ ਆ
2: ਹਾਂਜੀ ਆਹ ਹਾਂ ਅਮੀ ਇੰਡੀਆ ਵਾਲੇ ਨਹੀਂ ਪਾਉਂਦੇ
0: ਇੰਡੀਆ ਵਾਲੇ ਕੀ ਪਾਉਂਦੇ ਆ
2: ਉਹ ਸ਼ਿੱਕੂ ਪਾਉਂਦੇ
0: ਸ਼ਿੱਕੂ ਪਾਉਂਦੇ ਖਲਾਰਾ ਪਾਉਂਦੇ ਆ
2: ਤੇ ਖਲਾਰਾ ਪਾਉਂਦੇ ਕਰੀ
0: ਬੇਵਕੂਫ ਜੇ ਹੈ ਨਾ ਰੂੜੀਆਂ ਤੇ ਲੇਟੀ ਜਾਂਦੇ
2: ਹਾਂਜੀ
0: ਇਹ ਹੈਗਾ ਝਾੜੂ ਮੈਨੂੰ ਹੁਣੇ ਦੱਸਿਆ
2: ਤੇ ਇੱਕ ਆਨਸਰ ਹੋਰ ਹੈਗਾ ਬੁੱਕਰ ਬੁੱਕਰ
0: ਭੈਣ ਜੀ ਤੁਹਾਨੂੰ ਤਵਨੀਤ ਨੇ ਦੱਸਿਆ ਨਾ
2: ਹਾਂਜੀ
0: ਤੁਹਾਨੂੰ ਦਬਕਾ ਪਿਆ ਨਾ ਤਵਨੀਤ ਕੋਲੋਂ ਟੋਕਰੀ ਪਿੱਛੇ ਬੜਾ ਲੜਦੇ ਹੋ ਕੀ ਕਰਨੀ ਟੋਕਰੀ
2: ਤੁਸੀਂ ਛੋਟੀ
0: ਦੋਵੇਂ ਲੜਦੀਆਂ
2: ਛੋਟੀ ਇੰਨਾ ਜ਼ਿਆਦਾ ਰੋਏ ਫਿਰ ਮੰਮਾ ਵੀਡੀਓ ਬਣਾ ਲਈ ਸੀ, ਫਿਰ ਅਸੀਂ ਦੇਖਿਆ, ਫਿਰ ਮੰਮਾ ਨੇ ਕਿਹਾ ਤੁਸੀਂ ਦੋਵੇਂ ਇੱਥੇ ਰੂ ਕਮਰੇ ਚ ਰਹੋਗੇ, ਬਾਲ ਨਹੀਂ ਨਿਕਲਦਾ, ਜਦੋਂ ਮੈਂ ਕਹੂਗੀ ਔਰ ਬਾਲ ਨਿਕਲਦਾ।
0: ਪਨਿਸ਼ਮੈਂਟ ਮਿਲ ਗਈ ਹੈ?
2: ਹਾਂਜੀ।
0: ਓ ਫਿਰ ਤੇ ਵਾਵਾ ਮਸਲਾ ਪਿਆ, ਫਿਰ ਤੇ
2: ਮੰਮਾ ਨੂੰ ਜੱਫੀ ਪਾਈ।
0: ਅੱਛਾ ਫਿਰ ਠੀਕ ਹੋਇਆ ਮਸਲਾ।
2: ਛੋਟੀ ਵੱਡੀ ਜੱਫੀ ਪਾਈ, ਵੱਡੀ ਛੋਟੀ ਜੱਫੀ ਪਾਈ।
0: ਹਾਂ ਫਿਰ ਜਾ ਕੇ ਮਸਲਾ ਹੋਇਆ।
2: ਮੈਨੂੰ ਮਜ਼ਾ ਆਇਆ।
0: ਅੱਛਾ ਮਜ਼ਾ ਆਇਆ ਤੁਹਾਨੂੰ? ਓਕੇ।
2: ਮੰਮਾ ਚੀਕ ਕੀ ਕਰਦੀ ਸੀ, ਅਮ ਵੱਡੀ ਦੇ ਤੇ ਛੋਟੀ ਬਾਲ ਨਿਕਲ ਗਏ ਜੋ ਅਸੀਂ ਪੰਗਲਾ ਕਲਾਸ ਜਾਣਾ ਸੀ।
0: ਅੱਛਾ ਓਕੇ। ਅੱਛਾ ਭੰਗੜਾ ਵੀ ਪਾਉਣਾ ਸੀ। ਓਹੋ ਤੇ ਕੀ ਸੁਣਾਓਗੇ ਅੱਜ?
2: ਅੱਛਾ
0: ਦੋਵਾਂ ਨਾਲ ਕੱਟੀ ਅੱਜ? ਚਲੋ ਗੁੱਡ ਹੋ ਗਿਆ ਫਿਰ।
2: ਉਹ ਦੋਨਾਂ ਲਾਈ ਵਾਲੀ ਸੀ।
0: ਉਹ ਕੁੱਟ ਨਾ ਦੇਣ ਕਿਤੇ ਦੋਵੇਂ ਜਾਣੀਆਂ ਤੈਨੂੰ। ਥੈਂਕ ਯੂ।
2: ਵੱਡੀ ਦੀਦੀ ਤੇ ਛੋਟੇ ਲੋਜ ਇੰਗਲਿਸ਼ ਬੋਲਦੇ ਤੇ ਮੈਂ ਪੰਜਾਬੀ ਬੋਲਦੇ।
0: ਗੁੱਡ ਗੁੱਡ ਗੁੱਡ। ਪੰਜਾਬੀ ਬੋਲਦੇ ਸਰਦਾਰ ਜੀ, ਜਿੰਦਾਬਾਦ।
2: ਮੰਮਾ ਤੇ ਦਾਦਾ ਆਂਦੇ ਤੇ ਮੈਂ ਆਂਦੇ ਉਦੋਂ ਵੱਡੀ ਦੀਦੀ ਤੇ ਛੋਟੇ ਪੰਜਾਬੀ ਬੋਲੋ, ਔਰ ਅਸੀਂ ਨੇ ਮੰਮਾ ਦਾਦਾ ਤੇ ਮੈਂ ਨਹੀਂ ਆਂਦੇ, ਔਰ ਛੋਟੀ ਤੇ ਵੱਡੀ ਦੀਦੀ ਇੰਗਲਿਸ਼ ਹੀ ਬੋਲਦੇ। ਤੇ ਜਦੋਂ ਮੈਂ ਕੱਲੀ ਆਏ
0: ਸਰਦਾਰ ਜੀ ਜਿੰਦਾਬਾਦ, ਸਰਦਾਰ ਜੀ ਓਕੇ ਰਿਪੋਰਟ, ਸਰਦਾਰ ਜੀ ਪੰਜਾਬੀ ਬੋਲਦਾ।
2: ਕੁਛ ਵੱਡੀ ਦੀਦੀ ਤੇ ਛੋਟੀ ਪੰਜਾਬੀ ਬੋਲਦੇ, ਇੰਗਲਿਸ਼ ਬੋਲਦੇ।
0: ਓਕੇ ਓਕੇ ਓਕੇ ਓਕੇ ਓਕੇ ਬਾਏ ਬਾਏ ਬਾਏ ਬਾਏ ਬਾਏ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੁਹਾਡਾ ਦਿਨ ਵਧੀਆ ਵਧੀਆ ਰਵੇ। ਥੈਂਕ ਯੂ। ਤੇ ਲਾਸਟ ਸਾਡੇ ਨਾਲ ਹੋਣਗੇ ਡੱਡਵਾਲ ਸਾਹਿਬ। ਸਤਿ ਸ਼੍ਰੀ ਅਕਾਲ ਸੁਖਨ। ਸਤਿ ਸ਼੍ਰੀ ਅਕਾਲ ਡੱਡਵਾਲ ਸਾਹਿਬ, ਕੀ ਹਾਲ ਚਾਲ ਨੇ? ਉਹ ਕੀ ਕੀਤਾ ਸੰਡੇ ਨੂੰ? ਉਹ ਯਾਰ ਪਤਾ ਕਿਉਂ ਨੀ? ਕੀ ਖੇਡੇ ਸੀ? ਚੌਕ ਨਾਲ ਡਰਾਇੰਗ ਬਣਾਈ? ਅੱਛਾ ਦੀਦੀਆਂ ਨਾਲ ਖੇਡੇ ਆ? ਓਏ ਤੁਸੀਂ ਤੇ ਬੜੇ ਲੱਕੀ ਹੋ ਯਾਰ, ਤੁਹਾਡੇ ਕੋਲ ਤੇ ਵੀਰਾ ਵੀ ਹੈਗਾ ਖੇਡਣ ਨੂੰ ਤੇ ਦੀਦੀਆਂ ਵੀ ਹੈਗੀਆਂ ਖੇਡਣ ਨੂੰ। ਤੇ ਤੁਸੀਂ ਸਕੂਲ ਕਿੱਦਣ ਜਾਂਦੇ ਹੁੰਦੇ ਹੋ? ਅੱਛਾ ਅੱਛਾ ਅੱਛਾ
2: ਵੀਰਵਾਰ।
0: ਅੱਛਾ ਬੁੱਧ ਵੀਰਵਾਰ ਜਾਂਦੇ ਹੋ ਕਿੰਡਰ? ਤੇ ਬਾਕੀ ਦਿਨ ਫਿਰ ਕੀ ਕਰਦੇ ਹੋ? ਅੱਛਾ ਸਕੂਲ ਜਾਂਦੇ ਹੋ। ਓਕੇ ਗੁੱਡ ਗੁੱਡ ਗੁੱਡ। ਫਿਰ ਇਹਦਾ ਮਤਲਬ ਵੀ ਵੱਡੇ ਹੋ ਗਏ ਤੁਸੀਂ, ਅਗਲੇ ਮਹੀਨੇ ਵੱਡੇ ਹੋਏ ਨਾ ਫਿਰ। ਓਕੇ ਓਕੇ ਓਕੇ। ਅਗਲੇ ਮਹੀਨੇ ਫਿਰ ਬਰਥਡੇ ਹੋ ਜਾਣਾ। ਗੁੱਡ। ਫਿਰ ਤੇ ਨਜ਼ਾਰੇ ਆ ਜਾਣੇ ਆ ਤੇ। ਥੈਂਕ ਯੂ ਡੱਡਵਾਲ ਸਾਹਿਬ, ਕੀ ਸੁਣਾਓਗੇ ਅੱਜ? ਓਕੇ
2: ਸਾਡੇ ਖਿਆਲ ਕਰਦੇ ਤਾਂ ਅਸੀਂ ਅੰਮ੍ਰਿਤ ਵਿਸ਼ਰਾਂਤ ਜਾਈ ਰੱਖਿਆ ਬੜਾ ਕਿਰਪਾਨ ਜੋਸਾ ਬਾਣੀ ਵਿੱਚ
0: ਸਮਝ ਨੀ ਲੱਗਣ ਡੀ ਡੱਡਵਾਲ ਸਾਹਿਬ, ਤੁਹਾਡੀ ਨਾ ਆਵਾਜ਼ ਅੱਜ ਬੜੀ ਖਰਾਬ ਹੋਣ ਡਈ ਆ। ਤੁਸੀਂ ਜਾਂ ਤੇ ਸਪੀਕਰ ਮੈਨੂੰ ਲੱਗਦਾ ਔਨ ਕੀਤਾ ਵਾ।
2: ਅਸੀਂ ਕੱਲ ਗਏ ਤੇ ਲਾਲ ਉੱਚੇ ਸੁੱਚੇ ਸਰੇਖਿਆ ਖੰਡੇ ਦਾਸੀ ਅੰਮ੍ਰਿਤ ਛਕਿਆ ਇਸਦਾ ਅੰਤ ਜਾਇ ਲਖਿਆ ਅੜਤ ਸ਼ਹਿਰਾ ਤੇ ਕਿਰਪਾ ਚੌਕੀ ਸਿੱਕੀ ਦੀ ਹੰਛਾ ਨੰਗਾ ਰੱਖੇ ਸਮਝ ਕਰ ਕਰੀਏ ਕੈਸਾ ਦਾਫਿਜ ਕਰ ਕਰੀਏ ਪਾਣੀ ਵਿੱਚ ਧਿਆਨ ਲਿਆਈਏ ਵਾਹਿਗੁਰੂ ਮੁੱਕੋ ਗਈ ਵਾਹਿਗੁਰੂ ਮੁੱਕੋ ਗਈਏ
0: ਯਾਦ ਕੀਤੀਆਂ
2: ਥੈਂਕ
0: ਯੂ ਕਿੰਨੇ ਯਾਦ ਕਰਾਇਆ ਪੰਜਾਬੀ ਕਲਾਸ ਨੇ ਓਏ ਗੁੱਡ ਗੁੱਡ ਗੁੱਡ ਫਿਰ ਤੁਸੀਂ ਪੰਜਾਬੀ ਕਲਾਸ ਚੋਂ ਕਿੰਨੀਆਂ ਸੋਹਣੀਆਂ ਗੱਲਾਂ ਸਿੱਖਦੇ ਹੋ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ
2: ਥੈਂਕ
0: ਯੂ

ਕਾਫੀ ਦਿਨਾਂ ਤੋਂ ਮੇਰੀ ਅਤੇ ਮੇਰੀ ਪਤਨੀ ਦੇ ਰਿਸ਼ਤੇ ਵਿੱਚ ਖਿੱਚੋ ਤਾਣ ਬਣੀ ਹੋਈ ਸੀ। ਹਰ ਵਕਤ ਠੋਕਾ ਟਾਕੀ, ਬਿਨਾਂ ਮਤਲਬ ਤੋਂ ਉਸਨੂੰ ਗੁੱਸਾ ਆਉਣਾ। ਲੱਗਦਾ ਨਹੀਂ ਸੀ ਕਿ ਅਸੀਂ ਹਜ਼ਾਰਾਂ ਮੁਸੀਬਤਾਂ ਵਿੱਚੋਂ ਗੁਜ਼ਰ ਕੇ ਪ੍ਰੇਮ ਵਿਆਹ ਕੀਤਾ ਹੋਵੇਗਾ। ਪਿਆਰ ਪਹਿਲਾਂ ਵੀ ਬਹੁਤ ਸੀ ਅਤੇ ਮੇਰੇ ਦਿਲ ਦੇ ਵਿੱਚ ਅੱਜ ਵੀ ਉਸਦੇ ਲਈ ਉਹੀ ਪਿਆਰ ਅਤੇ ਉਹੀ ਇੱਜ਼ਤ ਸੀ, ਪਰ ਪਤਾ ਨਹੀਂ ਕਿਉਂ ਉਹ ਖਿਜੀ ਖਿਜੀ ਜੀ ਰਹਿੰਦੀ ਸੀ। ਪਤਾ ਮੈਨੂੰ ਵੀ ਸੀ ਕਿ ਮੇਰੇ ਵੱਲੋਂ ਕੋਈ ਦਰਦ ਨਹੀਂ ਸੀ, ਪਰ ਉਸਨੂੰ ਪਤਾ ਨਹੀਂ ਕਿਉਂ ਮੈਂ ਹੁਣ ਦੁਸ਼ਮਣ ਜਿਹਾ ਜਾਪ ਰਿਹਾ ਸੀ। ਹਰ ਗੱਲ ਸਿੱਧੀ ਕਰਨੀ ਮੈਂ, ਪਰ ਉਸਨੂੰ ਲੱਗਣਾ ਕਿ ਜਗਜੀਤ ਗਲਤ ਕਹਿ ਰਿਹਾ ਹੈ। ਸਾਡੇ ਵਿੱਚ ਕਾਫੀ ਅਸਹਿਜਤਾ ਆ ਗਈ। ਇੱਕ ਦਿਨ ਥੋੜ੍ਹੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਤੁਰ ਗਈ। ਬਹੁਤ ਰੋਕਿਆ ਪਰ ਨਾ ਰੁਕੀ। ਮੈਨੂੰ ਵੀ ਫਿਰ ਗੁੱਸਾ ਆ ਗਿਆ ਤੇ ਮੈਂ ਵੀ ਕਹਿ ਦਿੱਤਾ, ਜਾਂ ਦਫਾ ਹੋ ਜਿੱਥੇ ਮਰਜ਼ੀ। ਰੋਂਦੀ ਹੋਈ ਜੋ ਆਇਆ ਹੱਥ ਦੇ ਵਿੱਚ ਭਰ ਬੈਗ ਤੁਰ ਗਈ ਪੇਕੇ। ਅਜੇ 3 ਦਿਨ ਹੀ ਹੋਏ ਸੀ, ਸਾਡੇ ਵੱਲੋਂ ਇੱਕ ਦੂਜੇ ਨੂੰ ਕੋਈ ਫੋਨ ਨਹੀਂ ਸੀ ਕੀਤਾ। ਤੇ ਉਸ ਦਿਨ ਜਦੋਂ ਰੋਟੀ ਖਾ ਕੇ ਲੰਮੇ ਪੈਣਾ ਤਾਂ ਦਿਲ ਬਹੁਤ ਉਦਾਸ ਹੋ ਗਿਆ ਕਿ ਕੀ ਗਲਤੀ ਸੀ, ਕੀ ਕਮੀ ਸੀ, ਕਿਉਂ ਰੁੱਸ ਕੇ ਗਈ। ਦਿਲ ਦੀ ਤੜਫ ਹੋਰ ਵਧਣ ਲੱਗੀ। ਲਾਗੇ ਪਿਆ ਫੋਨ ਕਹੇ ਕਿ ਮੇਰੀ ਵਰਤੋਂ ਕਰੋ, ਆਪਣੇ ਰਿਸ਼ਤੇ ਨੂੰ ਸਧਾਰਨ ਕਰੋ। ਕਦੇ ਦਿਲ ਕਰੇ ਕਿ ਹੁਣੇ ਫੋਨ ਕਰਾਂ, ਮਾਫ਼ੀ ਮੰਗ ਲਾਂ, ਪਰ ਦੂਜੇ ਪਾਸੇ ਉਹੀ ਦਿਨ ਮੁਨਕਰ ਹੋ ਜਾਏ ਕਿ ਮਾਫ਼ੀ ਮਾਫ਼ੀ ਕਿਉਂ, ਮੈਂ ਕਿਹੜਾ ਕੋਈ ਗੁਨਾਹ ਕੀਤਾ। ਇੱਕ ਦਿਲ ਕਹੇ ਕਿ ਤਲਾਕ ਹੀ ਹੋ ਜਾਏ, ਪਰ ਦੂਜਾ ਕਹੇ ਹੁਣ ਉੱਠ ਤੇ ਪਤਨੀ ਤੋਂ ਮਾਫ਼ੀ ਮੰਗ ਕੇ ਆਪਣੇ ਨਾਲ ਲੈ ਕੇ ਆ ਅਤੇ ਸਾਰੇ ਗਲੇ ਸ਼ਿਕਵੇ ਦੂਰ ਕਰ ਤੇ ਇੱਕ ਹੱਸਦੀ ਹੋਈ ਅਤੇ ਪਿਆਰ ਭਰੀ ਜ਼ਿੰਦਗੀ ਬਸਕਰ ਕਰ। ਜ਼ਿੰਦਗੀ ਦਾ ਕੀ ਹੈ, ਕਦੋਂ ਪਟਾਕਾ ਪੈ ਜਾਏ। ਕਿਉਂ ਜ਼ਿੰਦਗੀ ਦੇ ਇਹਨਾਂ ਵਧੀਆ ਪਲਾਂ ਨੂੰ ਇਹਨਾਂ ਗਮਾਂ ਦੇ ਵਿੱਚ ਪਾ ਕੇ ਗਰਕ ਕਰ ਰਿਹਾ। ਕਿਉਂ ਹੱਸਦੇ ਵੱਸਦੇ ਘਰ ਨੂੰ ਨਰਕ ਬਣਾ ਦਿੱਤਾ ਹੈ। ਮਾਂ ਪਿਓ ਉੱਪਰੋਂ ਵੱਖਰੇ ਪਰੇਸ਼ਾਨ ਨੇ ਕਿ ਇਹ ਸਭ ਹੋਇਆ ਕਿਉਂ। ਮੁੰਡਾ ਵੀ ਵਿਚਾਰਾ ਸਾਡੇ ਲੜਦਿਆਂ ਦੇ ਮੂੰਹ ਵੱਲ ਵੇਖ ਕੇ ਡਰਿਆ ਡਰਿਆ ਜਾ ਝਾਕੇ। ਰਾਤ ਪੂਰੀ ਲੰਘ ਗਈ, ਖਾਲੀ ਪਏ ਬੈੱਡ ਨੇ ਵੀ ਦੁਹਾਈ ਪਾਈ ਕਿ ਮੈਡਮ ਨੂੰ ਵਾਪਸ ਲਿਆਓ ਜਲਦੀ, ਹੁਣ ਉਹਨਾਂ ਤੋਂ ਬਿਨਾਂ ਘਰ ਸੁੰਨਾ ਲੱਗਦਾ। ਅਤੇ ਵਿਹੜੇ ਦੀਆਂ ਖੁਸ਼ੀਆਂ ਵੀ ਤਾਜ਼ੀ ਹੋਈ ਮੌਤ ਦੀ ਤਰ੍ਹਾਂ ਅਫਸੋਸ ਕਰ ਰਹੀਆਂ ਸੀ। ਇੱਕ ਹੱਸਦਾ ਹੋਇਆ ਘਰ ਉਜੜੇ ਬਾਗ ਵਰਗਾ ਲੱਗ ਰਿਹਾ ਸੀ। ਪੂਰੀ ਰਾਤ ਲੰਘ ਗਈ ਪਰ ਨੀਂਦ ਨਹੀਂ ਆ ਰਹੀ ਸੀ। ਤੜਫ ਰਹੀ ਰੂਹ ਨੂੰ ਸ਼ਾਂਤ ਕਰਨ ਲਈ ਕਈ ਦਿਲਾਸੇ ਦਿੱਤੇ ਤੇ ਸਵੇਰ ਹੁੰਦਿਆਂ ਹੀ ਸਾਰੇ ਗਿਲੇ ਸ਼ਿਕਵੇ ਇੱਕ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਕੇ ਤੜਕ ਸਾਰੀ ਫੋਨ ਕੀਤਾ ਤੇ ਅੱਗਿਓਂ ਸਤਿਕਾਲ ਦਾ ਜਵਾਬ ਵੀ ਆਇਆ ਤੇ ਦਿਲ ਉੱਤੇ ਠੰਡ ਪੈ ਗਈ ਕਿ ਮੇਰੀ ਪਿਆਰੀ ਪਤਨੀ ਸ਼ਾਂਤ ਹੋ ਗਈ ਲੱਗਦਾ ਹੈ। ਸ਼ਾਇਦ ਉਹ ਵੀ ਮੇਰੀ ਹੀ ਕਾਲ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਕਿਹਾ ਤੁਸੀਂ ਠੀਕ ਹੋ, ਤਾਂ ਅੱਗੋਂ ਕਹਿਣ ਲੱਗੀ ਕਦੋਂ ਆ ਰਹੇ ਹੋ ਮੈਨੂੰ ਲੈਣ। ਮੈਂ ਕਿਹਾ ਬਸ ਤਿਆਰ ਹੀ ਹੋ ਰਿਹਾ। ਇੰਨੀ ਗੱਲ ਸੁਣ ਕੇ ਕਈ ਦਿਨਾਂ ਦਾ ਗੁੱਸਾ 1 ਮਿੰਟ ਵਿੱਚ ਗਾਇਬ ਹੋ ਗਿਆ ਤੇ ਫੜ ਆਪਣੀ ਕਾਰ 1 ਘੰਟੇ ਵਿੱਚ ਪਤਨੀ ਦੇ ਬੂਹਾਂ ਤੇ ਜਾ ਖੜਾ ਹੋਇਆ।

0: ਤੇ ਕਹਿੰਦੇ ਨੇ ਗੁੱਸਾ ਬੰਦੇ ਨੂੰ ਹੰਕਾਰੀ ਅਤੇ ਆਪਣਾ ਵੀ ਦੁਸ਼ਮਣ ਬਣਾ ਦਿੰਦਾ ਹੈ ਅਤੇ ਇਸ ਨੂੰ ਪਿਆਰ ਹੀ ਰੋਕ ਸਕਦਾ ਹੈ। ਜੇ ਤੁਸੀਂ ਆਪਣਿਆਂ ਤੋਂ ਨਾਰਾਜ਼ ਹੋ ਤਾਂ ਇੱਕ ਕੋਸ਼ਿਸ਼ ਤਾਂ ਕਰਕੇ ਦੇਖੋ, ਸ਼ਾਇਦ ਜਗਜੀਤ ਦੀ ਇਸ ਕਹਾਣੀ ਦੀ ਤਰ੍ਹਾਂ ਤੁਹਾਡਾ ਵੀ ਕੋਈ ਇੰਤਜ਼ਾਰ ਕਰ ਰਿਹਾ ਹੋਵੇਗਾ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

ਰੇਡੀਓ ਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਕਰਦੇ ਹਾਂ ਸ਼ੁਰੂਆਤ। ਲੰਘੀ ਕੱਲ ਇੱਕ ਵਾਰ ਫਿਰ ਤੋਂ ਇੱਕ ਲਾਤੀਨੀ ਮੁਲਕ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ। ਪੇਰੂ ਦੇ ਐਂਡੀਜ਼ ਪਹਾੜੀ ਖੇਤਰ ਦੇ ਵਿੱਚ ਰਿਕਟਰ ਪੈਮਾਨੇ ਦੇ ਉੱਤੇ 6.7 ਦੀ ਤੀਬਰਤਾ ਵਾਲਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਅਮਰੀਕੀ ਭੂ ਵਿਗਿਆਨਕ ਸਰਵੇਖਣ ਦੇ ਮੁਤਾਬਕ ਇਸ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਬਹੁਤੀਆਂ ਵੱਡੀਆਂ ਖ਼ਬਰਾਂ ਹਾਸਲ ਨਹੀਂ ਹੋਈਆਂ, ਪਰ ਇਸ ਭੂਚਾਲ ਦੇ ਕਾਰਨ ਹਫੜਾ ਦਫੜੀ ਦਾ ਮਾਹੌਲ ਜ਼ਰੂਰ ਬਣ ਗਿਆ। ਲੋਕ ਆਪਣੀ ਜਾਨ ਬਚਾਉਣ ਦੇ ਲਈ ਸੁਰੱਖਿਅਤ ਥਾਵਾਂ ਦੇ ਵੱਲ ਭੱਜਦੇ ਦਿਖਾਈ ਦਿੱਤੇ। ਅਮਰੀਕੀ ਸਰਵੇਖਣ ਦੇ ਮੁਤਾਬਕ ਭੂਚਾਲ ਦਾ ਸਮਾਂ ਕੱਲ੍ਹ ਦੇ ਦਿਨ ਯਾਨੀ ਵੀਰਵਾਰ ਦੇ ਦਿਨ ਸਥਾਨਕ ਸਮੇਂ ਦੇ ਮੁਤਾਬਕ ਦੁਪਹਿਰ 1 ਵਜੇ ਦੇ ਆਸ ਪਾਸ ਸੀ ਔਰ ਇਸ ਦਾ ਕੇਂਦਰ ਅਯਾਕਚੋ ਖੇਤਰ ਦੇ ਵਿੱਚ ਸ਼ਹਿਰ ਦੇ ਅੰਦਰ ਲਗਭਗ 38 ਕਿਲੋਮੀਟਰ ਉੱਤਰ ਪੱਛਮ ਦੇ ਵੱਲ ਸੀ ਔਰ 66 ਕਿਲੋਮੀਟਰ ਜ਼ਮੀਨ ਤੋਂ ਡੂੰਘਾਈ ਦੇ ਵੱਲ ਇਸ ਭੂਚਾਲ ਦੇ ਰਿਕਾਰਡ ਕੀਤਾ ਗਿਆ। ਭੂਚਾਲ ਦੇ ਝਟਕੇ ਦੱਖਣੀ ਪੇਰੂ ਦੇ ਕਈ ਖੇਤਰਾਂ ਦੇ ਵਿੱਚ ਮਹਿਸੂਸ ਕੀਤੇ ਗਏ ਨੇ। ਇਸ ਦੇ ਵਿੱਚ ਇਕਾ ਅਤੇ ਅਰੇਕੀਪਾ ਵੀ ਸ਼ਾਮਲ ਨੇ। ਦੱਸ ਦਈਏ

ਕਿ ਉਹ ਖੇਤਰ ਨੇ ਜਿੱਥੇ ਪਹਿਲਾਂ ਵੀ ਭੂਚਾਲ ਦੇ ਅਸਰ ਦੇਖਣ ਨੂੰ ਮਿਲੇ ਨੇ। ਪੇਰੂ ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ ਫਾਇਰ ਦਾ ਹਿੱਸਾ ਹੈ। ਰਿੰਗ ਆਫ ਫਾਇਰ ਇੱਕ ਅਜਿਹੇ ਖੇਤਰ ਨੂੰ ਕਿਹਾ ਜਾਂਦਾ ਹੈ ਜੋ ਲਗਾਤਾਰ ਭੂਚਾਲ ਦੀਆਂ ਗਤੀਵਿਧੀਆਂ ਦੀ ਮਾਰ ਝੱਲਦਾ ਰਿਹਾ ਹੈ ਔਰ ਭਵਿੱਖ ਦੇ ਵਿੱਚ ਵੀ ਅਜਿਹੇ ਭੂਚਾਲ ਉੱਥੇ ਆਉਂਦੇ ਰਹਿਣਗੇ। ਇਸ ਤੋਂ ਪਹਿਲਾਂ 2007 ਦੇ ਵਿੱਚ ਇਕਾ ਖੇਤਰ ਦੇ ਅੰਦਰ ਇੱਕ 7.9 ਦੀ ਤੀਬਰਤਾ ਵਾਲਾ ਵੱਡਾ ਭੂਚਾਲ ਆਇਆ ਸੀ ਜਿਸ ਦੇ ਨਤੀਜੇ ਵਜੋਂ 600 ਲੋਕਾਂ ਦੀ ਮੌਤ ਹੋ ਗਈ ਸੀ। ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਅਗਲੀ ਖਬਰ ਅਫਰੀਕੀ ਮੁਲਕ ਜ਼ੈਂਬੀਆ ਤੋਂ, ਜਿੱਥੋਂ ਦੇ ਚੋਣ ਕਮਿਸ਼ਨ ਨੇ ਲੰਘੇ ਦਿਨੀ ਐਲਾਨ ਕੀਤਾ ਕਿ ਰਾਸ਼ਟਰਪਤੀ ਹਕਾਇੰਡੇ ਹਿਚੇਲੀਮਾ ਨੂੰ ਅਗਲੀ ਵਾਰ ਫਿਰ ਤੋਂ 50 ਸਾਲਾਂ ਦੇ ਲਈ ਪ੍ਰਧਾਨ ਚੁਣਿਆ ਜਾਂਦਾ, ਯਾਨੀ ਕਿ ਰਾਸ਼ਟਰਪਤੀ ਚੁਣਿਆ ਜਾਂਦਾ। ਪਿਛਲੇ ਵੀਰਵਾਰ ਦੇ ਦਿਨ ਹੋਈ ਰਾਸ਼ਟਰਪਤੀ ਚੋਣਾਂ ਦੇ ਵਿੱਚ ਉਹਨਾਂ ਨੇ ਫੈਸਲਾ ਕੁੰਨ ਜਿੱਤ ਹਾਸਲ ਕੀਤੀ ਹੈ। ਇਸ ਦੇ ਵਿੱਚ ਰਨ ਆਫ ਵੋਟਿੰਗ ਦੀ ਜ਼ਰੂਰਤ ਹੀ ਖਤਮ ਹੋ ਗਈ ਸੀ। ਕੁੱਲ 50 ਲੱਖ ਵੋਟਾਂ ਦੇ ਵਿੱਚੋਂ ਹਿਚੇਲੀਮਾ ਨੂੰ 61%, ਯਾਨੀ ਕਿ 29,65,000 ਤੋਂ ਵਧੇਰੇ ਵੋਟਾਂ ਹਾਸਲ ਹੋਈਆਂ ਨੇ। ਉਹਨਾਂ ਦੇ ਨਜ਼ਦੀਕੀ ਵਿਰੋਧੀ ਅਤੇ ਵਿਰੋਧੀ ਧਿਰ ਦੇ ਨੇਤਾ ਬ੍ਰਾਇਨ ਮੁੰਡਬਾਇਲ ਨੂੰ 18,56,000 ਵੋਟਾਂ, ਯਾਨੀ ਕਿ ਲਗਭਗ 38% ਵੋਟਾਂ ਹਾਸਲ ਹੋਈਆਂ। ਚੋਣ ਕਮਿਸ਼ਨ ਦੇ ਮੁਤਾਬਕ ਅਧਿਕਾਰਕ ਨਤੀਜਿਆਂ ਤੋਂ ਬਾਅਦ ਹਿਚੇਲੀਮਾ ਨੂੰ ਜ਼ੈਂਬੀਆ ਗਣਰਾਜ ਦਾ ਇੱਕ ਵਾਰ ਫਿਰ ਤੋਂ ਅਗਲਾ ਰਾਸ਼ਟਰਪਤੀ ਚੁਣ ਲਿਆ ਗਿਆ। ਇਸ ਤੋਂ ਪਹਿਲਾਂ ਵੀ ਉਹੀ ਰਾਸ਼ਟਰਪਤੀ ਸੀ। ਸਾਰੀਆਂ ਨਜ਼ਰਾਂ ਇਸ ਚੋਣਾਂ ਦੇ ਉੱਤੇ ਇਸ ਕਰਕੇ ਟਿਕੀਆਂ ਹੋਈਆਂ ਸੀ ਕਿਉਂਕਿ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦੇ ਦਰਮਿਆਨ ਇੱਕ ਬਹੁਤ ਤਣਾਅਪੂਰਨ ਮਾਹੌਲ ਬਣਿਆ ਰਿਹਾ। ਕੁਝ ਪੋਲਿੰਗ ਸਟੇਸ਼ਨਸ ਦੇ ਉੱਤੇ ਅਧਿਕਾਰੀਆਂ ਦੇ ਉੱਤੇ ਹਮਲਿਆਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਬੈਲਟ ਪੇਪਰਸ ਦੇ ਵਿੱਚ ਚੋਰੀ ਦੀਆਂ ਖਬਰਾਂ ਤੱਕ ਸਾਹਮਣੇ ਆਈਆਂ ਔਰ ਇਸ ਦਰਮਿਆਨ ਪਿਛਲੇ ਸ਼ੁੱਕਰਵਾਰ ਦੇ ਦਿਨ ਗਿਣਤੀ ਵੀ ਕੁਝ ਇੱਕ ਚੋਣ ਬੂਥਾਂ ਦੇ ਉੱਤੇ ਰੋਕ ਦਿੱਤੀ ਗਈ ਸੀ, ਬਲਕਿ ਕਾਊਂਟਿੰਗ ਬੂਥਾਂ ਦੇ ਉੱਤੇ। ਇਸ ਤੋਂ ਬਾਅਦ ਭਾਰੀ ਸੁਰੱਖਿਆ ਦੇ ਵਿਚਕਾਰ ਇਹਨਾਂ ਗਿਣਤੀ ਦੀ ਪ੍ਰਕਿਰਿਆਵਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ। ਹਾਲਾਂਕਿ ਇਸ ਦਰਮਿਆਨ ਕੁਝ ਇੱਕ ਗ੍ਰਿਫਤਾਰੀਆਂ ਵੀ ਹੋਈਆਂ, ਪਰ ਕਿਸੇ ਵੱਡੇ ਕੌਮੀ ਨੇਤਾ ਦੇ ਉੱਤੇ ਕੋਈ ਇਲਜ਼ਾਮ ਨਹੀਂ ਲੱਗਿਆ। ਅਮਰੀਕਾ ਦੀ ਜਾਂਚ ਏਜੰਸੀ FBI ਨੇ ਨਿਊਯਾਰਕ ਦੇ ਵਿੱਚ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਉੱਤੇ ਦੋਸ਼ ਇਹ ਹੈ ਕਿ ਉਹ ਅਲਬਨੀ ਦੇ ਵਿੱਚ ਸੂਬਾਈ ਕੈਪੀਟਲ ਬਿਲਡਿੰਗ ਦੇ ਵਿੱਚ, ਕੋਈ ਕੈਪੀਟਲ ਬਿਲਡਿੰਗ ਯਾਨੀ ਕਿ ਉੱਥੋਂ ਦੀ ਪਾਰਲੀਮੈਂਟ ਦੀ ਬਿਲਡਿੰਗ ਦੇ, ਉਸ ਨੂੰ ਬੰਬ ਦੇ ਨਾਲ ਉਡਾ ਕੇ ਉੱਥੇ ਮੌਜੂਦ ਸੰਸਦ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੀ ਸੀ। ਇਹ ਵੀ ਕਿਹਾ ਗਿਆ ਕਿ 35 ਸਾਲ ਦੀ ਜੈਸਿਕਾ ਬੋਵੀ, ਜਿਸ ਦੇ ਉੱਤੇ ਕਥਿਤ ਤੌਰ ਦੇ ਉੱਤੇ ਇਲਜ਼ਾਮ ਲੱਗੇ ਨੇ, ਉਸਨੇ ਪਹਿਲਾਂ ਵੀ ਇਸਲਾਮਿਕ ਸਟੇਟ ਦੇ ਪ੍ਰਤੀ ਯਾਨੀ ISIS ਦੇ ਪ੍ਰਤੀ ਆਪਣੀ ਵਫਾਦਾਰੀ ਜਤਾਈ ਸੀ। ਉਸ ਦੇ ਉੱਤੇ ਇੱਕ ਅਜਿਹੇ ਵਿਦੇਸ਼ੀ ਸੰਗਠਨ ਨੂੰ ਮਦਦ ਦੇਣ ਜਾਂ ਸਰੋਤ ਦੇਣ ਦਾ ਇਲਜ਼ਾਮ ਲਗਾਇਆ ਗਿਆ ਜਿਸ ਨੂੰ ਅਮਰੀਕਾ ਨੇ ਅੱਤਵਾਦੀ ਸੰਗਠਨ ਐਲਾਨ ਰੱਖਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੋਵੀ ਨੇ ਇਸੇ ਇਮਾਰਤ ਦੀ ਕਈ ਵਾਰ ਨਿਗਰਾਨੀ ਇੱਕ ਕਿਸਮ ਦੇ ਨਾਲ ਰੇਖੀ ਕੀਤੀ ਸੀ। ਗ੍ਰਿਫਤਾਰੀ ਦੇ ਸਮੇਂ ਵੀ ਉਸ ਦੇ ਪਾਸੋਂ ਇੱਕ ਨਕਲੀ ਬੰਬ, ਇੱਕ ਖਰਾਬ ਬੰਦੂਕ ਵੀ ਹਾਸਲ ਹੋਈ। ਇਹ ਦੋਵੇਂ ਚੀਜ਼ਾਂ ਕਥਿਤ ਤੌਰ ਦੇ ਉੱਤੇ ਅੰਡਰਕਵਰ ਏਜੰਟਾਂ ਨੇ ਉਸ ਨੂੰ ਦਿੱਤੀਆਂ ਸੀ, ਕਿਉਂਕਿ ਉਹਨਾਂ ਨੇ ਉਸ ਦੇ ਉੱਤੇ ਸ਼ੱਕ ਵੀ ਕੀਤਾ ਸੀ ਕਿ ਇਹ ਇਸ ਕਿਸਮ ਦੀ ਘਟਨਾ ਨੂੰ ਅੰਜਾਮ ਦੇ ਸਕਦੀ ਹੈ, ਔਰ ਉਹਨਾਂ ਦਾ ਸ਼ੱਕ ਸਹੀ ਪਾਇਆ ਗਿਆ ਜਦੋਂ ਉਸਦਾ ਪਿੱਛਾ ਕੀਤਾ ਗਿਆ ਅਤੇ ਅੰਡਰਕਵਰ ਏਜੰਟ ਦੇ ਨਾਲ ਨਾਲ ਸਥਾਨਕ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ। ਕ੍ਰਿਮੀਨਲ ਦੀ ਸ਼ਿਕਾਇਤ ਦੇ ਮੁਤਾਬਕ ਬੋਵੀ ਨੇ ਕਥਿਤ ਤੌਰ ਦੇ ਉੱਤੇ ਅੰਡਰਕਵਰ ਏਜੰਟਸ ਨੂੰ ਇਹ ਵੀ ਗੱਲ ਕਹੀ ਸੀ ਕਿ ਮੈਂ ਇਮਾਰਤ ਦਾ ਜਿੰਨਾ ਹੋ ਸਕੇ ਉਨਾ ਹਿੱਸਾ ਖਤਮ ਕਰਨਾ ਚਾਹੁੰਦੀ ਹਾਂ ਅਤੇ ਸੈਨੇਟਰਸ ਨੂੰ ਵੀ ਮਾਰਨਾ ਚਾਹੁੰਦੀ ਹਾਂ। ਹਾਲੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਬੋਵੀ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਣ ਦਾ ਮਨ ਬਣਾਇਆ ਹੈ ਕਿ ਨਹੀਂ। ਅਲਬਾਨੀ ਦੀ ਰਹਿਣ ਵਾਲੀ ਬੋਵੀ ਨੇ ਕਥਿਤ ਤੌਰ ਦੇ ਉੱਤੇ FBI ਦੇ ਮੁਖਬਰਾਂ ਦੇ ਨਾਲ ਆਪਣੀ ਯੋਜਨਾ ਦੇ ਉੱਤੇ ਚਰਚਾ ਕੀਤੀ ਸੀ। ਇਸ ਦੇ ਬਾਰੇ ਤਾਂ ਪੁਸ਼ਟੀ ਹੋ ਚੁੱਕੀ ਹੈ, ਪਰ ਕਈ ਹਫ਼ਤਿਆਂ ਤੱਕ ਏਜੰਟਾਂ ਦੇ ਸੰਪਰਕ ਦੇ ਵਿੱਚ ਵੀ ਰਹੀ ਸੀ। ਅਮਰੀਕਾ ਤੋਂ ਹੀ ਅਗਲੀ ਖਬਰ, ਜਿੱਥੇ ਅਮਰੀਕੀ ਸਦਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੀ ਲੋੜ ਪੈਂਦੀ ਹੈ ਤਾਂ ਈਰਾਨ ਦੇ ਉੱਤੇ 100 ਵਾਰ ਹੋਰ ਹਮਲਾ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਇੱਕ ਰੇਡੀਓ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਵੱਡਾ ਦਾਅਵਾ ਕੀਤਾ ਕਿ ਈਰਾਨ ਦੇ ਉੱਤੇ ਕਾਰਵਾਈ ਨਾ ਕਰਦੇ ਤਾਂ ਅੱਜ ਇਜ਼ਰਾਈਲ ਬਲਕਿ ਪੂਰਾ ਦਾ ਪੂਰਾ ਮੱਧ ਪੂਰਬ ਤਬਾਹ ਹੋ ਗਿਆ ਹੁੰਦਾ। ਟਰੰਪ ਨੇ ਕਿਹਾ ਕਿ ਉਹਨਾਂ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਦਾ ਆਦੇਸ਼ ਉਸ ਸਮੇਂ ਦਿੱਤਾ ਸੀ ਜਦੋਂ ਉਹਨਾਂ ਦੇ ਮੁਤਾਬਕ ਈਰਾਨ ਪਰਮਾਣੂ ਹਥਿਆਰ ਬਣਾਉਣ ਤੋਂ ਮਹਿਜ਼ 2 ਹਫ਼ਤੇ ਹੀ ਦੂਰ ਸੀ। ਹੋਰਮਸ ਸਟੇਟ ਨੂੰ ਲੈ ਕੇ ਵੀ ਟਰੰਪ ਨੇ ਦਾਅਵਾ ਕੀਤਾ ਕਿ ਇਸਦਾ ਕੰਟਰੋਲ ਅਮਰੀਕਾ ਦੇ ਪੂਰੀ ਤਰ੍ਹਾਂ ਦੇ ਨਾਲ ਹੱਥ ਦੇ ਵਿੱਚ ਹੈ। ਉਹਨਾਂ ਇੱਕ ਵਾਰ ਫਿਰ ਤੋਂ ਕਿਹਾ ਕਿ ਅਮਰੀਕੀ ਕਾਰਵਾਈ ਨੇ ਈਰਾਨ ਦੀ ਮਿਜ਼ਾਈਲ ਅਤੇ ਡਰੋਨ ਕਾਬਲੀਅਤ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਔਰ ਉਹਨਾਂ ਦੀ ਅਰਥ ਵਿਵਸਥਾ ਵੀ ਢਹਿਣ ਦੀ ਕਗਾਰ ਦੇ ਉੱਤੇ ਆ ਚੁੱਕੀ ਹੈ। ਉੱਥੇ ਇਜ਼ਰਾਈਲ ਨੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਵਿੱਚ ਰਣਨੀਤਕ ਰੂਪ ਦੇ ਨਾਲ ਇੱਕ ਮਹੱਤਵਪੂਰਨ ਇਲਾਕੇ 'ਚ ਕਰੀਬ 1200 ਨਵੇਂ ਸੈਟਲਮੈਂਟ ਘਰ ਬਣਾਉਣ ਦੇ ਲਈ ਟੈਂਡਰ ਜਾਰੀ ਕਰਨ ਦੀ ਯੋਜਨਾ ਬਣਾਈ ਹੈ। ਇਸ ਫੈਸਲੇ ਦੀ ਅਮਰੀਕਾ ਅਤੇ ਕੁਝ ਪ੍ਰਮੁੱਖ ਸਹਿਯੋਗੀ ਦੇਸ਼ਾਂ ਨੇ ਸਖ਼ਤ ਆਲੋਚਨਾ ਵੀ ਕੀਤੀ ਹੈ, ਜਿਸ ਦੇ ਵਿੱਚ ਬਰਤਾਨੀਆ, ਫਰਾਂਸ, ਜਰਮਨੀ, ਇਟਲੀ ਅਤੇ ਕੈਨੇਡਾ ਸ਼ਾਮਲ ਨੇ, ਜਿਨ੍ਹਾਂ ਨੇ ਸਾਂਝੇ ਬਿਆਨ ਦੇ ਵਿੱਚ ਇਸ ਫੈਸਲੇ ਨੂੰ ਗੈਰ ਸਵੀਕਾਰਯੋਗ ਦੱਸਿਆ ਹੈ। ਇਜ਼ਰਾਈਲ ਨੇ ਇਹਨਾਂ ਯੋਜਨਾਵਾਂ ਨੂੰ ਤੁਰੰਤ
ਇਜ਼ਰਾਈਲ ਨੂੰ ਤੁਰੰਤ ਵਾਪਸ ਲੈ ਲੈਣਾ ਚਾਹੀਦਾ ਇਸ ਕਿਸਮ ਦੀ ਵੀ ਅਪੀਲ ਕੀਤੀ ਗਈ ਹੈ ਕੌਮਾਂਤਰੀ ਕਾਨੂੰਨ ਦੇ ਤਹਿਤ ਸਾਰੀਆਂ ਇਜ਼ਰਾਈਲੀ ਸੈਟਲਮੈਂਟਸ ਨੂੰ ਗੈਰ ਕਾਨੂੰਨੀ ਹੀ ਮੰਨਿਆ ਜਾਣਾ ਚਾਹੀਦਾ ਕੌਮਾਂਤਰੀ ਦਬਾਅ ਦੇ ਚੱਲਦਿਆਂ ਇਜ਼ਰਾਈਲ ਨੇ ਜਰੂਸਲਮ ਦੇ ਵਿੱਚ ਪਹਿਲਾਂ ਵੀ ਇੱਕ E1 ਇਲਾਕੇ ਦੇ ਅੰਦਰ ਨਿਰਮਾਣ ਦੀਆਂ ਯੋਜਨਾਵਾਂ ਨੂੰ ਦਹਾਕਿਆਂ ਤੱਕ ਰੋਕ ਕੇ ਰੱਖਿਆ ਸੀ ਕਈ ਦੇਸ਼ਾਂ ਅਤੇ ਫਲਸਤੀਨੀਆਂ ਦਾ ਕਹਿਣਾ ਹੈ ਕਿ ਜੇਕਰ ਉੱਥੇ ਨਿਰਮਾਣ ਹੁੰਦਾ ਹੈ ਤਾਂ ਟੂ ਨੇਸ਼ਨ ਥਿਊਰੀ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਯੂਰਪੀ ਦੇਸ਼ਾਂ ਅਤੇ ਕੈਨੇਡਾ ਨੇ ਵੀਰਵਾਰ ਦੇ ਦਿਨ ਜਾਰੀ ਆਪਣੇ ਬਿਆਨ 'ਚ ਕਿਹਾ ਕਿ ਵੈਸਟ ਬੈਂਕ ਦੇ ਵਿੱਚ ਇਸ ਵਕਤ ਗੰਭੀਰ ਸਥਿਤੀਆਂ ਬਣੀਆਂ ਹੋਈਆਂ ਨੇ ਆਮ ਲੋਕਾਂ ਦੇ ਖਿਲਾਫ਼ ਇਜ਼ਰਾਈਲ ਦੀ ਹਿੰਸਾ ਬੜੀ ਹੀ ਸੁਭਾਵਕ ਪੱਧਰ ਦੇ ਉੱਤੇ ਜੱਗ ਜ਼ਾਹਰ ਹੈ ਫਲਸਤੀਨੀ ਅਰਥ ਵਿਵਸਥਾ 'ਤੇ ਗੰਭੀਰ ਪਾਬੰਦੀਆਂ ਨੇ ਅਜਿਹੇ ਦੇ ਵਿੱਚ ਇਜ਼ਰਾਈਲ ਦੀ ਤਰਫ ਤੋਂ ਇਹ ਫੈਸਲਾ ਤਬਾਹਕੁਨ ਖਾਸ ਤੌਰ ਦੇ ਉੱਤੇ ਇਸ ਇਲਾਕੇ ਦੇ ਲਈ ਤਬਾਹਕੁਨ ਹੋ ਸਕਦਾ ਹੈ ਉੱਥੇ ਆਖਰੀ ਖ਼ਬਰ ਦੀ ਸਾਂਝ ਵੀ ਪਾਈਏ ਅਤੇ ਪਾਕਿਸਤਾਨ ਦੇ ਨਾਲ ਜੁੜੀ ਹੋਈ ਜਿੱਥੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀਰਵਾਰ ਦੇਰ ਰਾਤ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਤੋਂ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਦੱਸ ਦੇਈਏ ਕਿ ਪਾਕਿਸਤਾਨ ਦੇ ਸੂਚਨਾ ਮੰਤਰੀ ਆਯਾਤੁੱਲਾ ਤਰਾਰ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਮਰਾਨ ਖਾਨ ਨੂੰ ਮੈਡੀਕਲ ਜਾਂਚ ਤੋਂ ਬਾਅਦ ਹੀ ਹਸਪਤਾਲ ਤੋਂ ਵਾਪਸ ਅਡਿਆਲਾ ਜੇਲ੍ਹ ਵੀ ਭੇਜ ਦਿੱਤਾ ਗਿਆ ਐਕਸ ਦੇ ਉੱਤੇ ਪੋਸਟ ਦੇ ਵਿੱਚ ਆਤਾ ਤਰਾੜ ਨੇ ਇਹ ਵੀ ਗੱਲ ਕਹੀ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਹੀ 20 ਅਤੇ 21 ਅਗਸਤ ਦੀ ਦਰਮਿਆਨੀ ਰਾਤ ਇਮਰਾਨ ਖਾਨ ਨੂੰ ਸਖ਼ਤ ਸੁਰੱਖਿਆ ਦੇ ਦਰਮਿਆਨ ਹਸਪਤਾਲ ਲਿਜਾਇਆ ਗਿਆ ਸੀ ਉਹਨਾਂ ਦੱਸਿਆ ਹੈ ਕਿ ਅੱਖਾਂ ਦੇ ਡਾਕਟਰ ਦਿਲ ਦੇ ਰੋਗਾਂ ਦੇ ਮਾਹਰ ਅਤੇ ਹੋਰ ਫਿਜ਼ੀਸ਼ੀਅਨ ਉਹਨਾਂ ਦੇ ਲਈ ਇੱਕ ਵਿਸਤਾਰਤ ਮੈਡੀਕਲ ਜਾਂਚ ਕਰ ਚੁੱਕੇ ਨੇ ਆਯਾਤੁੱਲਾ ਤਰਾਰ ਦੇ ਮੁਤਾਬਕ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਜਾਂਚ ਅਤੇ ਇਲਾਜ ਦੀ ਪੂਰੀ ਪ੍ਰਕਿਰਿਆ ਦੇ ਦਰਮਿਆਨ ਉਹਨਾਂ ਦੇ ਨਾਲ ਮੌਜੂਦ ਸੀ ਉਹਨਾਂ ਕਿਹਾ ਕਿ ਮੈਡੀਕਲ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 21 ਅਗਸਤ ਦੀ ਸਵੇਰ 5 ਵਜੇ ਯਾਨੀ ਅੱਜ ਦੇ ਦਿਨ ਉਹਨਾਂ ਨੂੰ ਵਾਪਸ ਪਾਕਿਸਤਾਨ ਦੇ ਸਮੇਂ ਦੇ ਮੁਤਾਬਕ ਅਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਲੰਮੇ ਚਿਰ ਤੋਂ ਜਿਹੜੀ ਇਮਰਾਨ ਖਾਨ ਦੀ ਪਾਰਟੀ ਹੈ ਪਾਕਿਸਤਾਨ ਤਹਿਰੀਕ ਇਨਸਾਫ ਉਸ ਦੇ ਬੁਲਾਰੇ ਅਤੇ ਇਸਲਾਮਾਬਾਦ ਦੇ ਵਿੱਚ ਇੱਕ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਖਾਨ ਦੀ ਸਿਹਤ ਖਾਸ ਤੌਰ ਦੇ ਉੱਤੇ ਅੱਖਾਂ ਦੀ ਹਾਲਤ ਠੀਕ ਨਹੀਂ ਹੈ ਉੱਥੇ RSS ਦੇ ਪ੍ਰਮੁੱਖ ਮੋਹਨ ਭਾਗਵਤ 25 ਅਗਸਤ ਨੂੰ ਅਮਰੀਕਾ ਕੈਨੇਡਾ ਅਤੇ ਬਰਤਾਨੀਆ ਦਾ ਦੌਰਾ ਕਰਨ ਜਾ ਰਹੇ ਨੇ ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ RSS ਆਪਣਾ ਸ਼ਤਾਬਦੀ ਵਰ੍ਹਾ ਮਨਾ ਰਿਹਾ ਪਰ ਉਹਨਾਂ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਦੇ ਅੰਦਰ ਖਾਸ ਤੌਰ ਦੇ ਉੱਤੇ RSS ਵਿਰੋਧੀ ਆਵਾਜ਼ਾਂ ਉੱਠਣ ਲੱਗ ਪਈਆਂ ਨੇ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਯਾਨੀ USCIRF ਨਾਮ ਦੇ ਇਸ ਸੰਗਠਨ ਨੇ ਉਹਨਾਂ ਦੀ ਯਾਤਰਾ ਦਾ ਵਿਰੋਧ ਕੀਤਾ ਇਸ ਨੇ RSS ਨੂੰ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਅਤਿਆਚਾਰ ਕਰਨ ਵਾਲਾ ਸੰਗਠਨ ਕਰਾਰ ਦਿੱਤਾ ਸੰਸਥਾ ਨੇ ਅਮਰੀਕਾ ਦੇ ਧਾਰਮਿਕ ਸੁਤੰਤਰਤਾ ਦੇ ਨਾਲ ਜੁੜੇ ਇੱਕ ਫੈਡਰਲ ਸਲਾਹਕਾਰ ਕਮਿਸ਼ਨ ਦੇ ਕੋਲ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਇਸ ਦੇ ਵਿੱਚ ਅਧਿਕਾਰੀਆਂ ਨੇ RSS ਦੇ ਉੱਤੇ ਪਾਬੰਦੀਆਂ ਲਗਾਉਣ ਅਤੇ ਉਹਨਾਂ ਦੇ ਨੇਤਾਵਾਂ ਨੂੰ ਅਮਰੀਕਾ ਦੀ ਸਰਕਾਰ ਦੀ ਤਰਫ ਤੋਂ ਹਾਈ ਲੈਵਲ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਕਰਨ ਦੇ ਵਿੱਚ ਬਰਾਬਰ ਦੀ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ਦੀ ਗੱਲ ਕੀਤੀ ਹੈ ਇਸ ਲੇਖ ਦੇ ਵਿੱਚ ਦੱਸਦੇ ਮਾਫ਼ ਕਰਨਾ ਇਸ ਪੂਰੇ ਦੇ ਪੂਰੇ ਪ੍ਰਕਰਨ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ RSS ਨੂੰ ਦੂਸਰਿਆਂ ਦੇਸ਼ਾਂ ਦੀ ਤਰਫ ਤੋਂ ਵੀ ਪਾਬੰਦ ਕੀਤਾ ਗਿਆ RSS ਦੇ ਮੁਤਾਬਕ ਭਾਗਵਤ ਅਮਰੀਕਾ ਕੈਨੇਡਾ ਅਤੇ ਬਰਤਾਨੀਆ ਦੇ ਸਥਾਨਕ ਸੰਗਠਨਾਂ ਉੱਥੋਂ ਦੇ ਭਾਰਤੀ ਭਾਈਚਾਰੇ ਦੇ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਨੇ ਸੰਗਠਨ ਦੇ ਇਸ ਬਾਬਤ ਜਾਣਕਾਰੀ 11 ਅਗਸਤ ਨੂੰ ਜਾਰੀ ਕੀਤੀ ਸੀ ਹਾਲਾਂਕਿ RSS ਨੇ ਉਹਨਾਂ ਸਾਰੀਆਂ ਯਾਤਰਾਵਾਂ ਦਾ ਪੂਰਾ ਬਿਓਰਾ ਸਾਂਝਾ ਨਹੀਂ ਕੀਤਾ ਜਿਸ ਦੇ ਵਿੱਚ ਭਾਗਵਤ ਪਹਿਲਾਂ ਅਮਰੀਕਾ ਫਿਰ ਕੈਨੇਡਾ ਅਤੇ ਫਿਰ ਬਰਤਾਨੀਆ ਦੇ ਵਿੱਚ ਕਿਸ ਕਿਸ ਥਾਂ ਦੇ ਉੱਤੇ ਜਾ ਕੇ ਕਿਹੜੇ ਕਿਹੜੇ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ ਇੰਨਾ ਜ਼ਰੂਰ ਕਿਹਾ ਗਿਆ ਕਿ ਅਮਰੀਕਾ 'ਚ ਉਹਨਾਂ ਦਾ ਸਭ ਤੋਂ ਵੱਡਾ ਜਨਤਕ ਪ੍ਰੋਗਰਾਮ 29 ਅਗਸਤ ਨੂੰ ਨਿਊਯਾਰਕ ਦੇ ਵਿੱਚ ਹੋਣਾ ਯੂਨੀਵਰਸਲ ਵਨਨੈਸ ਸੈਲੀਬ੍ਰੇਸ਼ਨ ਨਾਮ ਦੇ ਤਹਿਤ ਇਸ ਪ੍ਰੋਗਰਾਮ ਦੇ ਵਿੱਚ ਉਹ ਅਮਰੀਕੀ ਹਿੰਦੂਜ਼ ਫਾਰ ਇੰਗੇਜਮੈਂਟ ਐਂਡ ਡਾਇਲਗ ਯਾਨੀ AHEAD ਦੇ ਨਾਮ ਦੇ ਨਾਲ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ ਉਧਰ ਇਸ ਦਰਮਿਆਨ ਕਾਂਗਰਸ ਦੀ ਕਾਰਜਕਾਰਨੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਦੇ ਪਹਿਲੇ 2 ਅੰਤਰੇ ਹੀ ਗਾਏ ਜਾਣਗੇ ਕਾਂਗਰਸ ਪਾਰਟੀ ਨੇ ਫੈਸਲਾ ਲੈਂਦੇ ਹੋਏ ਕਰੀਬ ਆਪਣੇ 9 ਦਹਾਕੇ ਪੁਰਾਣੇ ਪ੍ਰਸਤਾਵ ਦਾ ਹਵਾਲਾ ਦਿੱਤਾ ਬੰਕਿਮ ਚੰਦਰ ਚਟੋਪਾਧਿਆਏ ਦੇ ਨਾਵਲ ਆਨੰਦ ਮੱਠ ਤੋਂ ਲਿਆ ਗਿਆ ਵੰਦੇ ਮਾਤਰਮ ਭਾਰਤ ਦਾ ਕੌਮੀ ਗੀਤ ਹੈ ਔਰ ਇਸ ਨੂੰ ਕੌਮੀ ਗਾਣ ਜਨਗਨ ਮਨ ਦੇ ਵਰਗਾ ਹੀ ਦਰਜਾ ਹੁਣ ਪ੍ਰਾਪਤ ਹੈ ਕਾਂਗਰਸ ਪਾਰਟੀ ਨੇ ਇਸ ਫੈਸਲੇ ਦੇ ਨਾਲ ਕੌਮੀ ਗੀਤ ਵੰਦੇ ਮਾਤਰਮ ਨੂੰ ਲੈ ਕੇ ਜਾਰੀ ਵਿਵਾਦ ਨੂੰ ਹੋਰ ਤੇਜ਼ ਕਰ ਦਿੱਤਾ ਕੁਝ ਮਹੀਨੇ ਪਹਿਲਾਂ ਹੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਵੰਦੇ ਮਾਤਰਮ ਗੀਤ ਦੇ ਗਾਇਨ ਨੂੰ ਜਾਣਬੁੱਝ ਕੇ ਰੋਕਣ ਇਸ ਦੇ ਵਿੱਚ ਵਿਘਨ ਪਾਉਣ ਅਤੇ ਇਸ ਦੀਆਂ ਕੋਸ਼ਿਸ਼ਾਂ ਦੇ ਖਿਲਾਫ਼ ਕੋਈ ਵੀ ਕਾਰਵਾਈ ਕਰਨ ਨੂੰ ਅਪਰਾਧਕ ਬਣਾ ਦਿੱਤਾ ਗਿਆ ਸੀ ਵੰਦੇ ਮਾਤਰਮ ਨੂੰ ਪੂਰੇ ਤਰੀਕੇ ਦੇ ਨਾਲ ਗਾਣਾ ਹੀ ਕੌਮੀ ਸੁਰੱਖਿਆ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਸੀ ਔਰ ਇਸ ਦੇ ਤਹਿਤ ਸਾਰੇ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਦੇ ਸਾਰੇ 6 ਅੰਤਰੇ ਗਾਣਾ ਲਾਜ਼ਮੀ ਕਰ ਦਿੱਤਾ ਗਿਆ ਸੀ
ਭਾਜਪਾ ਵੰਦੇ ਮਾਤਰਮ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉੱਤੇ ਹਮਲਾਵਰ ਰੁੱਖ ਅਖਤਿਆਰ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਸੁਤੰਤਰਤਾ ਦਿਹਾੜੇ ਮੌਕੇ ਪ੍ਰੋਗਰਾਮ ਦੇ ਵਿੱਚ ਵੰਦੇ ਮਾਤਰਮ ਦੇ ਗਾਇਨ ਤੇ ਉਸ ਤੋਂ ਬਾਅਦ ਗੋਆ ਦੇ ਵਿੱਚ ਪਾਰਟੀ ਪ੍ਰਮੁੱਖ ਮਲਲਿਕਾਰਜਨ ਖੜਗੇ ਦੀ ਮੌਜੂਦਗੀ 'ਚ ਇੱਕ ਪ੍ਰੋਗਰਾਮ ਦੇ ਅੰਦਰ ਇਸ ਗੀਤ ਦੇ ਇਸ ਗੀਤ ਨੂੰ ਗਾਏ ਜਾਣ ਦੇ ਤਰੀਕੇ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਦੇ ਉੱਤੇ ਸਵਾਲ ਖੜੇ ਕੀਤੇ ਸੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀ ਹੋਈ। ਪੰਜਾਬ ਦੇ ਮੋਹਾਲੀ ਦੇ ਵਿੱਚ ਸਥਿਤ ਸੈਕਟਰ 82 ਦੀ ਐਰੋ ਸਿਟੀ ਦੇ ਵਿੱਚ ਵੀਰਵਾਰ ਦੇ ਦਿਨ ਇੱਕ ਨਿਰਮਾਣ ਅਧੀਨ ਹਸਪਤਾਲ ਦੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਅਚਾਨਕ ਹੋਏ ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਅਫਰਾ ਤਫਰੀ ਫੈਲ ਗਈ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਨਿਰਮਾਣ ਕਾਰਜ ਦੇ ਦਰਮਿਆਨ ਮੌਕੇ ਦੇ ਉੱਤੇ ਮਜ਼ਦੂਰ ਵੀ ਕੰਮ ਕਰ ਰਹੇ ਸੀ, ਜੋ ਕਿ ਮਲਬੇ ਦੇ ਥੱਲੇ ਦਬੇ ਹੋ ਸਕਦੇ ਨੇ। ਹਾਦਸੇ ਦੀ ਸ਼ੁਰੂਆਤੀ ਜਾਂਚ ਜਾਣਕਾਰੀ ਮਿਲਣ ਤੱਕ ਕਰੀਬ 6 ਲੋਕਾਂ ਦੇ ਮਲਬੇ ਥੱਲੇ ਦਬੇ ਹੋਣ ਦੀ ਸੂਚਨਾ ਹਾਸਲ ਹੋਈ ਹੈ, ਜਿਸ ਦੇ ਵਿੱਚੋਂ 2 ਲੋਕਾਂ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਮੁਤਾਬਕ ਕੁਝ ਇੱਕ ਫੋਟੋਆਂ, ਤਸਵੀਰਾਂ ਤੇ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ। ਸ਼ੁਰੂਆਤੀ ਜਾਣਕਾਰੀ ਦੇ ਆਧਾਰ ਦੇ ਉੱਤੇ ਪਤਾ ਚੱਲਿਆ ਹੈ ਕਿ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਦੇ ਚੱਲਦਿਆਂ ਨਿਰਮਾਣ ਕਾਰਜ ਦੇ ਇੱਕ ਹਿੱਸੇ ਦੀ ਜ਼ਮੀਨ ਧਸ ਗਈ ਸੀ, ਜਿਸ ਦੇ ਚੱਲਦਿਆਂ ਇਸ ਇਮਾਰਤ ਦਾ ਇੱਕ ਵੱਡਾ ਹਿੱਸਾ ਇੱਕ ਪੱਥਰ ਦੀ ਤਰ੍ਹਾਂ ਥੱਲੇ ਡਿੱਗ ਪਿਆ। ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਨੂੰ ਮੌਕੇ ਦੇ ਉੱਤੇ ਪੁਲਿਸ ਤੇ ਹੋਰਨਾਂ ਦੂਸਰੇ ਫਰੰਟਲਾਈਨ ਵਰਕਰਸ ਦੀ ਤਰਫ ਤੋਂ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਇਜ਼ਰਾਈਲ ਦੀ ਤਰਫ ਤੋਂ ਆਖਰਕਾਰ ਹੁਣ ਦਬੇ ਸੁਰ ਦੇ ਵਿੱਚ ਹੀ ਸੀ, ਹਲਕੀ ਜਿਹੀ ਸੀ, ਪਰ ਇੱਕ ਕਿਸਮ ਦੀ ਮੁਆਫੀ ਜ਼ਰੂਰ ਮੰਗੀ ਜਾ ਰਹੀ ਹੈ। ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਾਰਕੁਨ ਜ਼ੋਮੀ ਫ੍ਰੈਂਕੋਮ ਦੀ ਇਜ਼ਰਾਈਲ ਦੀ ਫੌਜ ਦੇ ਦੁਆਰਾ ਗਜ਼ਾ ਦੇ ਵਿੱਚ ਕੀਤੀ ਗਈ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜੁੜੀ ਇਹ ਖਬਰ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ 'ਚ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਹਿਲੇਲ ਨਿਊਮੈਨ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਜੇਕਰ ਵਰਲਡ ਸੈਂਟਰਲ ਕਿਚਨ ਦੇ ਉਸ ਕਾਰਕੁਨ ਦੀ ਮੌਤ ਹੋਈ ਹੈ ਤਾਂ ਇਸ ਦੀ ਪੂਰੀ ਪੜਤਾਲ ਕੀਤੀ ਜਾਏਗੀ। ਕਾਫੀ ਹੱਦ ਤੱਕ ਇਜ਼ਰਾਈਲ ਇਸ ਮਾਮਲੇ 'ਚ ਖੇਦ ਵੀ ਜਤਾਉਂਦਾ ਹੈ, ਪਰ ਅਸੀਂ ਇਸ ਮਾਮਲੇ ਦੀ ਪੜਤਾਲ ਪੂਰੀ ਕਰਨ ਤੋਂ ਬਾਅਦ ਹੀ ਦੱਸ ਸਕਦੇ ਹਾਂ। ਹਾਲਾਂਕਿ ਇਜ਼ਰਾਈਲ ਦੇ ਅੰਬੈਸਡਰ ਨੇ ਅਦਾਰੇ ABC ਦੇ ਰੇਡੀਓ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਦੇ ਵਿੱਚ ਇਹ ਗੱਲ ਵੀ ਕਹੀ ਸੀ ਕਿ ਇਹ ਘਟਨਾ ਜਦੋਂ 2024 'ਚ ਵਾਪਰੀ ਸੀ ਤਾਂ ਉਦੋਂ ਦੀ ਡਰੋਨ ਫੁਟੇਜ ਵੀ ਉਹਨਾਂ ਨੇ ਘੋਖ ਪੜਤਾਲੀ ਹੈ ਉੱਥੋਂ ਦੀ ਇੰਟੈਲੀਜੈਂਸ ਨੇ, ਔਰ ਉਹਦੇ 'ਚ ਪਾਇਆ ਹੈ ਕਿ ਉੱਥੇ IDF ਇੱਕ ਮਿਸ਼ਨ ਨੂੰ ਅੰਜਾਮ ਦੇ ਰਹੀ ਸੀ ਜਿੱਥੇ ਮਹਿਜ਼ ਇਹ ਇੱਕ ਮੰਦਭਾਗੀ ਘਟਨਾ ਵਾਪਰੀ ਕਿ ਜ਼ੋਮੀ ਫ੍ਰੈਂਕੋਮ ਉਸ ਘਟਨਾ ਦੇ ਘੇਰੇ ਦੇ ਵਿੱਚ ਆ ਗਈ। ਦੱਸ ਦਈਏ ਕਿ ਹੁਣ ਇਜ਼ਰਾਈਲ ਦੀ ਤਰਫ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਜ਼ੋਮੀ ਫ੍ਰੈਂਕੋਮ ਦੀ ਮ੍ਰਿਤਕ ਦੇਹ ਵੀ ਆਸਟ੍ਰੇਲੀਆ ਨੂੰ ਸਪੁਰਦ ਕਰਨ ਦੇ ਲਈ ਤਿਆਰ ਨੇ। ਉੱਥੇ ਆਸਟ੍ਰੇਲੀਆ ਦੇ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਸਰਕਾਰ ਅਗਲੀ ਵਾਰ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕਰਕੇ ਕਦੋਂ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਆਪਣੀ ਪੂਰੀ ਰਣਨੀਤੀ ਦੇਸ਼ ਦੇ ਸਾਹਮਣੇ ਰੱਖੇਗੀ। ਟੋਨੀ ਬਰਕ ਦੀ ਪ੍ਰੈਸ ਕਾਨਫਰੰਸ ਪਿਛਲੇ ਦਿਨਾਂ ਦੇ ਦਰਮਿਆਨ ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਦੇ ਵਿੱਚ ਜਿਹੜੀ ਹੋਣੀ ਸੀ ਉਹ ਰੱਦ ਕਰ ਦਿੱਤੀ ਗਈ ਸੀ। ਆਖਰੀ ਮਿੰਟਾਂ ਦੇ ਉੱਤੇ ਕੁਝ ਇੱਕ ਮੀਡੀਆ ਅਦਾਰਿਆਂ ਨੇ ਜਾਣਕਾਰੀ ਦਿੱਤੀ ਕਿ ਟੋਨੀ ਬਰਕ ਉਸ ਸਪੀਚ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਚਾਹੁੰਦੇ ਸੀ। ਹਾਲਾਂਕਿ ਉਹਨਾਂ ਦੀ ਉਹ ਸਪੀਚ ਜਿਹੜੀ ਨਹੀਂ ਹੋ ਸਕੀ, ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਅਗਲੇ ਹੀ ਹਫ਼ਤੇ ਉਸ ਨੂੰ ਆਯੋਜਿਤ ਕਰ ਦਿੱਤਾ ਜਾਏਗਾ, ਪਰ ਹਾਲੇ ਤੱਕ ਉਹਨੂੰ ਆਯੋਜਿਤ ਕਰਨ ਦਾ ਕੋਈ ਫੈਸਲਾ ਸਾਹਮਣੇ ਨਹੀਂ ਆਇਆ। ਟੋਨੀ ਬਰਕ ਇਸ ਦੇ ਬਾਰੇ ਕੋਈ ਜਾਣਕਾਰੀ ਵੀ ਦੇਣਾ ਨਹੀਂ ਚਾਹੁੰਦੇ। ਉੱਥੇ ਅਗਲੀਆਂ ਕੁਝ ਖ਼ਬਰਾਂ ਦੀ ਸਾਂਝ ਪਾਈ ਹੈ ਆਸਟ੍ਰੇਲੀਆ ਦੇ ਨਾਲ ਹੀ ਜੁੜੀਆਂ ਹੋਈਆਂ ਅਤੇ ਅਗਲੀ ਖ਼ਬਰ ਆਸਟ੍ਰੇਲੀਆ ਦੇ AFE ਯਾਨੀ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਜਿੱਥੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇੱਕ ਰਸ਼ੀਅਨ ਆਸਟ੍ਰੇਲੀਅਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਸ ਦੇ ਉੱਤੇ ਘਰੇਲੂ ਮਾਮਲਿਆਂ ਦੇ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਕਰਵਾਉਣ ਅਤੇ ਰੂਸ ਨੂੰ ਗੁਪਤ ਜਾਣਕਾਰੀ ਆਸਟ੍ਰੇਲੀਆ ਦੇ ਬਾਰੇ ਸਾਂਝਾ ਕਰਨ ਦੇ ਦੋਸ਼ ਲਗਾਏ ਗਏ ਨੇ। 27 ਸਾਲਾ ਇਸ ਵਿਅਕਤੀ ਨੂੰ ਬ੍ਰਿਸਬੇਨ ਦੇ ਵੈਸਟਰਨ ਸਬਰਬ ਸਮਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਵਿਕਟੋਰੀਆ ਦਾ ਰਹਿਣ ਵਾਲਾ ਵਸਨੀਕ ਹੈ, ਰੂਸੀ ਹਾਲਾਂਕਿ ਆਸਟ੍ਰੇਲੀਅਨ ਨਾਗਰਿਕ ਹੈ ਪਰ ਰੂਸੀ ਪਿਛੋਕੜ ਵਾਲਾ ਹੈ। ਇਸ ਨੂੰ ਬ੍ਰਿਸਬੇਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਅੱਜ ਦੇ ਦਿਨ ਪੇਸ਼ ਵੀ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਦੇ ਉੱਤੇ ਇੱਕ ਵਿਸਤਾਰ ਪ੍ਰੈਸ ਕਾਨਫਰੰਸ ਵੀ ਆਯੋਜਿਤ ਕੀਤੀ ਹੈ, ਪਰ ਖਬਰਾਂ ਦੀ ਜਿਸ ਵੇਲੇ ਲਾਈਵ ਸਾਂਝਾ ਪਾ ਰਹੇ ਹਾਂ, ਇਸ ਪ੍ਰੈਸ ਕਾਨਫਰੰਸ ਦੇ ਨਾਲ ਜੁੜਿਆ ਹੋਇਆ ਕੋਈ ਵੀ ਅੰਸ਼ ਹਾਲੇ ਤੱਕ ਸਾਹਮਣੇ ਨਹੀਂ ਆ ਸਕਿਆ। ਉੱਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਸਾਲ 2030 ਦੇ ਅਖੀਰ ਤੱਕ ਫੈਡਰਲ ਸਰਕਾਰ ਜਿਹੜੀ 12 ਲੱਖ ਘਰਾਂ ਦੇ ਨਿਰਮਾਣ ਦਾ ਟੀਚਾ ਮਿਥੀ ਬੈਠੀ ਹੈ, ਉਸ ਟੀਚੇ ਤੋਂ ਪਿੱਛੇ ਰਹਿ ਸਕਦੀ ਹੈ, ਔਰ ਬਲਕਿ ਇਸ ਟੀਚੇ ਨੂੰ ਸਾਲ 2032 ਤੱਕ ਵੀ ਅੱਗੇ ਵਧਾਇਆ ਜਾ ਸਕਦਾ। ਔਰ ਇਸ ਦਾ ਸਭ ਤੋਂ ਵੱਡਾ ਕਾਰਨ
NSW ਸਟੇਟ ਹੈ ਜਿੱਥੇ ਸਭ ਤੋਂ ਵੱਧ ਘਰ ਬਣਾਏ 20 ਜਾਣੇ ਨੇ ਪਰ ਇੱਥੇ ਫਿਲਹਾਲ ਘਰ ਬਣਾਏ ਜਾਣ ਦੀ ਪ੍ਰਕਿਰਿਆਵਾਂ ਪਿੱਛੇ ਛੁੱਟ ਰਹੀਆਂ ਨੇ ਨੈਸ਼ਨਲ ਹਾਊਸਿੰਗ ਸਪਲਾਈ ਐਂਡ ਅਫੋਰਡੇਬਿਲਟੀ ਕਮਿਸ਼ਨ ਕੌਂਸਲ ਦੀ ਤਰਫ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 2029 ਨਹੀਂ ਬਲਕਿ ਸਪਤੰਬਰ 2030 ਇੱਕ ਨਵੀਂ ਮਿਤੀ ਜਿਹੜੀ ਉਹ ਤੈਅ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਟੀਚਾ 2030 ਤੱਕ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਉੱਥੇ ਆਸਟ੍ਰੇਲੀਆ ਖਬਰਾਂ ਦੀ ਸਾਂਝ ਅੱਗੇ ਪਾਈਏ ਤੇ ਬਿਜਲੀ ਵਿਤਰਕ ਕੰਪਨੀ ਓਰੀਜਨ ਐਨਰਜੀ ਦੀ ਤਰਫ ਤੋਂ ਐਲਾਨ ਕੀਤਾ ਗਿਆ ਕਿ ਇਹਨਾਂ ਦੇ 60 ਦੇ ਕਰੀਬ ਗਾਹਕਾਂ ਦੀਆਂ ਜਾਣਕਾਰੀਆਂ ਜੁਲਾਈ ਮਹੀਨੇ ਦੇ ਵਿੱਚ ਬੈਂਕ ਹੈਕਰਸ ਦੀ ਤਰਫ ਤੋਂ ਚੋਰੀ ਕਰ ਲਈਆਂ ਗਈਆਂ ਸੀ ਚੋਰੀ ਕਰਕੇ ਉਸ ਨੂੰ ਬਲੈਕ ਡਾਰਕ ਡੇਟਾ ਦੇ ਉੱਤੇ ਸਾਂਝਾ ਵੀ ਕੀਤਾ ਗਿਆ ਡੇਟਾ ਬ੍ਰੀਚ ਦੀ ਇਸ ਖਬਰ ਦੇ ਵਿੱਚ ਮਹਿਜ਼ 60 ਗ੍ਰਾਹਕਾਂ ਦੀਆਂ ਜਾਣਕਾਰੀਆਂ ਹੀ ਕਿਵੇਂ ਚੋਰੀ ਹੋਈਆਂ ਹੋਰਾਂ ਦੀਆਂ ਕਿਵੇਂ ਨਹੀਂ ਹੋਈਆਂ ਇਸ ਦੇ ਬਾਰੇ ਵੀ ਸਵਾਲ ਉੱਠ ਰਹੇ ਨੇ ਹਾਲਾਂਕਿ ਪਿਛਲੇ ਮਹੀਨੇ ਓਰੀਜਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੇ 9 ਲੱਖ ਦੇ ਕਰੀਬ ਗ੍ਰਾਹਕ ਅਤੇ ਸਾਬਕਾ ਅਤੇ ਮੌਜੂਦਾ ਗ੍ਰਾਹਕ ਸਾਬਕਾ ਅਤੇ ਮੌਜੂਦਾ ਕਰਮਚਾਰੀ ਉਹਨਾਂ ਦੀਆਂ ਜਾਣਕਾਰੀਆਂ ਨਸ਼ਰ ਹੋਈਆਂ ਹੋ ਸਕਦੀਆਂ ਨੇ ਪਰ ਡਾਰਕ ਵੈੱਬ ਦੇ ਉੱਤੇ ਕਿੰਨੀਆਂ ਗਈਆਂ ਉਸ ਦੀ ਇਹ ਤਾਜ਼ਾ ਗਿਣਤੀ ਦਿੱਤੀ ਗਈ ਹੈ ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਸਿਡਨੀ ਦੇ ਵਿੱਚ ਹਾਲੇ ਵੀ ਜਹਾਜ਼ਾਂ ਦੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਨੇ ਸ਼ੁਕਰ ਗੱਲ ਸਿਰਫ ਇਹਨਾਂ ਦੇ ਵਿੱਚ ਇਹੀ ਹੈ ਕਿ ਹਾਦਸੇ ਵੱਡੇ ਪੱਧਰ ਤੱਕ ਦਰਪੇਸ਼ ਨਹੀਂ ਆ ਰਹੇ ਪਰ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਨੇ ਹੁਣ ਇੱਕ ਚੌਥੀ ਘਟਨਾ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਸਿਡਨੀ ਹਵਾਈ ਅੱਡੇ ਦੇ ਉੱਤੇ ਜਿਹੜੀ ਵਾਪਰੀ ਸੀ ਇਹ ਕੁਆਂਟਸ ਦੀ ਫਲਾਈਟ ਜਿਹੜੀ ਮੈਲਬਰਨ ਜਾ ਕੇ ਰੁਕਣੀ ਸੀ ਇਸ ਨੂੰ ਪਰਮਿਸ਼ਨ ਦੇ ਦਿੱਤੀ ਗਈ ਰਨਵੇ ਦੇ ਉੱਤੇ ਇਹ ਫਲਾਈਟ ਆ ਵੀ ਗਈ ਪਰ ਟੈਕਸੀ ਵੇ ਵਾਲੇ ਪਾਸਿਓਂ ਇੱਕ ਹੋਰ ਵਾਹਨ ਜਿਹੜਾ ਉਹ ਇਸ ਫਲਾਈਟ ਦੇ ਵੱਲ ਆ ਗਿਆ ਏਅਰ ਸਰਵਿਸ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵੀ ਅਲੱਗ ਤੋਂ ਪੜਤਾਲ ਕੀਤੀ ਜਾਏਗੀ 3 ਹੋਰ ਮਾਮਲਿਆਂ ਦੀ ਪੜਤਾਲ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਯਾਨੀ ATSB ਦੀ ਤਰਫ ਤੋਂ ਕੀਤੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਕੁਆਂਟਸ ਦੀ ਫਲਾਈਟ QF589 ਅਤੇ ਦੂਸਰੇ ਪਾਸੇ ਜਿਹੜੀ ਗੋਲਡ ਕੋਸਟ 'ਤੇ ਜਾਣੀ ਸੀ ਅਤੇ ਦੂਸਰੇ ਪਾਸੇ ਜਿਹੜੀ ਕਤਰ ਦੀ ਇੱਕ ਫਲਾਈਟ ਸੀ ਦੋਹਾਂ ਦੀ ਆਪਸ ਦੇ ਵਿੱਚ ਭਿੜੰਤ ਹੁੰਦਿਆਂ ਜਿਹੜੀ ਬਚ ਗਈ ਸੀ ਨਹੀਂ ਤਾਂ ਇੱਕ ਵੱਡਾ ਹਾਦਸਾ ਹੁੰਦਾ ਇਸ ਭਿੜੰਤ ਤੋਂ ਬਾਅਦ ਹੀ ਇਸ ਕਿਸਮ ਦੀ ਇੱਕ ਜਾਂਚ ਪੜਤਾਲ ਜਿਹੜੀ ਅਲੱਗ ਤੋਂ ਸ਼ੁਰੂ ਕੀਤੀ ਗਈ ਹੈ ਉੱਥੇ ਇੱਕ ਮੰਦਭਾਗਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ 52 ਸਾਲਾ ਵਿਅਕਤੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕੁਝ ਲੋਕ ਜਿਹੜੇ ਸੜਕ ਕ੍ਰੋਸ ਕਰ ਰਹੇ ਸੀ ਉਹਨਾਂ ਦੇ ਉੱਤੇ ਉਸਨੇ ਆਪਣੀ ਗੱਡੀ ਚੜ੍ਹਾ ਦਿੱਤੀ ਬੁੱਧਵਾਰ ਸ਼ਾਮੀ 5 ਵਜੇ ਇਹ ਘਟਨਾ ਬ੍ਰਿਸਬੇਨ ਦੇ ਪੈਟਰੀ ਟੈਰਿਸ ਨਾਮ ਦੇ ਸਬਰਬ ਦੇ ਵਿੱਚ ਵਾਪਰੀ ਇਸ ਤੋਂ ਬਾਅਦ ਇਸ 52 ਸਾਲਾ ਵਿਅਕਤੀ ਨੇ ਪੁਲਿਸ ਦੇ ਉੱਤੇ ਵੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਜਾਣ ਬੁੱਝ ਕੇ ਨਹੀਂ ਪਰ ਇਸ ਮਾਮਲੇ ਦੇ ਵਿੱਚ ਇਸ 52 ਸਾਲਾ ਵਿਅਕਤੀ ਜਿਸਦਾ ਕਥਿਤ ਤੌਰ 'ਤੇ ਨਾਮ ਡੈਰਨ ਜੈਕਨਿਨ ਦੱਸਿਆ ਜਾ ਰਿਹਾ ਉਸਦੀ ਗ੍ਰਿਫਤਾਰੀ ਜਿਹੜੀ ਹੈ ਕਰ ਲਈ ਗਈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ ਧੰਨਵਾਦ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
2: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
2: Bale bale bale.
1: Bale bale bale.

0: Radio Haji, Sola Sochi Hatare.
1: It's a unisex song.

0: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September. Written and directed by Rakesh Dhawan.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: रेडियो हाँ जी 1674 एम दे उते तुहाडा सारयां दा स्वागत जी। मैं गौतम कपिल और प्रोग्राम दी डीप टॉक शो लेके होए हां हाजर। प्रोग्राम दे विच हमेशा दी तरह डॉक्टर संदीप जी अपनी डीप डीप थ्योरीज दे नाल सानू बाहर कढ के लेके आणगे अंदरों बाहर तक। ते किन्नी क बाहर जाने हैगे ते किन्नी क तां जाने अज आपां गल करदे हां उहनां दे नाल। सब तो पहला संदीप जी, सत श्रीकाल जी, जी आयां नूं वेलकम, की हाल चाल ने जी? थोड़ा जा उस तरीके दे नाल चलिए के आले दुआले दे जिहड़े ऐसे सवाल हैगे ने जिन्हां दे जिहड़े सवाल हैगे ने पर उहनां दे जवाब देण लग्गे साडे कोल जवाब नहीं हैगे बहुते। जिदा क्यों है ब्लू है पानी पानी पानी पानी पानी पानी है वो आप गल कर लीए। अज फिर संदीप जी कहते रंगा की गल करनी है, अज के रंग की गल करनी है
1: अज? हां जी मैं कर दी गल पहला मैं एक सवाल का जवाब मैं सोचा था फिर सवाल सवाल मेरा ये कि लास्ट टाइम आप एक दो एपिसोड पहला कलर वाला एपिसोड किया कलर कि देखते हो ना तो मेरा सवाल तुम ये अज कि सानू जरा रात के टाइम पे स्काई जरा डार्क क्यों लग रहा है सानू की लग रहा है
0: रात नूं नेरा हो जांदा है इस करके सूरज घरे चला जांदा अगले ने सोना नहीं हुंदा जाके अगला दुकान दा शटर सुट जांदा सारा कुछ डार्क हो जांदा
1: अगले ने भी
0: लॉजिकल आंसर नहीं है का मेरे कोल कोई आपां नूं तां यही दस्या गया कि सनसैट बाद दे विच पता लग गया कि नहीं सन नहीं सैट हुंदा हैगा तुसीं ओह जाके सैट हो जांदे हो धरती ओह सैट हो जांदी है परले पासे।
1: ਹਾਂਜੀ ਬਿਲਕੁਲ ਨਹੀਂ ਸਹੀ ਆ ਇਹ ਸਿਰਫ ਤੁਹਾਡਾ ਜਵਾਬ ਨੀ ਵੈਸੇ ਮੋਸਟਲੀ ਆਪਾਂ ਕਿਸੇ ਨੂੰ ਵੀ ਪੁੱਛਦੇ ਹਾਂ ਸਾਰਿਆਂ ਦਾ ਇਹੀ ਜਵਾਬ ਹੁੰਦਾ ਨਾ ਜਦੋਂ ਸਾਨੂੰ ਕੋਈ ਬੱਚੇ ਪੁੱਛਦੇ ਅਸੀਂ ਉਹਨਾਂ ਨੂੰ ਇਹੀ ਜਵਾਬ ਦਿੰਦੇ ਹਾਂ ਕਿ ਕਿਉਂਕਿ ਸਨ ਸੈੱਟ ਹੋ ਜਾਂਦਾ ਹੈ ਤੇ ਇਸ ਲਈ ਜਿਹੜਾ ਸਨ ਜਿਹੜਾ ਦੂਸਰੇ ਵਰਲਡ ਦੇ ਦੂਸਰੀ ਸਾਈਡ ਤੇ ਚਲਾ ਜਾਂਦਾ ਇਸ ਲਈ
0: ਤੇ ਇਹ ਸਹੀ ਜਵਾਬ ਨਹੀਂ ਹੈਗਾ
1: सारे मोस्टली ਇਹ ਕਹਿੰਦੇ ਔਰ ਇਹ ਨਵਾਂ ਨਹੀਂ ਚੱਲਿਆ ਕਿ ਹੁਣ ਲੋਕ ਕਹਿਣ ਲੱਗੇ ਆ ਇਹ ਬਹੁਤ ਸਾਲਾਂ ਤੋਂ ਜਦੋਂ ਦਾ ਐਸਟ੍ਰੋਨੋਮੀ ਦੇ ਵਿੱਚ ਲੋਕਾਂ ਦਾ ਇੰਟਰਸਟ ਹੋਇਆ ਜਾਂ ਆਪਣੇ ਆਲੇ ਦੁਆਲੇ ਚ ਇੰਟਰਸਟ ਹੋਇਆ ਹਨਾ ਕਾਫੀ ਸਾਲਾਂ ਤੋਂ ਅਰਿਸਟੋਟਲ ਦੇ ਟਾਈਮ ਤੋਂ ਜਾਂ ਉਸ ਤੋਂ ਵੀ ਪਹਿਲਾਂ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਲੋਕ ਇਹੀ ਕਹਿੰਦੇ ਆਏ ਆ ਤੋ ਮੋਸਟਲੀ ਲੋਕਾਂ ਨੇ ਜਦੋਂ ਪੁੱਛਦੇ ਸੀ ਉਹਨਾਂ ਦਾ ਇਹੀ ਜਵਾਬ ਹੁੰਦਾ ਸੀ ਕਿ ਹਨੇਰਾ ਹੋ ਜਾਂਦਾ ਹੈ ਸੂਰਜ ਦੂਜੇ ਪਾਸੇ ਚਲਾ ਜਾਂਦਾ ਇਸ ਲਈ ਸਾਨੂੰ ਸਾਰਾ ਕੁਛ ਜਿਹੜਾ ਦੇਖਣਾ ਬੰਦ ਹੋ ਜਾਂਦਾ ਬਟ ਫਿਰ ਓਬਵੀਅਸਲੀ ਜਦੋਂ ਜ਼ਿਆਦਾਤਰ ਲੋਕ ਇਹੀ ਸੋਚਦੇ ਆ ਬੱਚੋ ਕੋਈ ਕੋਈ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਨਹੀਂ ਏਦਾਂ ਤਾਂ ਨਹੀਂ ਹੈਗਾ ਏਦਾਂ ਕਿੱਦਾਂ ਹੋ ਸਕਦੀ ਹੈ ਜੇ ਸਨ ਜਦੋਂ ਸਨ ਦੀ ਅਸੀਂ ਗੱਲ ਕਰਦੇ ਹਾਂ ਬੇਸਿਕਲੀ ਤਾਂ ਸਾਨੂੰ ਪਤਾ ਕਿ ਸਾਡਾ ਸਨ ਇੱਕ ਸਟਾਰ ਆ ਹਨਾ ਔਰ ਸਟਾਰ ਜਿਹੜੇ ਹੁੰਦੇ ਆ ਜਦੋਂ ਅਸੀਂ ਪੋਡਕਾਸਟ ਕੀਤੇ ਸੀ ਐਸਟ੍ਰੋਨੋਮੀ ਦੇ ਤਾਂ ਉਹ ਗੱਲ ਕੀਤੀ ਸੀ ਕਿ ਸਟਾਰਸ ਬਹੁਤ ਡਿਫਰੈਂਟ ਡਿਫਰੈਂਟ ਸਾਈਜ਼ ਦੇ ਹੁੰਦੇ ਆ ਤੇ ਸਨ ਸਾਡਾ ਨਾ ਤਾਂ ਬਹੁਤ ਵੱਡਾ ਸਟਾਰ ਆ ਨਾ ਹੀ ਬਹੁਤ ਛੋਟਾ ਸਟਾਰ ਆ ਇੱਕ ਮੋਡਰੇਟ ਸਾਈਜ਼ ਦਾ ਸਟਾਰ ਆ ਮੋਡਰੇਟ ਜਿਹੜੀ ਇਹਦੀ ਐਨਰਜੀ ਹੈਗੀ ਆ ਹਨਾ ਬਾਕੀ ਸਟਾਰਸ ਦੇ ਕੰਪੈਰੀਜ਼ਨ ਤੇ ਇਹਦੇ ਤੋਂ ਬਹੁਤ ਛੋਟੇ ਸਟਾਰਸ ਵੀ ਹੈਗੇ ਇਹਦੇ ਤੋਂ ਬਹੁਤ ਵੱਡੇ ਜਿਹੜੇ ਸਟਾਰਸ ਵੀ ਹੈਗੇ ਆ ਸੋ ਹੁਣ ਜਦੋਂ ਸਨ ਸਨ ਇੱਕ ਅਲੱਗ ਚੀਜ਼ ਹੈ ਇਟਸ ਜਸਟ ਅ ਸਟਾਰ ਹਨਾ ਬਾਕੀ ਸਟਾਰਸ ਦੇ ਵਾਂਗੂ ਤੇ ਚਲੋ ਰਾਤ ਦੇ ਟਾਈਮ ਤੇ ਚਾਹੇ ਸਨ ਜਿਹੜਾ ਸਾਡਾ ਦੂਜੇ ਪਾਸੇ ਚਲੇ ਜਾਂਦਾ ਬਟ ਰਾਤ ਦੇ ਟਾਈਮ ਤੇ ਸਾਨੂੰ ਸਟਾਰਸ ਵੀ ਦਿਖਦੇ ਹੈਗੇ ਬਾਕੀ ਸਟਾਰਸ ਤੇ ਇੰਨੇ ਜ਼ਿਆਦਾ ਜਿਹੜੇ ਸਾਡੇ ਸਟਾਰਸ ਹੈਗੇ ਆ ਉਹਨਾਂ ਦੀ ਵੀ ਤਾਂ ਲਾਈਟ ਆਪਣੀ ਹੈਗੀ ਆ ਨਾ ਫੇਰ ਕਿਉਂ ਜਿਹੜਾ ਸਾਨੂੰ ਜਿਹੜਾ ਅਸਮਾਨ ਜਿਹੜਾ ਇਹ ਕਾਲਾ ਦਿਖਾਈ ਦਿੰਦਾ ਜਾਂ ਡਾਰਕ ਦਿਖਾਈ ਦਿੰਦਾ ਹਨਾ ਤੇ ਇੱਦਾਂ ਦੇ ਸਵਾਲ ਜਿਹੜੇ ਆ ਕੁਛ ਕੁ ਲੋਕ ਪੁੱਛਦੇ ਸੀ ਉਹਨਾਂ ਚ ਜਿਹੜਾ ਕਾਫੀ ਸੀਗੇ ਬਟ ਜਿਹੜਾ ਮੇਨ ਨਾਮ ਚੱਲਦਾ ਨਾ ਉਹ ਕੀ ਹੁੰਦਾ ਕਿ ਜਿਹਦਾ ਨਾਮ ਚੱਲ ਜਾਂਦਾ ਉਹ ਇੱਕ ਜਰਮਨ ਸਾਇੰਟਿਸਟ ਸੀਗਾ ਜਿਹਦਾ ਨਾਮ ਸੀਗਾ ਹੈਨਰਿਕ ਵਿਲਮ ਔਲਬਰ ਤੇ ਉਹਦੇ ਨਾਮ ਤੋਂ ਹੀ ਇੱਕ ਔਲਬਰ ਪੈਰਾਡੋਕਸ ਕਰਕੇ ਜਿਹੜੀ ਇੱਕ ਚੀਜ਼ ਕਹਿੰਦੇ ਜਿਹੜੀ ਇਸੇ ਚੀਜ਼ ਨੂੰ ਕਹਿੰਦੀ ਉਹਦਾ ਮੰਨਣਾ ਇਹੀ ਸੀ ਉਹ ਕਹਿੰਦਾ ਕਿ ਚਲੋ ਠੀਕ ਹੈ ਮੈਂ ਮੰਨ ਲੈਂਦਾ ਕਿ ਸਟਾਰ ਜਿਹੜਾ ਸਨ ਜਿਹੜਾ ਉਹ ਸੈੱਟ ਹੋ ਗਿਆ ਬਟ ਉਸ ਤੋਂ ਬਾਅਦ ਜਿਹੜੇ ਬਾਕੀ ਇੰਨੇ ਸਾਰੇ ਸਟਾਰ ਆ ਜਿੱਦਾਂ ਸਾਨੂੰ ਪਤਾ ਹੀ ਹੈ ਕਿ ਸਾਡਾ ਯੂਨੀਵਰਸ ਜਿਹੜਾ ਬਹੁਤ ਵੱਡਾ ਹੈਗਾ ਹੁਣ ਇੱਥੇ ਇੰਨੇ ਜ਼ਿਆਦਾ ਸਟਾਰ ਸੋ ਜਿੱਦਾਂ ਜਿੱਦਾਂ ਯੂਨੀਵਰਸ ਵੱਡਾ ਹੁੰਦਾ ਜਾਂਦਾ ਉਦੋਂ ਉਦੋਂ ਸਟਾਰਸ ਵੀ ਇਹਦਾ ਮਤਲਬ ਨੰਬਰ ਵੀ ਜ਼ਿਆਦਾ ਹੀ ਵੱਧਦੇ ਜਾਂਦੇ ਆ ਹਨਾ ਤੇ ਇੰਨੇ ਸਾਰੇ ਸਟਾਰਸ ਦਾ ਜਿਹੜੇ ਆ ਅਸਮਾਨ ਨੂੰ ਪੂਰਾ ਗਲੋ ਕਰਾ ਦੇਣਾ ਚਾਹੀਦਾ ਸੀਗਾ ਮਤਲਬ ਇੰਨਾ ਸਾਨੂੰ ਵਾਈਟ ਮਤਲਬ ਐਨ ਚਿੱਟਾ ਜਿਹੜਾ ਇੱਕ ਜਿੱਦਾਂ ਨੀ ਸਨ ਸਟਾਰਸ ਦੀ ਲਾਈਟ ਹੁੰਦੀ ਉੱਦਾਂ ਦਾ ਅਸਮਾਨ ਦਿਖਣਾ ਚਾਹੀਦਾ ਸੀਗਾ ਫਿਰ ਵੀ ਸਾਨੂੰ ਕਿਉਂ ਡਾਰਕ ਜਿਹੜਾ ਲੱਗਦਾ ਹਾਲਾਂਕਿ ਜਿਹੜੀ ਯੂਨੀਵਰਸ ਦੀ ਐਕਸਪੈਂਸ਼ਨ ਦੀ ਗੱਲ ਹੈ ਸਾਨੂੰ ਹੁਣ ਪਤਾ ਹੈ ਕਿ ਯੂਨੀਵਰਸ ਸਾਡਾ

0: ਵੱਧ ਰਿਹਾ ਆ, ਮਤਲਬ ਐਕਸਪੈਂਡ ਹੋਈ ਜਾ ਰਿਹਾ, ਫੈਲੀ ਜਾ ਰਿਹਾ। ਉਹ ਸਾਨੂੰ ਜਿਹੜਾ ਆ ਐਡਵਿਨ ਹਬਲ ਨਾਮ ਦਾ ਜਿਹੜਾ ਸਾਇੰਟਿਸਟ ਸੀ, ਜਿਹਨੇ 1900 ਜਿਹੜੀ ਫਸਟ ਜਿਹੜੀ 20th ਸੈਂਚਰੀ ਦੇ ਸ਼ੁਰੂ ਦੇ ਵਿੱਚ ਜਿਹੜੀ ਅਸੀਂ 1920s ਦੇ ਵਿੱਚ ਉਹਨੇ ਜਿਹੜਾ ਉਸ ਡੈਕੇਡ ਦੇ ਵਿੱਚ ਉਹਨੇ ਸਾਨੂੰ ਦੱਸਿਆ ਸੀ ਕਿ ਉਹਨੇ ਨੋਟਿਸ ਕੀਤਾ ਸੀ ਕਿ ਯੂਨੀਵਰਸ ਸਾਡਾ ਐਕਸਪੈਂਡ ਹੋ ਗਿਆ। ਉਸ ਟਾਈਮ ਦੇ ਉੱਤੇ ਜਦੋਂ ਇਹ ਹੈਨਰਿਕ ਦੀ ਮੈਂ ਗੱਲ ਕੀਤੀ, ਜਿਹਨੇ 1823 ਦੇ ਵਿੱਚ ਇਹ ਜਿਹੜਾ ਸਵਾਲ ਉਹਨੇ ਚੱਕਿਆ ਕਿ ਅਗਰ ਸਨ ਨਹੀਂ ਹੈਗਾ ਤਾਂ ਜਿਹੜੇ ਬਾਕੀ ਸਟਾਰਸ ਆ ਉਹਨਾਂ ਦੀ ਇੰਨੀ ਲਾਈਟ ਕਿੱਥੇ ਜਾ ਰਹੀ ਆ, ਉਹ ਕਿਉਂ ਨੀ ਸਾਨੂੰ ਜਿਹੜਾ ਦੇਖਣ ਦਿੰਦੇ ਏਦਾਂ ਦਾ ਅਸਮਾਨ, ਹੈ ਨਾ। ਇੱਥੋਂ ਹੀ ਜਿਹੜਾ ਇਹ ਹੋਰ ਸਾਇੰਟਿਸਟ ਨੇ ਵੀ ਦੇਖਣਾ ਸ਼ੁਰੂ ਕੀਤਾ ਤੇ ਇਹਨੂੰ ਅਸੀਂ ਆਲਵੇਜ਼ ਪੈਰਾਡੋਕਸ ਕਹਿ ਦਿੰਦੇ ਹਾਂ। ਪੈਰਾਡੋਕਸ ਦਾ ਮਤਲਬ ਅਸੀਂ ਜਨਰਲੀ ਇਹ ਕਹਿੰਦੇ ਹਾਂ ਕਿ ਕੋਈ ਏਦਾਂ ਦੀ ਮਤਲਬ ਐਗਜ਼ਿਸਟਿੰਗ ਜਿਹੜੀ ਥੋਟ ਹੈਗੀ ਜਾਂ ਐਗਜ਼ਿਸਟਿੰਗ ਕੋਈ ਚੀਜ਼ ਹੈਗੀ ਜਿਹਨੂੰ ਹਰ ਕੋਈ ਮੰਨ ਰਿਹਾ, ਬਟ ਓਬਵੀਅਸਲੀ ਉਹਦੇ ਵਿੱਚ ਕੁਛ ਜਿਹੜੇ ਫਲੋਜ ਹੈਗੇ ਆ, ਹਨਾ, ਜਿਹੜਾ ਇਹ ਫਲੋ ਇਸ ਬੰਦੇ ਨੇ ਕੱਢਿਆ ਤੇ ਉਸ ਤੋਂ ਬਾਅਦ ਜਿਹੜੀ ਇਹਦੇ ਤੇ ਰਿਸਰਚ ਹੋਣੀ ਸ਼ੁਰੂ ਹੋਈ ਹੋਰ ਕਿ ਕਿਉਂ ਏਦਾਂ ਹੈਗਾ।
1: ਆਪਾਂ ਨੂੰ ਤਾਂ ਇਹੀ ਜਿੱਦਾਂ ਜਿੱਦਾਂ ਤੁਸੀਂ ਅੱਗੇ ਹਿਸਟਰੀ ਦੇ ਵਿੱਚ ਵੀ ਥੋੜ੍ਹਾ ਜਿਹਾ ਲੈ ਜਾਂਦੇ ਹੁੰਦੇ ਹੋ ਸਾਇੰਸ ਦੇ ਨਾਲ ਨਾਲ, ਕਿ ਆਪਾਂ ਨੂੰ ਤਾਂ ਇਹੀ ਲੱਗਦਾ ਕਿ ਸੂਰਜ ਡੁੱਬਦਾ ਅਤੇ ਧਰਤੀ ਪੁੱਠੀ ਹੋ ਜਾਂਦੀ ਹੈ, ਅਤੇ ਜਿਹੜਾ ਜਿਵੇਂ ਨੌਰਦਰਨ ਹੈਮਿਸਫੇਅਰ ਵਾਲੇ ਪਾਸੇ ਚਾਨਣ ਹੋਏਗਾ, ਸਦਰਨ ਹਨੇਰੇ 'ਚ ਹੈ, ਫਿਰ ਇੱਦਾਂ ਹੀ ਵਾਇਸਾ ਵਰਸਾ। ਹਿਸਟਰੀ ਦੇ ਵਿੱਚ ਕਦੋਂ ਇੱਦਾਂ ਪਹਿਲੀ ਵਾਰ ਕਦੋਂ ਇਹ ਚੀਜ਼ਾਂ ਪਤਾ ਲੱਗੀਆਂ ਕਿ ਦੈਟ ਕੁੱਡ ਨੋਟ ਬੀ ਓਨਲੀ ਦੀ ਵਨ ਰੀਜ਼ਨ, ਇਹ ਤੋਂ ਇਲਾਵਾ ਵੀ ਹੋਣਗੇ, ਔਰ ਕਿੱਦਾਂ ਇਹ ਸ਼ੱਕ ਜਿਹੜਾ ਸੀਗਾ ਇਹਦੇ ਬਾਰੇ ਆਇਆ ਹੋਊਗਾ?
0: ਹਾਂਜੀ, ਇਹ ਜਿੱਦਾਂ ਮੈਂ ਹੁਣੇ ਦੱਸਿਆ, ਜਿਹੜਾ ਆਲਬਰਟ ਜਿਹੜਾ ਬੰਦਾ ਸੀਗਾ, ਵਨ ਆਫ ਦਾ ਜਿਹੜਾ ਉਦਾਂ ਦੇ ਲੋਕਾਂ ਤੋਂ ਸੀ ਜਿਹਨੇ ਇਹ ਸਵਾਲ ਚੱਕਿਆ ਕਿ ਜਿਹੜਾ ਆ ਰਾਤ ਦੇ ਟਾਈਮ ਤੇ ਵੀ ਜਿਹੜਾ ਅਸਮਾਨ ਸਾਡਾ ਗਲੋ ਕਰਨਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਸਾਨੂੰ ਪਤਾ ਕਿ ਬਿਲੀਅਨ ਟ੍ਰਿਲੀਅਨ ਸਟਾਰਸ ਹੈਗੇ ਆ, ਹਨਾ, ਔਰ ਈਵਨ ਅਸੀਂ ਜਿਹੜੀ ਸਾਡੀ ਐਂਡਰੋਮੀਡਾ ਗਲੈਕਸੀ, ਜਿਹੜੀ ਸਾਡੀ ਕਲੋਜੈਸਟ ਗਲੈਕਸੀ ਹੈਗੀ ਆ, ਉਹ ਵੀ ਅਸੀਂ ਦੇਖ ਸਕਦੇ ਹਾਂ ਰਾਤ ਨੂੰ ਸਕਾਈ ਦੇ ਵਿੱਚ। ਸਾਨੂੰ ਚਲੋ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ, ਪਰ ਜਿਹੜੇ ਐਸਟ੍ਰੋਨੋਮਰਸ ਹੁੰਦੇ ਆ ਜਾਂ ਜਿਹੜੇ ਲੋਕ ਜਿਹਨਾਂ ਨੂੰ ਇੰਟਰਸਟ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਉਹ ਦੇਖ ਸਕਦੇ ਆ। ਔਰ ਈਵਨ ਜਿਹੜੇ ਉਹਦੇ ਵਿੱਚ ਜਿਹੜੇ ਅੱਗੇ 300 ਬਿਲੀਅਨ ਸਟਾਰਸ ਹੈਗੇ ਆ, ਉਹ ਵੀ ਅਸੀਂ ਆਪਣੀ ਨੰਗੀ ਅੱਖਾਂ ਨਾਲ ਦੇਖ ਸਕਦੇ, ਮਤਲਬ ਸਾਨੂੰ ਕੋਈ ਟੈਲੀਸਕੋਪ ਦੀ ਲੋੜ ਨਹੀਂ ਹੈਗੀ, ਜਿਹਨਾਂ ਨੂੰ ਪਤਾ ਹੈ ਕਿ ਉਹ ਐਂਡਰੋਮੀਡਾ ਗਲੈਕਸੀ ਆ, ਹਨਾ। ਤਾਂ ਸਿਰਫ ਸਾਡੇ ਗਲੈਕਸੀ ਦੇ ਸਟਾਰ ਨਹੀਂ ਹੈਗੇ, ਦੂਜੀ ਗਲੈਕਸੀ ਦੇ ਸਟਾਰ ਵੀ ਹੈਗੇ ਆ, ਜਾਂ ਹੋਰ ਜਿਹੜੀਆਂ ਅੱਗੇ ਕਰੋੜਾਂ ਜਿਹੜੀ ਗਲੈਕਸੀਜ਼ ਹੈਗੀਆਂ ਉਹਨਾਂ ਦੇ ਸਟਾਰ ਹੈਗੇ ਆ। ਸੋ ਇੱਦਾਂ ਦੇ ਸਾਰੇ ਜਿਹੜੇ ਕੁਐਸਚਨ ਜਿਹੜੇ ਡਿਫਰੈਂਟ ਡਿਫਰੈਂਟ ਲੋਕ ਪੁੱਛਦੇ ਸੀ, ਉਹਨਾਂ ਵਿੱਚੋਂ ਇੱਕ ਆਲਬਰਟ ਸੀਗਾ, ਜਿਹਨੇ 1823 ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਇਹਨੇ ਇਹ ਚੀਜ਼ ਜਿਹੜੀ ਰੱਖੀ ਹੈ ਨਾ, ਕਿ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ। ਸੋ ਇੱਥੋਂ ਜਿਹੜਾ ਹੌਲੀ ਹੌਲੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ ਕਿ ਇਹਦੇ ਕੋਈ ਹੋਰ ਰੀਜ਼ਨ ਵੀ ਹੋਣੇ ਆ। ਸੋ ਉਹਦੇ ਕੁਛ ਲੋਕਾਂ ਨੇ ਸੋਲੂਸ਼ਨ ਵੀ, ਮਤਲਬ ਉਹਨਾਂ ਕੁਛ ਲੋਕਾਂ ਨੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕੁਛ ਲੋਕ ਕਹਿੰਦੇ ਸੀ ਕਿ ਸਟਾਰਸ ਇਸ ਲਈ ਜਿਹੜਾ ਨਹੀਂ ਅਸਮਾਨ ਚਮਕਾ ਸਕਦੇ ਹੈਗੇ, ਕਿਉਂਕਿ ਉਹ ਬਹੁਤ ਦੂਰ ਦੂਰ ਪ੍ਰੈਜੈਂਟ ਆ, ਮਤਲਬ ਸਾਨੂੰ ਦਿਖਾਈ ਨਹੀਂ ਦਿੰਦੇ, ਉਹਨਾਂ ਦੀ ਲਾਈਟ ਸਾਡੇ ਤੱਕ ਆਉਂਦੀਆਂ ਦੀ ਘੱਟ ਜਾਂਦੀ ਆ, ਹਨਾ। ਕੁਛ ਲੋਕਾਂ ਨੇ ਜਿਹੜਾ ਇਹਦਾ ਜਵਾਬ ਦਿੱਤਾ, ਬਟ ਉਹਦਾ ਫਿਰ ਉਹਦਾ ਅੱਗੇ ਫਿਰ ਇੱਕ ਕੰਟਰਡਿਕਸ਼ਨ ਆ ਗਈ ਕਿ ਚਲੋ ਠੀਕ ਹੈ ਸਟਾਰ ਜਿਹੜੇ ਦੂਰ ਹੈਗੇ ਆ, ਪਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਯੂਨੀਵਰਸ ਸਾਡਾ ਜਿਹੜਾ ਐਕਸਪੈਂਡ ਹੋਈ ਜਾ ਰਿਹਾ, ਜਿੱਦਾਂ ਮੰਨ ਲਓ ਤੁਸੀਂ ਇੱਕ ਸਫੇਅਰ ਹੈਗਾ ਸਾਡਾ ਯੂਨੀਵਰਸ, ਹੈ ਨਾ, ਉਹ ਵਧੀ ਜਾ ਰਿਹਾ ਸਾਰੇ ਪਾਸੇ ਨੂੰ, ਤੇ ਜਿੰਨਾ ਜਿੰਨਾ ਡਾਇਮੀਟਰ ਵੱਧ ਰਿਹਾ ਉਨੇ ਉਨੇ ਨੰਬਰ ਆਫ ਸਟਾਰਸ ਵੀ ਤਾਂ ਵੱਧ ਰਿਹਾ, ਤੇ ਫਿਰ ਉਹਨੂੰ ਉਹ ਜਿਹੜਾ ਹੈ ਪੋਜ਼ਿਟਿਵ ਨੈਗੇਟਿਵ, ਜੇ ਨੰਬਰ ਜਿਹੜਾ ਮਤਲਬ ਉਹਨਾਂ ਦਾ ਡਿਸਟੈਂਸ ਵੱਧ ਰਿਹਾ ਤਾਂ ਉਹਨਾਂ ਦੇ ਨੰਬਰ ਵੀ ਵੱਧ ਰਿਹਾ, ਇਹਦਾ ਮਤਲਬ ਇਹ ਹੈ ਕਿ ਫਿਰ ਵੀ ਜਿਹੜਾ ਇੱਕ ਬੈਲੈਂਸ ਹੋਣਾ ਚਾਹੀਦਾ ਸੀਗਾ, ਔਰ ਸਾਨੂੰ ਦਿਖਣੇ ਚਾਹੀਦੇ ਸੀ ਸਟਾਰ, ਕਿਉਂਕਿ ਅਸੀਂ ਚਮਕਦੇ ਤਾਂ ਦੇਖ ਹੀ ਸਕਦੇ ਹਾਂ ਨਾ, ਤਾਂ ਸਾਨੂੰ ਅਸਮਾਨ ਵੀ ਚਮਕਦਾ ਜਿਹੜਾ ਦਿਖਣਾ ਚਾਹੀਦਾ ਸੀ। ਸੋ ਉਸ ਤੋਂ ਇਲਾਵਾ ਜਿਹੜੀ ਜਦੋਂ ਅਸੀਂ ਕਲਰ ਵਾਲਾ ਐਪੀਸੋਡ ਕੀਤਾ ਸੀ, ਉਸ ਟਾਈਮ ਅਸੀਂ ਇਹ ਗੱਲ ਕੀਤੀ ਸੀ ਕਿ ਲਾਈਟ ਸਾਨੂੰ ਦਿਨ ਵੇਲੇ ਅਸਮਾਨ ਜਿਹੜਾ ਬਲੂ ਇਸ ਲਈ ਦਿਖਦਾ ਹੈ ਕਿਉਂਕਿ ਸਨਲਾਈਟ ਨੂੰ ਸਕੈਟਰ ਕਰਨ ਦੇ ਲਈ ਅਰਥ ਦੇ ਵਿੱਚ ਐਟਮੋਸਫੇਅਰ ਹੈਗਾ ਸਾਡੇ ਕੋਲ, ਹੈ ਨਾ, ਅਰਥ ਦੇ ਉੱਤੇ, ਤੇ ਉਹ ਜਿਹੜਾ ਖਿਲਾਰ ਦਿੰਦਾ ਹੈ ਸਨਲਾਈਟ ਨੂੰ, ਇਸ ਲਈ ਮੂਨ ਦੇ ਉੱਤੇ ਸਾਨੂੰ ਨਹੀਂ ਦਿਖਦਾ। ਜਦੋਂ ਮੂਨ ਦੀ ਮੂਨ ਲੈਂਡਿੰਗ ਹੋਈ ਸੀ, ਉਹਨਾਂ ਫੋਟੋ ਚ ਸਾਨੂੰ ਜਿਹੜਾ ਪਿੱਛੇ ਅਸਮਾਨ ਕਾਲਾ ਦਿਖਾਈ ਦਿੰਦਾ ਆ, ਹਾਲਾਂਕਿ ਉੱਥੇ ਦਿਨ ਦਾ ਟਾਈਮ ਸੀਗਾ, ਹਨਾ, ਬਟ ਉਹ ਇਸ ਲਈ ਸੀਗਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਹੈਗਾ ਮੂਨ ਦੇ ਉੱਤੇ, ਤੇ ਉਹਦੀ ਵਜ੍ਹਾ ਨਾਲ ਜਿਹੜਾ ਸਨਲਾਈਟ ਖਿਲਰ ਵੀ ਨਹੀਂ ਹੈਗੀ, ਔਰ ਸਾਨੂੰ ਕਲਰ ਦਿਖਾਈ ਨਹੀਂ ਦਿੰਦੇ, ਸਾਨੂੰ ਸਿਰਫ ਬਲੈਕ ਕਲਰ ਦਿਖਾਈ ਦਿੰਦਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਸਪੇਸ ਦੀ ਗੱਲ ਕਰਦੇ ਹਾਂ, ਸਪੇਸ ਨੂੰ ਅਸੀਂ ਮੋਸਟਲੀ ਵੈਕਿਊਮ ਮੰਨਦੇ ਹਾਂ, ਮਤਲਬ ਕਿ ਅਸੀਂ ਇਹ ਮੰਨਦੇ ਹਾਂ ਕਿ ਸਪੇਸ ਦੇ ਵਿੱਚ ਕੁਛ ਹੈ ਨੀ, ਮਤਲਬ ਕਿ ਖਾਲੀ ਆ ਸਪੇਸ, ਹੈ ਨਾ, ਉਹਦੇ ਵਿੱਚ ਕੋਈ ਜਿਹੜੀਆਂ ਚੀਜ਼ਾਂ ਹੈ ਨੀ ਆ ਜਿਹੜੀਆਂ ਖਿਲਾਰ ਸਕਣ ਸਨਲਾਈਟ ਨੂੰ ਜਾਂ ਸਟਾਰ ਲਾਈਟ ਨੂੰ। ਬਟ ਜਦੋਂ ਅਸੀਂ ਉਹੀ ਜਦੋਂ ਸ਼ੁਰੂ ਦੇ ਆਪਾਂ ਐਸਟ੍ਰੋਨੋਮੀ ਦੇ ਐਪੀਸੋਡ ਕੀਤੇ ਸੀ, ਉਹਨਾਂ ਚ ਸਾਰੀ ਗੱਲ ਕੀਤੀ ਸੀ ਕਿ ਕਿੰਨੇ ਐਸਟ੍ਰੋਇਡ ਜਾਂ ਹੋਰ ਜਿਹੜੇ ਆ ਉਲਕਾ ਪਿੰਡ ਜਿਹੜੇ ਵਗੈਰਾ ਅਸੀਂ ਪੰਜਾਬੀ ਚ ਬੋਲਦੇ ਹਾਂ, ਉਹ ਸਾਰੀਆਂ ਚੀਜ਼ਾਂ ਹੈਗੀਆਂ, ਹਨਾ, ਡਿਫਰੈਂਟ ਡਿਫਰੈਂਟ ਸਟਾਰਸ ਹੈਗੇ ਆ, ਤੇ ਕੋਸਮਿਕ ਡਸਟ, ਅਸੀਂ ਇਹਨਾਂ ਚੀਜ਼ਾਂ ਨੂੰ ਕਹਿ ਦਿੰਦੇ ਹਾਂ ਕਿ ਕੋਸਮਿਕ ਡਸਟ ਤਾਂ ਹੈਗੀ ਆ, ਉਹ ਵੀ ਉਹ ਸਕੈਟਰ ਕਰਨੀ, ਮਤਲਬ ਉਹ ਸਨਲਾਈਟ ਨੂੰ ਖਿਲਾਰਨੀ ਚਾਹੀਦੀ ਸੀ, ਅਗਰ ਅਰਥ ਵਰਗਾ ਐਟਮੋਸਫੇਅਰ ਨਹੀਂ ਹੈਗਾ, ਬਟ ਉਹਦਾ ਆਪਣਾ ਉਹਦੇ ਵਿੱਚ ਜਿਹੜੀ ਡਸਟ ਹੈਗੀ ਆ ਸਪੇਸ ਦੇ ਵਿੱਚ, ਉਹ ਜਿਹੜੀ ਉਹ ਇੱਕ ਰੀਜ਼ਨ ਹੋਣਾ ਚਾਹੀਦਾ ਸੀਗਾ ਕਿ ਉਹ ਚਾਹੇ ਰਾਤ ਸੀ ਚਾਹੇ ਦਿਨ ਸੀਗੀ, ਉਹ ਸਨਲਾਈਟ ਨੂੰ ਜਾਂ ਦੂਜੇ ਸਟਾਰਸ ਦੀ ਲਾਈਟ ਨੂੰ ਖਿਲਾਰਦੀ ਤੇ ਸਾਨੂੰ ਕਲਰ ਨਜ਼ਰ ਆਉਂਦੇ ਹਨਾ। ਬਟ ਇਹਦਾ ਵੀ ਜਿਹੜਾ ਰੀਜ਼ਨ ਹੈਗਾ ਇੱਕ ਬਹੁਤ ਮਤਲਬ ਫੇਮਸ ਐਸਟ੍ਰੋਨੋਮਰ ਹੈਗਾ ਨੀਲ ਡੀਗ੍ਰਾਸ, ਸ਼ਾਇਦ ਜਿਹੜੇ ਲੋਕ ਸੁਣਦੇ ਆ ਉਹਨਾਂ ਨੇ ਦੇਖਿਆ ਹੋਣਾ, ਉਹਨੇ ਸੁਣੀ ਹੋਣੇ ਆ, ਉਹ ਪੋਡਕਾਸਟ ਕਰਦੇ ਆ। ਉਹਨਾਂ ਨੇ ਇੱਕ ਮਤਲਬ ਥਿਊਰੀ, ਇੱਕ ਮੈਥਮੈਟੀਕਲ ਕੈਲਕੂਲੇਸ਼ਨ ਦਿੱਤੀ ਕਿ ਜੇ ਅਸੀਂ ਆਪਣਾ ਜਿਹੜਾ ਸਨ ਹੈਗਾ ਆ ਉਹਨੂੰ ਅਸੀਂ ਇੱਕ ਫੁੱਲ ਸਟੋਪ ਵਾਂਗ ਮੰਨ ਲਈਏ, ਜਿੱਦਾਂ ਜਦੋਂ ਅਸੀਂ ਸੈਂਟੈਂਸ ਲਿਖਦੇ ਹਾਂ ਕੋਈ ਹਨਾ, ਅਸੀਂ ਫੁੱਲ ਸਟੋਪ ਲਾ ਦਿੰਦੇ ਹਾਂ ਤੇ ਇੰਨਾ ਛੋਟਾ ਮਤਲਬ ਆਪਾਂ ਸਨ ਨੂੰ ਮੰਨ ਲਈਏ, ਤਾਂ ਉਹਦਾ ਜਿਹੜਾ ਨੀਅਰੈਸਟ ਸਟਾਰ ਹੈਗਾ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਕੈਲਕੂਲੇਟ ਕੀਤਾ ਕਿ ਉਹਦਾ ਨੀਅਰੈਸਟ ਸਟਾਰ ਜਿਹੜਾ ਉਹਦੇ ਤੋਂ ਐਟਲੀਸਟ 4 ਮੀਲ ਦੂਰ ਹੋਊਗਾ ਹਨਾ। ਇਹ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਨ ਸਾਡਾ ਸਿਰਫ ਇੱਕ ਫੁੱਲ ਸਟੋਪ ਦੇ ਬਰਾਬਰ ਦੇ ਸਾਈਜ਼ ਦਾ ਹੈ। ਹੁਣ ਸਾਨੂੰ ਪਤਾ ਸਾਡਾ ਸਨ ਕਿੰਨਾ ਵੱਡਾ, ਤਾਂ ਤੁਸੀਂ ਸੋਚ ਸਕਦੇ ਹੋ ਕਿ ਸਪੇਸ ਦੇ ਵਿੱਚ ਜਿਹੜੇ ਸਟਾਰਸ ਇੱਕ ਦੂਜੇ ਤੋਂ ਕਿੰਨੀ ਕਿੰਨੀ ਡਿਸਟੈਂਸ ਦੇ ਉੱਤੇ ਜਿਹੜੇ ਪ੍ਰੈਜੈਂਟ ਹੁੰਦੇ ਆ ਹਨਾ। ਇਹਦਾ ਮਤਲਬ ਉਹਨਾਂ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਹੈ, ਚਾਹੇ ਉੱਥੇ ਡਸਟ ਵੀ ਹੈਗੀ ਹੈ ਮਤਲਬ ਹੋਰ ਪਾਰਟੀਕਲਸ ਵੀ ਹੈਗੇ ਆ, ਫੇਰ ਵੀ ਕਿਉਂਕਿ ਜਿਹੜੀ ਉੱਥੇ ਸਪੇਸ ਜ਼ਿਆਦਾ ਹੈਗੀ ਆ ਤਾਂ ਇਸ ਲਈ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਕੁਛ ਵੀ ਨਹੀਂ ਪ੍ਰੈਜੈਂਟ, ਔਰ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਹੈਗੀ ਆ ਮਟੀਰੀਅਲ ਪ੍ਰੈਜੈਂਟ ਹਨਾ। ਸੋ ਇਸ ਲਈ ਜਿਹੜਾ ਸਾਨੂੰ, ਕਿਉਂਕਿ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈਗਾ, ਇਸ ਲਈ ਸਾਨੂੰ ਉੱਥੇ ਜਿਹੜੀ ਆ ਸਪੇਸ ਜਿਹੜੀ ਆ ਬਲੈਕ ਦਿਖਾਈ ਦਿੰਦੀ ਆ। ਇਹ ਫਿਰ ਕੁਛ ਲੋਕਾਂ ਦਾ ਜਿਹੜਾ ਇੱਕ ਵਨ ਆਫ ਦਾ ਸੋਲੂਸ਼ਨ ਤੁਸੀਂ ਕਹਿ ਸਕਦੇ, ਵਨ ਆਫ ਦਾ ਰੀਜ਼ਨ ਤੁਸੀਂ ਕਹਿ ਸਕਦੇ ਕਿਉਂ ਆਪਾਂ ਜਿਹੜਾ ਇਹ ਬਲੈਕ ਲੱਗਦਾ ਸਕਾਈ, ਉਹ ਇਸ ਲਈ ਕਿਉਂਕਿ ਸਾਡਾ ਸਪੇਸ ਬਹੁਤ ਜ਼ਿਆਦਾ ਮਤਲਬ ਫੈਲਿਆ ਹੋਇਆ ਹੈਗਾ ਔਰ ਇਹਦੇ ਵਿੱਚ ਬਹੁਤ ਘੱਟ ਹਾਂਜੀ ਡਿਸਟੈਂਸ ਹੈਗਾ।
1: ਰਾਈਟ ਰਾਈਟ, ਅੱਛਾ ਦੈਟ ਕੁਡ ਬੀ ਵਨ ਰੀਜ਼ਨ ਕਿ ਯੂਨੀਵਰਸ ਹਰ ਸੈਕਿੰਡ ਹਰ ਪਲ ਹਰ ਵਕਤ ਜਿਹੜਾ ਵੱਧ ਰਿਹਾ ਹੈਗਾ, ਤੇ ਕੱਲਾ ਸੂਰਜ ਜਿਹੜਾ ਇਸ ਸੋਲਰ ਪਲੈਨਟ ਜਿਸ ਗਲੈਕਸੀ ਦੇ ਅਸੀਂ ਹਿੱਸਾ ਹੈਗੇ ਉਹਦੇ ਚ ਸਾਨੂੰ ਸਭ ਤੋਂ ਵੱਧ ਰੋਸ਼ਨੀ ਹੋ ਹੀ ਦਿੰਦਾ, ਤੇ ਦੂਜੇ ਤਾਰੇ ਜੇ ਦੇਣਾ ਵੀ ਚਾਹਣ ਤਾਂ ਉਹ ਖਿੰਡ ਖਿੰਡ ਕੇ ਦੂਰ ਹੋਈ ਜਾ ਰਹੇ ਹੈਗੇ ਨੇ ਕਿਉਂਕਿ ਯੂਨੀਵਰਸ ਲਗਾਤਾਰ ਫੈਲ ਰਿਹਾ। ਹੁਣ ਐਸਟ੍ਰੋਨਾਟਸ ਜਿਹੜੇ ਹੈਗੇ ਨੇ ਜਿਹੜੇ ਪੁਲਾੜ ਚ ਜਾਂਦੇ ਨੇ, ਉਹਨਾਂ ਨੂੰ ਵੀ ਕੀ ਇਹ ਕਾਲਾ ਹੀ ਦਿਖਦਾ ਹੈਗਾ ਕਿਉਂਕਿ ਉਹ ਤਾਂ ਸੂਰਜ ਤੋਂ ਫਿਰ ਬਹੁਤ ਪਰੇ ਚਲੇ ਜਾਂਦੇ ਨੇ, ਉਹਨਾਂ ਦੇ ਲਾਗੇ ਤਾਂ ਹੋਰ ਅਲੱਗ ਅਲੱਗ ਸਟਾਰਸ ਹੋਣਗੇ ਹੀ। ਧਰਤੀ ਅਸੀਂ ਸਮਝ ਸਕਦੇ ਹਾਂ ਕਿ ਇੱਕ ਸਕੇਲ ਦੇ ਵਿੱਚ ਹੀ ਘੁੰਮ ਰਹੀ ਹੈਗੀ ਹੈ ਅਤੇ ਇੱਕ ਹੀ ਜਗ੍ਹਾ ਦੇ ਉੱਤੇ ਸਟੇਬਲ ਹੈਗੀ ਹੈ ਸੂਰਜ ਦੇ ਆਲੇ ਦੁਆਲੇ, ਬਟ ਐਸਟ੍ਰੋਨਾਟਸ ਦਾ ਦੇ ਗੋ ਅਵੇ ਫਰੋਮ ਪਲੈਨਟ ਅਰਥ ਅਤੇ ਸੂਰਜ ਤੋਂ ਵੀ ਉਰਾਂ ਪਰਾਂ ਚਲੇ ਜਾਂਦੇ ਹੋਣਗੇ। ਸੋ ਉਹਨਾਂ ਉਹਨਾਂ ਦਾ ਕੀ ਪਰਸਪੈਕਟਿਵ ਹੈਗਾ ਇਹਨੂੰ ਲੈ ਕੇ?
0: ਆਸਮਾਨ ਜਿਹੜਾ ਉਹਨਾਂ ਦੇ ਅਰਾਊਂਡ ਵੀ ਕਾਲਾ ਦਿਖਦਾ, ਔਫ ਕੋਰਸ ਉਹਨਾਂ ਨੂੰ ਵੀ ਕਾਲਾ ਹੀ ਦਿਖਦਾ ਹਨਾ। ਤੇ ਇਹਦਾ ਵੀ ਇੱਕ ਰੀਜ਼ਨ ਇਹੀ ਹੈ ਕਿ ਜਿੱਦਾਂ ਮੈਂ ਕਿਹਾ ਕਿ ਕਿਉਂਕਿ ਸਪੇਸ ਜਿਹੜੀ ਆ ਉਹਦੇ ਚ ਵੈਕਿਊਮ ਅਸੀਂ ਮੰਨਦੇ ਹਾਂ ਕਿ ਜਦੋਂ ਉੱਥੇ ਜਿਹੜੀ ਆ ਕੁਛ ਨੀ ਪ੍ਰੈਜੈਂਟ ਹੈਗਾ, ਆਲਮੋਸਟ ਮਤਲਬ ਐਮਪਟੀ ਹੈਗੀ ਆ ਸਾਡੇ ਅਰਥ ਦੇ ਐਟਮੋਸਫੇਅਰ ਦੇ ਕੰਪੈਰੀਜ਼ਨ, ਤੇ ਇਸ ਲਈ ਕਿਉਂਕਿ ਉੱਥੇ ਕੋਈ ਗੈਸਿਸ ਨੀ ਹੈਗੀਆਂ, ਡਸਟ ਪਾਰਟੀਕਲਸ ਨੀ ਹੈਗੇ ਜਿਹੜੇ ਕਿ ਸੂਰਜ ਦੀ ਜਿਹੜੀ ਲਾਈਟ ਨੂੰ ਜਿਹੜੀ ਆ ਉਹ ਖਿਲਾਰ ਦੇਣ ਆਸੇ ਪਾਸੇ, ਇਸ ਵਜ੍ਹਾ ਨਾਲ ਉੱਥੇ ਵੀ ਸਾਨੂੰ ਜਿਹੜਾ ਅਸਮਾਨ ਕਾਲਾ ਦਿਖਦਾ ਹੈਗਾ ਤੇ ਸਾਨੂੰ ਕਲਰ ਨੀ ਦਿਖਦੇ ਹੈਗੇ। ਹੁਣ ਇਹਦਾ ਜਿਹੜਾ ਇਹ ਰੀਜ਼ਨ ਜਿੱਦਾਂ ਕਹਿ ਰਹੇ ਕਿ ਮਤਲਬ ਇਹ ਕਾਲਾ ਦਿਖਦਾ ਇੱਕ ਸੋਲੂਸ਼ਨ, ਮਤਲਬ ਇਹਦਾ ਇੱਕ ਰੀਜ਼ਨ ਇਹ ਹੈਗਾ ਕਿ ਸਪੇਸ ਬਹੁਤ ਫੈਲੀ ਹੋਈ ਹੈ, ਇਸ ਤੋਂ ਇਲਾਵਾ ਹੋਰ ਵੀ ਰੀਜ਼ਨ ਜਿਹੜੇ ਹੈਗੇ ਇਹਦੇ ਕਿ ਕਿਉਂ ਆਪਾਂ ਨੂੰ ਇੱਦਾਂ ਲੱਗਦਾ ਹੈਗਾ। ਇਹਦਾ ਵਨ ਮਤਲਬ ਇਹਨਾਂ ਦਾ ਜਿਹੜਾ ਰੀਜ਼ਨ ਹੈਗਾ ਉਹ ਹੈ ਕਿ ਜਦੋਂ ਅਸੀਂ ਕਲਰਸ ਦੀ ਪੇਮੈਂਟ ਗੱਲ ਕੀਤੀ ਸੀ ਤਾਂ ਅਸੀਂ ਵੇਵ ਲੈਂਥ ਦੀ ਗੱਲ ਕੀਤੀ ਸੀ ਹਨਾ, ਕਿ ਇੱਕ ਲਾਈਟ ਜਿਹੜੀ ਇੱਕ ਤਰ੍ਹਾਂ ਦੀ ਲਾਈਟ ਦੇ ਵਿੱਚ ਉਹਦੀ ਇੱਕ ਰੇਸ ਤੋਂ ਦੂਜੀ ਰੇਸ ਤੱਕ ਕਿੰਨਾ ਡਿਸਟੈਂਸ ਹੈਗਾ ਉਹਨੂੰ ਅਸੀਂ ਵੇਵ ਲੈਂਥ ਕਹਿੰਦੇ, ਮਤਲਬ ਲੈਂਥ ਕਿੰਨੀ ਹੈਗੀ ਇੱਕ ਰੇਸ ਤੋਂ ਦੂਜੀ ਰੇਸ ਹਨਾ। ਤੇ ਅਸੀਂ ਵਿਵਜੋਰ ਦੀ ਗੱਲ ਕੀਤੀ ਸੀ ਕਿ ਜਦੋਂ ਜਿਹੜਾ ਵਾਇਲਟ ਕਲਰ ਹੁੰਦਾ ਉਹਦੀ ਸਭ ਤੋਂ ਛੋਟੀ ਵੇਵ ਲੈਂਥ ਹੁੰਦੀ ਹੈ, ਔਰ ਰੈਡ ਕਲਰ ਦੀ ਸਭ ਤੋਂ ਜਿਹੜੀ ਵੱਡੀ ਵੇਵ ਲੈਂਥ ਹੁੰਦੀ ਆ, ਮਤਲਬ ਜਿੰਨਾ ਜਿੰਨਾ ਡਿਸਟੈਂਸ ਲਾਈਟ ਦੇ ਵਿੱਚ ਵੱਧਦਾ ਜਾਂਦਾ ਉਹਨਾਂ ਉਹਨਾਂ ਜਿਹੜੀ ਉਹਦੀ ਵੇਵ ਲੈਂਥ ਵੀ ਜਿਹੜੀ ਵੱਧਦੀ ਜਾਂਦੀ ਹੈ ਹਨਾ, ਮਤਲਬ ਉਹਨਾਂ ਉਹਨਾਂ ਦੂਰ ਹੁੰਦਾ ਜਾਂਦਾ। ਔਰ ਜਦੋਂ ਅਸੀਂ ਹਿਊਮਨ ਆਈ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹ ਵਿਜ਼ੀਬਲ ਲਾਈਟ ਜਿਹਦੇ ਵਿੱਚ 7 ਕਲਰ ਆਉਂਦੇ ਆ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈਡ, ਇਹ ਹੀ ਦੇਖ ਸਕਦੇ ਹਾਂ। ਇੱਕ ਤੋਂ ਇਲਾਵਾ ਅਸੀਂ ਹੋਰ ਕੋਈ, ਨਾ ਤਾਂ ਅਸੀਂ ਵਾਇਲਟ ਤੋਂ ਛੋਟੀ ਵੇਵ ਲੈਂਥ ਵਾਲੀਆਂ ਜਿਹੜੀਆਂ ਰੇਜ ਦੇਖ ਸਕਦੇ ਹਾਂ, ਜਿਹੜੀਆਂ ਐਕਸਰੇਜ ਵਗੈਰਾ ਹੋ ਗਈਆਂ, ਰੇਡੀਓ ਵੇਵਸ ਹੋ ਗਈਆਂ, ਸੋਰੀ ਐਕਸਰੇਜ ਵਗੈਰਾ ਹੋ ਗਈਆਂ, ਨਾ ਹੀ ਅਸੀਂ ਇਹਦੇ ਤੋਂ ਵੱਡੀ ਰੈਡ ਤੋਂ ਵੱਡੀ ਵੇਵ ਲੈਂਥ ਵਾਲੀ ਦੇਖ ਸਕਦੇ ਹਾਂ, ਜਿਹੜੀਆਂ ਅੱਗੇ ਜਿਹੜੀਆਂ ਤੁਸੀਂ ਜਿਹੜੀਆਂ ਇਹਨਾਂ ਦੇ ਵਿੱਚ ਰੇਡੀਓ ਵੇਵਸ ਵਗੈਰਾ ਦੇ ਵਿੱਚ ਚਲੇ ਜਾਂਦੀਆਂ ਸਾਡੀਆਂ, ਜਾਂ ਮਾਈਕਰੋਵੇਵ ਦੇ ਵਿੱਚ ਚਲੇ ਜਾਂਦੇ ਹਾਂ, ਉਹ ਵਾਲੀਆਂ ਵੇਵਸ ਅਸੀਂ ਨਹੀਂ ਦੇਖ ਸਕਦੇ। ਸੋ ਜਿਹੜਾ ਅੱਜ ਦੇ ਟਾਈਮ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਇੰਸਟਰੂਮੈਂਟ ਹੈਗੇ ਆ, ਤੇ ਜਿਹੜੇ ਆ ਟੈਲੀਸਕੋਪ ਜਿਹੜੀ ਅਸੀਂ ਸਾਡੇ ਕੋਲ ਹੈਗੇ, ਹਬਲ ਟੈਲੀਸਕੋਪ ਹੈਗਾ ਜਾਂ ਜੇਮਸ ਵੈਬ ਟੈਲੀਸਕੋਪ ਹੈਗਾ ਜਿਹੜਾ ਅਸੀਂ ਸਕਾਈ ਸਪੇਸ ਦੇ ਵਿੱਚ ਭੇਜਿਆ, ਤਾਂ ਹੁਣ ਸਾਨੂੰ ਅਸੀਂ ਐਕਚੁਅਲ ਚ ਚੀਜ਼ਾਂ ਦੇਖ ਸਕਦੇ। ਹੁਣ ਅਸੀਂ ਸਿਰਫ ਜਿਹੜੇ ਆ ਮੈਥਮੈਟੀਕਲ ਜਾਂ ਥਰੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਹੀ ਨਹੀਂ ਕਹਿ ਰਹੇ, ਹੁਣ ਸਾਡੇ ਕੋਲ ਪ੍ਰੂਫ ਹੈਗੇ ਆ, ਹਨਾ। ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਸਾਡਾ ਅਸਮਾਨ ਹੈਗਾ, ਮੋਸਟਲੀ ਮਾਈਕ੍ਰੋਵੇਵ ਰੇਜ ਵਾਲੀ ਜਿਹੜੀ ਆ ਜ਼ੋਨ ਦੇ ਵਿੱਚ ਆਉਂਦਾ ਹੈ, ਨਾ ਕਿ ਵਿਜ਼ੀਬਲ ਲਾਈਟ ਦੇ ਜ਼ੋਨ ਦੇ ਵਿੱਚ ਆਉਂਦਾ ਹੈ। ਤੇ ਬੇਸਿਕਲੀ ਸਾਨੂੰ ਅਸਮਾਨ ਕਾਲਾ ਦਿਖਦਾ ਹੈਗਾ, ਉਹ ਇਸ ਲਈ ਨਹੀਂ ਦਿਖਦਾ ਕਿ ਅਸਮਾਨ ਕਾਲਾ ਹੈਗਾ, ਉਹ ਇਸ ਲਈ ਦਿਖਦਾ ਕਿਉਂਕਿ ਅਸੀਂ ਐਜ਼ ਅ ਹਿਊਮਨ ਹੋਰ ਕੋਈ ਕਲਰ ਦੇਖ ਨਹੀਂ ਸਕਦੇ ਹੈਗੇ, ਜਿਹੜਾ ਰੈੱਡ ਤੋਂ ਬਾਹਰ ਕਲਰ ਜਾ ਰਿਹਾ ਹੈ, ਕਿਉਂਕਿ ਮਾਈਕ੍ਰੋਵੇਵ ਜਿਹੜੀ ਆ ਉਹ ਰੈੱਡ ਤੋਂ ਬਾਅਦ ਦੇ ਕਲਰ ਆ, ਜਿੱਦਾਂ ਤੁਸੀਂ ਇੱਦਾਂ ਇਮੇਜਿਨ ਕਰ ਸਕਦੇ ਕਿ ਤੁਸੀਂ ਰੈੱਡ ਦੇ ਉੱਪਰ ਜਿਹੜਾ ਇੱਕ ਮਤਲਬ ਡਰਾਇੰਗ ਕਰ ਰਹੇ ਹਾਂ, ਰੈੱਡ ਦੇ ਉੱਪਰ ਜਿਹੜਾ ਕੋਈ ਬਰਾਊਨ ਕਲਰ ਕਰ ਦੋ ਜਾਂ ਬਲੈਕ ਕਲਰ ਕਰ ਦੋ, ਉਦੋਂ ਸਾਨੂੰ ਡਾਰਕ ਦਿਖਣ ਲੱਗ ਜਾਂਦਾ ਨਾ। ਸੋ ਡਾਰਕ ਸ਼ੇਡ ਦੇ ਵਿੱਚ ਚਲੇ ਜਾਂਦਾ ਜਿਹੜਾ ਸਾਡੀ ਅਸਮਾਨ ਦੇ ਵਿੱਚ ਜਿਹੜੀ ਸਾਡੀ ਲਾਈਟਸ ਹੈਗੀਆਂ, ਉਹ ਰੈੱਡ ਨਾਲੋਂ ਡਾਰਕ ਸ਼ੇਡ ਦੇ ਵਿੱਚ ਆ, ਜਿਹੜੀਆਂ ਹਿਊਮਨ ਆਈ ਨੂੰ ਵਿਜ਼ੀਬਲ ਨਹੀਂ ਹੁੰਦੀਆਂ। ਸੋ ਜਿਹੜਾ ਇਹਦਾ ਮੇਨ ਰੀਜ਼ਨ ਉਹ ਇਹੀ ਆ, ਅਗਰ ਸਾਡੀਆਂ ਆਈਜ਼ ਜਿਹੜੀਆਂ ਮਾਈਕ੍ਰੋਵੇਵ ਦੇਖ ਸਕਦੀਆਂ ਹੁੰਦੀਆਂ, ਜਿਵੇਂ ਕਿ ਕੁਛ ਬੀਜ਼ ਵਗੈਰਾ ਦੇਖ ਸਕਦੀਆਂ, ਤਾਂ ਸਾਨੂੰ ਵੀ ਜਿਹੜਾ ਸਕਾਈ ਜਿਹੜਾ ਉਹ ਬਲੈਕ ਦੀ ਬਜਾਏ ਹੋ ਸਕਦਾ ਕੁਛ ਹੋਰ ਕਲਰ ਦਾ ਨਜ਼ਰ ਆਉਂਦਾ, ਜਿਹੜਾ ਕਿ ਅਸੀਂ ਅੱਜ ਜਿਹੜਾ ਆਪਣੀ ਟੈਲੀਸਕੋਪ ਦੇ ਥਰੂ ਦੇਖ ਸਕਦੇ ਹਾਂ।
1: ਓਕੇ, ਆਲ ਰਾਈਟ, ਮੇਕ ਸੈਂਸ। ਠੀਕ ਹੈ, ਇਹਦੇ 'ਚ ਨਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ, ਇਸ ਤੋਂ ਬਾਅਦ ਮੇਰਾ ਇੱਕ ਹੋਰ ਸਵਾਲ ਹੈਗਾ ਕਿ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਊ ਡੂ ਦੇ ਲੁੱਕ ਲਾਈਕ, ਅਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤਾਂ ਤੁਸੀਂ ਪੁੱਛ ਲਿਆ ਕਰੋ ਇਸ ਐਪੀਸੋਡ 'ਚ, ਨਹੀਂ ਤਾਂ ਅਗਲੇ 'ਚ ਅਸੀਂ ਪੁੱਛ ਲਿਆ ਕਰਾਂਗੇ। ਅਤੇ ਇਸ ਤਰੀਕੇ ਦੇ ਨਾਲ ਸਿਲਸਿਲਾ ਫਿਰ ਬਣਦਾ ਰਹਿੰਦਾ ਹੈਗਾ, ਕਿਉਂਕਿ ਇਕੱਲੀ ਗੱਲ ਕਹਿਣੀ ਨਹੀਂ ਹੈਗੀ, ਸੁਣਨੀ ਵੀ ਹੈਗੀ, ਅਤੇ ਸੁਣ ਕੇ ਫਿਰ ਅੱਗੇ ਰਿਐਕਟ ਵੀ ਕਰਨਾ ਹੈਗਾ। ਪ੍ਰੋਗਰਾਮ ਡਿਕ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਸੰਦੀਪ ਕੌਰ ਦੇ ਨਾਲ।

0: ਹਾਂਜੀ 1674 ਆ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
6: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
5: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
5: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
8: This station is now the ultimate power in the universe.
0: Radio Haji 16748. ਹਾਂਜੀ, ਸਵਾਗਤ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਸਾਇੰਸ ਦੀਆਂ, ਵਿਗਿਆਨ ਦੀਆਂ ਗੱਲਾਂ, ਔਰ ਅੱਜ ਤਾਂ ਪੁਲਾੜ ਦੀਆਂ ਗੱਲਾਂ ਚੱਲ ਰਹੀਆਂ ਹੈਗੀਆਂ, ਸਪੇਸ ਦੀਆਂ ਗੱਲਾਂ ਚੱਲ ਰਹੀਆਂ। ਗੱਲਾਂ ਬੜੀਆਂ ਕਾਲੀਆਂ ਚੱਲ ਰਹੀਆਂ ਨੇ, ਬੜੀਆਂ ਹਨੇਰੀਆਂ ਚੱਲ ਰਹੀਆਂ ਨੇ, ਪਰ ਉਸ ਹਨੇਰੀ ਹਨੇਰੀਆਂ ਗੱਲਾਂ ਦੇ ਵਿੱਚ, ਉਹਨਾਂ ਕਾਲੀਆਂ ਗੱਲਾਂ ਦੇ ਵਿੱਚ ਚਾਨਣ ਮਨਾਰਾ ਬਣ ਕੇ ਡਾਕਟਰ ਸੰਦੀਪ ਕੌਰ ਜੀ ਸਾਡੇ ਵਿੱਚ ਹੈਗੇ ਨੇ, ਦੱਸ ਰਹੇ ਨੇ ਸਾਨੂੰ ਕਿ ਕਿਉਂ ਜਿਹੜਾ ਹਨੇਰੇ ਹੋਣ ਤੋਂ ਬਾਅਦ ਹਨੇਰਾ ਜ਼ਿਆਦਾ ਹੋ ਜਾਂਦਾ, ਰਾਤ ਇੰਨੀ ਰਾਤ ਕਿਉਂ ਲੱਗਦੀ ਹੈ, ਕਾਲੀ ਇੰਨੀ ਕਾਲੀ ਕਿਉਂ ਹੋ ਜਾਂਦੀ ਹੈ ਰਾਤ, ਅਤੇ ਉਹਦੇ ਬਾਰੇ ਕੁਛ ਇੱਕ ਜਿਹੜੇ ਮੋਟੇ ਮੋਟੇ ਤੌਰ ਦੇ ਉੱਤੇ ਤੁਹਾਨੂੰ ਜਿੱਦਾਂ ਆਲਬਰਟਸ ਪੈਰਾਡੋਕਸ ਦੇ ਹਵਾਲੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਕਾਰਨ ਹੈਗੇ ਨੇ। ਇੱਕ ਤਾਂ ਰੰਗਾਂ ਦਾ, ਵਿਬਗੌਰ ਦਾ ਜਿਹੜਾ ਕੰਸੈਪਟ ਹੈਗਾ ਉਹ ਹੈਗਾ, ਦੂਸਰਾ ਯੂਨੀਵਰਸ ਐਕਸਪੈਂਸ਼ਨ ਦਾ ਇੱਕ ਐਸਪੈਕਟ ਹੈਗਾ, ਅਤੇ ਤੀਜਾ ਜਿਹੜੇ ਦੂਸਰੇ ਤਾਰੇ ਹੈਗੇ ਨੇ, ਸਾਰੇ ਹੀ ਉਨੇ ਬ੍ਰਾਈਟ ਨਹੀਂ ਹੁੰਦੇ, ਪਰ ਉਹਦੇ 'ਚੋਂ ਹੀ ਅਗਲਾ ਸਵਾਲ ਹੁਣ ਮੇਰਾ ਨਿਕਲ ਰਿਹਾ ਹੈਗਾ। ਸੰਦੀਪ ਜੀ, ਵਾਕਈ ਜਿਹੜੇ ਟਵਿੰਕਲ ਟਵਿੰਕਲ ਲਿਟਲ ਸਟਾਰ ਹੁੰਦੇ ਨੇ ਕਿ ਨਹੀਂ ਹੁੰਦੇ, ਸਾਰੇ ਹੀ ਹੁੰਦੇ ਨੇ ਚਮਕਦੇ?
9: ਹਾਂਜੀ, ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ ਭਾਜੀ, ਕਿਉਂਕਿ ਜਦੋਂ ਅਸੀਂ ਜਿਹੜੀ ਟਵਿੰਕਲ ਟਵਿੰਕਲ ਸਟਾਰ ਸਾਡੀ ਪੁਆਇੰਟਸ, ਕਾਫੀਆਂ ਪੁਰਾਣੀਆਂ ਪੁਆਇੰਟਸ ਆ, ਹਰ ਬੱਚੇ ਨੂੰ ਸਕੂਲ 'ਚ ਸਿਖਾਉਂਦੇ ਆ, ਹਨਾ, ਪਰ ਜਦੋਂ ਤੁਸੀਂ ਐਸਟ੍ਰੋਨਮਰਸ ਨੂੰ ਪੁੱਛਦੇ ਆ ਤਾਂ ਉਹ ਸਾਨੂੰ, ਉਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਟਾਰਸ ਹੁੰਦੇ ਆ ਉਹ ਟਵਿੰਕਲ ਨਹੀਂ ਕਰਦੇ ਹੈਗੇ। ਇਹ ਸਾਨੂੰ ਲੱਗਦਾ ਏਦਾਂ ਆ ਕਿ ਸਟਾਰਸ ਟਵਿੰਕਲ ਕਰ ਰਹੇ ਆ, ਬਟ ਸਟਾਰਸ ਲਗਾਤਾਰ ਜਿਹੜੀ ਉਹਨਾਂ ਦੀ ਲਾਈਟ ਜਿਹੜੀ ਆ ਉਹ ਆਉਂਦੀ ਰਹਿੰਦੀ ਆ। ਇੱਥੇ ਵੀ ਜਿਹੜਾ ਇਹਦਾ ਬੇਸਿਕ ਰੀਜ਼ਨ ਵੀ ਫੇਰ ਸਾਡੀ ਅਰਥ ਦਾ ਐਟਮੋਸਫੇਅਰ ਹੀ ਹੈਗਾ ਆ, ਉਹਦੀ ਵਜ੍ਹਾ ਨਾਲ ਹੀ ਸਾਨੂੰ ਜਿਹੜੇ ਸਟਾਰ ਟਵਿੰਕਲ ਕਰਦੇ ਲੱਗਦੇ ਆ। ਉਹ ਇਸ ਲਈ ਕਿਉਂਕਿ ਸਟਾਰਸ ਜਿਹੜੇ ਸਾਨੂੰ ਪਤਾ ਕਾਫੀ ਦੂਰ ਹੁੰਦੇ ਆ ਸਾਡੇ ਤੋਂ, ਹਨਾ, ਤੇ ਸਾਨੂੰ ਜਿਹੜੀ ਆ ਜਦੋਂ ਜਦੋਂ ਇਹਨਾਂ ਦੀ ਲਾਈਟ ਜਿਹੜੀ ਆਉਂਦੀ ਆ ਐਟਮੋਸਫੇਅਰ ਦੇ ਉੱਤੇ, ਤਾਂ ਐਟਮੋਸਫੇਅਰ ਦੇ ਵਿੱਚ ਹੁਣ ਜਿੱਦਾਂ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਕਿ ਬਹੁਤ ਸਾਰੀ ਡਸਟ ਜਾਂ ਹੋਰ ਚੀਜ਼ਾਂ ਪ੍ਰੈਜੈਂਟ ਹੁੰਦੀਆਂ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਦੋਂ ਸਨਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ, ਸੋਰੀ, ਸਟਾਰਸ ਦੀ ਲਾਈਟ ਸਾਡੇ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੀ ਆ, ਤਾਂ ਕੀ ਹੁੰਦਾ ਹੈ ਕਿ ਉਹ ਜਿਹੜਾ ਐਟਮੋਸਫੇਅਰ ਜਿਹੜਾ ਸਾਡਾ, ਉਹਨੂੰ ਡਿਫਰੈਂਟ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਫੈਲਾ ਦਿੰਦਾ ਜਿਹੜੀ ਲਾਈਟ ਹੁੰਦੀ ਹੈ ਨਾ, ਉਹ ਸਿੱਧੀ ਨੀ ਆਉਂਦੀ। ਇਹਨੂੰ ਤੁਸੀਂ ਏਦਾਂ ਮੰਨ ਸਕਦੇ, ਮੰਨ ਲਓ ਤੁਸੀਂ ਬਹੁਤ ਜਿਹੜੀ ਕਰਾਊਡਿਡ ਪਲੇਸ ਦੇ ਵਿੱਚੋਂ ਜਾ ਰਹੇ ਹੋ, ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਜਾਂ ਫਿਰ ਤੁਸੀਂ ਸ਼ੋਪਿੰਗ ਮਾਲ ਤੇ ਜਾ ਰਹੇ ਹੋ ਹਨਾ, ਤੇ ਜਦੋਂ ਸਾਨੂੰ ਕੋਈ ਅੱਗਿਓਂ ਆ ਰਿਹਾ ਹੈਗਾ ਤਾਂ ਸਾਡਾ ਪਾਥ ਚੇਂਜ ਹੁੰਦਾ ਰਹਿੰਦਾ ਹਨਾ, ਆਪਾਂ ਸਟ੍ਰੇਟ ਲਾਈਨ ਦੇ ਵਿੱਚ ਨਹੀਂ ਚੱਲ ਸਕਦੇ ਕੰਪੈਰੇਟਿਵਲੀ ਅਗਰ ਅਸੀਂ ਕਿਸੇ ਖਾਲੀ ਜਗ੍ਹਾ ਦੇ ਵਿੱਚ ਤੁਰ ਰਹੇ ਹਾਂ ਹਨਾ। ਸੇਮ ਸਟਾਰਸ ਦੀ ਟਾਈਪ ਨਾਲ ਵੀ ਹੁੰਦਾ, ਜਦੋਂ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੇ ਆ ਤਾਂ ਜਿਹੜੀ ਡਸਟ ਪਾਰਟੀਕਲਸ ਦੀ ਵਜ੍ਹਾ ਨਾਲ ਉਹਨਾਂ ਦੇ ਜਿਹੜੇ ਪਾਥ ਜਿਹੜੇ ਆ ਉਹ ਜਿਗ ਜੈਗ ਤਰ੍ਹਾਂ ਜਿਹੜੇ ਇੱਕ ਪਾਥ ਜਿਹੜਾ ਉਹਨਾਂ ਦਾ ਬਦਲਦਾ ਰਹਿੰਦਾ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਦੇ ਏਦਾਂ ਲੱਗਦਾ ਕਿ ਉਹਦੀ ਲਾਈਟ ਘੱਟ ਰਹੀ ਆ ਹਨਾ। ਮੰਨ ਲਓ ਤੁਸੀਂ ਏਦਾਂ ਦੀ ਏਰੀਆ ਦੇ ਵਿੱਚ ਖੜੇ, ਕਿਉਂਕਿ ਜਿਹੜਾ ਐਟਮੋਸਫੇਅਰ ਸਾਡਾ ਹੁੰਦਾ ਉਹਦੀ ਜਿਹੜੀ ਆ ਟੈਂਪਰੇਚਰ ਵੀ ਹਰ ਲੇਅਰ ਦੇ ਵਿੱਚ ਡਿਫਰੈਂਟ ਹੁੰਦਾ, ਕਿਤੇ ਘੱਟ ਹੁੰਦਾ ਕਿਤੇ ਵੱਧ ਹੁੰਦਾ, ਔਰ ਜਿਹੜੇ ਆ ਗੈਸਿਸ ਜਾਂ ਡਸਟ ਪਾਰਟੀਕਲ ਦਾ ਵੀ ਜਿਹੜੀ ਡੈਂਸਿਟੀ ਵੀ ਇੱਦਾਂ ਹੁੰਦੀ ਆ ਕਿ ਕਿਸੇ ਏਰੀਆ ਦੇ ਵਿੱਚ ਘੱਟ ਹੋ ਸਕਦੀ ਹੈ, ਕਿਸੇ ਏਰੀਆ ਦੇ ਵਿੱਚ ਵੱਧ ਹੋ ਸਕਦੀ ਹੈ ਹਨਾ, ਜਾਂ ਕਿਉਂਕਿ ਸਾਨੂੰ ਪਤਾ ਹਵਾ ਹੈਗੀ ਐਟਮੋਸਫੇਅਰ ਹੈਗਾ ਤਾਂ ਉਹ ਇੱਧਰ ਉੱਧਰ ਫਿਰਦਾ ਤੁਰਦੀਆਂ ਰਹਿੰਦੀਆਂ ਗੈਸਾਂ ਵਗੈਰਾ ਜਾਂ ਹਨਾ ਐਟਮ ਜਿਹੜੇ ਡਸਟ ਪਾਰਟੀਕਲ ਹੈਗੇ ਆ, ਤਾਂ ਉਹਦੀ ਵਜ੍ਹਾ ਨਾਲ ਵੀ ਜਿਹੜਾ ਇੱਕ ਪਲੇਸ ਦੇ ਉੱਤੇ ਅਗਰ ਤੁਸੀਂ ਬੈਠ ਕੇ ਸਟਾਰ ਨੂੰ ਦੇਖ ਰਹੇ ਹੈਗੇ ਆ ਤਾਂ ਹੋ ਸਕਦਾ ਇੱਕ ਸੈਕਿੰਡ ਦੇ ਵਿੱਚ ਜਿਹੜੀ ਆ ਉਹਦੇ ਉੱਪਰ ਜਿਹੜੀ ਘੱਟ ਜਿਹੜੀ ਡਸਟ ਹੈਗੀ ਆ, ਬਟ ਅਗਲੇ ਮਿੰਟ ਜਾਂ ਅਗਲੇ ਸੈਕਿੰਡ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਡਸਟ ਆ ਗਈ ਆ ਹਨਾ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਸਨਲਾਈਟ ਸਿੱਧੀ ਸਾਡੀ ਸਟਾਰਸ ਦੀ ਲਾਈਟ ਸਾਡੀ ਅੱਖਾਂ ਤੱਕ ਨਹੀਂ ਪਹੁੰਚਦੀ, ਸਾਨੂੰ ਏਦਾਂ ਲੱਗਦਾ ਕਿ ਇਹ ਚਮਕ ਰਿਹਾ ਹੈ, ਕਿ ਇਹਦੀ ਲਾਈਟ ਘੱਟ ਹੋ ਰਹੀ ਆ ਔਰ ਇਹਦੀ ਜਿਹੜੀ ਲਾਈਟ ਜਿਹੜੀ ਵੱਧ ਹੋ ਰਹੀ ਆ।
0: ਓਕੇ ਆਲ ਰਾਈਟ, ਠੀਕ ਹੈ। ਪਰ ਇਹ ਸਾਰੇ ਪਲੈਨਟਸ ਦੇ ਕੇਸ ਦੇ ਵਿੱਚ ਵੀ ਇੱਦਾਂ ਹੈਗਾ ਕਿ ਸਾਰੇ ਪਲੈਨਟਸ, ਹੁਣ ਜਿਵੇਂ ਧਰਤੀ ਦੇ ਉੱਤੇ ਤਾਂ ਚਲੋ ਠੀਕ ਹੈ, ਸੂਰਜ ਆਪਾਂ ਕਹਿ ਦਿੰਦੇ ਹਾਂ ਕਿ ਚਾਹੇ ਇੱਕ ਸਾਈਕਲ ਹੀ ਹੈ, 12 ਘੰਟੇ ਦਾ ਸਾਈਕਲ ਹੈ, ਉਹਦੇ 'ਚ ਉਹ ਰੌਸ਼ਨੀ ਦਿੰਦਾ ਹੈਗਾ, ਪਰ ਬਾਕੀ ਪਲੈਨਟਸ ਦੇ ਉੱਤੇ ਫਿਰ ਕੀ ਸੀਨ ਹੈਗਾ ਕਿ ਉਹ ਸਾਰੇ ਫਿਰ ਹਨੇਰੇ 'ਚ ਨੇ?
9: ਨਹੀਂ, ਬਾਕੀ ਪਲੈਨਟ ਦਾ ਵੀ ਇਹੀ ਸੀਨ ਕਿ ਜਿੱਦਾਂ ਹੁਣ ਕਿਸੇ ਪਲੈਨਟ ਜਿਹੜਾ ਪਲੈਨਟ ਜਿਹਦੇ ਉੱਤੇ ਐਟਮੋਸਫੇਅਰ ਹੋਊਗਾ ਹਨਾ, ਅਰਥ ਵਰਗਾ ਐਟਮੋਸਫੇਅਰ ਹੋਊਗਾ ਜਿਹੜਾ ਕਿ ਸਾਨੂੰ ਅਜੇ ਤੱਕ ਬਹੁਤੇ ਪਲੈਨਟ ਦੇ ਉੱਤੇ ਨਹੀਂ ਮਿਲ ਰਿਹਾ, ਇਸ ਲਈ ਸਾਨੂੰ ਲਾਈਫ ਵੀ ਹਨਾ ਨਹੀਂ ਮਿਲ ਰਹੀ ਹੈਗੀ ਉੱਥੇ, ਪਰ ਜਿਹਨਾਂ ਦੇ ਜਿਹਨਾਂ ਪਲੈਨਟ ਤੇ ਦਾ ਇੱਕ ਐਟਮੋਸਫੇਅਰ ਹੋਊਗਾ ਜਿੱਥੇ ਕੁਛ ਡਿਫਰੈਂਟ ਤਰ੍ਹਾਂ ਦੀਆਂ ਗੈਸਿਸ ਪ੍ਰੈਜੈਂਟ ਹੋਊਗੀਆਂ ਹਨਾ, ਜਾਂ ਡਸਟ ਪਾਰਟੀਕਲ ਉਹ ਚੀਜ਼ਾਂ ਪ੍ਰੈਜੈਂਟ ਹੋਊਗੀਆਂ, ਉੱਥੇ ਸੇਮ ਇਹੀ ਫੀਨੋਮੀਨਾ ਹੋਊਗਾ ਕਿ ਜਿਹੜੀ ਆ ਸਾਨੂੰ ਕਲਰਸ ਦਿਖਣਗੇ ਔਰ ਜਿਹੜੀ ਆ ਸਨਲਾਈਟ ਜਾਂ ਸਟਾਰ ਲਾਈਟ ਜਿਹੜੀ ਹੈਗੀ ਆ ਉਹ ਇੱਧਰ ਉੱਧਰ ਫੈਲੂਗੀ, ਉਹ ਡਸਟ ਪਾਰਟੀਕਲ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਹਨਾ, ਜਾਂ ਫਿਰ ਗੈਸਾਂ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਉਹਨਾਂ ਦਾ ਜਿਹੜਾ ਪਾਥ ਚੇਂਜ ਹੁੰਦਾ ਜਾਊਗਾ ਲਾਈਟ ਦਾ, ਸਾਨੂੰ ਇੱਕ ਸਟਰੇਟ ਜਿਹੜੀ ਨਹੀਂ ਦਿਖੂਗੀ। ਪਰ ਇਹਦੇ ਵਿੱਚ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈਗੀ ਆ ਕਿ ਜਦੋਂ ਅਸੀਂ ਪਲੈਨਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਸਟਾਰਸ ਹੋ ਗਏ, ਪਲੈਨਟਸ ਹੋ ਗਏ, ਇਹਨਾਂ ਸਾਰਿਆਂ ਦੀ ਆਪਣੀ ਇੱਕ ਲਾਈਟ ਹੁੰਦੀ ਆ ਹਨਾ, ਤੇ ਸਾਨੂੰ ਪਲੈਨਟਸ ਕਦੇ ਚਮਕਦੇ ਸਾਨੂੰ ਨਹੀਂ ਦਿਖ ਦਿੰਦੇ, ਸਾਨੂੰ ਇਹ ਸਟਾਰਸ ਜਿਹੜੇ ਟਵਿੰਕਲ ਕਰਦੇ ਦਿਖ ਜਾਂਦੇ, ਸਾਨੂੰ ਪਲੈਨਟਸ ਨਹੀਂ ਦਿਖਦੇ, ਉਹ ਇਸੇ ਵਜ੍ਹਾ ਨਾਲ ਕਿਉਂਕਿ ਪਲੈਨਟਸ ਕੰਪੈਰੇਟਿਵਲੀ ਸਾਡੇ ਨੇੜੇ ਹੁੰਦੇ ਆ ਸਟਾਰਸ ਦੇ ਨਾਲੋਂ, ਇਸ ਲਈ ਜਦੋਂ ਨੇੜੇ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਕੋਈ ਸਟਾਰ ਦਿਖਦਾ ਆ ਅਸਮਾਨ ਦੇ ਵਿੱਚ, ਜਿਹੜਾ ਤੁਹਾਨੂੰ ਲੱਗਦਾ ਕਿ ਇਹ ਸਟਾਰ ਹੋਊਗਾ, ਸਭ ਤੋਂ ਪਹਿਲਾਂ ਤੁਹਾਨੂੰ ਸਟਾਰ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਪਲੈਨਟਸ ਨਜ਼ਰ ਆਊਗਾ ਅਸਮਾਨ ਵਿੱਚ, ਫਿਰ ਸਾਨੂੰ ਜਿਹੜੇ ਸਟਾਰਸ ਜਿਹੜੇ ਨਜ਼ਰ ਆਉਂਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਟਰੀਬਿਊਟ ਕਰਦੀਆਂ ਹੈਗੀਆਂ ਕਿ ਜਿਹੜਾ ਇਹ ਐਟਮੋਸਫੇਅਰ ਜਿਹੜਾ ਮਤਲਬ ਸਾਨੂੰ ਕਿੱਦਾਂ ਦੇ ਸਟਾਰਸ ਜਾਂ ਸਾਡਾ ਜਿਹੜਾ ਸਕਾਈ ਕਿੱਦਾਂ ਦਾ ਦਿਖਾਈ ਦਿੰਦਾ ਹੈ ਇੱਕ ਟਾਈਮ ਦੇ ਉੱਤੇ। ਤੇ ਇਸ ਲਈ ਜਿਹੜੀ ਜਦੋਂ ਅਸੀਂ ਟੈਲੀਸਕੋਪ ਦੀ ਗੱਲ ਕਰਦੇ ਹਾਂ ਤਾਂ ਟੈਲੀਸਕੋਪ ਅਸੀਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਟੈਲੀਸਕੋਪ ਮਤਲਬ ਰੀਸੈਂਟਲੀ ਜਿਹੜਾ ਇਹਨਾਂ ਨੇ ਲਗਾਇਆ ਸੀਗਾ ਇੱਕ ਟੈਲੀਸਕੋਪ ਅਮੈਰੀਕਾ ਦੇ ਵਿੱਚ ਕਿਤੇ, ਉਹ ਵੀ ਜਿਹੜਾ ਉਹ ਕਾਫੀ ਜਿਹੜੇ ਮਾਊਂਟੇਨਸ ਦੇ ਉੱਤੇ ਹੁੰਦੇ ਆ, ਕਦੇ ਸਾਨੂੰ ਲੋਅਰ ਲੈਵਲ ਦੇ ਉੱਤੇ ਜਿਹੜੇ ਨਹੀਂ ਟੈਲੀਸਕੋਪ ਦਿਖਦੇ ਹੈਗੇ ਹਨਾ। ਉਹਦਾ ਰੀਜ਼ਨ ਵੀ ਇਹੀ ਆ ਕਿਉਂਕਿ ਅਰਥ ਦੇ ਐਟਮੋਸਫੇਅਰ ਜਿਹੜਾ ਉਹ ਜਿਹੜਾ ਟੈਲੀਸਕੋਪਸ ਨੂੰ ਪ੍ਰੋਪਰਲੀ ਦਿਖਣ ਨਹੀਂ ਦਿੰਦਾ ਹੈਗਾ ਸਟਾਰਸ ਨੂੰ। ਸੋ ਜਦੋਂ ਇਹ ਜਿਹੜੇ ਆ ਟੈਲੀਸਕੋਪ ਵੱਡੇ ਵੱਡੇ ਟੈਲੀਸਕੋਪ ਸਟਾਰਸ ਨੂੰ ਜਾਂ ਸਾਡੇ ਪਲੈਨਟ ਨੂੰ ਅਬਜ਼ਰਵ ਕਰਦੇ ਆ, ਤਾਂ ਉਹ ਇਸ ਲਈ ਹਾਈ ਲੈਵਲ ਦੇ ਉੱਤੇ ਲਾਏ ਜਾਂਦੇ, ਮਾਊਂਟੇਨ ਲੈਵਲ ਦੇ ਉੱਤੇ ਲਾਏ ਜਾਂਦੇ, ਕਿਉਂਕਿ ਉੱਥੇ ਜਿਹੜੀ ਆ ਡਸਟ ਪਾਰਟੀਕਲ ਜਾਂ ਜਿਹੜੇ ਆ ਘੱਟ ਹੁੰਦੇ ਆ, ਤੇ ਐਟਮੋਸਫੇਅਰ ਜਿਹੜਾ ਅਰਥ ਦਾ ਹੈਗਾ ਉਹਨਾਂ ਦੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਉਹ ਪ੍ਰੋਪਰਲੀ ਦੇਖ ਸਕਦਾ ਕਿਸੇ ਸਟਾਰ ਨੂੰ ਅਗਰ ਉਹਨਾਂ ਨੇ ਵਿਜੁਅਲਾਈਜ਼ ਕਰਨਾ ਹੈ ਨਾ। ਇਸ ਲਈ ਜਿਹੜਾ ਐਡਵਿਨ ਹਬਲ ਟੈਲੀਸਕੋਪ ਹੈਗਾ, ਕਾਫੀ ਮਸ਼ਹੂਰ ਟੈਲੀਸਕੋਪ ਹੈਗਾ, ਉਹ ਜਿਹੜਾ ਸਾਡੇ ਅਰਥ ਤੋਂ ਜਿਹੜਾ ਦੂਰ ਹੈਗਾ, ਮਤਲਬ ਅਰਥ ਦੇ ਗਰਾਊਂਡ ਦੇ ਨੇੜੇ ਨਹੀਂ ਹੈਗਾ, ਉਹ ਇਸੇ ਲਈ ਉੱਥੇ ਭੇਜਿਆ ਗਿਆ ਸੀ ਕਿਉਂਕਿ ਜਿਹੜਾ ਪ੍ਰੋਪਰਲੀ ਇਹਨਾਂ ਨੇ ਆਪਣੀ ਯੂਨੀਵਰਸ ਨੂੰ ਅਬਜ਼ਰਵ ਕਰਨਾ ਸੀਗਾ, ਨਹੀਂ ਤਾਂ ਉਹ ਯੂਜੁਅਲ ਜਿੱਦਾਂ ਬਾਕੀ ਟੈਲੀਸਕੋਪ ਇਸ ਟਾਈਮ ਸਾਡੇ ਕੋਲ ਅਰਥ ਦੇ ਉੱਤੇ ਹੈਗੇ ਉਦਾਂ ਦਾ ਹੀ ਉਹ ਟੈਲੀਸਕੋਪ ਹੈਗਾ, ਬਟ ਕਿਉਂਕਿ ਉਹ ਉੱਪਰ ਹਾਈਟ ਦੇ ਉੱਤੇ ਲੱਗਿਆ ਤਾਂ ਉੱਥੇ ਕੋਈ ਵੀ ਐਟਮੋਸਫੇਅਰ ਜਿਹੜਾ ਸਾਇੰਟਿਸਟ ਦੀ ਜਿਹੜੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਔਰ ਉਹ ਪ੍ਰੋਪਰਲੀ ਜਿਹੜਾ ਜੋ ਵੀ ਉਹਨਾਂ ਨੇ ਆਬਜ਼ਰਵੇਸ਼ਨਸ ਕਰਨੀਆਂ ਹੁੰਦੀਆਂ ਉਹ ਕਰ ਸਕਦੇ ਆ ਜਿਹੜਾ ਟੈਲੀਸਕੋਪਸ ਦੇ ਥਰੂ। ਤੇ ਇਹਦੀ ਇੱਕ ਹੋਰ ਇੱਕ ਗੱਲ ਮੈਂ ਕੰਨ ਹੀ ਭੁੱਲ ਗਈ ਕਿ ਜਿਹੜੇ ਸਟਾਰਸ, ਜਿਹੜੀ ਇੱਕ ਹੋਰ ਚੀਜ਼ ਹੈ ਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਆਪਾਂ ਨੂੰ ਸਟਾਰਸ ਬਹੁਤ ਜ਼ਿਆਦਾ ਪਤਾ ਹੈ ਕਿ ਲੱਖਾਂ ਕਰੋੜਾਂ ਸਟਾਰਸ ਪਰ ਕਿਉਂਕਿ ਜਿਹੜੀ ਆ ਜਿਹੜਾ ਸਾਨੂੰ ਅੱਜ ਸਾਨੂੰ ਪਤਾ ਕਿ ਜਿਹੜਾ ਸਭ ਤੋਂ ਪੁਰਾਣੇ ਸਟਾਰ ਦੀ ਅਸੀਂ ਲਾਈਟ ਦੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ, ਅੱਜ ਤੱਕ ਅਸੀਂ ਦੇਖੀ ਹੈਗੀ ਆ, ਉਹ ਸਾਡੇ ਤੋਂ 380,000 ਸਾਲ ਜਿਹੜਾ ਲਾਈਟ ਜਿਹੜਾ ਕਿਲੋਮੀਟਰ ਦੂਰ ਹੈਗਾ, ਸੋਰੀ 380,000 ਕਿਲੋਮੀਟਰ ਜਿਹੜਾ ਦੂਰ ਹੈਗਾ, ਤੇ ਉਨੇ ਪੁਰਾਣੇ ਅਸੀਂ ਜਿਹੜੀ ਆ ਸਟਾਰ ਦੀ ਲਾਈਟ ਅੱਜ ਤੱਕ ਦੇਖ ਸਕਦੇ ਹਾਂ। ਤੇ ਜਿਹੜੇ ਸਟਾਰ ਇਸ 380,000 ਕਿਲੋਮੀਟਰ ਤੋਂ ਦੂਰ ਦੇ ਸਟਾਰ ਹੋ ਗਏ, ਉਹਨਾਂ ਦੀ ਲਾਈਟ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ ਹਿਊਮਨਸ ਤੱਕ, ਇਸ ਲਈ ਅਸੀਂ ਉਹਨਾਂ ਨੂੰ ਵੀ ਅਬਜ਼ਰਵ ਨਹੀਂ ਕਰ ਰਹੇ। ਇਸ ਲਈ ਸਾਨੂੰ ਬਿਲਕੁਲ ਜਿਹੜਾ ਇੱਕ ਅਨਦਰ ਰੀਜ਼ਨ ਹੈਗਾ ਕਿ ਇਸ ਲਈ ਸਾਨੂੰ ਜਿਹੜਾ ਸਕਾਈ ਜਿਹੜਾ ਇੰਨਾ ਚਮਕਦਾ ਨਹੀਂ ਦਿਖਾਈ ਦਿੰਦਾ ਰਾਤ ਦੇ ਵਿੱਚ। ਤੇ ਮੋਸਟ ਜਿਹੜਾ ਪ੍ਰੋਬੇਬਲ ਰੀਜ਼ਨ ਤਾਂ ਇਹੀ ਹੈ ਕਿ ਕਿਉਂਕਿ ਅਸੀਂ ਐਜ਼ ਅ ਹਿਊਮਨ ਜਿਹੜੇ ਅਸੀਂ ਮਾਈਕਰੋਵੇਵਸ ਨੂੰ ਦੇਖ ਨਹੀਂ ਸਕਦੇ, ਇਸ ਲਈ ਸਾਨੂੰ ਕੋਈ ਹੋਰ ਕਲਰ ਨਹੀਂ ਦਿਖਾਈ ਦਿੰਦਾ, ਸਾਨੂੰ ਨੇਰਾ ਨੇਰਾ ਹੀ ਜਿਹੜਾ ਅਸਮਾਨ ਦੇ ਵਿੱਚ ਦਿਖਦਾ ਹੈ।
0: ਰਾਈਟ ਰਾਈਟ ਰਾਈਟ। ਵੈਸੇ ਤਾਂ ਐਡਵਿਨ ਹਬਲ ਜਿਹੜੀ ਉਹਦੇ ਦੂਰਬੀਨ ਦੇ ਰਾਹੀਂ ਆਪਾਂ ਜਿਹੜਾ ਤੁਸੀਂ ਦੱਸ ਰਹੇ ਹੋ, ਮੇਰੇ ਖਿਆਲ ਦੇ ਨਾਲ ਦੁਨੀਆ ਦੀ ਵਨ ਆਫ ਦੀ ਬਿਗੈਸਟ ਕਿਹਾ ਜਾਂਦਾ ਹੈਗਾ ਕਿ ਦੂਰਬੀਨ ਹੈਗੀ ਉਹ, ਹੈ ਨਾ। ਅਤੇ ਐਡਵਿਨ ਹਬਲ ਜਿਨ੍ਹਾਂ ਦੇ ਬਾਰੇ ਸੰਦੀਪ ਜੀ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹੈਗੇ ਨੇ ਕਿ ਬੜੀਆਂ ਸਾਰੀਆਂ ਥਿਊਰੀਆਂ ਉਹਨਾਂ ਨੇ ਇਜਾਦ ਕੀਤੀਆਂ ਨੇ, ਬਟ ਮੇਜਰਲੀ ਇਸੇ ਹੀ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਕਿ ਉਹਨਾਂ ਨੇ ਇਸ ਗੱਲ ਨੂੰ ਦੱਸਿਆ ਸੀਗਾ ਕਿ ਮਿਲਕੀ ਵੇ ਤੋਂ ਇਲਾਵਾ ਵੀ ਗਲੈਕਸੀਜ਼ ਹੈਗੀਆਂ ਨੇ, ਹੋਰ ਵੀ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਐਸੀਆਂ ਗਲੈਕਸੀਆਂ ਨੇ ਜਿਨ੍ਹਾਂ 'ਚ ਸੈਂਕੜਿਆਂ ਤਾਰੇ ਨੇ, ਹਜ਼ਾਰਾਂ ਗ੍ਰਹਿ ਹੈਗੇ ਨੇ। ਪਰ ਆਹ ਜਿਹੜੀ ਥਿਊਰੀ ਉਹਨਾਂ ਨੇ ਦਿੱਤੀ ਹੈਗੀ ਹੈ ਕਿ ਬਹੁਤ ਸਾਰੇ ਗ੍ਰਹਿ ਜਾਂ ਬਹੁਤ ਸਾਰੇ ਤਾਰੇ ਜਿਨ੍ਹਾਂ ਨੂੰ ਅਸੀਂ ਤਾਰੇ ਮੰਨਦੇ ਸੀ ਜਾਂ ਬਹੁਤ ਸਾਰੇ ਗ੍ਰਹਿ ਮੰਨਦੇ ਸੀ, ਉਹ ਅਸਲ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ। ਉਹ ਸ਼ੈ ਕੀ ਹੈ? ਉਹ ਡਸਟ ਹੈ, ਉਹ ਧੂੜ ਦਾ ਇੱਕ ਗੁਬਾਰ ਹੈ, ਬਹੁਤ ਸਾਰੇ ਧੂੜ ਦੇ ਗੁਬਾਰ ਹੈਗੇ ਨੇ ਜਿਹੜੇ ਅਸੀਂ ਉਈਓ ਹੀ ਮੰਨੀ ਬੈਠੇ ਸੀਗੇ ਕਿ ਇੱਦਾਂ। ਜਿਹੜੀ ਤੁਸੀਂ ਇੱਕ ਅਖੀਰ ਦੇ ਵਿੱਚ, ਮੈਂ ਇੱਕ ਆਪਣਾ ਪਰਸਨਲ ਕੁਐਸਚਨ ਪੁੱਛਣ ਲੱਗਿਆ ਹੈਗਾ, ਤੁਸੀਂ ਇੱਕ ਗੱਲ ਕਹੀ ਕਿ ਬੜਾ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਚਰਾ ਜਿਹੜਾ ਹੈਗਾ, ਕਚਰਾ ਨਹੀਂ ਕਹਿ ਸਕਦੇ ਬਟ ਬਹੁਤ ਜ਼ਿਆਦਾ ਗੈਸਾਂ ਦਾ ਗੁਬਾਰ, ਜਾਂ ਜਿੱਦਾਂ ਐਡਵਿਨ ਹਬਲ ਵੀ ਕਹਿੰਦੇ ਨੇ ਕਿ ਬੜਾ ਸਾਰਾ ਡਾਰਕ ਔਰ ਜਿਹੜਾ ਐਸੀਆਂ ਐਨਰਜੀਜ਼ ਦਾ ਇੱਕ ਗੁਬਾਰ ਹੈਗਾ ਜਿਹੜੀਆਂ ਕਿ ਕੁਛ ਨਹੀਂ ਹੈਗੀਆਂ, ਅਤੇ ਉਹ ਕੋਈ ਐਲੀਮੈਂਟ ਵੀ ਨਹੀਂ ਹੈਗੀਆਂ, ਕਿ ਇੱਦਾਂ ਵੀ ਨਹੀਂ ਕਿ ਕਿਸੇ ਕਿਸਮ ਦਾ ਕੋਈ ਬਹੁਤ ਜ਼ਿਆਦਾ ਆਇਰਨ ਹੈ, ਹੈ ਨਾ, ਪੁਲਾੜ ਦੇ ਵਿੱਚ ਜਾਂ ਬਹੁਤ ਜ਼ਿਆਦਾ ਗੋਲਡ ਖਿਲ ਰਿਹਾ ਫਿਰਦਾ, ਅਤੇ ਨਾ ਹੀ ਕੋਈ ਇਹੋ ਜਿਹੀ ਕੋਈ ਚੀਜ਼ ਹੈ ਵੀ ਉਹਨਾਂ ਨੂੰ ਤਾਰਾ ਕਿਹਾ ਜਾ ਸਕਦਾ ਜਾਂ ਕੋਈ ਗ੍ਰਹਿ ਕਿਹਾ ਜਾ ਸਕਦਾ। ਅਤੇ ਫਿਰ ਇਸ ਹਾਲਤ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਇੱਕ ਮਤਲਬ ਇੱਕ ਐਸੀ ਸਪੇਸ ਹੈਗੀ ਹੈ ਜਿਹੜੀ ਨੋ ਯੂਜ਼ ਹੈਗੀ ਹੈ, ਜਦੋਂ ਐਡਵਿਨ ਹਬਲ ਇਸ ਕਿਸਮ ਦੀ ਥਿਊਰੀ ਦੱਸ ਦਿੰਦੇ ਨੇ, ਉਹ ਤੋਂ ਬਾਅਦ ਵਾਲੀਆਂ ਬਹੁਤ ਸਾਰੀਆਂ ਥਿਊਰੀਆਂ ਆਉਂਦੀਆਂ ਨੇ। ਫਿਰ ਉਹਦੇ ਵਿੱਚ ਨੈਵੀਗੇਟ ਕਿਵੇਂ ਕਰਦੇ ਨੇ? ਲਾਈਟਾਂ ਬਾਲ ਕੇ ਜਾਂਦੇ ਨੇ? ਮਤਲਬ ਇਹ ਬੜਾ ਸਿਲੀ ਕੁਐਸਚਨ ਹੋ ਸਕਦਾ, ਬਟ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਹਿਊਮਨ ਮਿਸ਼ਨਸ ਲੈ ਕੇ ਜਾਂਦੇ ਹੈਗੇ ਨੇ ਕਿ ਇੰਨਾ ਜ਼ਿਆਦਾ ਜੇ ਡਾਰਕ ਹੈਗੇ, ਜਿਵੇਂ ਆਪਾਂ ਸੜਕ ਦੇ ਉੱਤੇ ਡਾਰਕ ਹੁੰਦਾ ਗੱਡੀ ਚਲਾਉਂਦੇ ਹਾਂ ਅਤੇ ਹੈੱਡਲਾਈਟ ਬੀਮ ਔਨ ਕਰ ਲੈਂਦੇ ਹਾਂ, ਅਤੇ ਸਪੇਸ ਦਾ ਫਿਰ ਟਰੈਵਲ ਕਿੱਦਾਂ ਪੋਸੀਬਲ ਹੈ ਜੇ ਇੰਨਾ ਜ਼ਿਆਦਾ ਡਾਰਕ ਉੱਥੇ ਹੈਗਾ ਭਰਿਆ ਹੋਇਆ?
9: ਹਾਂਜੀ, ਇਹ ਜਿੱਦਾਂ ਤੁਸੀਂ, ਮੈਂ ਆਪਾਂ ਪਹਿਲੀ ਗੱਲ ਕੀਤੀ ਸਨ ਸੋਲਰ ਦੀ ਜਿਹੜੀ ਆ, ਮਤਲਬ ਜਿਹੜੀ ਸਨ ਅਗਰ ਆਪਾਂ ਨੂੰ ਐਜ਼ ਅ ਫੁੱਲ ਸਟਾਪ ਮੰਨਦੇ ਹਾਂ, ਹਨਾ, ਤਾਂ ਜਿਹੜੀ ਸਾਡੇ ਜਿਹੜੀ ਆ ਜਿਹੜਾ ਨੇੜੇ ਦਾ ਜਿਹੜਾ ਸਭ ਤੋਂ ਸਟਾਰ ਹੋਊਗਾ ਉਹ 4 ਮੀਲ ਐਟਲੀਸਟ ਦੂਰ ਹੋਊਗਾ। ਸੋ ਇਹ ਜਦੋਂ ਅਸੀਂ ਐਜ਼ ਅ ਫੁੱਲ ਸਟਾਪ ਲੈ ਰਹੇ ਹਾਂ, ਬਟ ਸਾਨੂੰ ਪਤਾ ਕਿ ਸਨ ਕਿੰਨਾ ਜ਼ਿਆਦਾ ਵੱਡਾ, ਜਿੱਦਾਂ ਤੁਸੀਂ ਕਹੇ ਆ ਕਿ ਬਹੁਤ ਜ਼ਿਆਦਾ ਸਪੇਸ ਜਿਹੜੀ ਅਨਯੂਜ਼ ਹੈਗੀ ਆ, ਹਨਾ, ਤੇ ਉਹਦੇ ਲਈ ਸਾਨੂੰ ਉੱਥੇ ਕੋਈ ਜਿਹੜਾ ਹੋਰ ਕੋਈ ਟ੍ਰੈਫਿਕ ਨਹੀਂ ਹੈਗਾ ਕਿ ਸਾਨੂੰ ਅਰਥ ਦੇ ਵਾਂਗੂ ਜਿਹੜਾ ਇਹਦਾ ਪ੍ਰੋਪਰ ਕਲਰ ਦੇਖਣ ਦੀ ਲੋੜ ਨਹੀਂ ਹੈ। ਜਿੱਦਾਂ ਮੈਂ ਕਿਹਾ ਕਿ ਅਸੀਂ ਐਜ਼ ਅ ਹਿਊਮਨ ਮਾਈਕਰੋਵੇਵ ਨਹੀਂ ਦੇਖ ਸਕਦੇ ਹੈਗੇ, ਬਟ ਬਾਕੀ ਜਿਹੜੇ ਆ ਸਾਡੀ ਕੋਲ ਟੈਕਨੋਲੋਜੀ ਹੈਗੀਆਂ, ਅਸੀਂ ਹੁਣ ਇਸ ਟਾਈਮ ਉੱਤੇ ਅਸੀਂ ਜਿਹੜੀਆਂ ਮਾਈਕਰੋਵੇਵ ਦੇਖ ਸਕਦੇ ਹੈਗੇ ਹਾਂ। ਅਗਰ ਤੁਸੀਂ ਉਹਨਾਂ ਟੈਕਨੋਲੋਜੀ, ਮਤਲਬ ਉਹ ਇੰਸਟਰੂਮੈਂਟ ਦੇਖ ਸਕਦੇ ਆ, ਅਸੀਂ ਨਹੀਂ ਦੇਖ ਸਕਦੇ ਹੈਗੇ, ਅਸੀਂ ਉਹਨਾਂ ਤੋਂ ਜਿਹੜੇ ਗ੍ਰਾਫ ਦਾ ਉਹਦਾ ਐਨਾਲਾਈਜ਼ ਕਰ ਦਿੰਦੇ ਹਾਂ, ਤੇ ਉਹ ਸਾਰਾ ਇੰਜੀਨੀਅਰਿੰਗ ਜਿਹੜੀ ਆ, ਟੈਕਨੋਲੋਜੀ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਗਈ ਜਿਹੜੀ ਆ, ਉਸੇ ਤਰ੍ਹਾਂ ਜਿਹੜੀ ਆ ਜਿਹੜੀਆਂ ਵਹੀਕਲਸ ਦੇ ਵਿੱਚ ਵੀ ਜਿਹੜੀ ਆ ਐਡਵਾਂਸਮੈਂਟ ਹੁੰਦੀ ਗਈ, ਹਨਾ, ਤਾਂ ਆਫਕੋਰਸ ਉਹ ਦੇਖ ਸਕਦੇ ਹੈਗੇ ਆ। ਤੇ ਸਾਰੇ ਜਿਹੜਾ ਹੁਣ ਤਾਂ ਇੰਨਾ ਜ਼ਿਆਦਾ ਕਿਉਂਕਿ ਕੰਪੀਟੀਸ਼ਨ ਵੀ ਵੱਧ ਗਿਆ, ਪ੍ਰਾਈਵੇਟ ਸਪੇਸ ਏਜੰਸੀਜ਼ ਵੀ ਹੈਗੀਆਂ, ਹਨਾ, ਤਾਂ ਉਹ ਜਿਹੜਾ ਹੌਲੀ ਹੌਲੀ ਅੱਗੇ ਮੇ ਬੀ ਹੋਰ ਵਧੀਆ ਹੁੰਦੇ ਜਾਊਗੇ।
0: ਆਲ ਰਾਈਟ, ਓਕੇ, ਠੀਕ ਹੈ, ਬਹੁਤ ਧੰਨਵਾਦ ਸੰਦੀਪ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਇਹ ਜਾਣਕਾਰੀ ਦੇ ਲਈ ਸ਼ੁਕਰੀਆ ਤੁਹਾਡਾ।
9: ਹਾਂਜੀ ਭਾਜੀ, ਮੈਂ ਇੱਕ ਗੱਲ ਕਹਿਣੀ ਸੀ ਕਿ ਜਿੱਦਾਂ ਤੁਸੀਂ ਜਦੋਂ ਅਸੀਂ ਰਾਤ ਨੂੰ ਆਪਾਂ ਸਕਾਈ ਦੇਖਦੇ ਹਾਂ, ਹਨਾ, ਜਦੋਂ ਕਈ ਲੋਕ ਗਿਣਦੇ ਆ, ਤੇ ਜਦੋਂ ਅਸੀਂ ਦੇਖੀਏ ਕਿ ਅਸੀਂ ਗਿਣਨ ਜਦੋਂ ਛੋਟੇ ਹੁੰਦੇ ਸੀਗੇ ਕੰਪੀਟੀਸ਼ਨ ਕਰਦੇ ਹੁੰਦੇ ਸੀ ਗਿਣਨ ਦਾ, ਹਨਾ, ਆਪਸ ਬ੍ਰਦਰ ਸਿਸਟਰ ਦੇ ਨਾਲ, ਤੇ ਅਗਰ ਜਦੋਂ ਅਸੀਂ ਅਸਮਾਨ ਚ ਦੇਖਦੇ ਹਾਂ ਰਾਤ ਨੂੰ, ਇੱਕ ਕੈਲਕੂਲੇਸ਼ਨ ਦੇ ਅਕੋਰਡਿੰਗ ਸਾਨੂੰ ਇੱਕ ਟਾਈਮ ਦੇ ਉੱਤੇ 3,000 ਦੇ ਅਰਾਊਂਡ ਜਿਹੜੇ ਆ ਸਟਾਰਸ ਜਿਹੜੇ ਆ ਨਜ਼ਰ ਆ ਸਕਦੇ ਆ, ਮਤਲਬ ਇੰਨੇ ਸਟਾਲ ਹੈਗੇ ਤਾਂ ਬਹੁਤ ਹੈ, ਬਿਲੀਅਨ ਟ੍ਰਿਲੀਅਨ ਜਿੰਨੇ ਵੀ ਹੈਗੇ, ਬਟ ਅਸੀਂ 3000 ਦੇ ਕਰੀਬ ਜਿਹੜੇ ਆ ਸਟਾਰ ਉਹ ਦੇਖ ਸਕਦੇ ਆ, ਉਸ ਤੋਂ ਜ਼ਿਆਦਾ ਨਹੀਂ ਦੇਖ ਸਕਦੇ, ਇੱਕ ਮਤਲਬ ਜਿੰਨਾ ਕੁ ਅਸਮਾਨ ਅਸੀਂ ਦੇਖ ਸਕਦੇ ਹੈਗੇ
0: ਇੱਕ ਵਾਰ ਨੇਕਡ ਆਈਜ਼ ਦੇ ਨਾਲ ਜਿੰਨੇ ਆਪਾਂ ਦੇਖ ਪਾ ਰਹੇ ਹੈਗੇ ਹਾਂ ਨਾ, ਇੱਕ ਡਾਇਮੈਂਸ਼ਨ ਇੱਕ ਡਾਇਰੈਕਸ਼ਨ ਦੇ ਵਿੱਚ, ਠੀਕ ਹੈ। ਨਹੀਂ ਬਹੁਤ ਧੰਨਵਾਦ, ਤੇ ਵੈਸੇ ਤਾਂ ਗਿਣੇ ਵੀ ਨਹੀਂ ਹੈਗੇ ਕਦੇ, ਕਿਉਂਕਿ ਉਹ ਪੋਸੀਬਲ ਹੀ ਨਹੀਂ ਹੈਗੇ, ਕਿਉਂਕਿ ਇੱਕ ਦੇ ਉੱਤੇ ਮਾਰਕ ਲਗਾਉਂਦੇ ਹਾਂ ਤੇ ਫਿਰ ਉਲਝ ਜਾਂਦੇ ਹਾਂ ਵੀ ਕਿੱਥੇ ਆ ਦੂਜਾ, ਕਿਉਂਕਿ ਇੰਨਾ ਜ਼ਿਆਦਾ ਜਿਵੇਂ ਗਗਨ ਤਾਰਿਕਾ ਦਾਲ ਜਿੱਦਾਂ ਬਾਬਾ ਨਾਨਕ ਵੀ ਦੱਸ ਕੇ ਗਏ ਹੈਗੇ ਨੇ ਕਿ ਇੱਕ ਥਾਲ ਹੈਗਾ ਬਹੁਤ ਵੱਡਾ ਤੇ ਉਹਦੇ ਵਿੱਚ ਤਾਰੇ ਇਸ ਤਰ੍ਹਾਂ ਪਏ ਹੈਗੇ ਨੇ ਕਿ ਮਤਲਬ ਗਿਣੇ ਅਣਗਿਣਤ ਨੇ, ਗਿਣੇ ਨਹੀਂ ਜਾ ਸਕਦੇ ਹੈਗੇ, ਇਹੀ ਕੁਦਰਤ ਹੈਗੀ, ਇਹੀ ਕੁਦਰਤ ਦੇ ਨਜ਼ਾਰੇ ਨੇ। ਪਰ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ। ਸੋ ਇਹ ਸੀ ਸੰਦੀਪ ਜੀ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤਾਂ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਇਸ ਪ੍ਰੋਗਰਾਮ ਦੇ ਬਾਰੇ ਕੋਈ ਫੀਡਬੈਕ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਦਿਓ, ਆਲਵੇਜ਼ ਵੇਟਿੰਗ ਪੋਜ਼ਿਟਿਵ ਫੀਡਬੈਕ, ਤਾਂ ਆਲਵੇਜ਼ ਵੇਟਿੰਗ। ਰੱਖੋ ਸਿਹਤਾਂ ਦਾ ਖਿਆਲ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਹਾਂਜੀ ਹਾਂਜੀ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. You are listening. Hanji Hanji, Hanji Hanji, Hanji Hanji, Radio Hanji. Radio Hanji, 1674 AM, 24/7 Indian Radio, Sydney ka apna Indian Radio Station. Radio Hanji. Stay tuned.
2: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੇਗੇ, ਮਨ ਦੇ ਵਿੱਚ ਹੋਵੇਗਾ ਸ਼ੁਕਰਾਨਾ, ਚਿਹਰੇ 'ਤੇ ਮੁਸਕਰਾਹਟ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਸਾਰਾ ਦਿਨ ਵਧੀਆ ਵਧੀਆ ਲੰਘੂਗਾ। ਸਵੇਰ ਨੂੰ ਹੱਸ ਖੇਡ ਕੇ ਜੀਆਂ ਆ ਕੇ ਕਿਆ ਕਰੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਚਾਰ ਪਿੰਡ ਦੇ ਸਾਂਝੇ ਪਿੰਡ ਦੇ ਚੌਂਕ, ਅਤੇ ਉਸ ਚੌਂਕ ਦੇ ਵਿੱਚ ਖੜੀ ਇੱਕ ਕੁੜੀ ਆਪਣੇ ਪਿੰਡ ਦੀ ਅਖੀਰਲੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਦੂਰ ਦਰੇਡੇ ਤੱਕ ਬੱਸ ਕਿਤੇ ਨਜ਼ਰ ਨਹੀਂ ਆਉਂਦੀ, ਬੱਸ ਤਾਂ ਕੀ ਨਜ਼ਰ ਆਉਣੀ ਹੈ। ਹੌਲੀ ਹੌਲੀ ਉਹ ਟਾਵੇਂ ਟਾਵੇਂ ਆਉਂਦੇ ਸਾਈਕਲ ਸਕੂਟਰ ਵੀ ਗੈਪ ਹੁੰਦੇ ਜਾਂਦੇ ਨੇ, ਨੇਰਾ ਹੁੰਦਾ ਜਾਂਦਾ। ਕਦੀ ਸੋਚਦੀ ਹੈ ਕਿ ਉਹਦੇ ਕੋਲ ਆਪਣੇ ਪਿਓ ਦੀਆਂ ਦਵਾਈਆਂ ਵੀ ਤੇ ਨੇ, ਬਿਮਾਰ ਪਿਓ ਨੂੰ ਸਮੇਂ ਸਿਰ ਜਾ ਕੇ ਦਵਾਈਆਂ ਦੇਣੀਆਂ, ਲੇਟ ਨਾ ਹੋ ਜਾ। ਫਿਰ ਸੋਚਦੀ ਹੈ ਕੋਈ ਪੈਸੇ ਨਾ ਖੋਣ ਪੈ ਜੇ। ਕੁੱਟੀ ਮੁੱਠੀ ਬਾਰੇ ਵਿਚਾਰ ਆਉਂਦਾ ਤਾਂ ਮਨ ਹੀ ਮਨ ਸੋਚਦੀ ਹੈ ਕਿਰਾਏ ਜੋਗੇ ਬਸ ਪੈਸੇ ਨੇ, ਮੇਰੇ ਕੋਲੋਂ ਕੋਈ ਕੀ ਖੋਲੂ। ਪਰ ਫਿਰ ਸੋਚਦੀ ਹੈ ਜੇ ਵੀ ਖੋਲੇ ਤਾਂ ਘਰ ਕਿੱਦਾਂ ਜਾਊ, ਕਿਉਂਕਿ ਦਿਨ ਢਲਦਾ ਜਾ ਰਿਹਾ। ਇੱਕ ਬੱਸ ਆਈ ਵੀ ਪਰ ਉਹ ਹੋਰ ਪਿੰਡ ਨੂੰ ਜਾਣ ਵਾਲੀ ਸੀ। ਨੇੜੇ ਹੋ ਕੇ ਕਨੈਕਟਰ ਕਹਿਣ ਲੱਗਾ ਬੱਸ ਦਾ ਇੰਤਜ਼ਾਰ ਕਰ ਦਿਓ, ਉਹ ਫਲਾਂ ਫਲਾਂ ਰੂਟ ਵਾਲੀ ਬੱਸ ਅੱਜ ਨਹੀਂ ਆਉਣੀ, ਅਸੀਂ ਵਰਕਸ਼ਾਪ ਤੋਂ ਹੀ ਆਏ ਹਾਂ। ਭੈਣੇ ਉਹ ਬੱਸ ਮੁਰੰਮਤ ਦੇ ਲਈ ਗਈ ਹੈ। ਇੰਨਾ ਕਹਿ ਕੇ ਸੀਟੀ ਮਾਰੀ ਤੇ ਚੱਲਦੇ ਬਣੇ। ਪਰ ਧੀ ਧਿਆਣੀ ਦੀ ਚਿੰਤਾ ਹੋਰ ਵੀ ਵੱਧ ਗਈ। ਹੁਣ ਪੈਸਿਆਂ ਦੀ ਚਿੰਤਾ ਘੱਟ ਸੀ,

ਅੱਜ ਇਹ ਕੈਸੀ ਬੇਦ ਬਣੀ ਹੈ। ਇਸ ਡਰ ਦਾ ਝਲਕਾਰਾ ਉਹਦੇ ਚਿਹਰੇ ਤੋਂ ਸਾਫ਼ ਝਲਕਦਾ ਸੀ। ਉਸ ਡਰ ਨੂੰ ਲੁਕਾਉਣ ਦੇ ਲਈ ਆਪ ਹੀ ਵਿੱਚ ਵਿੱਚ ਮਿੰਨਾ ਮਿੰਨਾ ਮੁਸਕਾ ਪੈਂਦੀ, ਨਾ ਕੋਈ ਵੇਖਣ ਵਾਲਾ ਨਾ ਕੋਈ ਦੱਸਣ ਵਾਲਾ। ਕੱਲੀ ਮੁਟਿਆਰ ਕੁੜੀ ਨੂੰ ਵੇਖ ਕੇ ਕੋਲੋਂ ਲੰਘਣ ਵਾਲੇ ਕੁਛ ਮੁੰਡਿਆਂ ਨੇ ਟੇਢੀਆਂ ਨਜ਼ਰਾਂ ਦੇ ਨਾਲ ਵੇਖਿਆ। ਇੱਕ ਇੱਜ਼ਤ ਵਾਲੀ ਧੀ ਨੂੰ ਝੱਟ ਪਤਾ ਲੱਗ ਜਾਂਦਾ ਕਿੰਨੇ ਮੈਲੀਆਂ ਨਜ਼ਰਾਂ ਮਾਰੀਆਂ ਨੇ। ਇੱਕ ਦੂਸਰੇ ਦੇ ਨਾਲ ਨਜ਼ਰਾਂ ਮਿਲਾ ਉਹ ਮਨ ਹੀ ਮਨ ਵਿਉਤਾਂ ਘੜਨ ਲੱਗ ਪਈ। ਆਪਣੇ ਅੰਦਰਲੇ ਡਰ ਦੇ ਚੋਬਰਾਂ ਦੀ ਮੈਲੀ ਤੱਕਣੀ, ਇਹ ਦੋਵੇਂ ਚੀਜ਼ਾਂ ਉਹਨੂੰ ਖਬਰਦਾਰ ਕਰ ਰਹੀਆਂ ਸੀ। ਮਨ ਦੇ ਵਿੱਚ ਆਇਆ ਜਦੋਂ ਉਹਨੇ 8ਵੀਂ 9ਵੀਂ ਜਮਾਤ ਦੇ ਵਿੱਚ ਇੱਕ ਨਾਟਕ ਵੇਖਿਆ ਸੀ। ਉਸ ਇਕਾਂਗੀ ਦੇ ਵਿੱਚ ਇੱਕ ਦ੍ਰਿਸ਼ ਸੀ, ਇਸੇ ਤਰ੍ਹਾਂ ਦਾ ਸ਼ਾਮ ਦਾ ਵੇਲਾ, ਇਸੇ ਤਰ੍ਹਾਂ ਇੱਕ ਬੱਸ ਅੱਡੇ ਦੇ ਉੱਤੇ ਕੁੜੀ, ਉਹ ਇਕੱਲੀ ਕੁੜੀ ਛੇੜਨ ਵਾਲੇ ਲਫੰਗੇ, ਤੇ ਉਸਦੇ ਇੱਕੋ ਸ਼ਬਦ ਨੇ ਉਹਨਾਂ ਲਫੰਗਿਆਂ ਨੂੰ ਉੱਥੋਂ ਭਜਾ ਦਿੱਤਾ ਸੀ। ਉਹਨੂੰ ਅੱਜ ਵੀ ਯਾਦ ਹੈ, ਉਹ ਇਕਾਂਗੀ ਏਡਜ਼ ਬਿਮਾਰੀ ਦੀ ਜਾਗਰੂਕਤਾ ਦੇ ਲਈ ਖੇਡੀ ਗਈ ਸੀ, ਦੂਰ ਦਰੇਡੇ ਤੱਕ ਚਰਚੇ ਹੋਏ ਸੀ। ਉਸ ਕੁੜੀ ਦਾ ਇੰਨਾ ਹੀ ਕਹਿਣਾ ਸੀ ਕਿ ਮੈਂ ਏਡਜ਼ ਪੀੜਤ ਹਾਂ। ਬਸ ਫਿਰ ਕੀ ਸੀ, ਬਿੰਦ ਨਹੀਂ ਲੱਗੀ ਉਹਨਾਂ ਦੇ ਰਫੂ ਚੱਕਰ ਹੁੰਦਿਆਂ। ਕੁੜੀ ਨੇ ਆਪਣੀ ਬੁੱਧੀ ਦਾ ਇਸਤੇਮਾਲ ਕੀਤਾ ਤਾਂ ਕਹਿਣ ਲੱਗੀ, ਵੇ ਵੀਰੋ ਮੈਂ ਕਰੋਨਾ ਟੈਸਟ ਕਰਵਾ ਕੇ ਆਈ ਹਾਂ, ਤੁਸੀਂ ਹੋਰ ਲਾਗੇ ਨਾ ਆਇਓ, ਬੜੀ ਨਾ ਮੁਰਾਦ ਬਿਮਾਰੀ ਹੈ। ਬਸ ਆ ਕੁਛ ਦਵਾਈਆਂ ਤੇ ਕਰੋਨੇ ਦੀ ਰਿਪੋਰਟ ਫੜ ਕੇ ਬੈਠੀ ਹਾਂ, ਇਸੇ ਚੱਕਰ 'ਚ ਹੀ ਅੱਜ ਲੇਟ ਹੋ ਗਈ। ਵੈਸੇ ਬੱਸ ਕਦੋਂ ਕਾਉਣੀ ਆ? ਅੰਦਰੋਂ ਵੱਡਾ ਹੌਸਲਾ ਜਿਤਾ ਕੇ ਉਹਨੇ ਸਭ ਕਿਹਾ ਸੀ। ਬੱਸ ਤਾਂ ਕੀ ਦੱਸਣੀ ਸੀ, ਉਹ ਆਪ ਵੀ ਨਹੀਂ ਲੱਭੇ, ਆਉ ਗਏ ਤੇ ਆਉ ਗਏ। ਪਰ ਹੁਣ ਉਹਦਾ ਆਪਣੇ ਆਪ ਦੇ ਉੱਤੇ ਵਿਸ਼ਵਾਸ ਹੋਰ ਵੱਧ ਗਿਆ ਸੀ, ਪਤਾ ਨਹੀਂ ਕਿਉਂ। ਇਸ ਗੱਲ ਤੋਂ ਬਾਅਦ ਉਹ ਆਪਣੇ ਆਪ ਨੂੰ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਰਹੀ ਸੀ, ਜਿੱਦਾਂ ਉਹ ਆਪਣੀ ਰਾਖੀ ਆਪ ਕਰ ਸਕਦੀ ਹੈ। ਹੁਣ ਉਹ ਬੇਖੌਫ ਸੀ, ਹੁਣ ਉਹਨੂੰ ਪਤਾ ਨਹੀਂ ਕਿਉਂ ਘਰ ਪਹੁੰਚਣ ਦਾ ਡਰ ਵੀ ਨਹੀਂ ਸੀ ਸਤਾ ਰਿਹਾ। ਕਹਿੰਦੇ ਨੇ ਜਦੋਂ ਆਪਾਂ ਕਿਸੇ ਇੱਕ ਡਰ ਦੇ ਉੱਤੇ ਕਾਬੂ ਪਾ ਲੈਂਦੇ ਹਾਂ ਤੇ ਫਿਰ ਬਾਕੀ ਡਰ ਵੀ ਬੌਣੇ ਲੱਗਣ ਲੱਗ ਪੈਂਦੇ, ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ। ਉਹਨੂੰ ਲੱਗਦਾ ਸੀ ਜੇ ਮੈਂ ਇਹ ਕਰ ਸਕਦੀ ਹਾਂ ਤੇ ਹੁਣ ਮੈਂ ਕੋਈ ਵੀ ਹੀਲਾ ਕਰ ਲੂੰ। ਜਦੋਂ ਡਰ ਪਾਸੇ ਨਿਕਲਿਆ ਤਾਂ ਉਹਨੂੰ ਵਿਸ਼ਵਾਸ ਵੀ ਆ ਗਿਆ, ਯਕੀਨ ਹੋ ਗਿਆ ਕਿ ਹੁਣ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਾਊਗਾ। ਉਹ ਬੈਠਾ ਨਾ ਨੀਲੀ ਛੱਤ ਵਾਲਾ, ਇਹ ਕਹਾਣੀ ਲਿਖੀ ਸੀ ਰਣਜੀਤ ਆਜ਼ਾਦ ਕਾਂਜਲਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਇਹ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਦੇ ਅਨੇਕਾਂ ਹੀ ਮਨੋਰਥ ਹੋ ਸਕਦੇ ਨੇ, ਕਹਾਣੀ ਸੁਣ ਕੇ ਸਮਝਣ ਵਾਲਾ ਅਨੇਕਾਂ ਹੀ ਤਰ੍ਹਾਂ ਦੀ ਉਹਦੇ ਤੋਂ ਸਿੱਖਿਆ ਲੈ ਸਕਦਾ। ਵੇਖਿਆ ਜਾਵੇ ਤਾਂ ਅੱਜ ਵੀ ਧੀਆਂ ਦੇ ਲਈ ਬੜੇ ਪਹਾੜ ਨੇ। ਇਸ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈਣਾ ਉਨਾ ਆਸਾਨ ਨਹੀਂ ਜਿੰਨਾ ਆਪਾਂ ਮਹਿਲਾਂ ਦੇ ਵਿੱਚ ਬਹਿ ਕੇ ਸੋਚਦੇ ਹਾਂ। ਅੱਜ ਵੀ ਬੜੇ

ਬੜੇ ਲੋਕ ਨੇ ਜਿਨ੍ਹਾਂ ਦੀਆਂ ਮੈਲੀਆਂ ਨਜ਼ਰਾਂ ਸੜਕਾਂ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਧੀਆਂ ਭੈਣਾਂ ਦੇ ਲਈ ਹਮੇਸ਼ਾ ਮੈਲੀਆਂ ਹੀ ਰਹਿੰਦੀਆਂ ਨੇ ਅਤੇ ਬੜੀਆਂ ਧੀਆਂ ਨੇ ਅੱਜ ਵੀ ਜਿਨ੍ਹਾਂ ਦੇ ਲਈ ਉਹਨਾਂ ਦੀ ਇੱਜ਼ਤ ਆਬਰੂ ਸਭ ਤੋਂ ਵੱਡਾ ਗਹਿਣਾ।

ਇਹ ਚੈਲੇਂਜ ਮੋਢਕ ਟੀਮ ਤੋਂ ਸ਼ਾਇਦ ਧੀ ਦੇ ਲਈ ਬਣਿਆ ਰਹੂਗਾ, ਅੱਜ ਵੀ ਬਣਿਆ। ਵੇਖਣ ਵਾਲੀ ਚੀਜ਼ ਇਹ ਆ ਕਿ ਆਪਾਂ ਉਹਨਾਂ ਦੇ ਵਿੱਚ ਉਹ ਜਜ਼ਬਾ ਕਿੱਦਾਂ ਭਰਨਾ, ਉਹ ਵਿਸ਼ਵਾਸ, ਉਹ ਯਕੀਨ ਕਿੱਦਾਂ ਭਰਨਾ। ਹਾਲਾਤ ਉਹੀ ਰਹਿੰਦੇ ਨੇ ਹਮੇਸ਼ਾ, ਅਸੀਂ ਬੰਦੇ ਤਿਆਰ ਕਰਨੇ ਲੜਨ ਵਾਲੇ, ਜਿਹੜੇ ਉਹਨਾਂ ਹਾਲਾਤਾਂ ਦੇ ਨਾਲ ਲੜ ਸਕਣ। ਉਦਾਂ ਦੀ ਪਰਵਰਿਸ਼ ਧੀਆਂ ਪੁੱਤਾਂ ਦੀ ਜਿਹੜੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਡੋਲਣ ਨਾ, ਉਹਨਾਂ ਦੀ ਪਰਵਰਿਸ਼ ਦੇ ਵਿੱਚ ਕੁਛ ਚੰਗਾ ਵੇਖਣਾ, ਦੱਸਣਾ, ਸਮਝਾਉਣਾ, ਉਹ ਸ਼ਾਮਿਲ ਕੀਤਾ ਜਾਵੇ। ਕੋਈ ਪਤਾ ਨਹੀਂ ਕਿੱਥੇ ਕਿਹੜਾ ਵੇਖਿਆ ਡਰਾਮਾ, ਕਿੱਥੇ ਕਿਹੜਾ ਸੁਣਿਆ ਗਾਣਾ, ਕਿੱਥੇ ਕਿਹੜੀ ਦਿੱਤੇ ਸਿੱਖਿਆ ਕੰਮ ਆ ਜੇ। ਚੰਗੇ ਲੋਕਾਂ ਦੇ ਨਾਲ ਧੀਆਂ ਪੁੱਤਾਂ ਦਾ ਬਹਿਣ ਖਲੋਣ, ਅਤੇ ਉਹਨਾਂ ਚੰਗੇ ਲੋਕਾਂ ਦੀਆਂ ਕੁਛ ਗੱਲਾਂ, ਕੁਛ ਸ਼ਬਦ, ਪਤਾ ਨਹੀਂ ਜ਼ਿੰਦਗੀ 'ਚ ਕਿੱਥੇ ਜਾ ਕੇ ਕਿੱਦਾਂ ਉਹਨਾਂ ਦੇ ਕੰਮ ਆਉਣੀਆਂ। ਜਿੱਦਾਂ ਇਸ ਧੀ ਦੇ ਆ ਗਈ, ਇਹ ਸੁੱਤੇ ਸਿੱਧ ਦੀ ਪੜ੍ਹਾਈ ਬੜਾ ਕੁਛ ਸਿਖਾ ਕੇ ਜਾਂਦੀ ਬੰਦੇ ਨੂੰ। ਵੈਸੇ ਵੀ ਇਨਸਾਨ ਦਾ ਕਹਿੰਦੇ ਕਿ ਦਿਮਾਗ ਇੰਨਾ ਕੁ ਕੁਛ ਕਰ ਸਕਦਾ ਜਿਹੜਾ ਇਨਸਾਨ ਦੀ ਵੀ ਸੋਚ ਤੋਂ ਪਰੇ। ਸਮਾਂ ਆਉਣ ਦੇ ਉੱਤੇ ਉਹਨੇ ਆਪਣੇ ਸਬਕੌਂਸ਼ੀਅਸ ਦੇ ਵਿੱਚੋਂ ਕਿਹੜਾ ਫਾਰਮੂਲਾ ਕੱਢ ਲਿਆਉਣਾ, ਇਹ ਤਾਂ ਉਹਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ। ਇਸ ਕਰਕੇ ਵੱਧ ਤੋਂ ਵੱਧ ਚੰਗੇ ਲੋਕਾਂ ਦਾ ਸਾਥ ਸਾਡੀ ਔਲਾਦ ਨੂੰ ਮਿਲੇ, ਉਹ ਔਲਾਦ ਆਪਣੇ ਆਪ ਦੇ ਵਿੱਚ ਭਰੋਸਾ ਜਿਤਾਉਣ ਜੋਗੀ ਹੋ ਜੇ, ਖਾਸ ਤੌਰ ਦੇ ਉੱਤੇ ਧੀਆਂ। ਅਤੇ ਜੇ ਪੋਤੇ ਆ ਤੇ ਉਹਨੂੰ ਸਮਝ ਆ ਜੇ ਇੱਜ਼ਤ ਹੁੰਦੀ ਕੀ ਆ, ਇੱਕ ਕੁੜੀ ਦੇ ਮਨ ਦੇ ਵਿੱਚ ਚੱਲਦਾ ਕੀ ਆ। ਉਹ ਕਿਸੇ ਨੇ ਲਿਖਿਆ ਸੀ ਨਾ ਕਿ ਧੀ, ਕੋਈ ਧੀ ਆਪਣਾ ਦਿਲ ਫੁੱਲਣ ਦੇ ਉੱਤੇ ਆ ਜੇ ਤੇ ਤੁਹਾਨੂੰ ਪੂਰੇ ਬ੍ਰਹਿਮੰਡ ਦਾ ਚਾਨਣ ਕਰਾ ਦੇ, ਇੰਨਾ ਕੁਛ ਉਹ ਆਪਣੇ ਅੰਦਰ ਸਾਂਭੀ ਫਿਰਦੀ। ਸਾਨੂੰ ਲੱਗਦਾ ਇਹ ਬਹੁਤ ਬੋਲਦੀਆਂ, ਪਰ ਕਹਿੰਦੇ ਨੇ ਕਿ ਉਹ ਇੰਨਾ ਬੋਲ ਕੇ ਵੀ ਸਿਰਫ ਨਾ ਮਾਤਰ ਜਿਹਾ ਦੱਸ ਪਾਉਂਦੀਆਂ ਨੇ। ਬਹੁਤੀ ਵਾਰੀ ਤਾਂ ਉਹਨਾਂ ਨੂੰ ਵੀ ਚੇਤਾ ਭੁੱਲ ਜਾਂਦਾ ਉਹਨਾਂ ਦੇ ਅੰਦਰ ਕੀ ਦੱਬਿਆ ਰਹਿ ਗਿਆ। ਆਓ ਧੀਆਂ ਦਾ ਸਤਿਕਾਰ ਕਰੀਏ, ਧੀਆਂ ਦੇ ਨਾਲ ਨਾਲ ਆਪਣੇ ਪੁੱਤਾਂ ਦੀ ਵੀ ਇਹੋ ਜਿਹੀ ਪਰਵਰਿਸ਼ ਕਰੀਏ, ਅਤੇ ਆਪਣੇ ਅੰਦਰ ਵੀ ਇਹੋ ਜਿਹਾ ਵਿਚਾਰ, ਇਹੋ ਜਿਹਾ ਜਜ਼ਬਾ, ਇਹੋ ਜਿਹਾ ਕਿਰਦਾਰ ਲੈ ਕੇ ਆਈਏ ਕਿ ਸਾਡੇ ਆਸ ਪਾਸ ਧੀਆਂ ਸੁਰੱਖਿਅਤ ਮਹਿਸੂਸ ਕਰਨ। ਧੀ ਕਿਸੇ ਦੀ ਵੀ ਹੋਵੇ, ਸਿਆਣੇ ਕਹਿੰਦੇ ਨੇ ਧੀ ਸਾਰਿਆਂ ਦੀ ਸਾਂਝੀ, ਅਤੇ ਜੇਕਰ ਤੁਹਾਡੇ ਲਾਗੇ ਕੋਈ ਧੀ ਸੁਰੱਖਿਅਤ ਮਹਿਸੂਸ ਕਰਦੀ ਹੈ, ਤੁਹਾਡੇ ਕੋਲ ਆ ਕੇ ਟਾਈਮ ਪੁੱਛ ਲੈਂਦੀ ਹੈ, ਵੇਲੇ ਕੁ ਵੇਲੇ ਕਿਤੇ ਆ ਕੇ ਤੁਹਾਡੇ ਕੋਲੋਂ ਲਿਫਟ ਮੰਗ ਲੈਂਦੀ ਹੈ, ਕੋਈ ਮਦਦ ਮੰਗ ਲੈਂਦੀ ਹੈ, ਇਹਦਾ ਮਤਲਬ ਕਿ ਤੁਸੀਂ ਚੰਗੇ ਇਨਸਾਨ ਹੋ, ਤੁਹਾਡੇ ਮਾਂ ਪਿਓ ਨੇ ਤੁਹਾਨੂੰ ਚੰਗੀ ਪਰਵਰਿਸ਼ ਦਿੱਤੀ ਹੈ। ਅਤੇ ਜੇ ਉਹ ਤੁਹਾਨੂੰ ਵੇਖ ਕੇ ਕਿਤੇ ਕੰਨੀ ਕਤਰਾਉਂਦੀ ਆ, ਤਾਂ ਸਾਨੂੰ ਆਪਣੇ ਕਿਰਦਾਰ ਦੇ ਵਿੱਚ, ਆਪਣੇ ਹਾਵ ਭਾਵ ਦੇ ਵਿੱਚ, ਬੋਡੀ ਲੈਂਗੁਏਜ ਦੇ ਵਿੱਚ ਕੁਛ ਨਾ ਕੁਛ ਬਦਲਾਅ ਕਰ ਲੈਣਾ ਜ਼ਰੂਰੀ ਹੈ। ਇਹ ਵੀ ਇੱਕ ਤਪੱਸਿਆ, ਇਹ ਵੀ ਇੱਕ ਭਗਤੀ ਆ, ਕਹਿੰਦੇ ਨੇ ਇਹ ਵੀ ਇੱਕ ਸਵਰਗਾਂ ਨੂੰ ਜਾਣ ਦਾ ਰਾਹ ਆ। ਜੇ ਸਾਡੇ ਆਸ ਪਾਸ ਧੀਆਂ ਧਿਆਣੀਆਂ ਸੁਰੱਖਿਅਤ ਮਹਿਸੂਸ ਕਰਨ, ਤਾਂ ਜੋ ਤੁਹਾਡੇ ਮਨ ਨੂੰ ਸੁੱਤੇ ਸਿੱਧ ਇੱਕ ਤਸੱਲੀ ਮਿਲਣੀ ਆ, ਉਹ ਕਿਸੇ ਹੋਰ ਕੰਮ 'ਚ ਨਹੀਂ ਹੋ ਸਕਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਕਹਾਣੀ ਸੁਣਾਉਣ ਦੇ ਵਿੱਚ ਕੋਈ ਉਣਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮੁਆਫ਼ੀ, ਅੱਗੇ ਤੋਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤਰੀਕੇ ਦੇ ਨਾਲ ਕਹਿਣ ਕਰਨ ਦੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
3: Radio Haji.
2: Stay tuned.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ। ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਅਭੀ ਨਾ ਕਹਿਣਾ ਨਾ ਜੀ ਨਾ ਜੀ।
3: ਓਏ ਅਸੀਂ ਲਾਹੌਰੀਏ ਹੁੰਨੇ ਆ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਜਲਾਕ ਬੰਦੇ ਦੀ ਅਸੀਂ ਅੱਖ ਪੜ ਲੈਂਦੇ।

0: ਮੂੜ ਅੰਧ ਦੇ ਆਪੇ ਨਾਨਕ ਕਾਢ ਲਿਓ ਪ੍ਰਭ ਆਪੇ
1: ਆਦ ਅੰਤ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੇ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੇ ਦਰਗਹਿ ਮਾਨ ਤਿਸਹਿ ਬਸਾਰੇ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਤੋਏ ਗਰਤ ਪੀਰ ਪ੍ਰਸੰਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਓ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਿਰਲੇ ਤਾਂ ਮੂੜਾ ਕਹੋ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ
0: ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
0: ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
1: ਨਾਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪ ਰਹੋ ਤੈ ਅੰਧ ਅੰਧਾਰ
0: ਬਟਾਉ ਸਿਉ ਜੋ ਲਾਵੈ ਨੇਹ ਤਾਂ ਕੋ ਹਾਥ ਨਾ ਆਵੈ ਕਹੇ
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਮ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰੁਕ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਬੂਜੇ ਮਿਥਿਆ ਸਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਰ ਪ੍ਰਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਹ ਪਾਪ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਸ਼ਰ ਨਾਗਤੀ ਕਰ ਪ੍ਰਸਾਦ ਗੁਰਦੇਵ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਗ ਕਾ ਤਵਰ ਲੁਭਾਵੇ
1: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅੱਠ ਪਹਿਤਾ ਕਾ ਜਸ ਗਵੀ ਜੈ
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰਗਹਿ।

0: ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ।
1: ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿ ਤ ਮਨ ਸੁਖ ਪਾਵੇ ਹਰ ਹਰ ਜਸ ਕਹਿ।
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸਰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉ ਆਲਸ ਕੀ ਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਹਿ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤਿ ਸਹਿਤੇ ਆਈ।
0: ਸਹਿਤੇ ਆ ਜੋ ਇੱਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ।
1: ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ।
0: ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜਿਹ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜਿਹ ਪ੍ਰਸਾਦ ਸੁਣੈ ਕਰਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ।
1: ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ।
1: ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੋ ਸਹਿਜ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜਿਹ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।
0: ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ।
1: ਜਿਹ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜਿਹ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਈ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ।
0: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤ ਉੱਤਮ ਹੋਏ।
1: ਸਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਿਨ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ। 8-6 ਸਲੋਕ।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ।
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ।
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ।
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ।
1: ਸਾਧਕ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ।
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ।
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ।
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ।
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ।
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ।
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ।
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ।
1: ਸਾਧਕ ਸੰਗ ਨਹੀਂ ਘੁੰਮਦਾ ਸਾਧ ਸੰਗ ਜਾਣੇ ਪਰਮਾਨੰਦਾ।
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ।
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ।
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ।
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ।
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ।
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ।
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ।
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ।
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ।
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰ ਦੇਵਾ।
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅਮਰਤ ਗੁਣ ਗਾਇਨ।
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ।
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ।
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ।
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜ ਤਹਰ ਮੇਲਾ।
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਠਾ ਜਾਵੈ।
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ।
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ।
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ।
1: ਸਾਧਕ ਸੰਗ ਲਗੇ ਪ੍ਰਭ ਮਿਠਾ ਸਾਧੂ ਕੈ ਸੰਗ ਗੜਗੜ ਡੀਠਾ।
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ।
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ।
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ।
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ।
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ।
1: ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ।
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ। 8-7 ਸਲੋਕ।
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ।
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ।
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ।
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ।
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਓ।
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ।
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਤਰ ਉਪਰ ਆਕਾਸ਼।
0: ਬ੍ਰਹਮ ਗਿਆਨੀ ਕੈ ਮਿੱਤਰ ਸਤ ਸਤਿ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚਤੇ ਉਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੀ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਾਈ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਸਥੂਲ
0: ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਤ ਨਾਨਕ ਰਾਮਦਾਸ
1: ਪ੍ਰਭ ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨਾਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ भगत जना कै मन विश्राम अठ नौ श्लोक।
0: उस्तत करै अनेक जन अंत न पारा वार, नानक रचना प्रभ रची बहुविध अनक प्रकार। सतनाम श्री वाहिगुरु अष्टपदी।
1: कई कोट होए पुजारी, कई कोट आचार व्यवहारी।
0: कई कोट पै तीर्थ वासी, कई कोट मन परम हैदासी।
1: कई कोट वेद के श्रोते, कई कोट तपीसर होते।
0: कई कोट आत्म ध्यान धार है, कई कोट कब का विचार है।
1: कई कोट नपत नाम ते आवै, नानक करते का अंत न पावे।
0: कई कोट भय अभिमानी, कई कोट अंध ज्ञानी।
1: कई कोट कृपन कठोर, कई कोट अभिग आत्म निकोर।
0: कई कोट पर दर्ब कोहिर है, कई कोट पर दुख ना कर है।
1: कई कोट माया सुरमा है, कई कोट परदेश भरमा है।
0: जित जित लाभो तित तित लगना, नानक करते की जाने करता रचना।
1: कई कोट सिज्जती जोगी, कई कोट राजे रस भोगी।
0: कई कोट पंखी सरपो पाए, कई कोट पात्र बिरखन पजाए।
1: कई कोट पौन पानी बैसंतर, कई कोट देश भूमंडल।
0: कई कोट ससिर सूर नखत्र, कई कोट देव दान विंदर सिर छत्र।
1: सुमदरी अपने सूतार है, नानक जिस जिस पावै तिस तिस निस्तार है।
0: कई कोट राजस्ताम सातक, कई कोट वेद पुराण सिमर तर शास्त्र।
1: कई कोट किए रतन समुंद, कई कोट नाना प्रकार जंत।
0: कई कोट किए चिर जीवे, कई कोट गिरी मेर स्वर्ण थी।
1: कई कोट जंकिन प्रसाच, कई कोट भूत प्रे सुकर मिर्गा।
0: सब ते नेरा सब हूते दूर, नानक आप लिप्त रहा भरपूर।
1: कई कोट पाताल के वासी, कई कोट नर्क सुर्ग निवासी।
0: कई कोट जन्म जीवै मर है, कई कोट बहु जूनी फिर है।
1: कई कोट बैठती खाए, कई कोट खाले तक पाए।
0: कई कोट किए धनवंत, कई कोट माया मह चिंत।
1: जय जय भाणा तै तै राखे, नानक सब किश प्रभ के हाथे।
0: कई कोट भय बैरागी, राम नाम संगतिन लिव लागी।
1: कई कोट प्रभ को खोजनते, आत्म मैं पार ब्रह्म नहंते।
0: कई कोट दर्शन प्राप्य, आस तिन को मिल्यो प्रभ बिनास।
1: कई कोट मा गए सत्संग, पार ब्रह्म तिन लागा रंग।
0: जिनको है आप सो प्रसन्न, नानक ते जन सदा धन धन।
1: कई कोट खाणी अरखंड, कई कोट आकाश ब्रह्मंड।
0: कई कोट होए अवतार, कई जोत कीनो विस्तार।
1: कई बार पसरो पासार, सदा सदा एक एक अंकार।
0: कई कोट कीने बहु भात, प्रभ ते होए ब्रह्मा हे समात।
1: ताका अंत न जाने कोई, आपे आप नानक प्रभ सोए।
0: कई कोट पार ब्रह्म के दास, तिन होवत आत्म परगास।
1: कई कोट तत के बेते, सदा निहारे इको नेत्रे।
0: कई कोट नाम रस पीवै, अमर भय सद सद ही जीवै।
1: कई कोट नाम गुण गावै, आत्म रस सहि समावै।
0: अपने जन को सास सास समारे, नानक कोई परमेश्वर के प्यारे।
1: सुखमनि सुख अमृत प्रभ नाम, भगत जना कै मन विश्राम अठ दस श्लोक।
0: कारण कारण प्रभ एक है, दूसर नाही कोए। नानक तिस बलिहार नै, जल थल महियल सोए। सत नाम श्री वाहे गुरु अष्टपदी।
1: करन करावन करने जोग, जो तिस पावै सोई होग।
0: किन मैं थापो थाप नहारा, अंत नहीं किछ पारा वारा।
1: हुक्मै तार अतर रहावै, हुक्मै उपजै हुक्म समावै।
0: हुक्मै ऊंच नीच व्यवहार, हुक्मै अनक रंग प्रकार।
1: कर कर देखे अपनी वडियाई, नानक सब में रहा समाई।
0: प्रपावै मन नत पावै, प्रपावै ता पाथर त्रावै।
1: प्रपावै बिन सास तिराखै, प्रपावै ता हर गुण पाखै।
0: प्रपावै ता पथ तुधारै, आप करै आपन बीचारै।
1: दोहसरिया का स्वामी, खिलै विकसै अंतर जामी।
0: जो पावै सो कार करावै, नानक दृष्टि अवर न आवै।
1: कहो मानक ते क्या होयावै, जो तिस पावै सोई करावै।
0: इसका हाथ होए ता सब किछ ले, जो तिस पावै सोई करे।
1: अनजानत बिख्या मैं रचै, जे जानत आपन आप बचै।
0: भरमे भूला दह दिसतावै, निमुख माहे चार कुंट फिरावै।
1: कर कृपा जिस अपनी भगत दे, नानक ते जन नाम मिले।
0: खिन मह नीच कीट को राज, पार ब्रह्म गरीब निवाज।
1: जाका दिष्ट कछु न आवै, तिस तत्काल दस पलटावै।
0: जाको अपनी करै बख्शीस, ताका लेखा ना गने जगदीश।
1: जियो पिंड सब तिसकी रास, घट घट पूर्ण ब्रह्म प्रगास।
0: अपनी बनत आप बनाई, नानक जीवै देख बडाई।
1: इसका बल नाई इस हाथ, कर्म कराम सर्व को नाथ।
0: आज्ञाकारी बपरा जियो, जो तिस पावै सोई फुन थियो।
1: कबहु ऊंच नीच में बसै, कबहु शोक हर खरंग हसै।
0: कबहु निंद चिंद व्यवहार, कबहु ऊब काश पयाल।
1: कबहु बेता ब्रह्म विचार, नानक आ मिलावन हार।
0: कबहु नृत्य करै बहु भांत, कबहु सोए रहै दिन रात।
1: कबहु महाक्रोध विकराल, कबहु सर्व कियो त्रवाल।
0: कबहु होए बह बड़ राजा, कबहु पेखारी नीच का साजा।
1: कबहु अपकीर्त में आवै, कबहु भला भला कहावै।
0: ज्यों प्रभु राखै तिवहि रहै, गुर प्रसाद नानक सच कहै।
1: कबहु होए पंडित करे बख्यान, कबहु मोहन धारी लावै ध्यान।
0: कबहु तट तीर्थ स्नान, कबहु सिद्ध साधक मुख ज्ञान।
1: कबहु कीट हस पतंग होए जिया, अनक जोन भरमै भरमिया।
0: नाना रूप जो स्वांगी दिखावै, ज्यों प्रा पावै तिवै नचावै।
1: ज्यों तिस पावै सोई होए, नानक दूजा अवर न कोए।
0: कबहु साध संगत एहो पावै, उस स्थान ते बहुर न आवै।
1: अंतर होए ज्ञान प्रगास, उस स्थान का नहीं विनाश।
0: मंता नामर ते करंग, सदा विसै पार ब्रह्म कै संग।
1: ज्यों जल मैं जल आए खटाना, त्यों ज्योति संजोत समान।
0: मिट गए गमन पाए विश्राम, नानक प्रभ कै सद कुरबान।
1: सुखमनि सुख अमृत प्रभ नाम, भगत जना कै मन विश्राम अठ ग्यारह श्लोक।
0: सुखी बसै मसकीनिया, आप निवार तले। बड़े बड़े अहंकार ਪੁਕਾਰੀਆਂ ਨਾਨਕ ਗਰਬ ਗਲੇ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸ਼ਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀ ਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆਂ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਦਾ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦ ਕਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਹਮਿਤ
1: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸ ਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਧੀ ਸਭ ਜਾਨੂ ਦੇਵਨ ਕੋ ਏਕੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾ
0: ਤਿਸਕਾ ਹੁਕਮ ਬੂਡ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਏ
0: ਉਸਤਤ ਮਨ ਮਹਿ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਬਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੂ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂੰ ਸਰਬ ਰੋਗ ਤਿਉ ਹਰ ਜਨ ਨਹਿ ਤੂੰ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਈ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸ ਕਾ ਦੀ ਆਦਰਬੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਧਕਾਰ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿਤੋਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਨਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਯਾਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-15 ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤਿ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਾਨ ਕੀ ਤੂੰ ਪ੍ਰੀਤਿਆ ਪਰਾਗ
0: ਤਿਸਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਤਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਓ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
0: ਨਾਨਾ ਚਲਿਤ ਕਰੇ ਖਿਨਮਾਹੇ ਪੂਰਹਿਓ ਪੂਰਨ ਸਭ ਠਾਏ
1: ਨਾਨਾ ਵਿਦ ਕਰਬੰਤ ਬਣਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਇ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜੰਤ ਤਾਨੇ ਮਨ ਤਾ ਨਾਮੈ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੋ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਠ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਪਾਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਜਾਓ, ਤਿਸ ਕਹਿ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ,
0: ਸਿੱਖ ਕੀ ਗੁਰਦੁਰ ਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ,
1: ਸਤਿਗੁਰ ਸਿੱਖ ਕੈ ਬੰਧਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ,
0: ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ,
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ,
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ,
1: ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ,
0: ਮਨ ਵਿੱਚ ਐ ਸਤਿਗੁਰ ਕੈ ਪਾਸ, ਤੇ ਸੇਵਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ,
0: ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ,
1: ਬੀਸ ਵਿਸ ਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ, ਅਨਕ ਬਾਰ ਗੁਰ ਕੋ ਬਲ ਜਾਓ,
1: ਸਰਵਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਦਾਤਾ,
0: ਬ੍ਰਹਮ ਮੈਂ ਜਨ, ਜਨ ਮੈਂ ਪਾਰ, ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ,
1: ਸਹਿਰ ਸਿਆਨ ਪਲਿਆ ਨਾ ਜਾਈਐ, ਨਾਨਕ ਐਸਾ ਗੁਰੂ ਵਡਭਾਗੀ ਪਾਈਐ,
0: ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ,
1: ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੈ,
0: ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤੁਮ ਪਤੀਆਂ ਨੇ,
1: ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ,
0: ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਜੇ ਬਾਏ ਕੁਸਤਤ ਅਨੇਕ, ਸਤਪੁਰਖ ਪੂਰਨ ਬਬੇ,
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ,
0: ਅਨਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਮਰ ਹੈ,
1: ਸਦ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
0: ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ,
1: ਪੁਰਖਾ ਨਾਹੀ ਕਦੇ ਬਿਨਾਸ਼, ਜਾ ਕੇ ਮਨ ਪਟੇ ਗੁਣਤਾਸ,
0: ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕਉ ਦੇ,
1: ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ,
0: ਅੰਧਕਾਰ ਦੀਪਕ ਪਰਗਾਸੇ, ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ,
1: ਤਪਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ,
0: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ,
1: ਪਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ,
0: ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ,
1: ਚਿਤ ਪਾਈ ਚੁਕੇ ਭਉ ਗਵਨ, ਸੁਨ ਨਾਨਕ ਹਰ ਹਾਜਾ ਸਵਨ,
0: ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ,
1: ਆਪਣੇ ਚਿਤ ਪ੍ਰਭਾ ਬਨਾਏ, ਆਪਣੀ ਕੀਮਤ ਆਪੇ ਪਾਏ,
0: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ,
1: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਕੈ ਸੰਗ,
0: ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ,
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਅਠਾਰਾਂ ਸਲੋਕ,
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ,
0: ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਧਾਰ ਹੋ,
1: ਕਰਨ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ,
0: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ,
1: ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ,
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵ ਹੈ,
1: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ,
0: ਜੇ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ,
1: ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰ ਔਖ ਦਲਾਏ,
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗੈ ਪਰਵਾਨ,
1: ਮਨ ਪ੍ਰਬੋਧੋ ਹਰ ਕੈ ਨਾਏ, ਦਰਦ ਸਤਾਵਤ ਆਵੈ ਠਾਏ,
0: ਤਾਕੋ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ,
1: ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ,
0: ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ,
1: ਸਿਤ ਕਰ ਜਾਏ ਬਸੈ ਅਬਨਾਸੀ, ਕਹੋ ਨਾਨਕ ਕਾਟੀ ਜਮਫਾਸੀ,
0: ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ,
1: ਆਵਾ ਗੁਣ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ,
0: ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ,
1: ਅਨਕ ਪਾਵਨ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ,
0: ਹਰ ਕੀ ਭਗਤ ਕਰੂ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ,
1: ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ,
0: ਸੁੱਤ ਮੀਤ ਕੁਟਾਂਬਰ ਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ,
1: ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ,
0: ਅਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾ ਸਾਰੀ,
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ,
0: ਗੁਰ ਕੀ ਮਾਤੋਂ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ,
1: ਹਰ ਕੀ ਪਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ,
0: ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ,
1: ਆਪ ਜਪਹੋ ਅਵਰੈ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਓ,
0: ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ,
1: ਗੁਣ ਗਾਵਤ ਤ੍ਰੀ ਉਤਰ ਸਮੈਲ, ਬਿਨਸ ਜਾਏ ਹੋ ਮੈਂ ਵਿਖ ਫੈਲ,
0: ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾ ਸਰ ਨਾਮ ਸੰਭਾਲ,
1: ਛਾੜ ਸਿਆਨ ਸਗਲੀ ਮਨਾ, ਸਾਧ ਸੰਗ ਪਾਵੈ ਸਜਤਨਾ,
0: ਹਰ ਪੂੰਜੀ ਸੰਚ ਕਰੋ ਵਿਵਹਾਰ, ਈਹਾਂ ਸੁਖ ਦਰ ਗੈ ਜੈਕਾਰ,
1: ਸਰਮ ਨਿਰੰਤਰ ਏਕੋ ਦੇਖ, ਕਹੋ ਨਾਨਕ नानक जाकै मस्तक लेख
0: एको जापे को साला है एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आ पूर्ण पूर है ओ प्राव्याप
1: अनक विस्तार एक ते भय एक अराध पराचित गए
0: मंतन अंतर एक प्रभ राता गुर प्रसाद नानक एक जाता
1: सुखमणि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भक्ति लाए सत नाम श्री वाहे गुरु अष्टपति
1: जाच जन जाचे प्रभदान कर कृपा देवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल से लागे प्रीत भक्त करो प्रभ की नित नीत
1: एकोट एको आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: परे शरण आन सब त्याग अंतर प्रगास अंध निर्लाग
0: बडभागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवकीनो सदा निहाल
1: बंधन काट मुकुत जन भया जन्म मरण दुख परम गया
0: पिछपुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे की आ जानै
1: सो क्यों बिसरै जिन सब किछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काढ़ै जन्म जन्म का टूटा गाढ़ै
0: गुरपूरै ताते है बुझाया प्रभ अपना नानक जन त्याया
1: साजन संत करो हो काम आन त्याग जपो हर नाम
0: सिमर सिमर सिमर सुख पावो आप जपो अवरह नाम जपावो
1: पाए त्रिय संसार बिन प्रकृति तन हो सी चार
0: सर्व कल्याण सुख निद नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम रस चाओ मन तन अंतर एही सुआओ
1: नेत्रो पेक दरस सुख होए मन बिकसै साधु चरण तोए
0: भक्त जना कै मन तन रंग बिरला को पावे संग
1: एक बस्ती जे कर मया गुर प्रसाद नाम जप लया
0: ताकि उपमा कही न जाए नानक रहया सर्व समाए
1: प्रभ बख्शन दीन दयाल भगत विछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरु मंत
0: साध संग प्रभ देहो निवास सर्व सुख नानक प्रगास
1: मणि सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपति
1: जब अकार कुछ न दृष्टि तापा पुन तब कहते होता
0: जब तारी आपन सुन समाध तब बैर विरोध के संग कमात
1: जब इसका वर्ण चिन्ह जापत तब हर सो को किसे व्याप्त
0: जब आपन आप पार ब्रह्म तम हो कहां किस होवत परम
1: आपन खेले आवर्ती जा नानक करने हार न दूजा
0: जब होवत प्रभु केवल तानी तब बंद मुक्त कहो किसको गनी
1: जब एक हर गम अपार तब नरक सुरक को कौन अवतार
0: जब निर्गुण प्रभु सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुखे अपने आसन तै जन्म मरण को कहा विनाशन
0: जब पूर्ण करता प्रभु सोए तब जम की त्रास कहो किस होए
1: जब अवगत अगोचर प्रभ एका तब चित्रगुप्त किस पूछत लेखा
0: जब नाथ नरंजन अगोचर गादे तम कौन छुटे कौन बंधन बादे
1: आपन आप आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तोता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी जोत संग समावै तह किसे भूख कौन तृप्तावै
0: कर्ण करावन करने हार नानक करते का नाहि सुमार
1: जा अपनी सुवा अपन संग बनाई तब कौन माए बा मित्र सुत भाई
0: जह सर्व कला आपे परवीन तह वेद कतेव कहां कोचीन
1: जब अपने आप आप उड़तारै तो सगन अपसगन कहां बिचारै
0: जह अपन ऊंच अपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गज जानो आप
0: जह अछल अछेद अभेद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह अपन आप पतियारा तह कौन कथै गुण सुन न हारा
0: बहु बेअंत ऊंच ते ऊंचा नानक आपस को आप है पहुंचा
1: जह आप रचियो परपंच आकार तेह गुण में की तीनों विस्तार।
0: पाप पुन तह भई कहावत को नरक को स्वर्ग बंशावत।
1: आल जाल माया जंजाल हो मैं मोह परम पैपार।
0: दुख सुख मान अपमान अनक प्रकार कियो बखियान।
1: आपन खेल आप कर देखै खेल संकोचै तो नानक एक है।
0: जह अवगत भक्त है आप जह पसरै पासार संत प्रताप।
1: तुहु पाका आपै धनी उनकी शोभा उन्हु बनी।
0: आप है कौत करै आनंद चोज आप है रस भोगन निर्जोग।
1: जिस भावै तुसि आपन ना लावै जिस भावै तुस खेल खिलावै।
0: बेशुमार अथा अगंत अतोलै ज्यों बुलावो त्यों नानक दास बोलै।
1: सुख मनी सुख अमृत पब नाम भगत जना कै मन विश्राम। अट इक्की श्लोक।
0: जी जंत के ठाकुरा आपे वर्तन हार। नानक एको पसरिया दूजा कह दृष्टार। सत नाम श्री वाहेगुरु अष्टपदी।
1: आप कथै आप सुनने हार आपे एक आप विस्तार।
0: जां तिस भावै तां सृष्टो पाए अपने भाणै लए समाए।
1: तुम ते पिन्ने किछ होए आपन सूत सब जगत परोए।
0: जाको प्रभ जियो आप बुझाए सच नाम सोई जन पाए।
1: सो समदर्शी तत् का बेता नानक सगल सिष्ट का जेता।
0: जी जंत्र सब ता कै हाथ दीन दयाल अनाथ को नाथ।
1: जिस राखै तिस कोए न मारै सो मुआ जिस मनो बिसारै।
0: तिस्ता जबर कहां को जाए सब सरे एक निरंजन राय।
1: जी की जुग जाकै सुभात अंतर बाहर जानो साथ।
0: गुण निदान बेअंत पार नानक दास दा बलिहार।
1: पूरन पूर रह दयाल सब ऊपर होवत कृपाल।
0: अपने करतब जाने आप अंतर जामी रहो ब्याप।
1: प्रत पालै जी अनुभव पात जो जो रचियो सुत सह त्यार।
0: जिस भावै तिस लय मिलाए भक्त करै हर के गुण गाए।
1: मन अंतर विश्वास कर मानिया करन हार नानक इक जानिया।
0: जान लागा हर एक नाए तिसकी आसन बिरथी जाए।
1: सेवो को सेवा बने आए हुक्म बूझ परम पद पाए।
0: इस ते ऊपर नहीं विचार जाकै मन बसिया निरंकार।
1: बंधन तोर पै निर्वैर अंदिन पूजै गुर के पैर।
0: यह लोक सुखिए पर लोक सुहेले नानक हर प्रभ आपह मेले।
1: साध संग मिल करो आनंद गुण गावो परमानंद।
0: राम नाम तत् करो विचार दुर्लभ देह का करो उदार।
1: अमृत वचन हर की गुण गाओ प्रांत नुनकाए हे सुआओ।
0: आठ पहर प्रापि खुह नीरा मिटै अज्ञान बिन सहंधीरा।
1: सुन उपदेश हृदय बसावो मन इच्छा नानक फल पावो।
0: हलत पलत दोय लिहो सवार राम नाम अंतर उरतार।
1: पूरे गुर की पूरी दिखिया जिस मन बसै ते साच परीखिया।
0: मन ता नाम जपो लिव लाए दुख दर्द मन ते पौ जाए।
1: सच व्यापार करो व्यापारी दरगै निभै खेप तुम्हारी।
0: टीका टीक रखो मन माही नानक बहुर न आवै जाहे।
1: इसते दूर कहा को जाए उबरे रखन हार ते आए।
0: निर्भउ जपै सगल भउ मिटै प्रभ कृपा ते प्राणी छुटै।
1: जिस प्रभ रखै तिस नाही दुख नाम जपत मन होवत सुख।
0: चिंता जाए मिटै अहंकार तिस जन को कोई न पहुंचन हार।
1: सिर उपर ठाडा गुरसूरा नानक ता कै कारज पूरा।
0: मत पूरी अमृत जाकी दृष्ट दर्शन पेख तु उदरत श्रिष्ट।
1: चरण कमल जाके अनूप सफल दर्शन सुंदर हर रूप।
0: धन सेवा सेवक परवान अंतर जामी पुरख प्रधान।
1: जिस मन बसे सोत निहाल ता कै निकट न आवत काल।
0: अमर भय अमरा पद पाया साध संग नानक हर त्याया।
1: सुख मनी सुख अमृत पब नाम भल जना कै मन विश्राम। अठ बाई श्लोक।
0: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहेगुरु अष्टपदी।
1: संत संग अंतर प्रभ डीठा नाम प्रभु का लागा मीठा।
0: सगल समिगरी एक स्कट माहे अनक रंग नाना दृष्टा हे।
1: नौनद अमृत प्रभ का नाम देही में इसका विश्राम।
0: सुन समाद अनहत है नाद कहन न जाई अचार्य विस्माद।
1: इन देखिया जिसे आप दिखाए नानक ते संसो जी पाए।
0: सो अंतर सो बाहर अनंत घट घट व्याप रहे आप भगवंत।
1: करण माहे आकाश पयाल सर्वलोक पूर्ण प्रतपाल।
0: बंतन पर्वत है पार ब्रह्म जैसी आज्ञा तैसा कर्म।
1: पौन पानी बैसंतर माहे चार कुंड दै दिसै समाहे।
0: जिसते भिन्न नहीं कोठाओ गुर प्रसाद नानक सुख पाओ।
1: वेद प्राण सिमरत मैं देख ससियर सूर नखत्र मैं एक।
0: वाणी प्रभु की सब को बोलै आप अडोल न कबहु डोलै।
1: सर्व करा कर खेलै खेल मोल न पाइए गुणे अमोल।
0: सर्व ज्योत मह जाकी जो धारहे ओ स्वामी ओत पोत।
1: गुर प्रसाद ब्रह्म का नाश नानक तिन मैं एहो विसास।
0: संत जना का पीखन सा ब्रह्म संत जना कै हृदय सब धर्म।
1: संत जना सुने सो बचन सर्व व्यापी राम संग रचन।
0: जिन जाता तिसकी एह रहत सत बचन साधु सब कहत।
1: जो जो होए सो इश्क माने करन करावन हर प्रभ जाने।
0: अंतर बसे बाहर पी ओही नानक दर्शन देख सा मोही।
1: आप सत किया सब सत तिस प्रभ ते सगली उत्पत।
0: तिस पावै ता करे विस्थार तिस पावै ता एकंकार।
1: अनक कला लखी न जाए जिस पावै तिस लय मिलाए।
0: कवन लिखत कवन कही है दूर आपे आप आप भरपूर।
1: अंतर गज से आप जनाए नानक तिस चन आप बुझाए।
0: सर्व भूत अवतारा सर्व नैन आपे खनहारा।
1: सगल समगरी जाका तना आपन जस आप ही सुना।
0: आवन जाने खेल बनाया आज्ञाकारी की नी माया।
1: सबके मदल पत्तो रहे जो कुछ कहना सो आपे कहे।
0: आ गया आवे आ गया जाए नानक जा पावे ता ले समाए।
1: इस ते होए सुनाही बुरा उरे कहो हो किने किछ करा
0: आप लाकर तू ततनी की आपे जाने अपने जी की
1: आप साज तारी सब साज ओत पोत आपन संग्राह
0: ताकि गत नित कही न जाए दूसर होए ता सो जी पाए
1: इसका किया सब परवान गुर प्रसाद नानक हो जान
0: जो जाने ते सदा सुख होए आप मिलाए लय प्रभु सोए
1: ओ धनवंत कुलवंत पतवंत जीवन मुक्त जिस हृदय भगवान
0: धन धन धन जन आया जिस प्रसाद सब जगत राया
1: जानावन कहे सुआओ जन कह संचित आवे ना
0: आप मुक्त मुक्त करे संसार नानक तिस जन को सदा नमस्कार
1: सुखमनी सुख अमृत पवना भगत जना के मन विश्राम अठ तेई श्लोक
0: पूरा प्रभ आराध्या पूरा जाका नाओ नानक पूरा पाया पूरे के गुण गाओ सत नाम श्री वाहेगुरु अष्टपदी
1: पूरे गुरु का सुन उपदेश पार ब्रह्म निकट कर पे
0: सा सा सिमरो गोबिंद मन अंतर की उतरे चिंद
1: आस नित्या गोतरंग संत जना की दूर मन मंग
0: आप छोड़ बेनती करहो साध संग अग्न सागर तरहो
1: हर तन के भर लिहो भंडार नानक गुरु पूरे नमस्कार
0: खेम कुशल सहज आनंद साध संग भज परमानंद
1: नरक निवार उधारो जियो गुण गोविंद अमृत रस पियो
0: चित चित वो नारायण एक एक रूप जाके रंग अनेक
1: गोपाल दमोदर दीन दयाल दुख पंजन पूरन कृपाल
0: सिमर सिमर नाम बारंबार नानक जी का यह आधार
1: उत्तम श्लोक साग के बचन अमोलिक लाल एह रतन
0: संत कमावत हो तो उधार आप तरह लोक कह निस्तार
1: सफल जीवन सफलता का संग जाके मन लागा हर रंग
0: जय जय शब्द अनाहद वाजय सुन सुन आनंद करे प्रभु गाजय
1: प्रगटे गोपाल महत के माथे नानक उदरे तिन कह साथे
0: शरण जोग सुन शरणी आए कर कृपा प्रभु आप मिलाए
1: मिट गए बैर पे सबरेन अमृत नाम साध संगलैन
0: सो प्रसन्न पए गुरुदेव पूर्ण हुई सेव की सेव
1: आल जंजाल विकार ते रहते राम नाम सुरस न कहते
0: कर प्रसाद दया प्रवतारी नानक निभी खेप हमारी
1: तब की उस्तत करो संत मीत सावधान एकागर चीत
0: सुखमनी सहज गोविंद गुण नाम जिस मन बस है सो होत निदान
1: सर्व इच्छा ताकि पूर्ण होए प्रधान पुरख प्रगट सब लोए
0: सब ते ऊच पाए स्थान बहर न होवे आवन जान
1: हर तन खाट चले जन सोए नानक जिसे प्राप्त होए
0: खेम शांत रिद नव निद बुद्ध ज्ञान सर्व तह सिद्ध
1: विद्या तप योग पव ध्यान ज्ञान श्रेष्ठ उत्तम स्नान
0: चार पदार्थ कमल प्रगा सब कै मद सगल ते उदास
1: सुंदर चित तत् का बीता समदर्शी एक दृष्टि
0: ते फल तिस जान कै मुख पाने गुरु नानक नाम बचन मन सुने
1: इहो निधान जपै मन कोए सब जुग मैता की गत होए
0: गुण गोबिंद नाम धुन बाणी सिमरत शास्त्र वेद बखाणी
1: सगल मतात केवल हर नाम गोविंद भक्त कै मन विश्राम
0: कोट अपराध साध संग मिटै संत कृपा ते जन ते छुटै
1: जा कै मस्तक क्रम प्रपाए साध शरण नानक ते आए
0: जिस मन बसै सुनै लाए प्री तिस जन आवै हर प्रभु चीत
1: मरणता का दुख निवारै दुलभ दे तत्काल उधारै
0: निर्मल शोभा अमृता की बानी एक नाम मन माहे समानी
1: दुख रोग बिन से बै परम साध नाम निर्मलता के करम
0: सब ते उच्चता की शोभा बनी नानक एह गुण नाम सुख मनी सब ते उच्चता की शोभा बनी नानक एह गुण नाम सुख मनी सुख मनी सुख अमृत प्रभ नाम पत जना कै मन विश्राम अठ चौबीस

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ಬಲ್ಲೆ ਫੂਫੂ ਨਹੀਂ ਹੁੰਦਾ ਨਾਲੇ ਦੇ ਭਲਾ
1: ਪਤਾ ਨਹੀਂ
0: ਵੇਖਣਾ ਹੈ ਭਲਾ ਇਹਦੇ ਨਾਲ ਫੂਫੂ ਅਟੈਚ ਹੁੰਦਾ ਕਿ ਨਹੀਂ ਭਲਾ ਕਿਤੇ
1: ਠੀਕ ਆ
0: ਹੈ
1: ਠੀਕ ਆ
0: ਇਸ ਫੂਫੂ ਪਾਰਟ ਆਫ ਦਿਸ ਬੋਲੀ ਔਰ ਨਾਟ ਇਸ ਦਿਸ ਅ ਗੁੱਡ ਇੰਗਲਿਸ਼ ਔਰ ਨਾਟ ਇਸ ਦਿਸ ਅ ਗੁੱਡ ਇੰਗਲਿਸ਼ ਔਰ ਨਾਟ
1: ਯੈਸ
0: ਓਕੇ ਸੋ ਫੂਫੂ ਇਸ ਫੂਫੂ ਇਨ ਇੰਗਲਿਸ਼ ਟੂ
1: ਨੋ
0: ਹਾਂ
1: Nahi.
0: So what is a fufu in English?
1: I don't know.
0: Uncle. Fufu call uncle.
1: Is the fufad dikhar de hai.
0: Te oh hi hunda jinu fufu fufu karde rinde. Thank you Manan. ਤੁਹਾਡਾ ਦਿਨ ਵਧੀਆ ਵਧੀਆ
1: ਰਹੇ। ਮੈਂ ਵੀ ਗੱਲ ਕਰ ਲਵਾਂ।
0: ਹਾਂਜੀ ਕਰਾਓ ਫਿਰ।
1: ਸਤਿ ਸ੍ਰੀ ਅਕਾਲ ਅੰਕਲ ਜੀ ਨਰੇ ਕੋਈ ਵੀ ਨਹੀਂ ਜੀ।
0: ਓ ਸਤਿ ਸ੍ਰੀ ਅਕਾਲ ਫਤਿਹ। ਅੱਜ ਤੂੰ ਆਏ ਨਾ ਹੀ ਯਾਰ ਮੇਰੇ ਨਾਲ।
1: ਨਹੀਂ ਨਹੀਂ
0: ਹੋ ਰਹੀ। ਓ ਯਾਰ ਤੂੰ ਬੰਦਾ ਬੜਾ ਖਰਾਬ ਹੈ। ਤੂੰ ਨਹੀਂ ਸਾਥ ਦਿੰਦਾ ਭਰਾ। ਤੂੰ ਨਹੀਂ ਭਰਾ ਸਾਥ ਦਿੰਦਾ। ਤੁਰੇ ਫਿਰੋ ਤੇਰਾ ਗੱਲਾਂ ਕਰਨ ਨੂੰ ਜੀ ਕਰਦਾ ਕਿੰਨੀਆਂ ਲੈ ਗੁੱਡ ਫਿਰ ਤੇ ਫਤਿਹ ਰੇਡੀਓ ਵਾਲਾ ਬਣੂਗਾ ਕੇ ਖੇਡੀ ਜਾਈਦੀ ਆ।
1: ਚੱਲ ਮੈਂ ਰੇਡੀਓ ਵਾਲਾ ਵੀ ਬਣ ਜੂ ਦੋਨੋਂ ਹੀ ਬਣ ਜੂ।

0: ਫਿਰ ਵੀ ਚਾਨਣ ਦਿੰਦਾ।
1: ਇਹ ਕਿਹੜੀ ਗੱਲ ਹੋਈ, ਇਹ ਗਲਤ ਹੈ ਬੁਝਾਰਤ ਭਰਾ।
0: ਨਹੀਂ ਸਹੀ
1: ਉਹ ਨਹੀਂ ਯਾਰ, ਇਹ ਫਿਰ ਫੋਨ ਹੋ ਸਕਦਾ, ਫੋਨ ਕਾਲਾ ਹੁੰਦਾ ਜਦੋਂ ਆਪਾਂ ਸੁੱਚ ਦੱਬਦੇ ਤੇ ਉਹ ਚਾਨਣ ਦੇਣ ਲੱਗ ਪੈਂਦਾ।
0: ਹਾਂ
1: ਨਹੀਂ
0: ਦੱਸਾਂ।
1: ਮੈਂ ਕਹਿ ਨੀ ਲੱਗਾ ਸੀ ਯਾਰ, ਤੁਸੀਂ ਮੈਨੂੰ ਮੌਕਾ ਨੀ ਦਿੱਤਾ। ਮੈਂ ਵੇਖਾਂ ਭਲਾ ਕੋਈ ਆਂਟੀ ਨੇ ਫਾਈਨ ਫੂਨ ਕਿਸੇ ਨੇ ਪਵਾਇਆ ਹੋਵੇ। ਹੈਂ ਵੇਖ ਲਈਏ, ਨਹੀਂ ਅੱਜ ਨੀ, ਅੱਜ ਨੀ ਕੋ ਆਂਟੀ, ਅੱਜ ਨੀ ਕੋ ਆਂਟੀ ਟੱਕਰੀ। ਹੈਂ ਇਹ ਔਖਾ ਹੀ ਜ਼ਿਆਦਾ ਨਾ, ਇਹ ਆਂਟੀਆਂ ਦੀ ਸਮਝ ਚ ਨਹੀਂ ਆਉਣਾ। ਹਾਂ ਇਹ ਕੋ ਤੰਦੂਰ ਵਾਲਾ ਬੰਦਾ ਹੀ ਬੁੱਝ ਸਕਦਾ ਹੈ ਨਾ।
0: ਬਾਏ
1: ਬਾਏ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਅਰਨਵ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਤੇ ਬਾਕੀਆਂ ਦੇ ਅੱਗੇ ਬੇਨਤੀ ਆ ਭਾਈ, ਥੋੜੀਆਂ ਲਾਈਨਾਂ ਵਿਹਲੀਆਂ ਹੋ ਲੈਣ ਦਿਓ ਤੇ ਫਿਰ ਕਰ ਲਿਓ। ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਹੈ?
0: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
0: ਵਧੀਆ, ਤੁਹਾਡਾ ਕੀ ਹਾਲ ਆ?
1: ਬਹੁਤ ਵਧੀਆ, ਤੁਸੀਂ ਸੁਣਾਓ ਕੀ ਕਰਦੇ ਹੋ?
0: ਕੁਛ ਨੀ, ਰੈਡੀ ਹੋ ਕੇ ਬੈਠਾ।
1: ਅੱਛਾ, ਵੇਲੇ ਸਿਰ ਹੀ?
0: ਹਾਂਜੀ।
1: ਇੰਨੀ ਪਹਿਲਾਂ ਰੈਡੀ ਹੋ ਜਾਂਦੇ?
0: ਹਾਂਜੀ।
1: ਫਿਰ ਕੀ ਕਰਦੇ ਹੁੰਦੇ ਜਦੋਂ ਪਹਿਲਾਂ ਰੈਡੀ ਹੋ ਜਾਂਦੇ?
0: ਫਿਰ ਤੇ ਮੈਂ ਪਹਿਲਾਂ ਪਾਣੀ ਪਾ ਲੈਂਦਾ ਬੈਗ ਚ, ਫਿਰ ਹੈਲਪ ਕਰਾ ਲੈਂਦਾ ਮੰਮਾ ਲਈ ਲੰਚ ਬਣਾਉਣ ਲਈ।
1: ਅੱਛਾ, ਤੇ ਜਿਹੜਾ ਫੋਨ ਵੇਂਦੇ ਜੇ ਉਹ? ਹਾਂ ਹਾਂ
0: ਨਹੀਂ
1: ਐ ਐ ਕਿ ਟੀਵੀ
0: ਨਹੀਂ,
1: ਕੁਛ ਤੇ ਕਰਦਾ ਹੁੰਦਾ ਰਹਿਣਾ।
0: ਫੋਨ ਤੇ ਵੇਖਣਾ ਪੈਂਦਾ ਕਿਉਂਕਿ ਰੇਡੀਓ ਚਲਾਉਣਾ ਹੁੰਦਾ।
1: ਹਾਂ ਨਹੀਂ, ਉਹ ਤੋਂ ਇਲਾਵਾ ਹੋਰ ਕੁਛ
0: ਨਹੀਂ?
1: ਹੋਰ ਕੁਛ ਨਹੀਂ ਕਰਦਾ?
0: ਨਹੀਂ।
1: ਵੈਰੀ ਗੁੱਡ, ਕੀ ਸੁਣਾਓਗੇ ਫਿਰ?
0: ਅੱਜ ਸੁਣਾਉਂਗੇ ਇੱਕ ਬੁਝਾਰਤ।
1: ਹਾਂਜੀ।
0: ਹਰੀਆਂ ਕੰਧਾਂ ਲਾਲ ਦਰਵਾਜ਼ੇ ਵਿੱਚ ਬੈਠੇ ਕਾਲੇ ਬਾਬੇ।
1: ਹਰੀਆਂ ਕੰਧਾਂ ਲਾਲ ਦਰਵਾਜ਼ੇ
0: ਵਿੱਚ ਬੈਠੇ ਕਾਲੇ ਬਾਬੇ।
1: ਵਿੱਚ ਬੈਠੇ ਕਾਲੇ ਬਾਬੇ, ਯਾਰ ਇਹ ਕੀ ਆ? ਹਰੀਆਂ ਕੰਧਾਂ ਤੇ ਲਾਲ ਦਰਵਾਜ਼ੇ, ਹੈ ਕੁਛ ਹਰਾ ਵਾ ਤੇ ਮਤਲਬ ਨਾਲ ਲਾਲ ਦਰਵਾਜ਼ੇ ਆ, ਹੈ ਤੇ ਨਾਲ ਕਾਲੇ ਬਾਬੇ। ਇਹ ਦਵਾਣਾ ਨੀ? ਦਵਾਣਾ?
0: ਹਾਂਜੀ।
1: ਹੈਂ, ਵਾਹ, ਪਰ ਲਾਲ ਦਰਵਾਜ਼ੇ ਥੋੜੀ ਹੁੰਦੇ ਆ ਕੰਧਾਂ ਤੇ, ਉਹ ਤੇ
0: ਅੰਦਰੋਂ ਲਾਲ ਹੁੰਦੇ ਨਾ, ਅੰਦਰੋਂ ਲਾਲ।
1: ਓਕੇ ਓਕੇ, ਗੁੱਡ,
0: ਸੌਖਾ ਹੀ।
1: ਹਾਂ, ਲਾਲ ਅਲਮਾਰੀਆਂ ਕਹਿ ਸਕਦੇ ਹੈ ਨਾ, ਤੁਸੀਂ ਮੈਂ ਹਿਸਾਬ ਲਾਇਆ ਦਵਾਣੇ ਵਾਲੇ ਬੜੇ ਤੁਸੀਂ ਅਰਨਵ ਲਿਆਉਂਦੇ, ਤੁਸੀਂ ਬਦਲ ਬਦਲ ਕੇ ਬੁਝਾਰਤਾ। ਦਵਾਣਾ ਤੁਹਾਡਾ ਫੇਵਰੇਟ ਹੈ?
0: ਹਾਂਜੀ।
1: ਤਾਂਹੀਓ ਫਿਰ, ਤਾਂਹੀਓ ਫਿਰ ਮੈਂ ਅੱਗੇ ਵੀ ਵੇਖਿਆ ਇੱਕ ਦੋ ਵਾਰੀ ਤੁਸੀਂ ਦਵਾਣੇ ਵਾਲੀਆਂ ਅੱਗੇ ਵੀ ਲਿਆਏ। ਥੈਂਕ ਯੂ,
0: ਸਤਿ ਸ਼੍ਰੀ
1: ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਤੇਗ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ? ਤੇ ਉਸ ਤੋਂ ਬਾਅਦ
2: ਸਤਿ ਸ਼੍ਰੀ ਅਕਾਲ ਅੰਕਲ ਜੀ,
1: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੇਗ ਦਾ? ਕੀ ਕਰਦੀ ਸੀ ਤੇਗ? ਮੈਂ ਕਿਹਾ ਕੀ ਕਰਦੀ ਸੀ ਤੇਗ?
2: ਮੈਂ ਸੋਫੇ ਤੇ ਬੈਠੀ ਸੀ, ਮੰਮਾ ਰੈਡੀ ਹੁੰਦੀ ਆ।
1: ਅੱਛਾ, ਮੰਮਾ ਰੈਡੀ ਹੁੰਦੇ ਆ?
2: ਹੁੰਦੇ ਆ
1: ਹੈ ਨਾ। ਇੱਕ ਮਿੰਟ ਮੈਂ ਇੱਕ ਫੋਨ ਚੁੱਕ ਲਾਂ ਨਾ, ਯੁਵਰਾਜ ਬੜਾ ਕਾਲਾ ਪਿਆ ਰੇ, ਇਹ ਨਾ ਭੱਜ ਕੇ ਬਾਰੀ ਨੂੰ ਹੱਥ ਪਾ ਲੈਂਦਾ, ਸੱਟ ਨਾ ਲਵਾ ਲੈ ਕਿਤੇ, ਹੈ ਨਾ, ਇਹਨੂੰ ਮੈਂ ਬਾਈ ਲਵਾਂ ਪਹਿਲਾਂ? ਹਾਂ, ਉਹ ਮੈਂ ਤੁਹਾਨੂੰ ਤੁਹਾਡੀ ਇਜਾਜ਼ਤ ਲੈ ਕੇ ਹੀ ਪੁੱਤੂ ਆਫ ਕੀਤੀ ਸੀ, ਤੁਸੀਂ ਸੁਣਿਆ ਨੀ ਮੈਨੂੰ ਜਾਪਦਾ। ਮੈਂ ਤੇ ਰਿਕੁਐਸਟ ਕੀਤੀ ਸੀ ਵੀ ਮੈਂ ਥੋੜੀ ਜਿਹੀ ਆਫ ਕਰ ਲਾਂ, ਮੈਨੂੰ ਲੱਗਾ ਤੁਸੀਂ ਕਿਹਾ ਯੈਸ, ਪਰ ਤੁਸੀਂ ਸ਼ਾਇਦ ਕਿਹਾ ਵੀ ਨਹੀਂ, ਹੈ ਨਾ। ਅੱਛਾ, ਫੇਰ ਆਵਾਜ਼ ਆਫ ਹੋ ਗਈ, ਉਹ ਜਦੋਂ ਭੱਜ ਭੱਜ ਕੇ ਸਵਾਰੀਆਂ ਪਾਉਂਦੀਆਂ ਨਾ ਹੱਥ ਬਾਰੀ ਨੂੰ, ਤੇ ਫੇਰ ਆਫ ਹੋ ਜਾਂਦੀ ਆ। ਹੁਣ ਤੇ ਨੀ ਹੁੰਦੀ? ਲੈ ਫਿਰ ਹੁਣ ਆਪਾਂ ਚੜਾਉਣਾ ਹੀ ਨਹੀਂ ਫਿਰ ਕਿਸੇ ਨੂੰ। ਲੈ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਇੱਕ ਬੋਲੀ? ਹਾਂਜੀ।
2: ABC ਕਿੱਥੇ ਗਈ ਸੀ?

0: sull'alito che invece sette pesi. Ma immagini l'astmari, i ropisi, da rigide passa detta a spisi.
1: Ha ha ha ha ha. अच्छा बोली ही पोएम ही
0: पता नहीं
1: ओ जे ते बोली ही ते फिर आपा इहदे नाल फूफू ला देने आ ते जे पोएम ही ते फिर ते पोएम दे नाल की करीदा कुछ भी नहीं करीदा ना फिर ते पोएम ही है
0: हां जी
1: ते इहदे नाल फूफू ला दिए ते फिर बोली बन जूगी
0: हां जी
1: ठीक है ते अंबर भी आ गया अज
0: ਮੈਂ ਕੱਲੇ ਮੰਮਾ ਨੇ ਵੇਖਿਆ ਬੂਟੇ ਮੰਮਾ ਨੇ ਕੁਛ ਵੀ ਨਹੀਂ ਵੇਖਿਆ ਕੱਲੇ ਬੂਟੇ ਹੀ ਵੇਖੇ ਨੇ ਜਿਹੜੀ ਮੰਮਾ ਬੂਟਾ ਵੇਖਦੀ ਸੀ ਉਹ ਮਿਲ ਗਏ ਤੇ ਜਿਹੜੇ ਮੰਮਾ ਨੇ ਲੈਣੇ ਸੀ ਉਹ ਨਹੀਂ ਮਿਲੇ
1: ਉਹ ਨਹੀਂ ਮਿਲੇ
0: ਹਾਂਜੀ ਇੱਕ ਮੰਮਾ ਨੇ ਵੇਖੇ ਸੇ ਆਪਣਾ ਆਪਣੇ ਫਰੈਂਡ ਆਪਣਾ ਫਰੈਂਡ ਦੇ ਖੜੇ ਤੇ ਫਿਰ ਮੰਮਾ ਕਹਿੰਦੀ ਆ ਕਿੱਥੇ ਲੈ ਕੇ ਆਏ ਨੇ ਤੇ ਫਿਰ ਮੰਮੀ ਪੁੱਛਦੇ ਸੀ ਖੇਤੋਂ ਮੈਂ ਲਾ ਕੇ ਆ ਸਕਦੀ ਆ ਤੇ ਬਾਰਿੰਗਸ ਤੋਂ ਮਿਲੇ ਨੀ ਹੈਗੇ
1: ਓ ਫਿਰ ਦੁਬਾਰਾ ਜਾਣਾ ਪਊਗਾ ਹੈਨਾ
0: ਤੁਸੀਂ
1: ਹੈਲਪ ਕਰਾਉਂਦੇ ਹੁੰਦੇ ਹੋ ਓਕੇ ਕੀ ਕਰਦੇ ਹੁੰਦੇ ਹੋ ਪਾਣੀ ਪਾਉਂਦੇ ਹੁੰਦੇ ਹੋ
0: ਹਾਂਜੀ ਤੇ ਨਾਲੇ ਮੈਨੂੰ ਸਭ ਤੋਂ ਵੱਧ ਵਧੀਆ ਲੱਗਦੇ ਹੁੰਦੇ ਆ ਟੋਏ ਪੱਟ ਨੇ ਤੇ ਖਾ ਕੱਟਣਾ
1: ਓ ਵੈਰੀ ਨਾਈਸ ਤੁਸੀਂ ਤੇ
0: ਡੈਡੀ ਖਾ ਕੱਟਦੇ ਹੁੰਦੇ ਨੇ ਲੋਨ ਮੋਹਨ ਨਾਲ ਮੈਂ ਤਾਂ ਅੰਬਰ ਕੈਂਚੀ ਨਾਲ ਕੱਟਦੇ ਹੁੰਦੇ ਆ ਖਾ
1: ਗੁੱਡ ਤੁਸੀਂ ਤੇ ਬੜੇ ਬੀਬੇ ਪੋਤੇ ਹੋ ਤੇ ਤੁਸੀਂ ਅਲਾਹੀ ਨੂੰ ਨੇਲ ਕਟਰ ਦੇ ਦਿਆ ਕਰੋ ਉਹ ਨੇਲ ਕਟਰ ਨਾ ਕੱਟਿਆ ਕਰੂਗੀ ਚੁੰਡੀਆਂ ਨਾਲ ਕੱਟ ਸਕਦੀ ਹੈ ਨਾ
0: ਹਾਂਜੀ
1: ਗੁੱਡ ਗੁੱਡ ਗੁੱਡ ਫਿਰ ਤੇ ਤਿੰਨੋਂ ਭੈਣਾਂ ਬੜਾ ਕੰਮ ਕਰਾਉਂਦੀਆਂ ਤੁਸੀਂ
0: ਗੁੱਡ
1: ਯੁਵਰਾਜ ਆ ਤੇ ਯੁਵਰਾਜ ਤੋਂ ਬਾਅਦ ਫਿਰ ਅਸੀਸ ਕੌਰ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ ਹੈਲੋ ਚਲੋ ਅਸੀਸ ਕੌਰ ਜੇ ਤੁਸੀਂ ਰੈਡੀ ਹੋ ਤੇ ਤੁਸੀਂ ਸਤਿ ਸ਼੍ਰੀ ਅਕਾਲ
2: ਅੰਕਲ ਜੀ
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ
2: ਤੁਹਾਡਾ ਕੀ ਹਾਲ ਆ
1: ਹਾਂਜੀ ਸਾਡਾ ਵੀ ਠੀਕ ਆ ਭਾਈ ਬਿਲਕੁਲ ਵਧੀਆ ਤੁਸੀਂ ਦੱਸੋ ਕਿਦਾਂ ਕਿਵੇਂ ਗਿਆ ਵੀਕਐਂਡ ਤੁਹਾਡਾ
2: ਹੈਲੋ
1: ਹਾਂਜੀ ਹਾਂਜੀ
2: ਜਦੋਂ ਮੈਂ ਇੱਕ ਗੱਲ ਪੁੱਛਣੀ ਸੀ ਕਿਉਂਕਿ ਜਦੋਂ ਮੈਂ ਸਵੇਰੇ ਸਵੇਰੇ ਉੱਠ ਕੇ ਫੋਨ ਲਾਉਣਾ ਤੇ ਫਿਰ ਮੈਂ ਫੋਨ ਸਾਈਡ ਤੇ ਰੱਖ ਲੈਂਦਾ ਤੇ ਫਿਰ ਕੋਈ ਵੀ ਉਹਨੂੰ ਟੱਚ ਨਹੀਂ ਕਰਦਾ ਤੇ ਫਿਰ ਹਰ ਵਾਰੀ ਮੰਮਾ ਕੋਲ ਹੀ ਹੁੰਦਾ ਫੋਨ ਤੇ ਉਹ ਕੱਟ ਜਾਂਦਾ ਹਰ ਵਾਰੀ
1: ਹਾਂ ਪੁੱਤ ਮੈਂ ਇਹਦਾ ਆਨਸਰ ਨਹੀਂ ਮੈਂ ਦੇ ਸਕਦਾ
2: ਓਕੇ ਕਿਉਂਕਿ ਫਿਰ ਅੱਜ ਵੀ ਮੇਰੇ ਮੰਮਾ ਨੇ ਦੂਸਰੀ ਵਾਰੀ ਫੋਨ ਕੀਤਾ
1: हाँ नहीं ये तो तुहानू वर्कआउट करना पऊगा भी की हुंदा वा मेरी नॉलेज तो बाहर आया भी क्यों कट जांदा
2: हाँ जी
1: की सुनाओगे
2: एक चुटकुला
1: हाँ जी
2: एक बारी पति पत्नी गल्ला कर रहे होंदे ते फिर पति पत्नी ने कहंदी काश तू गुड़ होंदी कदे ता मिठा बोलदी ते फिर पत्नी पति नु कहंदी भी काश तुसी अदरक होंदे पर मैं फिर मैं थोनु कुटदी
1: हाय अच्छा अदरक नु कुटी दा
2: हैं जी
1: अदरक नु कुटी दा
2: हाँ जी
1: ओके ओके ओके चलो गुड है फिर
2: मेरी दीदी भी सुनाओ
1: हाँ जी
3: सस्रिकाल अंकल जी
1: सस्रिकाल यशिका की हाल है
3: मेरा ठीक है थोड़ा की हाल है
1: हाँ मेरा भी ठीक है पुतु थैंक यू जाना आज की नहीं फिर
3: हाँ जी आज जाना पर थोड़ा लेट जाना
1: ओके ओके चलो चलो जाना तो होया लेडी से ताड़ी सरदारी है
3: हाँ जी बिल्कुल आराम नाल जाएगा
1: हाँ
3: पर लेट होना पेंदा जो लेट जाइए फिर लेट होना पेंदा
1: तो युवराज फिर जेलस नहीं फील करता भी ये तो जदों मर्जी चल जाती दीदी जदों मर्जी नहीं जाती
3: जी
1: युवराज मैं कहा जेलस नहीं फील करता फिर दीदी तो वाव मर्जी ही ना जाती है हाँ
3: नहीं मैंने क्या सी मैं क्या मैं एक दिन साथ प्लान्स भी कितने जाना मैं क्या तो छुट्टी ले ला पर सारे चलते क्या ना मैं तो नहीं लेनु तो चल जाओ
1: अच्छा वाह ऐडा पड़ा कुआं है
3: खेल दे अच्छा के
1: वाह चलो चंगी गल है
3: हाँ जी
1: की सुनाओगे फिर
3: एक चुटकुला
1: हाँ जी
3: एक कुड़ी हलवाई दी दुकान ते गई ते उत्थे एक हलवाई जलेबियां कट रहा सी ते ओ कुड़ी पुछदी थोनू किन्ने साल हो गए जलेबियां कट दे नू ते हलवाई कहंदा 10 साल हो गए कुड़ी कहंदी ले 10 साल हो गए ते हजे थोनू सिद्धियां बनानियां नहीं आ
1: हलवाई चंगा हुंदा ते पुछदा भी तुही किन्ने सालां दे हो हैना ते फिर उन्हें दसना ही भी मैं हैगियां वीयां बाईयां सालां दी तो उन्हें कहना है भी तनु हाले तक सही सवाल नहीं पूछना है थैंक यू जैशिका
3: थैंक यू हैव अ नाइस डे
1: थैंक यू हैव अ नाइस डे ते नेक्स्ट साढ़े नाल आ असीस कौर ते उस तो बाद अनाहत उस तो बाद तो अड्डी बारी सत श्री अकाल असीस कौर सस्रीकाल किस मिस यारा की हाल तुम्हारा
4: मैं मेरा नाम की है
1: किस मिस यारा
4: थोड़ी थोड़ी तो तू क्या सी
1: की किस मिस यारा
4: नहीं
1: हाँ ये भी क्या है
4: किस तसी आ रहे ना
1: हाँ जी
4: ਅਸੀਸ
1: ਕੌਰ ਓਕੇ ਆਹੋ ਤੇ ਤੁਹਾਡਾ ਨਾਂ ਅਸੀਸ ਕੌਰ ਹੀ ਆ
4: ਹਾਂਜੀ ਤੇ ਫਿਰ ਕਿਸ ਮਿਸ ਯਾਰ ਹੈ ਕਿਉਂ ਕਿ
1: ਉਹ ਤੇ ਗਾਣਾ ਵਾ
4: ਮੈਨੂੰ ਵਧੀਆ ਲੱਗਦਾ ਤਾਂ ਕਿਹਾ ਤੇ
1: ਆ ਮੈਨੂੰ ਲੱਗਾ ਤੁਹਾਨੂੰ ਵਧੀਆ ਲੱਗੂਗਾ ਨਹੀਂ ਵਧੀਆ ਲੱਗਦਾ
4: ਨਹੀਂ
1: ਓਏ ਅੱਛਾ ਹੁਣ ਕਿਹੜਾ ਵਧੀਆ ਲੱਗਦਾ ਫਿਰ
4: ਮੈਨੂੰ ਗਾਣਾ ਵਧੀਆ ਲੱਗਦਾ ਬਟ ਮੇਰਾ ਨਾਂ ਮੈਨੂੰ ਬਸ ਮੇਰਾ ਨਾਂ ਹੀ ਕੌਰ ਹੋਣਾ ਚਾਹੀਦਾ
1: ਆ ਤੇ ਨਾਂ ਤੇ ਤੁਹਾਡਾ ਅਸੀਸ ਕੌਰ ਹੀ ਆ
4: ਹਾਂਜੀ ਬਟ ਤੁਸੀਂ ਕਿਸ ਵਿੱਚ ਯਾਰ ਕਹਿ ਤਾਂ ਮੈਨੂੰ ਬਸ ਆਈ ਵਧੀਆ ਲੱਗਦਾ ਵੀ ਬੰਦੇ ਮੇਰਾ ਨਾਂ ਹੀ ਕਹਿਣ
1: ਅੱਛਾ ਬੰਦੇ ਤੁਹਾਡੇ ਨਾਂ ਹੀ ਕਹਿਣ ਓਕੇ ਓਕੇ ਅਸੀਸ ਕੌਰ ਹੀ ਕਹਿਣ
4: ਹਨਾ ਸਮ ਪੀਪਲ ਅਸੀਸ ਕੌਰ ਕਹਿੰਦੇ ਸਮ ਪੀਪਲ ਅਸੀਸ ਕੌਰ ਸਿੱਧੂ ਕਹਿੰਦੇ ਸਮ ਪੀਪਲ ਅਸੀਸ ਕਹਿੰਦੇ ਸਮਾਲ ਕਰ ਲੈ
1: ਅੱਛਾ
4: ਸਮ ਪੀਪਲ ਅਸੀਸ ਕੌਰ ਕਹਿੰਦੇ ਬਸ ਸ਼ਾਰਟ
1: ਸਿੱਧੂ ਵੀ ਨੀ ਲਾਉਣਾ ਪਸੰਦ ਹੈ
4: ਸਿੱਧੂ ਪਸੰਦ ਹੈ ਬਟ ਮੋਸਟਲੀ ਮੈਨੂੰ ਅਸੀਸ ਤੇ ਅਸੀਸ ਕੌਰ ਪਸੰਦ
1: ਚੋ ਇਹਨਾਂ ਦੋਵਾਂ ਚੋਂ ਕੁਛ ਕਹਿ ਲੈ ਹਨਾ ਚਲੋ ਠੀਕ ਹੈ ਫਿਰ ਅਸੀਸ ਕੌਰ ਜੀ, ਇੱਦਾਂ ਹੀ ਕਹਿ ਲਾਂਗੇ ਆਪਾਂ। ਹੋਰ ਦੱਸੋ ਤੁਸੀਂ, ਹੋਰ ਕੋਈ ਸੇਵਾ ਹੈ? ਦੱਸੋ ਕੋਈ ਸੇਵਾ, ਕੋਈ ਸਵੇਰੇ ਸਵੇਰੇ ਕੋਈ ਚੀਂ ਚੀਂ ਕਰਾਉਣੀ ਹੋਵੇ ਤੁਸੀਂ।
4: ਹਾਂ
1: ਨਹੀਂ ਤਿਆਰ ਤਿਉਰ ਹੋ ਗਏ ਹੋ ਕੇ ਨਹੀਂ?
4: ਹਾਂਜੀ,
1: ਰੋਟੀ ਪਾਣੀ ਖਾ ਲਿਆ, ਤਿਆਰ ਹੋ ਗਏ ਹੋ?
4: ਤਿਆਰ ਹੋ ਗਈ, ਬਸ ਸ਼ੂਜ਼ ਪਾਉਣੇ ਤੇ ਬਸ ਬ੍ਰੈਕਫਾਸਟ ਨੀਅਰਲੀ ਡਨ
1: ਹੈ। ਅੱਛਾ ਨੀਅਰਲੀ ਡਨ ਹੈ, ਓਕੇ। ਕੀ ਖਾਦਾ ਅੱਜ?
4: ਅੱਜ ਆਂਟੀ ਕਿਉਂ ਨਹੀਂ ਆਏ?
1: ਆਂਟੀ ਪਤਾ ਨਹੀਂ ਕਿਉਂ ਨਹੀਂ ਆਏ, ਉਹ ਤੇ
4: ਛੁੱਟੀ ਕਰ ਲਈ।
1: ਆਹੋ ਤੇ ਹੋਰ
4: ਅੰਕਲ ਨੂੰ, ਅੰਕਲ ਉਹਨਾਂ ਨੂੰ ਤੁਸੀਂ ਕਹੋ
1: ਕਿ
4: ਅੰਕਲ ਉਹਨਾਂ ਤੁਸੀਂ ਕਹੋ ਵੀ ਅੰਕਲ ਅੰਕਲ ਕੱਲੇ ਆਉਂਦੇ,
1: ਆਹੋ
4: ਤੁਸੀਂ ਉਹਨਾਂ ਨਾਲ
1: ਲੈ ਉਹ ਆਹੋ ਵੇਖ ਲਾ ਤੂੰ, ਵੇਖ ਲਾ ਤੂੰ ਇਹਨਾਂ ਨੂੰ, ਕੋਈ ਫਰਕ ਫਿਕਰ ਨਹੀਂ, ਵੇਖ ਲਾ।
4: ਜਿੱਦੇ ਜਿੱਦੇ ਉਹ ਲੇਟ ਆਉਂਦੇ ਨਾ, ਉਦੋਂ ਹੀ ਤੁਸੀਂ ਤੁਸੀਂ ਉਦੋਂ ਉਹਨਾਂ ਨੂੰ ਬੁਲਾਇਆ ਕਰੋ, ਫੇਰ ਬੰਦੇ ਨੂੰ ਲਾਇਆ ਕਰੋ।
1: ਅੱਛਾ ਪਹਿਲਾਂ ਉਹਨਾਂ ਨੂੰ ਬੁਲਾਇਆ ਕਰੋ, ਫੇਰ ਨਹੀਂ, ਪਰ ਮੈਨੂੰ ਮੈਨੂੰ ਫਿਰ ਵੱਧ ਬੋਲਣ ਨੂੰ ਮਿਲ ਜਾਂਦਾ। ਮੈਨੂੰ ਤਾਂ ਲੱਗਦਾ
4: ਕੱਲ ਨੂੰ ਵੀ ਕੋਈ ਆਂਟੀ ਨਹੀਂ ਆਉ,
1: ਕੱਲ ਨਹੀਂ ਕੱਲ ਲੈ ਲਾਂਗੇ ਆਂਟੀ, ਤੁਸੀਂ ਦੱਸੋ।
4: ਉਹ ਵੀ ਤੁਸੀਂ ਕਿੰਨਾ ਆਰਵ ਕਰਦੇ, ਤੁਸੀਂ ਰੋਜ਼ ਰੋਜ਼ ਆਉਂਦੇ,
1: ਆਹੋ
4: 5 ਦਿਨ
1: ਹੋਰ ਕੀ,
4: ਉਹ 1 ਦਿਨ ਆਉਂਦੇ ਤੇ 2 ਦਿਨ ਆਉਂਦੇ ਵੀ।
1: ਮੈਂ ਵੀ ਹੁਣ ਇਦਾਂ ਹੀ ਕਰਿਆ ਕਰਨਾ, ਮੈਂ ਵੀ ਇੱਕ ਛੁੱਟੀ ਕਰ ਦਿਆ ਕਰਨੀ।
4: ਤੁਸੀਂ ਵੀ ਛੁੱਟੀ ਕਰ ਲਿਆ ਕਰੋ ਫਿਰ ਉਹਨਾਂ ਨੂੰ ਆਉਣਾ
1: ਪਿਆ। ਆਹ ਠੀਕ ਆ, ਫਿਰ ਆਹ ਤੁਹਾਡਾ ਗੁੱਡ ਆਈਡੀਆ।
4: ਉਹਨਾਂ ਕੋਲ ਦੋ ਆਪਸ਼ਨ ਆ, ਜਾਂ ਤਾਂ ਉਹ ਆਉਣਗੇ ਜਾਂ ਤੁਸੀਂ ਇੱਕ ਛੁੱਟੀ ਕਰੋ, ਜਾਂ ਤਾਂ ਉਹਨਾਂ ਨੂੰ ਆਉਣਾ ਪਊ
1: ਜਾਂ
4: ਉਹ ਦਿਨ ਤੁਸੀਂ ਸਾਰੇ ਨਾ।
1: ਹਾਂ
4: ਜਾਂ ਗੱਲ ਹੀ ਨਹੀਂ ਕਰਨੀ,
1: ਕਹਿਣ ਦਾ ਮਤਲਬ ਵੀ ਜਾਂ ਫਿਰ ਉਹ ਵੀ ਸਾਰੇ ਦਿਨ ਆਉਣ ਤੇ ਜਾਂ ਫਿਰ ਮੈਂ ਵੀ ਇੱਕ ਛੁੱਟੀ ਕਰੂੰਗਾ, ਇਦਾਂ ਕਹਿਣ ਦਿਓ।
4: ਹਾਂਜੀ
1: ਵੈਰੀ ਗੁੱਡ, ਤੁਸੀਂ ਤਾਂ ਬਹੁਤ ਬੀਬੇ ਹੋ ਅਸੀਸ ਕੌਰ।
4: ਹਾਂਜੀ
1: ਤੁਸੀਂ ਬਹੁਤ ਸਿਆਣੇ ਹੋ,
4: ਮੈਂ ਕਿਹਾ ਤੁਸੀਂ ਤਾਂ ਰੋਜ਼ ਰੋਜ਼ 5 ਦਿਨ ਕਰਦੇ ਹੋ,
1: ਹੋਰ
4: ਤੁਸੀਂ ਬਸ ਉਹਨਾਂ ਦੋ ਆਪਸ਼ਨਾਂ ਦੋ, ਜਾਂ ਤਾਂ ਅੱਜ ਛੱਡ ਦੋ ਜਾਂ ਤਾਂ ਤੁਸੀਂ ਗੱਲ ਨਾ ਕਰੋ ਜਾਂ ਉਹਨਾਂ ਨੂੰ ਆਉਣਾ।
1: ਬਸ ਹੋ ਗਈ ਫਿਰ ਗੱਲ ਕੇ, ਅੱਜ ਤਾਂ ਮੈਂ ਵੀ ਇਦਾਂ ਹੀ ਕਹਿਣਾ ਫਿਰ।
4: ਮੈਨੂੰ
1: ਲੱਗਦਾ ਤੁਸੀਂ ਗੁੱਡ ਮੈਨੇਜਰ ਬਣ
4: ਜਾਓਗੇ।
1: ਵੈਰੀ ਗੁੱਡ, ਫਿਰ ਆਪਾਂ ਦੋਵੇਂ ਪ੍ਰੋਗਰਾਮ ਕਰਿਆ ਕਰਾਂਗੇ, ਠੀਕ ਆ? ਫਿਰ ਆਪਾਂ ਉਹਨੇ ਚਿਰ ਨੂੰ ਫਿਰ ਆਪਾਂ ਪੁਰਾਣਾ ਕ੍ਰਿਸਮਸ ਯਾਰਾ ਬੋਲਿਆ ਕਰਾਂਗੇ।
4: ਮੈਂ ਵੀ ਬੱਚੇ ਮੈਨੂੰ ਕੀ ਕਾਲ ਕਰਨੇ ਜੇ ਉਹ ਵਿੱਚੋਂ ਛੋਟੇ ਰਹੇ।
1: ਅਸੀਸ ਆਂਟੀ ਉਹ ਤੁਹਾਨੂੰ ਕਿਆ ਕਰਾਂਗੇ ਅਸੀਂ, ਹੈਲੋ ਅਸੀਸ ਆਂਟੀ, ਆਪਾਂ ਇੱਕ ਚੁਟਕਲਾ ਸੁਣਾ ਲਈਏ।
4: ਹਾਂਜੀ ਤੇ ਫਿਰ ਮੈਨੂੰ ਤਾਂ ਯਾਦ ਕਰਨੇ ਨਹੀਂ ਪੈਣਗੇ।
1: ਹਾਂ ਤੁਹਾਨੂੰ ਥੋੜੀ ਯਾਦ ਕਰਨੇ ਪੈਣੇ, ਫਿਰ ਬੱਚਿਆਂ ਨੇ ਸੁਣਾਉਣੇ।
4: ਐਵਰੀ ਡੇ ਮੈਨੂੰ ਇੱਕ ਡੇ ਬਿਫੋਰ ਅਸੀਂ ਗੱਲ ਕਰਨੀ
1: ਯਾਦ ਕਰਨਾ ਪੈਂਦਾ, ਫਿਰ ਆਪੇ ਬੱਚੇ ਯਾਦ ਕਰਨਗੇ।
4: ਅਸੀਂ ਸੈਟਰਡੇ ਕੋਈ ਗਰਲ ਦੇ ਕੋਈ ਅਸੀਂ ਸੈਟਰਡੇ ਵੀਕਐਂਡ ਤੇ ਨਾ ਮੇਰੀ ਫਰੈਂਡ ਜੋਰਜਾ ਦੇ ਬਰਥਡੇ ਤੇ ਗਏ ਸੀ ਉਹਦੇ ਘਰ। ਅਸੀਂ ਮੇਰੀ ਫਰੈਂਡ ਨਾ ਅਸੀਂ ਉਹਦੇ ਰੂਮ ਚ ਗਏ ਨਾ ਇੱਕ ਰੂਮ ਹਨਾ, ਜਦੋਂ ਕੋਈ ਨੌਕ ਸੀ ਨਾ ਬਈ ਕੋਈ ਬੰਦਾ ਆ ਰਿਹਾ ਕੋਈ ਗਰਲ ਜਾਂ ਬੋਏ
1: ਹਨਾ,
4: ਅਸੀਂ ਹਾਈਡ ਕਰ ਲੈਣੇ ਜਦੋਂ ਇੱਕ ਮਤਲਬ ਇੱਕ ਦੋ ਬੰਦੇ ਤਿੰਨ ਬੰਦੇ ਬੈਡ ਦੇ ਦੂਜੀ ਸਾਈਡ ਹਾਈਡ ਕਰ ਲੈਂਦੇ ਥੱਲੇ ਹੋ ਕੇ ਤੇ ਇੱਕ ਬੰਦਾ ਡੋਰ ਦੇ ਪਿੱਛੇ ਹਨਾ, ਉਹ ਵੀ ਕਰਦਾ ਜਿਹੜਾ ਡੋਰ ਦੇ ਪਿੱਛੇ ਆ ਨਾ ਬੰਦਾ ਉਹ ਡੋਰ ਖੋਲ ਕੇ ਆਏ ਹਾਈਡ ਕਰ ਲੈਂਦਾ। ਫਿਰ ਅਸੀਂ ਹੌਲੀ ਹੌਲੀ ਦੋ ਸਕਿੰਟ ਖੜ ਕੇ ਬੂ ਕਰ
1: ਲੈਣੇ। ਆਹ ਤੇ ਬੜੀ ਵਧੀਆ ਗੇਮ ਹੁੰਦੀ ਆ, ਆਹ ਤੇ ਮੈਨੂੰ ਵੀ ਬੜੀ ਪਸੰਦ ਆ।
4: बाकी बॉयज ना मैं बाकी बॉयज असी बाहर भेजता प्ले ग्राउंड
1: नहीं आ गुड किता बॉयज ना सारी गेम ही खराब कर देंदे कई बॉयज बड़ा खराब कर देना कई बॉय नाइस होंगे वधिया खेड लेंदे
4: कई बॉयज अच्छे होंगे कई
1: कई तो नाइसली खेड दे कई बुली
4: सारे हुंदे
1: कई बुली कर दे है ना
4: जोजा
1: चुटकला चुटकला की सुनाना
4: नहीं नहीं नहीं मैं बोली
1: हां जी हां जी
4: सौण महीना मी पे फंदा सौण महीने मी पे फंदा गोडे गोडे कानी बहने नी असी भी कमले नु
1: चढ़ गया चानी मेरे दियां सेवियां कमले नु चढ़ गया चानी मेरे दियां सेवियां कमले नु चढ़ गया चानी मेरे दियां सेवियां नी मेरे दियां सेवियां
4: बल बल बल बल बल
1: ना ना ना ना ना रे ना रे ना रे
4: ना ना ना
1: नारे नारे ना
4: ले बल्ले बल्ले
1: बल्ले बल्ले बल्ले बल्ले बल्ले सी स्कोर बाय बाय बाय किसमिस यारा बाय बाय
4: बाय बाय बाय
1: बाय बाय बाय बाय बाय थैंक यू हैव अ नाइस डे ते ए जी साडे नाल पई आशीष कौर गल्लां दा खजाना ਤੇ ਹੁਣ ਸਾਡੇ ਨਾਲ ਕੌਣ ਹੈ ਅਨਾਹਤ ਸਤਿ ਸ਼੍ਰੀ ਅਕਾਲ ਅਨਾਹਤ ਤੁਸੀਂ ਆਉਣੇ ਰਹੋ ਉਸ ਤੋਂ ਬਾਅਦ ਫਿਰ ਤਵਲੀ ਤਵਨੀ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਅਨਾਹਤ ਸਤਿ ਸ਼੍ਰੀ ਅਕਾਲ ਅੱਜ ਤੇ ਪੈਕੇਜ ਹੀ ਆ ਫਿਰ
5: ਹਾਂਜੀ
1: ਵਾਹ ਵੈਰੀ ਨਾਈਸ ਤੁਸੀਂ ਤੇ ਭੈਣਾਂ ਕਮਾਲ ਹੀ ਕਰ ਦਿੰਦੀਆਂ ਇੱਕੋ ਸਕੂਲ ਹੋ ਤੁਸੀਂ ਕਿ ਅਲੱਗ ਅਲੱਗ ਸਕੂਲ ਜਾਂਦੇ ਹੋ
5: ਨਹੀਂ ਮੈਂ ਹਾਈ ਸਕੂਲ ਤੇ ਪ੍ਰਾਇਮਰੀ ਤੋਂ
1: ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਫੇ ਅਨਾਹਤ ਵੱਡੀ ਹੋਈ ਫਿਰ ਕੇ
5: ਹਾਂਜੀ
1: ਹਾਂ ਇਹ ਪਹਿਲਾਂ ਚੱਲ ਜਾਂਦੀ ਹੈ ਨਾ
5: ਹਾਂਜੀ
1: ਤੇ ਆ ਵੀ ਪਹਿਲਾਂ ਜਾਂਦੀ ਫਿਰ ਅਨਾਹਤ
4: ਹਾਂਜੀ
1: ਓਕੇ ਗੁੱਡ ਗੁੱਡ ਗੁੱਡ ਗੁੱਡ ਤੁਸੀਂ ਤੇ ਫਿਰ ਵਾਵਾ ਜ਼ਿੰਮੇਵਾਰ ਹੋ ਹਾਂ
5: ਹਾਂਜੀ
1: ਪਹਿਲਾਂ ਕੌਣ ਸੁਣਾਊਗਾ ਕਿ ਇਕੱਠੇ ਸੁਣਾਓਗੇ
5: ਬਖਰੀ ਪਠਾਨ ਹਾਂਜੀ ਰੇਡੀਓ ਤੇਰੀ ਵੀ ਆ ਮੇਰੀ ਵੀ ਆ ਗਿਆਨ ਹਾਂਜੀ ਰੇਡੀਓ ਚੁੰਮਦਾ ਦਿਲਾ ਦੇ ਸਮਾਨ ਹਾਂਜੀ ਰੇਡੀਓ

0: ਹਾਂਜੀ ਹਾਂਜੀ ਉਹ ਕਾਰਾਂ ਤੇ ਟਰੱਕਾਂ ਵਿੱਚ ਚੱਲੇ ਹਾਂਜੀ ਰੇਡੀਓ ਵੱਜਦਾ ਲਿਆ ਦੇ ਮੁਹੱਲੇ ਹਾਂਜੀ ਰੇਡੀਓ ਫੈਮਿਲੀ ਚ ਸੁਣੋ ਭਾਵੇਂ ਕੱਲੇ ਹਾਂਜੀ ਰੇਡੀਓ ਚੱਕੀ ਜਾਂਦਾ ਫੱਟੇ ਬੱਲੇ ਬੱਲੇ ਹਾਂਜੀ ਰੇਡੀਓ ਰਾਜੇ ਅਰਜਨਾ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਵਾਹ ਵੈਰੀ ਨਾਈਸ ਤੁਸੀਂ ਤੇ ਕੁੜੀਆਂ ਕਮਾਲ ਹੀ ਕਰੀ ਜਾਂਦੀਆਂ ਤੁਸੀਂ ਤੇ ਵੈਰੀ ਨਾਈਸ ਅਰਗੁਨ ਨਾ ਤੁਸੀਂ ਬਹੁਤ ਸੋਹਣੀ ਪੁੱਤ ਆਵਾਜ਼ ਹੈ ਤੁਹਾਡੀ
2: ਥੈਂਕ ਯੂ
1: ਤੁਸੀਂ ਡਾਂਸ ਵੀ ਬੜਾ ਸੋਹਣਾ ਕਰਦੇ ਹੋ ਹਾਂ ਆਂਟੀ ਨਹੀਂ ਆਏ ਪੁੱਤ ਅੱਜ ਉਹਨਾਂ ਨੂੰ ਕੰਮ ਪੈ ਗਿਆ ਹਾਂ ਐਬਸੈਂਟ ਮਾਰਕ ਕਰੋ ਉਹਨਾਂ ਦੀ ਹਾਂ ਹਾਂ ਫਾਈਨ ਫਤਿਹ ਕੋਲੋਂ ਪਵਾ ਦਾਂਗੇ ਨਾ ਹੱਸਦੀਆਂ ਖੇਡਦੀਆਂ ਰਹੋ ਤੁਸੀਂ ਸਾਰੀ ਉਮਰ ਇਸੇ ਤਰ੍ਹਾਂ ਦੇ ਨਾਲ ਖਿੜੀਆਂ ਖਿੜੀਆਂ ਰਹੋ ਥੈਂਕ ਯੂ ਧੰਨਵਾਦ ਰੌਣਕਾਂ ਲਾਈ ਰੱਖੋ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗਸ ਤਵਨੀਤ ਲੱਗਦੀ ਫਿਰ ਤਵਨੀਤ ਵੀ ਨੀ ਆ ਓਕੇ ਇਹ ਫਿਰ ਹੋਰ ਕੌਣ ਹੋ ਸਕਦਾ ਫਿਰ ਗੁਰਜੀਤ ਕੌਰ ਜੀ ਲੱਗਦੇ ਮੈਨੂੰ ਹੈ ਉਹ ਵੀ ਨੀ ਆ ਨਹੀਂ ਹੈਗੇ ਓਹੋ ਇਹ ਫਿਰ ਕੌਣ ਹੈਗੇ ਐਸ਼ਲੀਨ ਕੌਰ ਹੈਗੇ ਓ ਅੱਜ ਤੇ ਸਾਕਸ਼ਾਤ ਐਸ਼ਲੀਨ ਕੌਰ ਜੀ ਆ ਗਏ ਵਾਹ ਅੱਜ ਤੇ ਤੁਸੀਂ ਦਿਨ ਬਣਾ ਤਾ ਪਹਿਲਾਂ ਵਾਰੀ ਲੈ ਕੇ ਵੈਰੀ ਨਾਈਸ ਵੈਰੀ ਚਾਰ ਜਾਣਿਆਂ ਤੋਂ ਤੁਸੀਂ ਤੇ ਤਿੰਨ ਜਾਣੇ ਹੋ ਮੰਮਾ ਨੂੰ ਵੀ ਪਾ ਲਿਆ ਪਗਾੜੇ ਚ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਚਲੋ ਵੈਲ ਡਨ ਫਿਰ ਤੇ ਤੁਹਾਨੂੰ ਵਧਾਈ ਹੋਵੇ ਪਹਿਲਾਂ ਤੇ ਪਗਾੜਾ ਜਿੱਤਣ ਦੀ ਵਾਹ ਤਿਆਰ ਹੋ ਗਏ ਹੋ ਹੈ ਰੈਡੀ ਟੂ ਗੋ
0: ਅੱਧੀਆਂ
1: ਬਾਹਾਂ ਵਾਲੀ ਕਿ ਪੂਰੀਆਂ ਬਾਹਾਂ
0: ਵਾਲੀ
1: ਅੱਛਾ ਸ਼ਰਟ ਓਕੇ ਕੀ
0: ਕਲੂ ਨੀ ਮਿਲੋਗੇ
1: ਪਰ ਮੈਂ ਕੱਲਾ ਵਾ ਵੀਰ ਜੀ ਨਹਾਉਣ ਗਿਆ ਸੀ ਤੇ ਉਹਦੀ ਖਿੱਚ ਕੇ ਤੰਬੀ ਲਾਈ ਤੇ ਫਿਰ ਮੰਮਾ ਨੇ ਫੜ ਕੇ ਨਵਾ ਤਾ ਆਪੇ ਨਾ ਲੈਂਦਾ ਵਾ
0: ਹਾਂਜੀ
1: ਐਡਾ ਵੱਡਾ ਹੋ ਗਿਆ
0: ਹਾਂਜੀ
1: ਨਹੀਂ
0: ਵੀਰ ਜੀ 7 ਇਅਰਸ ਹੈਗਾ ਤੇ ਮੈਂ 9 ਹੋਣਾ ਦਿਸ ਇਅਰ
1: ਓਹ ਬੱਲੇ ਬੱਲੇ ਤੁਸੀਂ ਤੇ ਬੜੇ ਬਿਗ ਹੋ ਗਏ
0: ਹੁਣ 8 ਹੈਗੇ
1: ਅੱਛਾ ਤੁਸੀਂ ਹੁਣ 8 ਹੈਗੇ ਓਕੇ
0: ਬਾ ਮੈਂ 9 ਦਸੰਬਰ ਚ ਹੋਣਾ
1: ਓਕੇ ਗੁੱਡ ਗੁੱਡ ਗੁੱਡ ਗੁੱਡ ਤੇ ਫਿਰ ਇਹਦਾ ਹੁਣ ਕੀ ਕਰੀਏ ਭਾਈ ਦਾ
0: ਖਾਣ ਵਾਲੀ ਚੀਜ਼ ਹੈ
1: ਖਾਣ ਵਾਲੀ ਚੀਜ਼ ਆ
0: ਫਰੂਟ
1: ਓਕੇ ਟਮਾਟੋ
0: ਨਹੀਂ
1: ਉਹ ਔਰੇਂਜ
0: ਖਾ ਲੈਂਦੇ
1: अच्छा बठिंडे वाले नंगा करके खा लेंगे ओके तेन कुट पै जानी बठिंडे वाले को हो सकता फिर फिर बनाना हो गया फिर ओ फिर ते आज मेरा गिफ्ट बन गया
0: हाँ जी
1: की
0: जलेबी
1: ओके जलेबी कितो ले आके दोगे फिर मैंने
0: करे पे
1: ओके करे पे या
0: हाँ जी
1: वाह फिर ते गुड हो गया बात ठीक है फिर ते गुड हो गया थे
0: हाँ जी
1: थैंक यू
0: मम्मा ना गल करो
1: हाँ जी मम्मा ना गल करा दो हाँ जी हेलो
0: सस्तीकाल पाजी ते कोई भी नहीं जी
1: सस्तीकाल बहन जी क्या हाल है
0: मेरा ठीक है दादा की हाल है
1: मेरा भी ठीक है वो सुनाओ बच्चे ठीक ठाक ने
0: बच्चे हाँ जी
1: बच्चे तंग बड़ा कर दे
0: चामले होए
1: चामले हाँ तंग बड़ा कर दे
0: लड़े बहुत
1: लड़े
0: टोकरी पिछे लड़े
1: ओहो हाँ कपड़े वाली टोकरी पिछे लड़ी जाते हैं बुरे हाल है लत्ता मार दे एक दूसरे नू है ना वाल पुट दे एक दूसरे दे थप्पड़े मार दे
0: हाँ जी
1: भैन जी दो चार छड़िया करो हूं भैन जी थोड़ा जा ना ना थोड़ा सेट जा करके रखा करो
0: नहीं उदा की फायदा हो रहा
1: ना फायदा होगा फिर आपे अगे डेरी सोच के लड़नगे अब वड्डी दियां गुत्ता
0: मैं ता एक ही बारी बोल दे हुंदे बस
1: अब वड्डी दियां थोड़ियां गुत्ता पुटनियां है ये बड़ा तंग कर दी निक्कियां नू
0: नहीं
1: छो निक्की तंग कर दे अच्छा निकी ज्यादा तंग कर दिया
0: हाँ जी
1: ओके ओके फिर के दे
0: एक
1: हाँ
0: उसी की कह रही सी
1: मैं फिर मुंडा ठीक है वो नहीं तंग करता
0: ओ भी करता
1: अच्छा वड्डी भी
0: रोज फोली फारी करता
1: ओहो वड्डी ठीक है वड्डी वड्डी सियानी है
0: हाँ जी हाँ करी चप्पल लगांदा
1: अच्छा चप्पल लगा देंदा ओ ਤੁਹਾਡੀ ਵੱਡੀ ਕੁੜੀ ਸਿਆਣੀ ਹੈ ਨਾ
0: ਹਾਂਜੀ
1: ਹਾਂ ਉਹ ਨਹੀਂ ਤੰਗ ਕਰਦੀ
0: ਕਰਦੀ
1: ਹਾਂ ਨਹੀਂ ਉਹ ਚਲੋ ਤੇ ਦੂਜਿਆਂ ਨੂੰ ਸਮਝਾ ਦਿੰਦੀ ਹੈ ਨਾ
0: ਹਾਂਜੀ
1: ਓਕੇ ਗੁੱਡ ਗੁੱਡ ਗੁੱਡ
0: ਫਰਾਈਡੇ ਨੂੰ ਅਸੀਂ ਸਕੂਲੋਂ ਵਾਪਸ ਆ ਰਹੇ ਸੀ ਤੇ ਇੱਕ ਯੂਥ ਵਾਲਾ ਸੀ ਤੇ ਮੈਂ ਉਹਨਾਂ ਦੀ ਸਾਈਡ ਤੇ ਬੈਠੇ ਸੀ ਲੈਫਟ ਸਾਈਡ ਤੇ ਉਹਨੇ ਗੇਦੀ ਠੋਕ ਕੇ ਮਾਰਨੀ ਸੀ ਤੇ ਮੰਮਾ ਨੇ ਕਿਹਾ ਮੈਂ ਤੁਹਾਡੇ ਜੁੰਡੇ ਪੁੱਟ ਦੇ ਨੇ
1: ਕਿਹਦੇ ਯੂਟ ਵਾਲੇ ਦੇ ਕਿ ਤੁਹਾਡੇ
0: ਯੂਟ ਵਾਲੇ ਦੇ
1: ਅੱਛਾ ਯੂਟ ਵਾਲੇ ਦੇ ਪਰ ਤੁਸੀਂ ਤੇ ਆਪ ਮੰਮਾ ਹੋ
0: ਹਾਂਜੀ ਮੈਂ ਕਿਹਾ ਸੀ
1: ਤੁਸੀਂ ਤੇ ਅੱਜ ਮੰਮਾ ਹੈਗੇ
0: ਹੈਗੀ
1: ਓਕੇ ਯੂਟ ਵਾਲੇ ਨੇ ਫਿਰ ਗਲਤ ਚਲਾਈ ਗੱਡੀ ਹੈ ਨਾ
0: ਹਾਂਜੀ ਤੇ ਫਿਰ ਜਦੋਂ ਮੈਂ ਉਂਗਲ ਉੱਪਰ ਕੀਤੀ ਤੇ ਕਿਹਾ ਮੈਂ ਤੁਹਾਡੇ ਜੁੰਡੇ ਪੱਤ ਦੇ ਨੇ ਉਹ ਪਿੱਛੇ ਹੋ ਗਿਆ
1: ਹਾਂ ਡਰ ਗਿਆ
0: ਹਾਂਜੀ ਉਹਨੂੰ ਪਤਾ ਲੱਗ ਗਿਆ ਮੈਂ ਕੁਛ ਕਿਹਾ
1: ਦਹਿਸ਼ ਤੇ ਆਵੇ ਬਟਾਲੇ ਵਾਲਿਆਂ ਦੀ
0: ਹਾਂਜੀ
1: ਚੱਕ ਕੇ ਰੱਖਿਆ ਕਰੋ ਥੋੜਾ ਜਿਹਾ ਕੰਮ ਹਾਂ ਇਹ ਵੀ ਗੱਲ ਇਹ ਵੀ ਆਈਡੀਆ ਠੀਕ ਹੈ ਨਾ
0: ਹਾਂਜੀ ਤੇ ਤੁਸੀਂ ਫਰਾਈਡੇ ਨੂੰ ਰੋਜ਼ ਛੁੱਟੀ ਕਰ ਲੈਂਦੇ
1: ਹਾਂ ਫਰਾਈਡੇ
0: ਸਹੀ ਨਹੀਂ ਹੈ ਗੱਲ
1: ਸਹੀ ਨਹੀਂ ਆ ਕਿਉਂ
0: ਨਹੀਂ
1: ਕੀ ਗੱਲ ਤੇ ਮੈਂ ਵੀ ਭੈਣ ਜੀ ਛੁੱਟੀ ਕਰਨੀ ਹੁੰਦੀ ਆ
0: ਕਿਉਂਕਿ ਤੁਸੀਂ ਫਰਾਈਡੇ ਸੈਟਰਡੇ ਸੰਡੇ ਛੁੱਟੀ ਕਰਦੇ
1: ਓਹੋ ਨਹੀਂ ਮੈਂ ਭੈਣ ਜੀ ਮੈਂ ਇੱਥੇ ਕੰਮ ਕਰਦਾ ਹੁੰਦਾ
3: ਬਟ ਤੁਸੀਂ ਫਰਾਈਡੇ ਨੂੰ 10 ਵਜੇ ਚੱਲ ਗਏ ਸੀ
1: ਆਹ ਤੇ ਤੁਸੀਂ ਮੈਨੂੰ ਉਨੀ ਤਨਖਾਹ ਵੀ ਘੱਟ ਦਿੱਤੀ ਨਾ ਫਿਰ ਯਾਰ ਕੀ
3: ਨਹੀਂ
1: ਹਾਂ ਤੁਸੀਂ ਪੈਸੇ ਘੱਟ ਪਾਏ
3: ਮੈਨੂੰ ਬਾਚੋ ਨੋਨੀਆ ਆਂਟੀ ਤੇ ਕ੍ਰਿਸ਼ਨਾ ਵੀਰ ਜੀ ਆਏ ਸੀ ਬਾਚੋ
1: ਹਾਂ ਫਿਰ ਉਹਨਾਂ ਕੋਲ ਗੱਲਾਂ ਜਾਦੀਆਂ ਸੀ ਨਾ ਮੇਰੇ ਕੋਲੋਂ ਮੇਰੇ ਕੋਲ ਗੱਲਾਂ ਨਹੀਂ ਹੈਗੀਆਂ ਫਿਰ ਉਹ ਕਹਿੰਦੇ ਅਸੀਂ ਕਰਾਂਗੇ ਅੱਜ ਉਹਨਾਂ ਕੋਲ ਨਾਈਸ ਗੱਲਾਂ ਸੀ
3: ਤੇ ਤੁਹਾਡੇ ਕੋਲ ਵੀ ਨਾਈਸ ਗੱਲਾਂ ਨੇ
1: ਉਹ ਮੇਰੀਆਂ ਫਿਨਿਸ਼ ਹੋ ਗਈਆਂ ਸੀ ਨਾ
3: ਮੈਂ ਬੁਜਾਰਤ ਸਰਾਨੀ
1: ਹਾਂਜੀ
3: ਸਵੇਰੇ ਸਵੇਰੇ ਲੱਕ ਬੰਸ ਪਾਹੀ ਵੇੜੇ ਵਿੱਚ ਗਿਆ
1: ਅੱਛਾ ਉਹ ਕੀ ਕਰਨਾ ਕੀ ਕਰਨ ਗਿਆ ਸੀ
3: ਪਤਾ ਨੀ
1: ਉਹ ਉਹਦੀ ਡਿਸਕ ਹਿੱਲੀ ਸੀ ਮੇਰੇ ਖਿਆਲ ਹਾਂ ਬੈਲਟ ਪਾ ਕੇ ਗਿਆ ਸੀ
3: ਨਹੀਂ
1: ਹਾਂ ਉਹਦੀ L2 ਹਿੱਲੀ ਸੀ
3: ਨਹੀਂ
1: ਹਾਂ ਵੈਸੇ ਲੱਕ ਬੰਨੀ ਫਿਰਦਾ ਹੈ
3: ਵੈਸੇ ਵੈਸੇ ਬਾਹਰ ਗਿਆ ਸੀ
1: ਇਹ ਹੈਗਾ ਮੂੜਾ
3: ਨੋ
1: ਹਾਂ ਇਹ ਹੈਗਾ ਜਿਹੜੀ ਟੈਂਟ ਦੇ ਨਾਲ ਕੁਰਸੀ ਆਉਂਦੀ ਆ ਉਹ ਬੱਧੀ ਹੁੰਦੀ ਲੱਕ ਤੋਂ ਨਹੀਂ ਉਹ ਵੀ ਨਹੀਂ ਓਕੇ ਇਹ ਹੈਗਾ ਬਰਥਡੇ ਵਾਲਾ ਟੇਬਲ
3: ਨਹੀਂ
1: ਉਹ ਵੀ ਨਹੀਂ
3: ਨਹੀਂ
1: ਓਕੇ ਇਹ ਹੈਗਾ ਠੰਡ ਵਾਲਾ ਕੁੱਤਾ
3: ਨਹੀਂ ਉਹ ਕਿਹੜਾ ਕੁੱਤਾ ਹੁੰਦਾ
1: ਉਹ ਜਿਹਨੂੰ ਠੰਡ ਲੱਗਦੀ ਹੈ ਨਾ ਤੇ ਉਹਨੂੰ ਲੱਕ ਤੇ ਕੁਝ ਪਾ ਦਿੰਦੇ ਆ
3: ਸਾਰੇ ਕੁੱਤੇ ਨੂੰ ਠੰਡ ਲੱਗਦੀ
1: ਪਰ ਸਾਰਿਆਂ ਨੂੰ ਉਹ ਨਸੀਬ ਨਹੀਂ ਨਾ ਹੁੰਦੇ ਉਹ ਝੱਗੀ ਜੀ ਨਹੀਂ ਨਾ ਨਸੀਬ ਹੁੰਦੀ ਸਵੈਟਰ ਤੇ ਕੋਈ ਕੋਈ ਕੁੱਤਾ ਪਾਉਂਦਾ
3: ਸਾਰੇ ਪਾਉਂਦੇ
1: ਸਾਰੇ ਕੁੱਤੇ ਪਾਉਂਦੇ ਆ
3: ਹਾਂਜੀ ਆਹਾ ਅਮੀ ਇੰਡੀਆ ਵਾਲੇ ਨਹੀਂ ਪਾਉਂਦੇ
1: ਇੰਡੀਆ ਵਾਲੇ ਕੀ ਪਾਉਂਦੇ ਆ
3: ਉਹ ਸ਼ਿੱਕੂ ਪਾਉਂਦੇ
1: ਸ਼ਿੱਕੂ ਪਾਉਂਦੇ ਖਲਾਰਾ ਪਾਉਂਦੇ ਆ
3: ਤੇ ਖਲਾਰਾ ਪਾਉਂਦੇ ਕਰੀ ਪਾਉਂਦੇ ਸੁੱਟ ਦਿੰਦੇ
1: ਹਾਂ
3: ਪਰਾਲੀ
1: ਚ ਵੜ ਜਾਂਦੇ ਐਵੇਂ ਬੇਵਕੂਫ ਜੇ ਹੈ ਨਾ ਰੂੜੀਆਂ ਤੇ ਲੇਟੀ ਜਾਂਦੇ
3: ਹਾਂਜੀ
1: ਇਹ ਹੈਗਾ ਝਾੜੂ ਮੈਨੂੰ ਹੁਣੇ ਦੱਸਿਆ
3: ਹਾਂਜੀ ਤੇ ਇੱਕ ਆਨਸਰ ਹੋਰ ਹੈਗਾ ਬੁੱਕਰ ਬੁੱਕਰ
1: ਭੈਣ ਜੀ ਤੁਹਾਨੂੰ ਤਵਨੀਤ ਨੇ ਦੱਸਿਆ ਨਾ
3: ਹਾਂਜੀ
1: ਤੁਹਾਨੂੰ ਦਬਕਾ ਪਿਆ ਨਾ ਤਵਨੀਤ ਕੋਲੋਂ
3: ਦੇਖਿਆ ਫਿਰ ਮੰਮਾ ਨੇ ਕਿਹਾ ਤੁਸੀਂ ਦੋਵੇਂ ਇੱਥੇ
1: ਪਨਿਸ਼ਮੈਂਟ ਮਿਲ ਗਈ ਹੈ
3: ਹਾਂਜੀ
1: ਓ ਫਿਰ ਤੇ ਵਾਵਾ ਮਸਲਾ ਪਿਆ ਫਿਰ ਤੇ
3: ਮੰਮਾ ਨੂੰ ਜੱਫੀ ਪਾਈ
1: ਅੱਛਾ ਫਿਰ ਠੀਕ ਹੋਇਆ ਮਸਲਾ
3: ਛੋਟੀ ਵੱਡੀ ਜੱਫੀ ਪਾਈ ਵੱਡੀ ਛੋਟੀ ਜੱਫੀ ਪਾਈ
1: ਹਾਂ ਫਿਰ ਜਾ ਕੇ ਮਸਲਾ ਹੋਇਆ
3: ਸਹੀ ਮੈਨੂੰ ਮਜ਼ਾ ਆਇਆ
1: ਅੱਛਾ ਮਜ਼ਾ ਆਇਆ ਤੁਹਾਨੂੰ ਓਕੇ
3: ਮੰਮਾ ਚੀਕ ਕੀ ਕਰਦੀ ਸੀ ਅਮਾ ਵੱਡੀ ਦੇ ਤੇ ਛੋਟੀ ਬਾਲ ਨਿਕਲ ਗਏ ਜੋ ਅਸੀਂ ਪੰਗਲਾ ਕਲਾਸ ਉਜਾਲਾ ਸੀ
1: ਅੱਛਾ ਓਕੇ ਅੱਛਾ ਭੰਗੜਾ ਵੀ ਪਾਉਣਾ ਸੀ ਓਹੋ ਤੇ ਕੀ ਸੁਣਾਓਗੇ ਅੱਜ
3: ਚਲੋ
1: ਗੁੱਡ ਹੋ ਗਿਆ ਫਿਰ ਕੁੱਟ ਨਾ ਦੇਣ ਕਿਤੇ ਦੋਵੇਂ ਜਾਣੀਆਂ ਤੈਨੂੰ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਵੇ ਥੈਂਕ ਯੂ ਤੇ ਲਾਸਟ ਸਾਡੇ ਨਾਲ ਹੋਣਗੇ ਡਡਵਾਲ ਸਾਹਿਬ ਸਤਿ ਸ੍ਰੀ ਅਕਾਲ ਸੁਖਨ
3: ਯਾਰ
1: ਪਤਾ ਕਿਉਂ ਨੀ ਕੀ ਖੇਡੇ ਸੀ ਚੌਕ ਨਾਲ ਡਰਾਇੰਗ ਬਣਾਈ ਤੁਸੀਂ ਤੇ ਬੜੇ ਲੱਕੀ ਹੋ ਯਾਰ ਤੁਹਾਡੇ ਕੋਲ ਤੇ ਵੀਰਾ ਵੀ ਹੈਗਾ ਖੇਡਣ ਨੂੰ ਤੇ ਦੀਦੀਆਂ ਵੀ ਹੈਗੀਆਂ ਖੇਡਣ ਨੂੰ ਤੇ ਤੁਸੀਂ ਸਕੂਲ ਕਿੱਦਾਂ ਜਾਂਦੇ ਹੁੰਦੇ ਹੋ ਬਾਕੀ ਦਿਨ ਫਿਰ ਕੀ ਕਰਦੇ ਹੋ ਅੱਛਾ ਸਕੂਲ ਜਾਂਦੇ ਹੋ ਗੁੱਡ ਗੁੱਡ ਗੁੱਡ ਫਿਰ ਇਹਦਾ ਮਤਲਬ ਵੀ ਵੱਡੇ ਹੋ ਗਏ ਤੁਸੀਂ ਅਗਲੇ ਮਹੀਨੇ ਵੱਡੇ ਹੋਏ ਨਾ ਫਿਰ ਨਜ਼ਾਰੇ ਆ ਜਾਣੇ ਆ ਤੇ ਥੈਂਕ ਯੂ ਡਡਵਾਲ ਸਾਹਿਬ ਕੀ ਸੁਣਾਓਗੇ ਅੱਜ ਓਕੇ
3: ਸਾਡੇ ਖਿਆਲ ਕਰਦੇ ਤਾਂ ਅਸੀਂ ਅੰਮ੍ਰਿਤ ਸ਼ਾਂਤ ਜਾਈ ਰੱਖਿਆ ਬੜਾ ਕਿਰਪਾਨ ਜੋ ਕਿੰਸਾ ਗੰਗਾ ਕੈਸਾ ਵਿਚਕਾਰਸਾ ਦਾ ਪਿਤਕਾ ਬਾਣੀ ਵਿੱਚ ਗਿਆਨ ਜਾਈ
1: ਸਮਝ ਨੀ ਲੱਗਣ ਡੀ ਡਡਵਾਲ ਸਾਹਿਬ ਤੁਹਾਡੀ ਨਾ ਆਵਾਜ਼ ਅੱਜ ਬੜੀ ਖਰਾਬ ਹੋਣ ਡਈ ਆ ਤੁਸੀਂ ਜਾਂ ਤੇ ਸਪੀਕਰ ਮੈਨੂੰ ਲੱਗਦਾ ਔਨ ਕੀਤਾ ਵਾ
3: ਅਸੀਂ ਕੱਲ ਗਏ ਤੇ ਲਾਲ ਉੱਚੇ ਉੱਚੇ ਸੜੇ ਕਿਆ ਖੰਡੇ ਦਾਸੀ ਅੰਮ੍ਰਿਤ ਛਕੇ ਇਸ ਦਾ ਅੰਤ ਜਾਇ ਲੱਗਿਆ ਬੜਾ ਸ਼ਹਿਰਾ ਤੇ ਕਿਰਪਾ ਜੋ ਕਿ ਸਿੱਕੀ ਦੀ ਹੰਛਾਣ ਗੰਗਾ ਕੇ ਸਮਝ ਕਰ ਕਰੀਏ ਕੇ ਸਾਦਾ ਫਿਚ ਕਰ ਕਰੀਏ ਪਾਣੀ ਵਿੱਚ ਧਿਆਨ ਲਿਆਏ ਵਾਹਿਗੁਰੂ ਵਾਹਿਗੁਰੂ ਮੁੱਕੋ ਗਈ ਵਾਹਿਗੁਰੂ ਵਾਹਿਗੁਰੂ ਮੁੱਕੋ ਗਈ
1: ਯਾਦ ਕੀਤੀਆਂ
3: ਥੈਂਕ
1: ਯੂ ਕਿੰਨੇ ਯਾਦ ਕਰਾਇਆ ਪੰਜਾਬੀ ਕਲਾਸ ਨੇ ਓਏ ਗੁੱਡ ਗੁੱਡ ਗੁੱਡ ਫਿਰ ਤੁਸੀਂ ਪੰਜਾਬੀ ਕਲਾਸ ਚੋਂ ਕਿੱਡੀਆਂ ਸੋਹਣੀਆਂ ਗੱਲਾਂ ਸਿੱਖਦੇ ਹੋ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ
3: ਥੈਂਕ
1: ਯੂ
4: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
5: ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
6: ਹਾਂਜੀ ਰੇਡੀਓ
7: ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰਬੀ ਟੋਇਟਾ ਦ ਸਮਾਰਟ ਚੋਇਸ
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਆਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਸਵੇਰੇ ਸਵੇਰੇ ਦਾ ਸਮਾਂ ਚਿਹਰੇ 'ਤੇ ਇਹ ਖੁਸ਼ੀ ਜ਼ਰੂਰ ਰੱਖਿਆ ਕਰੋ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਮੁਸਕਰਾਹਟ ਆਪਣੇ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ, ਕਿਉਂਕਿ ਇਸੇ ਮੁਸਕਰਾਹਟ ਦੇ ਕਰਕੇ ਤੁਹਾਨੂੰ ਹੋਰ ਖੁਸ਼ੀਆਂ ਮਿਲਣੀਆਂ, ਤੁਹਾਡਾ ਦਿਨ ਵਧੀਆ ਜਾਣਾ। ਜੋ ਪਹਿਲਾ ਬੋਝ ਹੈ ਉਹ ਇਸੇ ਨੇ ਹਲਕਾ ਕਰਨਾ, ਅਤੇ ਇਹ ਸਭ ਤੋਂ ਆਸਾਨ ਤਰੀਕਾ ਮੰਨਿਆ ਗਿਆ ਸਵੇਰੇ ਸਵੇਰੇ ਐਕਸਰਸਾਈਜ਼ ਦਾ, ਆਪਣੇ ਆਪ ਨੂੰ ਠੀਕ ਕਰਨ ਦਾ, ਆਪਣੇ ਦਿਮਾਗ ਨੂੰ ਠੰਡਕ ਪਹੁੰਚਾਉਣ ਦਾ, ਉਸ ਰੱਬ ਦਾ ਸ਼ੁਕਰਾਨਾ ਕਰਨ ਦਾ, ਆਪਣਾ ਅਤੇ ਆਸ ਪਾਸ ਜਿਹੜੇ ਵੀ ਲੋਕ ਨੇ ਤੁਹਾਡੇ ਉਹਨਾਂ ਨੂੰ ਨੇਕ ਦਿਲ ਹੋਣ ਦਾ ਅਹਿਸਾਸ ਕਰਵਾਉਣ ਦਾ। ਇਹ ਬੜਾ ਵਧੀਆ ਇੱਕ ਸਸਤਾ ਜਿਹਾ ਹਥਿਆਰ ਹੈ, ਇਹਨੂੰ ਜ਼ਰੂਰ ਵਰਤ ਲਿਆ ਕਰੋ। ਨਹੀਂ ਤਾਂ ਕਹਿੰਦੇ ਨੇ ਜਿਹੜੀ ਚੀਜ਼ ਆਪਾਂ ਨਹੀਂ ਵਰਤਦੇ ਉਹ ਹੌਲੀ ਹੌਲੀ ਸਾਡੇ ਕੋਲੋਂ ਚਲੀ ਜਾਂਦੀ ਹੈ, ਉਹ ਦੇਣ ਵਾਲਾ ਦਾਤਾ ਉਹ ਸਾਡੇ ਕੋਲੋਂ ਉਹ ਚੀਜ਼ਾਂ ਵਾਪਸ ਲੈ ਲੈਂਦਾ ਜਿਹੜੀਆਂ ਆਪਾਂ ਵਰਤਦੇ ਨਹੀਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਮਾਂ ਅਕਸਰ ਹੀ ਦੱਸਿਆ ਕਰਦੀ ਸੀ ਪੁੱਤ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸੀ, ਆ ਵੇਖ ਹਾਲਾਤਾਂ ਨੇ ਹੁਣ ਮੰਗਤੇ ਬਣਾ ਦਿੱਤਾ। ਪਰ ਮੈਨੂੰ ਬਹੁਤੀ ਸਮਝ ਨਹੀਂ ਸੀ ਲੱਗਦੀ ਮਾਂ ਕਹਿੰਦੀ ਕੀ ਆ। ਇੱਕ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪ ਤੋਂ ਚੋਰੀ ਚੇਤਾਵਨੀ ਦਿੱਤੀ, ਪਿਓ ਨੂੰ ਨਾ ਦੱਸੀ, ਇੰਨਾ ਕਹਿ ਕੇ ਹੱਥ ਦੇ ਉੱਤੇ ਚਵਾਨੀ ਰੱਖ ਦਿੱਤੀ। ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਈ, ਅਤੇ ਨਾਲੇ ਗੱਲ ਸੁਣ ਵਾਪਸ ਪਰਤਦਿਆਂ ਨਿੱਕੇ ਭਰਾ ਲਈ ਵੀ ਕੁਛ ਲੈਂਦਾ ਆਵੇਂ, ਭਲੇ ਜ਼ਮਾਨੇ ਸੀ, ਕਦਰ ਸੀ ਜਵਾਨੀ ਦੀ। ਪਰ ਨਿੱਕਾ ਤਾਂ ਖੈੜੇ ਹੀ ਪੈ ਗਿਆ, ਮੈਂ ਤਾਂ ਨਾਲ ਹੀ ਜਾਣਾ, ਮੈਂ ਵੀ ਮੱਸਿਆ ਵੇਖਣੀ ਆ, ਮੈਂ ਵੀ ਵੀਰ ਦੇ ਨਾਲ ਹੀ ਜਾਊਂ, ਬਸ ਫਿਰ ਕੀ ਸੀ, ਲੈ ਕੇ ਜਾਣਾ ਹੀ ਪਿਆ। ਨਿੱਕਾ ਜੋ ਹੋਇਆ, ਨਿੱਕਿਆਂ ਦੀ ਜਿੱਦ ਬੜੀ ਭੈੜੀ ਹੁੰਦੀ, ਇਹ ਰੋਂਦੇ ਵੇਖੇ ਵੀ ਨਹੀਂ ਜਾਂਦੇ, ਬਦੋ ਬਦੀ ਟਾਂਗੇ ਦੇ ਵਿੱਚ ਆਣ ਬੈਠਾ, ਮਾਂ ਪਿੱਛੋਂ ਆਵਾਜ਼ਾਂ ਮਾਰਦੀ ਰਹੀ, ਵੇ ਨਿੱਕਿਆ, ਵੇ ਨਾ ਜਾ, ਵੇ ਵੀਰ ਵੱਡਾ, ਕਈ ਗੱਲਾਂ ਦੇ ਵਿੱਚ ਹੀ ਰਹਿ ਗਈਆਂ। ਹੁਣ ਉਹ ਕੋਲ ਬੈਠਾ ਥੋੜ੍ਹੀ ਦੇਰ ਬਾਅਦ ਰੋਣੋ ਚੁੱਪ ਕਰ ਗਿਆ, ਗੱਲਾਂ 'ਤੇ ਤਾਂ ਚਾਹੇ ਗਲੇਡੂ ਹੱਲੇ ਜੰਮੇ ਸੀ ਪਰ ਬੜੀ ਅਜੀਬ ਜਿਹੀ ਖੁਸ਼ੀ ਸੀ ਉਹਦੇ ਚਿਹਰੇ ਉੱਤੇ, ਸ਼ਾਇਦ ਕਦੀ ਕਿਸੇ ਨੂੰ ਇੱਦਾਂ ਤੁਸੀਂ ਵੇਖਿਆ ਹੋਵੇ। ਰੋਣ ਤੋਂ ਬਾਅਦ ਜਿਹੜੀ ਖੁਸ਼ ਹੋਣ ਵਾਲੀ ਸੂਰਤ ਹੈ ਬੜੀ ਪਿਆਰੀ ਲੱਗਦੀ ਹੈ, ਪਰ ਮੈਨੂੰ ਉਹਦੇ ਉੱਤੇ ਗੁੱਸਾ ਆ ਰਿਹਾ ਸੀ, ਸ਼ਾਇਦ ਮੈਂ ਇਕੱਲਾ ਜਾਣਾ ਚਾਹੁੰਦਾ ਸੀ।

ਇਸੇ ਕਰਕੇ ਭੱਜ ਕੇ ਟਾਂਗੇ 'ਚ ਬੈਠਾ ਸੀ। ਕਢਾਉਣਿਆਂ ਵਾਲੀ ਦੁਕਾਨ ਦੇ ਉੱਤੇ ਉਸ ਚਾਬੀਆਰੀ ਕਾਰ ਨੂੰ ਹੱਥ ਪਾਇਆ ਜਿਹੜੀ ਅਠਿਆਨੀ ਦੀ ਸੀ, ਅਤੇ ਮੇਰੇ ਕੋਲ ਸੀ ਚਵਾਨੀ। ਬਾਂਹ ਫੜ ਕੇ ਨਿੱਕੇ ਨੂੰ ਅੱਗੇ ਤੋਰ ਲਿਆ, ਆਖਿਆ ਨਿੱਕਿਆ ਮਹਿੰਗੀ ਆ ਓਏ, ਸਾਡੇ ਕੋਲ ਪੈਸੇ ਘੱਟ ਨੇ। ਉਧਰੋਂ ਕੱਢਿਆ ਅਤੇ ਅੱਗੇ ਪੰਘੂੜੇ ਆ ਗਏ। ਪੁੱਛਿਆ ਤਾਂ ਕਹਿੰਦੇ 10 ਪੈਸੇ ਇੱਕ ਝੂਟੇ ਦੇ। ਸੋਚਿਆ ਜੇ ਇੱਥੇ ਖਰਚ ਲਏ ਤਾਂ ਵਾਪਸ ਟਾਂਗੇ ਜੋਗੇ ਨਹੀਂ ਬਚਣੇ। ਨਿੱਕੇ ਨੂੰ ਫਿਰ ਬਹਾਨਾ ਲਾਇਆ, ਉਹ ਵਿਚਾਰਾ ਫਿਰ ਆਖੇ ਲੱਗ ਕੇ ਅੱਗੇ ਤੁਰ ਗਿਆ। ਪਰ ਮੇਲਾ ਸੀ, ਮੇਲੇ 'ਚ ਕਿੱਥੋਂ ਅਤੇ ਕਿਹੜੀ ਗੱਲ ਤੋਂ ਕਿੰਨਾ ਕਿੰਨਾ ਬਚਾਇਆ ਜਾਵੇ। ਹੁਣ ਅੱਗੇ ਹਲਵਾਈ ਵਾਲੀ ਦੁਕਾਨ ਆ ਗਈ, ਰੰਗ ਬਿਰੰਗੀਆਂ ਚੀਜ਼ਾਂ ਪਈਆਂ ਅਤੇ ਵੇਸਣ ਉਹਦੀ ਕਮਜ਼ੋਰੀ। ਆਖਿਆ ਕੁਛ ਨਹੀਂ, ਕਦੀ ਵੇਸਣ ਵੱਲ ਵੇਖੇ ਕਦੀ ਮੇਰੇ ਮੂੰਹ ਵੱਲ। ਭਾਅ ਪੁੱਛਿਆ ਤਾਂ 4 ਆਨੇ ਦੀਆਂ 4 ਟੁਕੜੀਆਂ। ਹਿਸਾਬ ਕਿਤਾਬ ਲਾਇਆ ਅਤੇ ਉੱਥੋਂ ਵੀ ਉਹਦਾ ਧਿਆਨ ਦੂਸਰੇ ਪਾਸੇ ਖਿਸਕਾਉਣ ਦੀ ਕੋਸ਼ਿਸ਼ ਕੀਤੀ। ਇਹ ਚਵਾਨੀ ਅੱਜ ਮੱਸਿਆ ਵੇਖਣ ਦੇ ਲਈ ਪੂਰੀ ਨਹੀਂ ਸੀ ਪੈ ਰਹੀ। ਇਹਨੇ ਨੂੰ ਕੀ ਵੇਖਦਾ ਕਿ ਇੱਕ ਮੰਗਤਾ ਹੱਥ ਅੱਡ ਕੇ ਸਾਡੇ ਵੱਲ ਵੇਖ ਰਿਹਾ। ਹੱਥ ਵਿੱਚ ਪੜੀ ਚਵਾਨੀ ਮੈਂ ਘੁੱਟ ਕੇ ਮੁੱਠੀ 'ਚ ਫੜ ਲਈ ਅਤੇ ਛੇਤੀ ਦੇ ਨਾਲ ਉਸ ਮੰਗਤੇ ਤੋਂ ਅੱਗੇ ਲੰਘ ਗਿਆ। ਮਨ ਦੇ ਵਿੱਚ ਆਇਆ, ਅਜਿਹੇ ਮੇਲਿਆਂ ਦੇ ਵਿੱਚ ਇਹ ਨਿਆਣੇ ਚੁੱਕ ਲੈਂਦੇ ਨੇ। ਮੁੜ ਕੇ ਵੇਖਿਆ ਤਾਂ ਉਹ ਹਾਲੇ ਵੀ ਸਾਡੇ ਵੱਲ ਵੇਖ ਰਿਹਾ ਸੀ। ਸੱਚ ਜਾਣੋ ਤਾਂ ਮੈਂ ਕਾਫੀ ਡਰ ਗਿਆ ਸੀ। ਬੜੀਆਂ ਕਹਾਣੀਆਂ ਸੁਣੀਆਂ ਇੱਦਾਂ ਦੀਆਂ, ਮੇਲਿਆਂ ਦੇ ਵਿੱਚੋਂ ਇਹ ਨਿਆਣੇ ਬੋਰੀਆਂ 'ਚ ਪਾ ਕੇ ਲੈ ਜਾਂਦੇ ਨੇ। ਹੁਣ ਤਾਂ ਬਿਲਕੁਲ ਹੀ ਨਾ ਜੀ ਕਰੇ ਨਿੱਕੇ ਦਾ ਮੈਂ ਹੱਥ ਛੱਡਾਂ। ਚੰਗੀ ਤਰ੍ਹਾਂ ਸਮਝਾਇਆ ਓਏ, ਮੈਨੂੰ ਪੁੱਛੇ ਬਿਨਾਂ ਕਿਤੇ ਨਹੀਂ ਜਾਣਾ, ਮੇਰਾ ਹੱਥ ਨਹੀਂ ਓਏ ਛੱਡਣਾ, ਭੀੜ ਬੜੀ ਹੈ। ਡਰ ਜਿਹਾ ਬਹਿ ਗਿਆ, ਉਹ ਮੰਗਤੇ ਦੀ ਸੂਰਤ ਹੁਣ ਅੱਖਾਂ ਅੱਗੇ ਘੁੰਮੀ ਜਾਵੇ। ਫਿਰ ਤੁਰ ਕੇ ਥੋੜ੍ਹਾ ਥੱਕ ਵੀ ਗਏ ਸਾਂ ਦੋਵੇਂ ਭਰਾ। ਸੋਚਿਆ ਥੋੜ੍ਹੀ ਦੇਰ ਬਹਿ ਕੇ ਇੱਕ ਰੁੱਖ ਦੀ ਛਾਂ ਮਾਣ ਲੈਂਦੇ ਹਾਂ, ਪਾਸੇ ਜਿਹਨੂੰ ਹੋ ਇੱਕ ਰੁੱਖ ਦੀ ਛਾਵੇਂ ਜਾਮ ਬੈਠੇ। ਨਿੱਕਾ ਆਖ ਰਿਹਾ ਸੀ, ਵੀਰੇ ਮੈਨੂੰ ਭੁੱਖ ਲੱਗੀ ਹੈ ਯਾਰ, ਮੈਨੂੰ ਕੁਛ ਤਾਂ ਖਵਾ ਦੇ। ਨਿੱਕੇ ਪਾਣੀ ਪੀ ਲੈ, ਪਾਣੀ ਪੀ ਲੈ ਯਾਰ, ਸ਼ਾਮ ਹੋਣ ਵਾਲੀ ਹੈ। ਪੱਕੀ ਗੱਲ ਰਹੀ, ਜਾਂਦਿਆਂ ਤੈਨੂੰ ਮੈਂ ਫਲੂਦਾ ਖਵਾਊਂਗਾ, ਥੋੜ੍ਹਾ ਸਸਤਾ ਹੋ ਲੈਂਦੇ। ਮੈਨੂੰ ਪਤਾ ਮੇਲਿਆਂ ਦੇ ਉੱਤੇ ਜਾਣ ਲੱਗੇ ਥੋੜ੍ਹਾ ਸਸਤਾ ਵੇਚਦੇ ਹੁੰਦੇ ਆ। ਥੋੜ੍ਹੀ ਦੇਰ ਦੇ ਲਈ ਤਾਂ ਟਲਿਆ, ਪਰ ਹੁਣ ਉਹ ਉੱਚੀ ਉੱਚੀ ਰੋਣ ਲੱਗ ਪਿਆ। ਵੀਰੇ ਮੇਰੇ ਕੋਲ ਹੋਰ ਭੁੱਖ ਨਹੀਂ ਜਰੀ ਜਾਂਦੀ, ਮੈਨੂੰ ਸੱਚੀ ਬੜੀ ਭੁੱਖ ਲੱਗੀ ਆ। ਉਹਦੇ ਰੋਣ ਅੱਗੇ ਮੇਰੀਆਂ ਸਾਰੀਆਂ ਘੜੀਆਂ ਯੋਜਨਾਵਾਂ ਰੇਤ ਦੀ ਢੇਰੀ ਵਾਂਗ ਡਿੱਗ ਪਈਆਂ। ਹਾਲੇ ਸੋਚ ਹੀ ਰਿਹਾ ਸੀ ਕਿ ਇਹਨੂੰ ਹੁਣ ਕਿੱਦਾਂ ਵਰਲਾਵਾਂ, ਇੰਨੇ ਨੂੰ ਪਿੱਛੋਂ ਆ ਕੇ ਕਿਸੇ ਨੇ ਮੋਢੇ ਤੋਂ ਹਲੂਣਾ ਮਾਰਿਆ। ਘੁੰਮ ਕੇ ਵੇਖਿਆ ਤਾਂ ਉਹ ਹੱਥ ਮੰਗਤੇ ਦਾ ਸੀ। ਮਨ ਹੋਰ ਡਰ ਗਿਆ, ਇਹ ਤਾਂ ਪਿੱਛੇ ਹੀ ਆ ਗਿਆ, ਇਹਨੇ ਜ਼ਰੂਰ ਆਪਣੇ ਝੋਲੇ ਦੇ ਵਿੱਚ ਬੋਰੀ ਵੀ ਰੱਖੀ ਹੋਣੀ ਆ। ਹੋਰ ਕੁਛ ਸੁੱਝਾ ਨਹੀਂ, ਨਿੱਕੇ ਨੂੰ ਲੈ ਕੇ ਉੱਥੋਂ ਭੱਜਣ ਲੱਗਾ। ਭੱਜਦੇ ਭੱਜਦੇ ਦੀ ਉਹਨੇ ਬਾਂਹ ਫੜ ਲਈ, ਪੁੱਤਰੋ ਡਰਦੇ ਕਿਉਂ ਜੇ, ਮੇਰੇ ਤੋਂ ਕਿਉਂ ਡਰਦੇ ਜੇ, ਮੇਰੇ ਵੀ ਦੋ ਬੱਚੇ ਨੇ ਯਾਰ, ਮੈਨੂੰ ਵੀ ਹਾਲਾਤਾਂ ਨੇ ਮੰਗਣ ਲਾਇਆ, ਮੈਂ ਉਦਾਂ ਦਾ ਨਹੀਂ ਜੋ ਤੁਸੀਂ ਸਮਝ ਰਹੇ ਹੋ। ਮੇਰਾ ਹੱਥ ਆਪਣੇ ਹੱਥ ਦੇ ਵਿੱਚ ਫੜਿਆ ਅਤੇ ਆਪਣੀ ਮੁੱਠੀ ਦੇ ਵਿੱਚ ਘੁੱਟੇ ਕੁਛ ਪੈਸੇ ਮੇਰੀ ਤਲੀ ਦੇ ਉੱਤੇ ਰੱਖ ਦਿੱਤੇ। ਕੁਛ ਨਹੀਂ ਬੋਲਿਆ, ਕੁਛ ਨਹੀਂ ਦੱਸਿਆ ਅਤੇ ਵਾਹੋ ਦਾ ਹੋਈ ਦੂਰ ਮੇਲੇ ਦੇ ਵਿੱਚ ਖੋ ਗਿਆ।

0: ਉਹ ਨਹੀਂ ਸੀ ਚਾਹੁੰਦਾ ਕਿ ਅਸੀਂ ਹੋਰ ਡਰੀਏ। ਤਲੀ ਦੇ ਉੱਤੇ ਰੱਖੇ ਪੈਸੇ ਕਦੀ ਉਹਨਾਂ ਵੱਲ ਧਿਆਨ ਮਾਰਾਂ ਅਤੇ ਕਦੀ ਭੀੜ ਦੇ ਵਿੱਚੋਂ ਮੰਗਤੇ ਨੂੰ ਲੱਭਣ ਦੀ ਕੋਸ਼ਿਸ਼ ਕਰਾਂ। ਪਰ ਹੁਣ ਉਹ ਦੇਖਣੋਂ ਹਟ ਗਿਆ ਸੀ, ਭੀੜ ਦੇ ਵਿੱਚ ਦੂਰ ਚਲਾ ਗਿਆ ਸੀ। ਪਰ ਇਸ ਤੋਂ ਬਾਅਦ ਅਸੀਂ ਬੜੀਆਂ ਚੀਜ਼ਾਂ ਖਾਧੀਆਂ। ਸਭ ਤੋਂ ਪਹਿਲਾਂ ਤਾਂ ਨਿੱਕੇ ਨੂੰ ਢਿੱਡ ਭਰ ਕੇ ਸਭ ਕੁਝ ਖਵਾਇਆ, ਖਿਡੌਣੇ ਵੀ ਲਏ, ਵੇਸਣ ਵੀ ਖਾਧਾ, ਝੂਟੇ ਵੀ ਲਏ। ਉਹ ਸਾਰਾ ਕੁਝ ਕੀਤਾ ਜੋ ਮੇਰਾ ਨਿੱਕਾ ਵੀਰ ਚਾਹੁੰਦਾ ਸੀ। ਪਹਿਲਾਂ ਤਾਂ ਸਿਰਫ ਉਹਨੂੰ ਖਾਣ ਵੱਲ ਧਿਆਨ ਸੀ, ਪਰ ਫਿਰ ਫਲੂਦੇ ਵਾਲੀ ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾਂਦਾ ਸੀ, ਵੀਰੇ ਉਹ ਕੌਣ ਸੀ, ਵੀਰੋ ਕੌਣ ਸੀ ਜਿਹਨੇ ਸਾਨੂੰ ਪੈਸੇ ਦਿੱਤੇ ਨੇ? ਮੇਰੇ ਕੋਲ ਇਹਦਾ ਕੋਈ ਪੁਖਤਾ ਜਵਾਬ ਨਹੀਂ ਸੀ। ਅਖੀਰ ਆਖਣਾ ਹੀ ਪਿਆ ਨਿੱਕਿਆ, ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ ਓਏ, ਮੰਗਤੇ ਤੋਂ ਦਾਤਾ ਬਣਿਆ ਰੱਬ। ਨਿੱਕੇ ਨੇ ਅੱਗੋਂ ਸਵਾਲ ਪੁੱਛਿਆ, ਵੀਰੇ ਉਹੀ ਰੱਬ ਜਿਸਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆ? ਉਹ ਮਾਂ ਆਖਦੀ ਹੁੰਦੀ ਹੈ ਨਾ, ਅਸੀਂ ਵੀ ਕਦੀ ਦਾਤੇ ਸੀ, ਕੀ ਇਹ ਉਹੀ ਰੱਬ ਸੀ? ਪਰ ਉਹਦੀ ਇਸ ਗੱਲ ਦਾ ਜਵਾਬ ਨਹੀਂ ਸੀ ਮੇਰੇ ਕੋਲ। ਇਸ ਗੱਲ ਦੇ ਉੱਤੇ ਚੁੱਪੀ ਵੱਟਣੀ ਪਈ। ਪਰ ਇੱਕ ਰੱਬ ਹੋਰ ਵੇਖਿਆ ਅੱਜ ਘਰ ਪਰਤਦਿਆਂ। ਵਾਪਸੀ ਤੇ ਟਾਂਗੇ ਦੇ ਉੱਤੇ ਬਹਿ ਕੇ ਜਦੋਂ ਘਰ ਪਹੁੰਚੇ, ਪਿੰਡ ਲਿਆ ਕੇ ਜਦੋਂ ਫਿਰਨੀ ਤੇ ਟਾਂਗੇ ਵਾਲੇ ਨੇ ਉਤਾਰਿਆ, ਮੈਂ ਪੁੱਛਿਆ ਕਿੰਨੇ ਪੈਸੇ? ਕਹਿਣ ਲੱਗਾ, ਉਹ ਤਾਥੋਂ ਕਾਸ ਦੇ ਪੈਸੇ ਲੈਣੇ ਪੁੱਤਰੋ, ਜਾਓ ਖੇਡੋ ਮਲੋ, ਜਦੋਂ ਵੱਡੇ ਹੋ ਗਏ ਉਦੋਂ ਦੇ ਦਿਓ ਯਾਰ। ਇਹ ਇੱਕ ਹੋਰ ਰੱਬ ਵੇਖਿਆ ਘਰ ਵਾਪਸ ਪਰਤਦਿਆਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਇੱਦਾਂ ਦੇ ਪਤਾ ਨਹੀਂ ਕਿੰਨੇ ਰੱਬ ਸਾਨੂੰ ਰੋਜ਼ਾਨਾ ਹੀ ਮਿਲਦੇ ਨੇ। ਕਈ ਵਾਰੀ ਸਾਡੀਆਂ ਵੇਖਣ ਵਾਲੀਆਂ ਅੱਖਾਂ ਹੁੰਦੀਆਂ ਅਤੇ ਕਈ ਵਾਰੀ ਆਪਾਂ ਐਵੇਂ ਅਣਗੌਲੇ ਕਰ ਛੱਡਦੇ ਹਾਂ। ਕਈ ਵਾਰੀ ਸਾਡਾ ਮਨ ਨਹੀਂ ਮੰਨਦਾ, ਨਹੀਂ ਇਹ ਤਾਂ ਆਮ ਜਿਹਾ ਬੰਦਾ, ਇੱਦਾਂ ਦਾ ਥੋੜ੍ਹੀ ਰੱਬ ਹੋ ਸਕਦਾ, ਕਿਉਂਕਿ ਅਸੀਂ ਰੱਬ ਦੇ ਅੱਖ ਸਾਪੋ ਆਪਣੇ ਘੜੇ ਆ। ਆਪਣੀਆਂ ਆਪਣੀਆਂ ਸੋਚਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਰੱਬ ਦੇ ਆਕਾਰ ਆਪਾਂ ਘੜੇ, ਪਰ ਰੱਬ ਇੱਥੇ ਹੀ ਪਲ ਪਲ ਤੁਹਾਡੇ ਨਾਲ ਆ, ਤੁਹਾਡੇ ਅੰਦਰ ਵੀ ਆ, ਜੋ ਤੁਹਾਡੇ ਆਸ ਪਾਸ ਵਿਚਰ ਰਿਹਾ ਉਹਦੇ ਅੰਦਰ ਵੀ ਆ। ਹਰ ਇੱਕ ਸ਼ੈ ਜਿਹੜੀ ਤੁਸੀਂ ਵੇਖ ਪਾ ਰਹੇ ਹੋ ਜਾਂ ਤੁਹਾਡੀਆਂ ਅੱਖਾਂ ਨਹੀਂ ਵੀ ਵੇਖ ਪਾ ਰਹੀਆਂ, ਉਹਦੇ ਵਿੱਚ ਵੀ ਰੱਬ ਹੈ। ਗੱਲ ਸਿਰਫ ਮਹਿਸੂਸ ਕਰਨ ਦੀ ਆ ਕਿਹੜੀ ਚੀਜ਼ ਨੂੰ ਤੁਸੀਂ ਰੱਬ ਮੰਨਦੇ। ਜਦੋਂ ਲੱਭਣ 'ਤੇ ਆਓ ਤਾਂ ਹਰ ਇੱਕ ਸ਼ੈ ਦੇ ਵਿੱਚੋਂ ਤੁਹਾਨੂੰ ਦਿਖ ਪਊਗਾ। ਅੰਨੇ ਹੋ ਜਾਓ ਅਤੇ ਸਾਹਮਣੇ ਖਲੋਤਾ ਨਹੀਂ ਦਿਖਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।
1: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ಕಳೆದ ನೀ ಮಾಡ
1: यार तू इतने इनी चेती आके पक्का भी हो गया की जुगाड़ लाया है
2: जुगाड़ नहीं ये है 8 साल तो भी वद्दा तजुर्बा बंसल इमिग्रेशन दा जिन्होंने वधिया कोर्स विच एडमिशन कराई अते फिर मेनू पीआर दी राह भी दिखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
1: नंबर ता दे बंसल इमिग्रेशन वालियां दा
2: हां जी अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: रेडियो हाँ जी 1674 एम दे उते तुहाडा सारयां दा स्वागत जी। मैं गौतम कपिल और प्रोग्राम दी डीप टॉक शो लेके होए हां हाजर। प्रोग्राम दे विच हमेशा दी तरह डॉक्टर संदीप जी अपनी डीप थ्योरीज दे नाल सानू बाहर कढ के लेके आणगे अंदरों बाहर तक। ते किन्नी क बाहर जाने हैगे ते किन्नी क तां जाने अज आपां गल करदे हां उहनां दे नाल। सब तो पहला संदीप जी सत श्रीकाल जी, जी आनू वेलकम, की हाल चाल ने जी? थोड़ा जा उस तरीके दे नाल चलिए के आले दुआले दे जिहड़े ऐसे सवाल हैगे ने जिन्हां दे जिहड़े सवाल हैगे ने पर उहनां दे जवाब देण लग्गिआं साडे कोल जवाब नहीं हैगे बहुते। ते जिदा क्यों है ब्लू है पानी पानी पानी पानी पानी पानी है उहदे ते आपां गल कर लईए। अज फिर संदीप जी कहिंदे रंगां दी गल करनी है, अज किहड़े रंग दी गल करनी है
1: अज? हां जी मैं करदी हां गल, पहला तुसी मैनू इक सवाल दा जवाब ना सटा था लई फिर सवाल
0: आपां क्विज क्विजिंग खेड़ दे।
1: हां जी बिल्कुल। मैं सवाल मेरा ए सीगा कि लास्ट टाइम आपां आई थिंक एक दो एपिसोड पहला कलर वाला एपिसोड किया सीगा कि कलर्स किवें सानू देखदे आ ना, ता मेरा सवाल तुहानू ए आ अज कि सानू जिहड़ा रात दे टाइम ते स्काई जिहड़ा डार्क क्यों लगदा है, सानू की लगदा कि क्यों हुंदा है?
0: रात नूं नेरा हो जांदा है इस कर सूरज घरे चला जांदा, अगले ने सौना नहीं हुंदा जाके अगला दुकान दा शटर सुट जांदा, सारा कुछ डार्क हो जांदा
1: अगले दे वी वैसे
0: ही आवे। लॉजिकल आंसर नहीं है का मेरे कोल कोई, आपां नूं यही दस्या गया कि सनसैट बाद दे विच पता लग गया कि नहीं सन नहीं सैट हुंदा हैगा, तुसीं ओह जाके सैट हो जांदे हो, धरती ओह सैट हो जांदी है परले पासे।
1: ਹਾਂਜੀ ਬਿਲਕੁਲ ਨਹੀਂ ਸਹੀ ਆ, ਇਹ ਸਿਰਫ ਤੁਹਾਡਾ ਜਵਾਬ ਨੀ ਵੈਸੇ ਮੋਸਟਲੀ ਆਪਾਂ ਕਿਸੇ ਨੂੰ ਵੀ ਪੁੱਛਦੇ ਹਾਂ ਸਾਰਿਆਂ ਦਾ ਇਹੀ ਜਵਾਬ ਹੁੰਦਾ ਨਾ, ਜਦੋਂ ਸਾਨੂੰ ਕੋਈ ਬੱਚੇ ਪੁੱਛਦੇ ਆ ਅਸੀਂ ਉਹਨਾਂ ਨੂੰ ਇਹੀ ਜਵਾਬ ਦਿੰਦੇ ਹਾਂ ਕਿ ਕਿਉਂਕਿ ਸਨ ਸੈਟ ਹੋ ਜਾਂਦਾ ਹੈ ਤੇ ਇਸ ਲਈ ਜਿਹੜਾ ਸਨ ਜਿਹੜਾ ਦੂਸਰੇ ਵਰਲਡ ਦੇ ਦੂਸਰੀ ਸਾਈਡ ਤੇ ਚਲਾ ਜਾਂਦਾ ਹੈ ਇਸ ਲਈ ਨੇਰਾ ਹੋ ਜਾਂਦਾ।
0: ਤੇ ਇਹ ਸਹੀ ਜਵਾਬ ਨਹੀਂ ਹੈਗਾ?
1: ਸਾਰੇ ਮੋਸਟਲੀ ਇਦਾਂ ਕਹਿੰਦੇ ਔਰ ਇਹ ਨਵਾਂ ਨੀ ਚੱਲਿਆ ਕਿ ਹੁਣ ਲੋਕ ਕਹਿਣ ਲੱਗੇ ਆ, ਇਹ ਬਹੁਤ ਸਾਲਾਂ ਤੋਂ ਜਦੋਂ ਦਾ ਐਸਟ੍ਰੋਨੋਮੀ ਦੇ ਵਿੱਚ ਲੋਕਾਂ ਦਾ ਇੰਟਰਸਟ ਹੋਇਆ ਜਾਂ ਆਪਣੇ ਆਲੇ ਦੁਆਲੇ ਚ ਇੰਟਰਸਟ ਹੋਇਆ ਹਨਾ, ਕਾਫੀ ਸਾਲਾਂ ਤੋਂ ਅਰਿਸਟੋਟਲ ਦੇ ਟਾਈਮ ਤੋਂ ਜਾਂ ਉਸ ਤੋਂ ਵੀ ਪਹਿਲਾਂ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਲੋਕ ਇਹੀ ਕਹਿੰਦੇ ਆਏ ਆ। ਤੋ ਮੋਸਟਲੀ ਲੋਕਾਂ ਨੇ ਜਦੋਂ ਪੁੱਛਦੇ ਸੀ ਉਹਨਾਂ ਦਾ ਇਹੀ ਜਵਾਬ ਹੁੰਦਾ ਸੀ ਕਿ ਹਨੇਰਾ ਹੋ ਜਾਂਦਾ ਹੈ, ਸੂਰਜ ਦੂਜੇ ਪਾਸੇ ਚਲਾ ਜਾਂਦਾ, ਇਸ ਲਈ ਸਾਨੂੰ ਸਾਰਾ ਕੁਛ ਜਿਹੜਾ ਦੇਖਣਾ ਬੰਦ ਹੋ ਜਾਂਦਾ। ਬਟ ਫਿਰ ਓਬਵੀਅਸਲੀ ਜਦੋਂ ਜ਼ਿਆਦਾਤਰ ਲੋਕ ਇਹੀ ਸੋਚਦੇ ਆ, ਬੱਚੋ ਕੋਈ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਨਹੀਂ ਏਦਾਂ ਤਾਂ ਨਹੀਂ ਹੈਗਾ, ਏਦਾਂ ਕਿੱਦਾਂ ਹੋ ਸਕਦੀ ਹੈ? ਜੇ ਸਨ ਜਦੋਂ ਸਨ ਦੀ ਅਸੀਂ ਗੱਲ ਕਰਦੇ ਹਾਂ ਬੇਸਿਕਲੀ ਤਾਂ ਸਾਨੂੰ ਪਤਾ ਕਿ ਸਾਡਾ ਸਨ ਇੱਕ ਸਟਾਰ ਆ ਹਨਾ, ਔਰ ਸਟਾਰ ਜਿਹੜੇ ਹੁੰਦੇ ਆ ਜਦੋਂ ਅਸੀਂ ਪੋਡਕਾਸਟ ਕੀਤੇ ਸੀ ਐਸਟ੍ਰੋਨੋਮੀ ਦੇ ਤਾਂ ਉਹਦੇ ਚ ਗੱਲ ਕੀਤੀ ਸੀ ਕਿ ਸਟਾਰਸ ਬਹੁਤ ਡਿਫਰੈਂਟ ਡਿਫਰੈਂਟ ਸਾਈਜ਼ ਦੇ ਹੁੰਦੇ ਆ, ਤੇ ਸਨ ਸਾਡਾ ਨਾ ਤਾਂ ਬਹੁਤ ਵੱਡਾ ਸਟਾਰ ਆ ਨਾ ਹੀ ਬਹੁਤ ਛੋਟਾ ਸਟਾਰ ਆ, ਇੱਕ ਮੋਡਰੇਟ ਸਾਈਜ਼ ਦਾ ਸਟਾਰ ਆ, ਮੋਡਰੇਟ ਜਿਹੜੀ ਇਹਦੀ ਐਨਰਜੀ ਹੈਗੀ ਆ ਹਨਾ ਬਾਕੀ ਸਟਾਰਸ ਦੇ ਕੰਪੈਰੀਜ਼ਨ, ਤੇ ਇਹਦੇ ਚੋਂ ਬਹੁਤ ਛੋਟੇ ਸਟਾਰਸ ਵੀ ਹੈਗੇ, ਇਹਦੇ ਤੋਂ ਬਹੁਤ ਵੱਡੇ ਜਿਹੜੇ ਸਟਾਰਸ ਵੀ ਹੈਗੇ ਆ। ਸੋ ਹੁਣ ਜਦੋਂ ਸਨ ਇੱਕ ਅਲੱਗ ਚੀਜ਼ ਹੈ, ਇਟਸ ਜਸਟ ਅ ਸਟਾਰ ਹਨਾ ਬਾਕੀ ਸਟਾਰਸ ਦੇ ਵਾਂਗੂ, ਤੇ ਚਲੋ ਰਾਤ ਦੇ ਟਾਈਮ ਤੇ ਚਾਹੇ ਸਨ ਜਿਹੜਾ ਸਾਡਾ ਦੂਜੇ ਪਾਸੇ ਚਲੇ ਜਾਂਦਾ, ਬਟ ਰਾਤ ਦੇ ਟਾਈਮ ਤੇ ਹੀ ਸਾਨੂੰ ਸਟਾਰਸ ਵੀ ਦਿਖਦੇ ਹੈਗੇ ਬਾਕੀ ਸਟਾਰਸ, ਤੇ ਇੰਨੇ ਜ਼ਿਆਦਾ ਜਿਹੜੇ ਸਾਡੇ ਸਟਾਰਸ ਹੈਗੇ ਆ ਉਹਨਾਂ ਦੀ ਵੀ ਤਾਂ ਲਾਈਟ ਆਪਣੀ ਹੈਗੀ ਆ ਨਾ, ਫੇਰ ਕਿਉਂ ਜਿਹੜਾ ਸਾਨੂੰ ਜਿਹੜਾ ਅਸਮਾਨ ਜਿਹੜਾ ਇਹ ਕਾਲਾ ਦਿਖਾਈ ਦਿੰਦਾ ਜਾਂ ਡਾਰਕ ਦਿਖਾਈ ਦਿੰਦਾ ਹਨਾ? ਤੇ ਇੱਦਾਂ ਦੇ ਸਵਾਲ ਜਿਹੜੇ ਆ ਕੁਛ ਕੁ ਲੋਕ ਪੁੱਛਦੇ ਸੀ, ਉਹਨਾਂ ਚ ਜਿਹੜਾ ਕਾਫੀ ਸੀਗੇ, ਬਟ ਜਿਹੜਾ ਮੇਨ ਨਾਮ ਚੱਲਦਾ ਨਾ ਉਹ ਕੀ ਹੁੰਦਾ ਕਿ ਜਿਹਦਾ ਨਾਮ ਚੱਲ ਜਾਂਦਾ ਉਹ ਇੱਕ ਜਰਮਨ ਸਾਇੰਟਿਸਟ ਸੀਗਾ ਜਿਹਦਾ ਨਾਮ ਸੀਗਾ ਹੈਨਰਿਕ ਵਿਲਮ ਓਲਬਰ, ਤੇ ਉਹਦੇ ਨਾਮ ਤੋਂ ਹੀ ਇੱਕ ਓਲਬਰ ਪੈਰਾਡੋਕਸ ਕਰਕੇ ਜਿਹੜੀ ਇੱਕ ਚੀਜ਼ ਕਹਿੰਦੇ ਜਿਹੜੀ ਇਸੇ ਚੀਜ਼ ਨੂੰ ਕਹਿੰਦੀ, ਉਹਦਾ ਮੰਨਣਾ ਇਹੀ ਸੀ, ਉਹ ਕਹਿੰਦਾ ਕਿ ਚਲੋ ਠੀਕ ਹੈ ਮੈਂ ਮੰਨ ਲੈਂਦਾ ਕਿ ਸਟਾਰ ਜਿਹੜਾ ਸਨ ਜਿਹੜਾ ਉਹ ਸੈੱਟ ਹੋ ਗਿਆ, ਬਟ ਉਸ ਤੋਂ ਬਾਅਦ ਜਿਹੜੇ ਬਾਕੀ ਇੰਨੇ ਸਾਰੇ ਸਟਾਰ ਆ ਜਿੱਦਾਂ ਸਾਨੂੰ ਪਤਾ ਹੀ ਹੈ ਕਿ ਸਾਡਾ ਯੂਨੀਵਰਸ ਜਿਹੜਾ ਬਹੁਤ ਵੱਡਾ ਹੈਗਾ ਹਨਾ, ਇੱਥੇ ਇੰਨੇ ਜ਼ਿਆਦਾ ਸਟਾਰ, ਸੋ ਜਿੱਦਾਂ ਜਿੱਦਾਂ ਯੂਨੀਵਰਸ ਵੱਡਾ ਹੁੰਦਾ ਜਾਂਦਾ ਉਦੋਂ ਦਾ ਸਟਾਰਸ ਵੀ ਇਹਦਾ ਮਤਲਬ ਨੰਬਰ ਵੀ ਜ਼ਿਆਦਾ ਹੀ ਵੱਧਦੇ ਜਾਂਦੇ ਆ ਹਨਾ, ਤੇ ਇੰਨੇ ਸਾਰੇ ਸਟਾਰਸ ਦਾ ਜਿਹੜੇ ਆ ਅਸਮਾਨ ਨੂੰ ਪੂਰਾ ਗਲੋ ਕਰਾ ਦੇਣਾ ਚਾਹੀਦਾ ਸੀਗਾ, ਮਤਲਬ ਇੰਨਾ ਸਾਨੂੰ ਵਾਈਟ ਮਤਲਬ ਐਨ ਚਿੱਟਾ ਜਿਹੜਾ ਇੱਕ ਜਿੱਦਾਂ ਦੀ ਸਨ ਸਟਾਰਸ ਦੀ ਲਾਈਟ ਹੁੰਦੀ ਉੱਦਾਂ ਦਾ ਅਸਮਾਨ ਦਿਖਣਾ ਚਾਹੀਦਾ ਸੀਗਾ, ਫਿਰ ਵੀ ਸਾਨੂੰ ਕਿਉਂ ਡਾਰਕ ਜਿਹੜਾ ਲੱਗਦਾ ਹੈ ਹਾਲਾਂਕਿ ਜਿਹੜੀ ਯੂਨੀਵਰਸ ਦੀ ਐਕਸਪੈਂਸ਼ਨ ਦੀ ਗੱਲ ਹੈ, ਸਾਨੂੰ ਹੁਣ ਪਤਾ ਹੈ ਕਿ ਯੂਨੀਵਰਸ ਸਾਡਾ ਵੱਧ ਰਿਹਾ ਹੈ ਨਾ, ਮਤਲਬ ਐਕਸਪੈਂਡ ਹੋਈ ਜਾ ਰਿਹਾ, ਫੈਲੀ ਜਾ ਰਿਹਾ. ਉਹ ਸਾਨੂੰ ਜਿਹੜਾ ਐਡਵਿਨ ਹਬਲ ਨਾਮ ਦਾ ਜਿਹੜਾ ਸਾਇੰਟਿਸਟ ਸੀ, ਜਿਹਨੇ 1900 ਜਿਹੜੀ ਫਸਟ ਜਿਹੜੀ 20th ਸੈਂਚਰੀ ਦੇ ਸ਼ੁਰੂ ਦੇ ਵਿੱਚ ਜਿਹੜੀ ਅਸੀਂ 1920s ਦੇ ਵਿੱਚ ਉਹਨੇ ਜਿਹੜਾ ਉਸ ਡੈਕੇਡ ਦੇ ਵਿੱਚ ਉਹਨੇ ਸਾਨੂੰ ਦੱਸਿਆ ਸੀ ਕਿ ਉਹਨੇ ਨੋਟਿਸ ਕੀਤਾ ਸੀ ਕਿ ਯੂਨੀਵਰਸ ਸਾਡਾ ਐਕਸਪੈਂਡ ਹੋ ਗਿਆ. ਉਸ ਟਾਈਮ ਦੇ ਉੱਤੇ ਜਦੋਂ ਇਹ ਹੈਨਰਿਕ ਦੀ ਮੈਂ ਗੱਲ ਕੀਤੀ, ਜਿਹਨੇ 1823 ਦੇ ਵਿੱਚ ਇਹ ਜਿਹੜਾ ਸਵਾਲ ਉਹਨੇ ਚੱਕਿਆ ਕਿ ਅਗਰ ਸਨ ਨਹੀਂ ਹੈਗਾ ਤਾਂ ਜਿਹੜੇ ਬਾਕੀ ਸਟਾਰਸ ਆ ਉਹਨਾਂ ਦੀ ਇੰਨੀ ਲਾਈਟ ਕਿੱਥੇ ਜਾ ਰਹੀ ਆ, ਉਹ ਕਿਉਂ ਨੀ ਸਾਨੂੰ ਜਿਹੜਾ ਦੇਖਣ ਦਿੰਦੇ ਏਦਾਂ ਦਾ ਅਸਮਾਨ ਹੈ. ਸੋ ਇੱਥੋਂ ਹੀ ਜਿਹੜਾ ਇਹ ਹੋਰ ਸਾਇੰਟਿਸਟ ਨੇ ਵੀ ਦੇਖਣਾ ਸ਼ੁਰੂ ਕੀਤਾ, ਤੇ ਇਹਨੂੰ ਅਸੀਂ ਆਲਵੇਸ ਪੈਰਾਡੋਕਸ ਕਹਿ ਦਿੰਦੇ ਹਾਂ. ਪੈਰਾਡੋਕਸ ਦਾ ਮਤਲਬ ਅਸੀਂ ਜਨਰਲੀ ਇਹ ਕਹਿੰਦੇ ਹਾਂ ਕਿ ਕੋਈ ਏਦਾਂ ਦੀ ਮਤਲਬ ਐਗਜਿਸਟਿੰਗ ਜਿਹੜੀ ਥੋਟ ਹੈਗੀ ਜਾਂ ਐਗਜਿਸਟਿੰਗ ਕੋਈ ਚੀਜ਼ ਹੈਗੀ ਜਿਹਨੂੰ ਹਰ ਕੋਈ ਮੰਨ ਰਿਹਾ, ਬਟ ਓਬਵੀਅਸਲੀ ਉਹਦੇ ਵਿੱਚ ਕੁਛ ਜਿਹੜੇ ਫਲੋਜ਼ ਹੈਗੇ ਆ ਹਨਾ, ਜਿਹੜਾ ਇਹ ਫਲੋ ਇਸ ਬੰਦੇ ਨੇ ਕੱਢਿਆ, ਤੇ ਉਸ ਤੋਂ ਬਾਅਦ ਜਿਹੜੀ ਇਹਦੇ ਤੇ ਰਿਸਰਚ ਹੋਣੀ ਸ਼ੁਰੂ ਹੋਈ ਹੋ ਕੇ ਕਿਉਂ ਏਦਾਂ ਹੈਗਾ.
0: ਰਾਈਟ. ਅੱਛਾ, ਉਹਦੇ ਪੈਰਾਡੋਕਸ ਦੇ ਵੱਲ ਆਨੇ ਹੈਗੇ, ਬਟ ਇਹ ਆਪਾਂ ਨੂੰ ਤਾਂ ਇਹ ਜਿੱਦਾਂ ਤੁਸੀਂ ਅੱਗੇ ਹਿਸਟਰੀ ਵਿੱਚ ਵੀ ਥੋੜ੍ਹਾ ਜਿਹਾ ਲੈ ਜਾਂਦੇ ਹੁੰਦੇ ਹੋ ਸਾਇੰਸ ਦੇ ਨਾਲ ਨਾਲ, ਕਿ ਆਪਾਂ ਨੂੰ ਤਾਂ ਇਹੀ ਲੱਗਦਾ ਕਿ ਸੂਰਜ ਡੁੱਬਦਾ ਅਤੇ ਧਰਤੀ ਪੁੱਠੀ ਹੋ ਜਾਂਦੀ ਹੈ, ਅਤੇ ਜਿਹੜਾ ਜਿਵੇਂ ਨੌਰਦਰਨ ਹੈਮਿਸਫੇਅਰ ਵਾਲੇ ਪਾਸੇ ਚਾਨਣ ਹੋਏਗਾ, ਸਦਰਨ ਹਨੇਰੇ 'ਚ ਹੈ, ਫਿਰ ਇੱਦਾਂ ਹੀ ਵਾਇਸਾ ਵਰਸਾ. ਹਿਸਟਰੀ ਦੇ ਵਿੱਚ ਕਦੋਂ ਇੱਦਾਂ ਪਹਿਲੀ ਵਾਰ ਕਦੋਂ ਇਹ ਚੀਜ਼ਾਂ ਪਤਾ ਲੱਗੀਆਂ ਕਿ ਦੈਟ ਕੁੱਡ ਨੋਟ ਬੀ ਓਨਲੀ ਦੀ ਵਨ ਰੀਜ਼ਨ, ਇਹ ਤੋਂ ਇਲਾਵਾ ਵੀ ਹੋਣਗੇ, ਔਰ ਕਿੱਦਾਂ ਇਹ ਸ਼ੱਕ ਜਿਹੜਾ ਸੀਗਾ ਇਹਦੇ ਬਾਰੇ ਆਇਆ ਹੋਊਗਾ?
1: ਹਾਂਜੀ, ਇਹ ਜਿੱਦਾਂ ਮੈਂ ਹੁਣੇ ਦੱਸਿਆ, ਜਿਹੜਾ ਆਲਬਰਟ ਜਿਹੜਾ ਬੰਦਾ ਸੀਗਾ, ਵਨ ਆਫ ਦਾ ਜਿਹੜਾ ਉਦਾਂ ਦੇ ਲੋਕਾਂ ਚੋਂ ਸੀ ਜਿਹਨੇ ਇਹ ਸਵਾਲ ਚੱਕਿਆ ਕਿ ਜਿਹੜਾ ਆ ਰਾਤ ਦੇ ਟਾਈਮ ਤੇ ਵੀ ਜਿਹੜਾ ਅਸਮਾਨ ਸਾਡਾ ਗਲੋ ਕਰਨਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਸਾਨੂੰ ਪਤਾ ਕਿ ਬਿਲੀਅਨ ਟ੍ਰਿਲੀਅਨ ਸਟਾਰਸ ਹੈਗੇ ਆ ਹਨਾ, ਔਰ ਈਵਨ ਅਸੀਂ ਜਿਹੜੀ ਸਾਡੀ ਐਂਡਰੋਮੀਡਾ ਗਲੈਕਸੀ, ਜਿਹੜੀ ਸਾਡੀ ਕਲੋਜੈਸਟ ਗਲੈਕਸੀ ਹੈਗੀ ਆ, ਉਹ ਵੀ ਅਸੀਂ ਦੇਖ ਸਕਦੇ ਹਾਂ ਰਾਤ ਨੂੰ ਸਕਾਈ ਦੇ ਵਿੱਚ. ਸਾਨੂੰ ਚਲੋ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ, ਪਰ ਜਿਹੜੇ ਐਸਟ੍ਰੋਨੋਮਰਸ ਹੁੰਦੇ ਆ ਜਾਂ ਜਿਹੜੇ ਲੋਕ ਜਿਹਨਾਂ ਨੂੰ ਇੰਟਰਸਟ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਉਹ ਦੇਖ ਸਕਦੇ ਆ. ਔਰ ਈਵਨ ਜਿਹੜੇ ਉਹਦੇ ਵਿੱਚ ਜਿਹੜੇ ਅੱਗੇ 300 ਬਿਲੀਅਨ ਸਟਾਰਸ ਹੈਗੇ ਆ, ਉਹ ਵੀ ਅਸੀਂ ਆਪਣੀ ਨੰਗੀ ਅੱਖਾਂ ਨਾਲ ਦੇਖ ਸਕਦੇ, ਮਤਲਬ ਸਾਨੂੰ ਕੋਈ ਟੈਲੀਸਕੋਪ ਦੀ ਲੋੜ ਨਹੀਂ ਹੈਗੀ, ਜਿਹਨਾਂ ਨੂੰ ਪਤਾ ਹੈ ਕਿ ਉਹ ਐਂਡਰੋਮੀਡਾ ਗਲੈਕਸੀ ਆ ਨਾ. ਤਾਂ ਸਿਰਫ ਸਾਡੇ ਗਲੈਕਸੀ ਦੇ ਸਟਾਰ ਨਹੀਂ ਹੈਗੇ, ਦੂਜੀ ਗਲੈਕਸੀ ਦੇ ਸਟਾਰ ਵੀ ਹੈਗੇ ਆ, ਜਾਂ ਹੋਰ ਜਿਹੜੀਆਂ ਅੱਗੇ ਕਰੋੜਾਂ ਜਿਹੜੀ ਗਲੈਕਸੀਜ ਹੈਗੀਆਂ ਉਹਨਾਂ ਦੇ ਸਟਾਰ ਹੈਗੇ ਆ. ਸੋ ਇੱਦਾਂ ਦੇ ਸਾਰੇ ਜਿਹੜੇ ਕੁਐਸਚਨ ਜਿਹੜੇ ਡਿਫਰੈਂਟ ਡਿਫਰੈਂਟ ਲੋਕ ਪੁੱਛਦੇ ਸੀ, ਉਹਨਾਂ ਵਿੱਚੋਂ ਇੱਕ ਆਲਬਰਟ ਸੀਗਾ, ਜਿਹਨੇ 1823 ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਇਹਨੇ ਇਹ ਚੀਜ਼ ਜਿਹੜੀ ਰੱਖੀ ਹੈ ਨਾ, ਕਿ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ. ਸੋ ਇੱਥੋਂ ਜਿਹੜਾ ਹੌਲੀ ਹੌਲੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ ਕਿ ਇਹਦੇ ਕੋਈ ਹੋਰ ਰੀਜ਼ਨ ਵੀ ਹੋਣੇ ਆ. ਸੋ ਉਹਦੇ ਕੁਛ ਲੋਕਾਂ ਨੇ ਸੋਲੂਸ਼ਨ ਵੀ, ਮਤਲਬ ਉਹਨਾਂ ਕੁਛ ਲੋਕਾਂ ਨੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕੁਛ ਲੋਕ ਕਹਿੰਦੇ ਸੀ ਕਿ ਸਟਾਰਸ ਇਸ ਲਈ ਜਿਹੜਾ ਨਹੀਂ ਅਸਮਾਨ ਚਮਕਾ ਸਕਦੇ ਹੈਗੇ, ਕਿਉਂਕਿ ਉਹ ਬਹੁਤ ਦੂਰ ਦੂਰ ਪ੍ਰੈਜੈਂਟ ਆ, ਮਤਲਬ ਸਾਨੂੰ ਦਿਖਾਈ ਨਹੀਂ ਦਿੰਦੇ, ਉਹਨਾਂ ਦੀ ਲਾਈਟ ਸਾਡੇ ਤੱਕ ਆਉਂਦੀ ਆਉਂਦੀ ਘੱਟ ਜਾਂਦੀ ਆ ਹਨਾ. ਕੁਛ ਲੋਕਾਂ ਨੇ ਜਿਹੜਾ ਇਹਦਾ ਜਵਾਬ ਦਿੱਤਾ, ਬਟ ਉਹਦਾ ਫਿਰ ਉਹਦਾ ਅੱਗੇ ਫਿਰ ਇੱਕ ਕੰਟਰਡਿਕਸ਼ਨ ਆ ਗਈ ਕਿ ਚਲੋ ਠੀਕ ਆ, ਸਟਾਰ ਜਿਹੜੇ ਦੂਰ ਹੈਗੇ ਆ, ਪਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਯੂਨੀਵਰਸ ਸਾਡਾ ਜਿਹੜਾ ਐਕਸਪੈਂਡ ਹੋਈ ਜਾ ਰਿਹਾ, ਜਿੱਦਾਂ ਮੰਨ ਲਓ ਤੁਸੀਂ ਇੱਕ ਸਫੇਅਰ ਹੈਗਾ ਸਾਡਾ ਯੂਨੀਵਰਸ ਹੈ ਨਾ, ਉਹ ਵਧੀ ਜਾ ਰਿਹਾ ਸਾਰੇ ਪਾਸਿਆਂ ਨੂੰ, ਤੇ ਜਿੰਨਾ ਜਿੰਨਾ ਡਾਇਮੀਟਰ ਵੱਧ ਰਿਹਾ ਉਨੇ ਉਨੇ ਨੰਬਰ ਆਫ ਸਟਾਰਸ ਵੀ ਤਾਂ ਵੱਧ ਰਿਹਾ, ਤੇ ਫਿਰ ਉਹਨੂੰ ਉਹ ਜਿਹੜਾ ਹੈ ਪੋਜ਼ਿਟਿਵ

0: ਦੇ ਵਿੱਚ ਐਟਮੋਸਫੇਅਰ ਹੈਗਾ ਸਾਡੇ ਕੋਲ ਨਾ ਦੇ ਉੱਤੇ, ਤੇ ਉਹ ਜਿਹੜਾ ਖਿਲਾ ਦਿੰਦਾ ਸਨਲਾਈਟ ਨੂੰ, ਇਸ ਲਈ ਮੂਨ ਦੇ ਉੱਤੇ ਸਾਨੂੰ ਨਹੀਂ ਦਿਖਦਾ ਜਦੋਂ ਮੂਨ ਦੀ ਮੂਨ ਲੈਂਡਿੰਗ ਹੋਈ ਸੀ ਉਹਨਾਂ ਫੋਟੋ ਚ ਸਾਨੂੰ ਜਿਹੜਾ ਪਿੱਛੇ ਅਸਮਾਨ ਤਾਰਾ ਦਿਖਾਈ ਦਿੰਦਾ ਆ, ਹਾਲਾਂਕਿ ਉੱਥੇ ਦਿਨ ਦਾ ਟਾਈਮ ਸੀਗਾ ਹਨਾ, ਉਹ ਇਸ ਲਈ ਸੀਗਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਹੈਗਾ ਮੂਨ ਦੇ ਉੱਤੇ, ਤੇ ਉਹਦੀ ਵਜ੍ਹਾ ਨਾਲ ਜਿਹੜਾ ਸਨਲਾਈਟ ਖਿਲਰ ਵੀ ਨਹੀਂ ਹੈਗੀ ਔਰ ਸਾਨੂੰ ਕਲਰ ਦਿਖਾਈ ਨਹੀਂ ਦਿੰਦੇ, ਸਾਨੂੰ ਸਿਰਫ ਬਲੈਕ ਕਲਰ ਦਿਖਾਈ ਦਿੰਦਾ। ਇਸੇ ਤਰ੍ਹਾਂ ਜਦੋਂ ਅਸੀਂ ਸਪੇਸ ਦੀ ਗੱਲ ਕਰਦੇ ਹਾਂ, ਸਪੇਸ ਨੂੰ ਅਸੀਂ ਮੋਸਟਲੀ ਵੈਕਿਊਮ ਮੰਨਦੇ ਹਾਂ, ਮਤਲਬ ਕਿ ਅਸੀਂ ਇਹ ਮੰਨਦੇ ਹਾਂ ਕਿ ਸਪੇਸ ਦੇ ਵਿੱਚ ਕੁਛ ਹੈ ਨੀ, ਮਤਲਬ ਕਿ ਖਾਲੀ ਆ ਸਪੇਸ, ਉਹਦੇ ਵਿੱਚ ਕੋਈ ਜਿਹੜੀਆਂ ਚੀਜ਼ਾਂ ਹੈ ਨੀ ਆ ਜਿਹੜੀਆਂ ਖਿਲਾ ਸਕਣ ਸਨਲਾਈਟ ਨੂੰ ਜਾਂ ਸਟਾਰ ਲਾਈਟ ਨੂੰ। ਬਟ ਜਦੋਂ ਅਸੀਂ ਉਹੀ ਜਦੋਂ ਸ਼ੁਰੂ ਦੇ ਆਪਾਂ ਐਸਟ੍ਰੋਨੋਮੀ ਦੇ ਐਪੀਸੋਡ ਕੀਤੇ ਸੀ, ਉਹਨਾਂ ਚ ਸਾਰੀ ਗੱਲ ਕੀਤੀ ਸੀ ਕਿ ਕਿੰਨੇ ਐਸਟ੍ਰੋਇਡ ਜਾਂ ਹੋਰ ਜਿਹੜੇ ਆ ਉਲਕਾ ਪਿੰਡ ਜਿਹੜੇ ਵਗੈਰਾ ਅਸੀਂ ਪੰਜਾਬੀ ਚ ਬੋਲਦੇ ਹਾਂ, ਉਹ ਸਾਰੀਆਂ ਚੀਜ਼ਾਂ ਹੈਗੀਆਂ ਨਾ, ਡਿਫਰੈਂਟ ਡਿਫਰੈਂਟ ਸਟਾਰਸ ਹੈਗੇ ਆ, ਤੇ ਕੋਸਮਿਕ ਡਸਟ ਅਸੀਂ ਇਹਨਾਂ ਚੀਜ਼ਾਂ ਨੂੰ ਕਹਿ ਦਿੰਦੇ ਹਾਂ ਕਿ ਕੋਸਮਿਕ ਡਸਟ ਤਾਂ ਹੈਗੀ ਆ, ਉਹ ਵੀ ਉਹ ਸਕੈਟਰ ਕਰਨੀ, ਮਤਲਬ ਉਹ ਸਨਲਾਈਟ ਨੂੰ ਖਿਲਾਰਨੀ ਚਾਹੀਦੀ ਸੀ ਅਗਰ ਅਰਥ ਵਰਗਾ ਐਟਮੋਸਫੇਅਰ ਨਹੀਂ ਹੈਗਾ, ਬਟ ਉਹਦਾ ਆਪਣਾ ਉਹਦੇ ਵਿੱਚ ਜਿਹੜੀ ਡਸਟ ਹੈਗੀ ਆ ਸਪੇਸ ਦੇ ਵਿੱਚ, ਉਹ ਜਿਹੜੀ ਉਹ ਇੱਕ ਰੀਜ਼ਨ ਹੋਣਾ ਚਾਹੀਦਾ ਸੀਗਾ ਕਿ ਉਹ ਚਾਹੇ ਰਾਤ ਸੀ ਚਾਹੇ ਦਿਨ ਸੀਗੀ, ਉਹ ਸਨਲਾਈਟ ਨੂੰ ਜਾਂ ਦੂਜੇ ਸਟਾਰਸ ਦੀ ਲਾਈਟ ਨੂੰ ਖਿਲਾਰਦੀ ਤੇ ਸਾਨੂੰ ਕਲਰ ਨਜ਼ਰ ਆਉਂਦੇ ਹਨਾ। ਬਟ ਇਹਦਾ ਵੀ ਜਿਹੜਾ ਰੀਜ਼ਨ ਹੈਗਾ, ਇੱਕ ਇੱਕ ਬਹੁਤ ਮਤਲਬ ਫੇਮਸ ਐਸਟ੍ਰੋਨੋਮਰ ਹੈਗਾ ਨੀਲ ਡੀਗ੍ਰਾਸ, ਸ਼ਾਇਦ ਜਿਹੜੇ ਲੋਕ ਸੁਣਦੇ ਉਹਨਾਂ ਨੇ ਦੇਖਿਆ ਹੋਣਾ, ਉਹ ਵੀ ਸੁਣੇ ਹੋਣੇ ਆ, ਉਹ ਪੋਡਕਾਸਟ ਕਰਦੇ ਆ, ਉਹਨਾਂ ਨੇ ਇੱਕ ਮਤਲਬ ਥਿਊਰੀ, ਇੱਕ ਮੈਥਮੈਟੀਕਲ ਕੈਲਕੂਲੇਸ਼ਨ ਦਿੱਤੀ ਕਿ ਜੇ ਅਸੀਂ ਆਪਣਾ ਜਿਹੜਾ ਸਨ ਹੈਗਾ ਆ ਉਹਨੂੰ ਅਸੀਂ ਇੱਕ ਫੁੱਲ ਸਟਾਪ ਵਾਂਗ ਮੰਨ ਲਈਏ, ਜਿੱਦਾਂ ਜਦੋਂ ਅਸੀਂ ਸੈਂਟੈਂਸ ਲਿਖਦੇ ਹਾਂ ਕੋਈ ਹਨਾ, ਅਸੀਂ ਫੁੱਲ ਸਟਾਪ ਲਾ ਦਿੰਦੇ ਹਾਂ, ਤੇ ਇੰਨਾ ਛੋਟਾ ਮਤਲਬ ਆਪਾਂ ਸਨ ਨੂੰ ਮੰਨ ਲਈਏ, ਤਾਂ ਉਹਦਾ ਜਿਹੜਾ ਨੀਅਰੈਸਟ ਸਟਾਰ ਹੈਗਾ ਆ, ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਕੈਲਕੂਲੇਟ ਕੀਤਾ ਕਿ ਉਹਦਾ ਨੀਅਰੈਸਟ ਸਟਾਰ ਜਿਹੜਾ ਉਹਦੇ ਤੋਂ ਐਟਲੀਸਟ 4 ਮੀਲ ਦੂਰ ਹੋਊਗਾ ਹਨਾ। ਇਹ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਨ ਸਾਡਾ ਸਿਰਫ ਇੱਕ ਫੁੱਲ ਸਟਾਪ ਦੇ ਬਰਾਬਰ ਦੇ ਸਾਈਜ਼ ਦਾ ਹੈ, ਹੁਣ ਸਾਨੂੰ ਪਤਾ ਸਾਡਾ ਸਨ ਕਿੰਨਾ ਵੱਡਾ, ਤਾਂ ਤੁਸੀਂ ਸੋਚ ਸਕਦੇ ਹਾਂ ਕਿ ਸਪੇਸ ਦੇ ਵਿੱਚ ਜਿਹੜੇ ਸਟਾਰਸ ਇੱਕ ਦੂਜੇ ਤੋਂ ਕਿੰਨੀ ਕਿੰਨੀ ਡਿਸਟੈਂਸ ਦੇ ਉੱਤੇ ਜਿਹੜੇ ਪ੍ਰੈਜੈਂਟ ਹੁੰਦੇ ਆ ਹਨਾ, ਇਹਦਾ ਮਤਲਬ ਉਹਨਾਂ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਹੈ, ਚਾਹੇ ਉੱਥੇ ਡਸਟ ਵੀ ਹੈਗੀ ਹੈ ਮਤਲਬ ਹੋਰ ਪਾਰਟੀਕਲਸ ਵੀ ਹੈਗੇ ਆ, ਫੇਰ ਵੀ ਕਿਉਂਕਿ ਜਿਹੜੀ ਉੱਥੇ ਸਪੇਸ ਜ਼ਿਆਦਾ ਹੈਗੀ ਆ, ਤਾਂ ਇਸ ਲਈ ਕੁਛ ਏਰੀਆ ਇੱਦਾਂ ਦਾ ਹੋ ਸਕਦਾ ਜਿੱਥੇ ਕੁਛ ਵੀ ਨਹੀਂ ਪ੍ਰੈਜੈਂਟ, ਔਰ ਕੁਛ ਏਰੀਆ ਇੱਦਾਂ ਦਾ ਹੋ ਸਕਦਾ ਜਿੱਥੇ ਹੈਗੀ ਆ ਮਟੀਰੀਅਲ ਪ੍ਰੈਜੈਂਟ ਨਾ। ਸੋ ਇਸ ਲਈ ਜਿਹੜਾ ਸਾਨੂੰ, ਕਿਉਂਕਿ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈਗਾ, ਇਸ ਲਈ ਸਾਨੂੰ ਉੱਥੇ ਜਿਹੜੀ ਆ ਸਪੇਸ ਜਿਹੜੀ ਆ ਬਲੈਕ ਦਿਖਾਈ ਦਿੰਦੀ ਆ, ਇਹ ਫਿਰ ਕੁਛ ਲੋਕਾਂ ਦਾ ਜਿਹੜਾ ਇੱਕ ਵਨ ਆਫ ਦ ਸੋਲੂਸ਼ਨ ਤੁਸੀਂ ਕਹਿ ਸਕਦੇ, ਵਨ ਆਫ ਦ ਰੀਜ਼ਨ ਤੁਸੀਂ ਕਹਿ ਸਕਦੇ ਕਿਉਂ ਆਪਾਂ ਜਿਹੜਾ ਇਹ ਬਲੈਕ ਲੱਗਦਾ ਸਕਾਈ, ਉਹ ਇਸ ਲਈ ਕਿਉਂਕਿ ਸਾਡਾ ਸਪੇਸ ਬਹੁਤ ਜ਼ਿਆਦਾ ਮਤਲਬ ਫੈਲਿਆ ਹੋਇਆ ਹੈਗਾ, ਔਰ ਇਹਦੇ ਵਿੱਚ ਬਹੁਤ ਘੱਟ ਹਾਂਜੀ ਡਿਸਟੈਂਸ ਹੈਗਾ।
1: ਰਾਈਟ ਰਾਈਟ, ਅੱਛਾ, ਦੈਟ ਕੁਡ ਬੀ ਵਨ ਰੀਜ਼ਨ ਕਿ ਯੂਨੀਵਰਸ ਹਰ ਸੈਕਿੰਡ, ਹਰ ਪਲ, ਹਰ ਵਕਤ ਜਿਹੜਾ ਵੱਧ ਰਿਹਾ ਹੈਗਾ, ਅਤੇ ਇਕੱਲਾ ਸੂਰਜ ਜਿਹੜਾ ਇਸ ਸੋਲਰ ਪਲੈਨਟ ਜਿਸ ਗਲੈਕਸੀ ਦੇ ਅਸੀਂ ਹਿੱਸਾ ਹੈਗੇ ਉਹਦੇ 'ਚ ਸਾਨੂੰ ਸਭ ਤੋਂ ਵੱਧ ਰੋਸ਼ਨੀ ਹੋ ਹੀ ਦਿੰਦਾ, ਅਤੇ ਦੂਜੇ ਤਾਰੇ ਜੇ ਦੇਣਾ ਵੀ ਚਾਹੁਣ ਤਾਂ ਉਹ ਖਿੰਡ ਖਿੰਡ ਕੇ ਦੂਰ ਹੋਈ ਜਾ ਰਹੇ ਹੈਗੇ ਨੇ ਕਿਉਂਕਿ ਯੂਨੀਵਰਸ ਲਗਾਤਾਰ ਫੈਲ ਰਿਹਾ। ਹੁਣ ਐਸਟ੍ਰੋਨਾਟਸ ਜਿਹੜੇ ਹੈਗੇ ਨੇ ਜਿਹੜੇ ਪੁਲਾੜ 'ਚ ਜਾਂਦੇ ਨੇ, ਉਹਨਾਂ ਨੂੰ ਵੀ ਕੀ ਇਹ ਕਾਲਾ ਹੀ ਦਿਖਦਾ ਹੈਗਾ ਕਿਉਂਕਿ ਉਹ ਤਾਂ ਸੂਰਜ ਤੋਂ ਫਿਰ ਬਹੁਤ ਪਰੇ ਚਲੇ ਜਾਂਦੇ ਨੇ, ਉਹਨਾਂ ਦੇ ਲਾਗੇ ਤਾਂ ਹੋਰ ਅਲੱਗ ਅਲੱਗ ਸਟਾਰਸ ਹੋਣਗੇ ਹੀ, ਧਰਤੀ ਅਸੀਂ ਸਮਝ ਸਕਦੇ ਹਾਂ ਕਿ ਇੱਕ ਸਕੇਲ ਦੇ ਵਿੱਚ ਹੀ ਘੁੰਮ ਰਹੀ ਹੈਗੀ ਹੈ ਅਤੇ ਇੱਕ ਹੀ ਜਗ੍ਹਾ ਦੇ ਉੱਤੇ ਸਟੇਬਲ ਹੈਗੀ ਹੈ ਸੂਰਜ ਦੇ ਆਲੇ ਦੁਆਲੇ ਹੀ, ਬਟ ਐਸਟ੍ਰੋਨਾਟਸ ਦਾ ਦੇ ਗੋ ਅਵੇ ਫਰੋਮ ਪਲੈਨਟ ਅਰਥ ਅਤੇ ਸੂਰਜ ਤੋਂ ਵੀ ਉਰਾਂ ਪਰਾਂ ਚਲੇ ਜਾਂਦੇ ਹੋਣਗੇ, ਸੋ ਉਹਨਾਂ ਉਹਨਾਂ ਦਾ ਕੀ ਪਰਸਪੈਕਟਿਵ ਹੈਗਾ ਇਹਨੂੰ ਲੈ ਕੇ?
0: ਅਸਮਾਨ ਜਿਹੜਾ ਉਹਨਾਂ ਦੇ ਅਰਾਊਂਡ ਵੀ ਕਾਲਾ ਦਿਖਦਾ, ਔਫ ਕੋਰਸ ਉਹਨਾਂ ਨੂੰ ਵੀ ਕਾਲਾ ਹੀ ਦਿਖਦਾ ਹਨਾ, ਤੇ ਇਹਦਾ ਵੀ ਇੱਕ ਰੀਜ਼ਨ ਇਹੀ ਹੈ ਕਿ ਜਿੱਦਾਂ ਮੈਂ ਕਿਹਾ ਕਿ ਕਿਉਂਕਿ ਸਪੇਸ ਜਿਹੜੀ ਆ ਉਹਦੇ ਚ ਵੈਕਿਊਮ ਅਸੀਂ ਮੰਨਦੇ ਹਾਂ ਕਿ ਜਦੋਂ ਉੱਤੇ ਜਿਹੜੀ ਆ ਕੁਛ ਨੀ ਪ੍ਰੈਜੈਂਟ ਹੈਗਾ, ਆਲਮੋਸਟ ਮਤਲਬ ਐਮਪਟੀ ਹੈਗੀ ਆ ਸਾਡੇ ਅਰਥ ਦੇ ਐਟਮੋਸਫੇਅਰ ਦੇ ਕੰਪੈਰੀਜ਼ਨ, ਤੇ ਇਸ ਲਈ ਕਿਉਂਕਿ ਉੱਥੇ ਕੋਈ ਗੈਸਿਸ ਨੀ ਹੈਗੀਆਂ, ਡਸਟ ਪਾਰਟੀਕਲਸ ਨੀ ਹੈਗੇ ਜਿਹੜੇ ਕਿ ਸੂਰਜ ਦੀ ਜਿਹੜੀ ਲਾਈਟ ਨੂੰ ਜਿਹੜੀ ਆ ਉਹ ਖਿਲਾਰ ਦੇਣ ਆਸੇ ਪਾਸੇ, ਇਸ ਵਜ੍ਹਾ ਨਾਲ ਉੱਥੇ ਵੀ ਸਾਨੂੰ ਜਿਹੜਾ ਅਸਮਾਨ ਕਾਲਾ ਦਿਖਦਾ ਹੈਗਾ ਤੇ ਸਾਨੂੰ ਕਲਰ ਨੀ ਦਿਖਦੇ ਹੈਗੇ। ਹੁਣ ਇਹਦਾ ਜਿਹੜਾ ਇਹ ਰੀਜ਼ਨ ਜਿੱਦਾਂ ਕਹਿ ਰਹੇ ਕਿ ਮਤਲਬ ਇਹ ਕਾਲਾ ਦਿਖਦਾ ਇੱਕ ਸੋਲੂਸ਼ਨ, ਮਤਲਬ ਇਹਦਾ ਇੱਕ ਰੀਜ਼ਨ ਇਹ ਹੈਗਾ ਕਿ ਸਪੇਸ ਬਹੁਤ ਫੈਲੀ ਹੋਈ ਹੈ, ਇਸ ਤੋਂ ਇਲਾਵਾ ਹੋਰ ਵੀ ਰੀਜ਼ਨ ਜਿਹੜੇ ਹੈਗੇ ਇਹਦੇ ਕਿ ਕਿਉਂ ਆਪਾਂ ਨੂੰ ਇੱਦਾਂ ਲੱਗਦਾ ਹੈਗਾ।
1: ਓਕੇ,
0: ਇਹਦਾ ਵਨ ਮਤਲਬ ਇਹਨਾਂ ਦਾ ਜਿਹੜਾ ਰੀਜ਼ਨ ਹੈਗਾ ਉਹ ਇਹ ਹੈ ਕਿ ਜਦੋਂ ਅਸੀਂ ਕਲਰਸ ਦੀ ਪੇਮੈਂਟ ਕਰਾਂਗੇ ਗੱਲ ਕੀਤੀ ਸੀ ਤਾਂ ਅਸੀਂ ਵੇਵ ਲੈਂਥ ਦੀ ਗੱਲ ਕੀਤੀ ਸੀ ਹਨਾ ਕਿ ਇੱਕ ਲਾਈਟ ਜਿਹੜੀ ਇੱਕ ਤਰ੍ਹਾਂ ਦੀ ਲਾਈਟ ਦੇ ਵਿੱਚ ਉਹਦੀ ਇੱਕ ਰੇਸ ਤੋਂ ਦੂਜੀ ਰੇਸ ਤੱਕ ਕਿੰਨਾ ਡਿਸਟੈਂਸ ਹੈਗਾ ਉਹਨੂੰ ਅਸੀਂ ਵੇਵ

0: ਮਤਲਬ ਲੈਂਥ ਕਿੰਨੀ ਹੈਗੀ ਹੈ ਤੇ ਅਸੀਂ ਵੇਵਲੈਂਥ ਦੀ ਗੱਲ ਕੀਤੀ ਸੀ ਕਿ ਜਦੋਂ ਜਿਹੜਾ ਵਾਇਲਟ ਕਲਰ ਹੁੰਦਾ ਉਹਦੀ ਸਭ ਤੋਂ ਛੋਟੀ ਵੇਵਲੈਂਥ ਹੁੰਦੀ ਹੈ ਔਰ ਰੈਡ ਕਲਰ ਦੀ ਸਭ ਤੋਂ ਜਿਹੜੀ ਵੱਡੀ ਵੇਵਲੈਂਥ ਹੁੰਦੀ ਹੈ ਮਤਲਬ ਜਿੰਨਾ ਜਿੰਨਾ ਡਿਸਟੈਂਸ ਲਾਈਟ ਦੇ ਵਿੱਚ ਵੱਧਦਾ ਜਾਂਦਾ ਉਨਾ ਉਨਾ ਜਿਹੜੀ ਉਹਦੀ ਵੇਵਲੈਂਥ ਦੀ ਜਿਹੜੀ ਵੱਧਦੀ ਜਾਂਦੀ ਹੈ ਹਨਾ ਮਤਲਬ ਉਨਾ ਉਨਾ ਦੂਰ ਹੁੰਦਾ ਜਾਂਦਾ ਔਰ ਜਦੋਂ ਅਸੀਂ ਹਿਊਮਨ ਆਈ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹ ਵਿਜ਼ੀਬਲ ਲਾਈਟ ਜਿਹਦੇ ਵਿੱਚ ਸੱਤ ਕਲਰ ਆਉਂਦੇ ਆ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ ਇਹ ਦੇਖ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਹੋਰ ਕੋਈ ਨਾ ਤਾਂ ਅਸੀਂ ਵਾਇਲਟ ਤੋਂ ਛੋਟੀ ਵੇਵਲੈਂਥ ਵਾਲੀਆਂ ਜਿਹੜੀਆਂ ਰੇਜ ਦੇਖ ਸਕਦੇ ਹਾਂ ਜਿਹੜੀਆਂ ਐਕਸਰੇਜ ਵਗੈਰਾ ਹੋ ਗਈਆਂ ਰੇਡੀਓ ਵੇਵਸ ਹੋ ਗਈਆਂ ਸੋਰੀ ਐਕਸਰੇਜ ਵਗੈਰਾ ਹੋ ਗਈਆਂ ਨਾ ਹੀ ਅਸੀਂ ਇਹਦੇ ਤੋਂ ਵੱਡੀ ਰੈਡ ਤੋਂ ਵੱਡੀ ਵੇਵਲੈਂਥ ਵਾਲੀ ਦੇਖ ਸਕਦੇ ਹਾਂ ਜਿਹੜੀਆਂ ਅੱਗੇ ਜਿਹੜੀਆਂ ਤੁਸੀਂ ਜਿਹੜੀਆਂ ਇਹਨਾਂ ਦੇ ਵਿੱਚ ਰੇਡੀਓ ਵੇਵਸ ਵਗੈਰਾ ਦੇ ਵਿੱਚ ਚਲੇ ਜਾਂਦੀਆਂ ਸਾਡੀਆਂ ਜਾਂ ਮਾਈਕ੍ਰੋਵੇਵ ਦੇ ਵਿੱਚ ਚਲੇ ਜਾਂਦੀਆਂ ਉਹ ਵਾਲੀਆਂ ਵੇਵਸ ਅਸੀਂ ਨਹੀਂ ਦੇਖ ਸਕਦੇ ਸੋ ਜਿਹੜਾ ਅੱਜ ਦੇ ਟਾਈਮ ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਇੰਸਟਰੂਮੈਂਟ ਹੈਗੇ ਆ ਤੇ ਜਿਹੜੇ ਆ ਟੈਲੀਸਕੋਪ ਜਿਹੜੀ ਅਸੀਂ ਸਾਡੇ ਕੋਲ ਹੈਗੇ ਹਬਲ ਟੈਲੀਸਕੋਪ ਹੈਗਾ ਜਾਂ ਜੇਮਸ ਵੈਬ ਟੈਲੀਸਕੋਪ ਹੈਗਾ ਜਿਹੜਾ ਅਸੀਂ ਸਕਾਈ ਸਪੇਸ ਦੇ ਵਿੱਚ ਭੇਜਿਆ ਤਾਂ ਹੁਣ ਸਾਨੂੰ ਅਸੀਂ ਐਕਚੁਅਲ ਚ ਚੀਜ਼ਾਂ ਦੇਖ ਸਕਦੇ ਹੁਣ ਅਸੀਂ ਸਿਰਫ ਜਿਹੜੇ ਆ ਮੈਥਮੈਟੀਕਲ ਜਾਂ ਥਰੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਹੀ ਨਹੀਂ ਕਹਿ ਰਹੇ ਹੁਣ ਸਾਡੇ ਕੋਲ ਪ੍ਰੂਫ ਹੈਗੇ ਆ ਹਨਾ ਸਾਨੂੰ ਇਹ ਪਤਾ ਹੈ ਕਿ ਜਿਹੜਾ ਸਾਡਾ ਅਸਮਾਨ ਹੈਗਾ ਉਹ ਮੋਸਟਲੀ ਮਾਈਕ੍ਰੋਵੇਵ ਰੇਜ ਵਾਲੀ ਜਿਹੜੀ ਆ ਜ਼ੋਨ ਦੇ ਵਿੱਚ ਆਉਂਦਾ ਹੈ ਨਾ ਕਿ ਵਿਜ਼ੀਬਲ ਲਾਈਟ ਦੇ ਜ਼ੋਨ ਦੇ ਵਿੱਚ ਆਉਂਦਾ ਹੈ ਤੇ ਬੇਸਿਕਲੀ ਸਾਨੂੰ ਅਸਮਾਨ ਕਾਲਾ ਦਿਖਦਾ ਹੈਗਾ ਉਹ ਇਸ ਲਈ ਨਹੀਂ ਦਿਖਦਾ ਕਿ ਅਸਮਾਨ ਕਾਲਾ ਹੈਗਾ ਉਹ ਇਸ ਲਈ ਦਿਖਦਾ ਕਿਉਂਕਿ ਅਸੀਂ ਐਜ਼ ਅ ਹਿਊਮਨ ਹੋਰ ਕੋਈ ਕਲਰ ਦੇਖ ਨਹੀਂ ਸਕਦੇ ਹੈਗੇ ਜਿਹੜਾ ਰੈੱਡ ਤੋਂ ਬਾਹਰ ਕਲਰ ਜਾ ਰਿਹਾ ਹੈ ਕਿਉਂਕਿ ਮਾਈਕ੍ਰੋਵੇਵ ਜਿਹੜੀ ਆ ਉਹ ਰੈੱਡ ਤੋਂ ਬਾਅਦ ਦੇ ਕਲਰ ਆ ਜਿੱਦਾਂ ਤੁਸੀਂ ਇੱਦਾਂ ਇਮੈਜਿਨ ਕਰ ਸਕਦੇ ਹੋ ਕਿ ਤੁਸੀਂ ਰੈੱਡ ਦੇ ਉੱਪਰ ਜਿਹੜਾ ਇੱਕ ਮਤਲਬ ਡਰਾਇੰਗ ਕਰ ਰਹੇ ਹਾਂ ਰੈੱਡ ਦੇ ਉੱਪਰ ਜਿਹੜਾ ਕੋਈ ਬਰਾਊਨ ਕਲਰ ਕਰ ਦੋ ਜਾਂ ਬਲੈਕ ਕਲਰ ਕਰ ਦੋ ਉਦੋਂ ਸਾਨੂੰ ਡਾਰਕ ਦਿਖਣ ਲੱਗ ਜਾਂਦਾ ਨਾ ਸੋ ਡਾਰਕ ਸ਼ੇਡ ਦੇ ਵਿੱਚ ਚਲੇ ਜਾਂਦਾ ਜਿਹੜਾ ਸਾਡੀ ਅਸਮਾਨ ਦੇ ਵਿੱਚ ਜਿਹੜੀ ਸਾਡੀ ਲਾਈਟਸ ਹੈਗੀਆਂ ਉਹ ਰੈੱਡ ਨਾਲੋਂ ਡਾਰਕ ਸ਼ੇਡ ਦੇ ਵਿੱਚ ਆ ਜਿਹੜੀਆਂ ਹਿਊਮਨ ਆਈ ਨੂੰ ਵਿਜ਼ੀਬਲ ਨਹੀਂ ਹੁੰਦੀਆਂ ਸੋ ਜਿਹੜਾ ਇਹਦਾ ਮੇਨ ਰੀਜ਼ਨ ਉਹ ਇਹੀ ਆ ਅਗਰ ਸਾਡੀਆਂ ਆਈਜ਼ ਜਿਹੜੀਆਂ ਮਾਈਕ੍ਰੋਵੇਵ ਦੇਖ ਸਕਦੀਆਂ ਹੁੰਦੀਆਂ ਜਿਵੇਂ ਕਿ ਕੁਛ ਬੀਜ਼ ਵਗੈਰਾ ਦੇਖ ਸਕਦੀਆਂ ਤਾਂ ਸਾਨੂੰ ਵੀ ਜਿਹੜਾ ਸਕਾਈ ਜਿਹੜਾ ਉਹ ਬਲੈਕ ਦੀ ਬਜਾਏ ਹੋ ਸਕਦਾ ਕੁਛ ਹੋਰ ਕਲਰ ਦਾ ਨਜ਼ਰ ਆਉਂਦਾ ਜਿਹੜਾ ਕਿ ਅਸੀਂ ਅੱਜ ਜਿਹੜਾ ਆਪਣੀ ਟੈਲੀਸਕੋਪ ਦੇ ਥਰੂ ਦੇਖ ਸਕਦੇ ਹਾਂ
1: Okay, all right, makes sense. ਠੀਕ ਹੈ ਇਹਦੇ ਚ ਨਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ ਇਸ ਤੋਂ ਬਾਅਦ ਮੇਰਾ ਇੱਕ ਹੋਰ ਸਵਾਲ ਹੈਗਾ ਕਿ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਊ ਡੂ ਦੇ ਲੁੱਕ ਲਾਈਕ ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤਾਂ ਤੁਸੀਂ ਪੁੱਛ ਲਿਆ ਕਰੋ ਇਸ ਐਪੀਸੋਡ 'ਚ ਨਹੀਂ ਤਾਂ ਅਗਲੇ 'ਚ ਅਸੀਂ ਪੁੱਛ ਲਿਆ ਕਰਾਂਗੇ ਅਤੇ ਇਸ ਤਰੀਕੇ ਦੇ ਨਾਲ ਸਿਲਸਿਲਾ ਫਿਰ ਬਣਦਾ ਰਹਿੰਦਾ ਹੈਗਾ ਕਿਉਂਕਿ ਇਕੱਲੀ ਗੱਲ ਕਹਿਣੀ ਨਹੀਂ ਹੈਗੀ ਸੁਣਨੀ ਵੀ ਹੈਗੀ ਤੇ ਸੁਣ ਕੇ ਫਿਰ ਅੱਗੇ ਰਿਐਕਟ ਵੀ ਕਰਨਾ ਹੈਗਾ ਪ੍ਰੋਗਰਾਮ ਟਿਕਟੌਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਸੰਦੀਪ ਕੌਰ ਦੇ ਨਾਲ

0: जो हाँ जी 1674
1: सुनो जी, गड्डी अक्षरा ज्वेलर्स वाल ले लो।
2: और जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन रिवर्स तंच,
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
2: आहो जी आहो,
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सन विच वी तुहाडी सेवा विच।
3: यार तू इत्थे इन्नी छेती आके पक्का भी हो गया, की जुगाड़ लाया है?
4: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मैनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 पे, या फिर विजिट करो bansalimmigration.com.au।
5: कुछ गल्लां कहनियां नहीं पैंदियां, बस महसूस करनियां पैंदियां ने।
6: हाय नी, इन्ना सोहना मुंडा भी गूंगा है।
5: इस बार गल सिर्फ बोलन दी नहीं, दिल दी सुनन दी है।
7: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं होना तेरे पिछे।
5: लव इमोशंस अते रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4th September, written and directed by Rakesh Dhawan.
1: मोडे नाल मोडा मिला के थोड़ी तरक्की दी राह नु होर भी सौखा अते सुरक्षित बनाउण दा वादा करदा है वेरी बी टोयोटा,
8: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तो वेर बी टोयोटा दे नाल।
1: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस। ऑस्ट्रेलिया विच इमिग्रेशन दा मसला ना, जाओ इधर उधर, सिद्धे आओ आईएमई एडवाइजर, अपनी मां बोली विच समझण तुहाडी लोड़ नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जा स्टूडेंट वीजा तो पीआर तक हर इमिग्रेशन प्रोसेस ली एक्सपर्ट गाइडेंस। आज ही परोसे नाल संपर्क करो आईएमई एडवाइजर, कॉल 02-9063-1618 और पैरामेटा सिडनी अते न्यू दिल्ली विच भी आईएमई एडवाइजर।
9: This station is now the ultimate power in the universe.
0: Radio Haji 1674.
10: हाँ जी, स्वागत एक बार फिर तो प्रोग्राम डीप टॉक शो दे विच साइंस दियां विज्ञान दियां गल्लां, और आज तां पुलाड़ दियां गल्लां चल रही हैगियां, स्पेस दियां गल्लां चल रही, गल्लां बड़ियां कालियां चल रही ने, बड़ियां नेरियां चल रही ने, पर उस नेरी हनेरिया गल्लों के उन्होंने कालिया गलों के चानन मनारा बन के डॉक्टर संदीप कौर जी साढ़े है दस रहे ने सू कि क्यों जड़ा नेरे होने तो बाद नेरा ज़्यादा हो जाता, रात इन्नी रात क्यों लगती है, काली इन्नी काली क्यों हो जाती है रात, तो वो बारे कुछ एक जड़े मोटे मोटे तौर के उत्ते जिदा ऑलबर्ट्स पैराडॉक्स के हवाले के नाल इन्होंने दसिया कि बहुत सारे कारण है, एक तो रंगा का विबगौर का जोड़ा कंसैप्ट है वह है, दूसरा यूनीवर्सन यूनीवर्स एक्सपेंशन का एक अस्पैक्ट है, तो तीजा जोड़े दूसरे तारे है ने, सारे ही उन्ने ब्राइट नहीं होंगे, पर ही अगला सवाल हूँ मेरा निकल रहा है संदीप जी, वाकई जोड़े ट्विंकल ट्विंकल लिटल स्टार होंगे ने कि नहीं होंगे, सारे ही होंगे ने चमकते?
11: ਹਾਂਜੀ, ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ ਭਾਜੀ, ਕਿਉਂਕਿ ਜਦੋਂ ਅਸੀਂ ਜਿਹੜੀ ਟਵਿੰਕਲ ਟਵਿੰਕਲ ਸਟਾਰ ਸਾਡੀ ਪੁਆਇੰਟਸ ਕਾਫੀਆਂ ਪੁਰਾਣੀਆਂ ਪੁਆਇੰਟਸ ਆ, ਹਰ ਬੱਚੇ ਨੂੰ ਸਕੂਲ ਚ ਸਿਖਾਉਂਦੇ ਆ ਹਨਾ, ਪਰ ਜਦੋਂ ਤੁਸੀਂ ਐਸਟ੍ਰੋਨਮਰਸ ਨੂੰ ਪੁੱਛਦੇ ਆ ਤਾਂ ਉਹ ਸਾਨੂੰ ਉਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਟਾਰਸ ਹੁੰਦੇ ਆ ਉਹ ਟਵਿੰਕਲ ਨਹੀਂ ਕਰਦੇ ਹੈਗੇ, ਇਹ ਸਾਨੂੰ ਲੱਗਦਾ ਇੱਦਾਂ ਆ ਕਿ ਸਟਾਰਸ ਟਵਿੰਕਲ ਕਰ ਰਹੇ ਆ, ਬਟ ਸਟਾਰਸ ਲਗਾਤਾਰ ਜਿਹੜੀ ਉਹਨਾਂ ਦੀ ਲਾਈਟ ਜਿਹੜੀ ਆ ਉਹ ਆਉਂਦੀ ਰਹਿੰਦੀ ਆ, ਇੱਥੇ ਵੀ ਜਿਹੜਾ ਇਹਦਾ ਬੇਸਿਕ ਰੀਜ਼ਨ ਵੀ ਫੇਰ ਸਾਡੀ ਅਰਥ ਦਾ ਐਟਮੋਸਫੇਅਰ ਹੀ ਹੈਗਾ ਆ, ਉਹਦੀ ਵਜ੍ਹਾ ਨਾਲ ਹੀ ਸਾਨੂੰ ਜਿਹੜੇ ਸਟਾਰ ਟਵਿੰਕਲ ਕਰਦੇ ਲੱਗਦੇ ਆ, ਉਹ ਇਸ ਲਈ ਕਿਉਂਕਿ ਸਟਾਰਸ ਜਿਹੜੇ ਸਾਨੂੰ ਪਤਾ ਹੈ ਕਾਫੀ ਦੂਰ ਹੁੰਦੇ ਆ ਸਾਡੇ ਤੋਂ ਹਨਾ, ਤੇ ਸਾਨੂੰ ਜਿਹੜੀ ਆ ਜਦੋਂ ਜਦੋਂ ਇਹਨਾਂ ਦੀ ਲਾਈਟ ਜਿਹੜੀ ਆਉਂਦੀ ਆ ਐਟਮੋਸਫੇਅਰ ਦੇ ਉੱਤੇ, ਤਾਂ ਐਟਮੋਸਫੇਅਰ ਦੇ ਵਿੱਚ ਹੁਣ ਜਿੱਦਾਂ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਕਿ ਬਹੁਤ ਸਾਰੀ ਡਸਟ ਜਾਂ ਹੋਰ ਚੀਜ਼ਾਂ ਪ੍ਰੈਜੈਂਟ ਹੁੰਦੀਆਂ ਹਨਾ, ਤਾਂ ਉਸ ਟਾਈਮ ਦੇ ਉੱਤੇ ਜਦੋਂ ਸਨਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ ਸਟਾਰਸ ਦੀ ਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੀ ਆ, ਤਾਂ ਕੀ ਹੁੰਦਾ ਹੈ ਕਿ ਉਹ ਜਿਹੜਾ ਐਟਮੋਸਫੇਅਰ ਜਿਹੜਾ ਸਾਡਾ ਉਹਨੂੰ ਡਿਫਰੈਂਟ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਫੈਲਾ ਦਿੰਦਾ, ਜਿਹੜੀ ਲਾਈਟ ਹੁੰਦੀ ਹੈ ਨਾ ਉਹ ਸਿੱਧੀ ਨੀ ਆਉਂਦੀ। ਇਹਨੂੰ ਤੁਸੀਂ ਏਦਾਂ ਮੰਨ ਸਕਦੇ ਹੋ, ਮੰਨ ਲਓ ਤੁਸੀਂ ਬਹੁਤ ਜਿਹੜੀ ਕਰਾਊਡਿਡ ਪਲੇਸ ਦੇ ਵਿੱਚੋਂ ਜਾ ਰਹੇ ਹਾਂ, ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਜਾਂ ਫਿਰ ਤੁਸੀਂ ਸ਼ੋਪਿੰਗ ਮਾਲ ਤੇ ਜਾ ਰਹੇ ਹਾਂ ਨਾ, ਤਾਂ ਜਦੋਂ ਸਾਨੂੰ ਕੋਈ ਅੱਗਿਓਂ ਆ ਰਿਹਾ ਹੈਗਾ ਤਾਂ ਸਾਡਾ ਪਾਥ ਚੇਂਜ ਹੁੰਦਾ ਰਹਿੰਦਾ ਹੈ ਨਾ, ਆਪਾਂ ਸਟ੍ਰੇਟ ਲਾਈਨ ਦੇ ਵਿੱਚ ਨਹੀਂ ਚੱਲ ਸਕਦੇ ਕੰਪੈਰੇਟਿਵਲੀ ਅਗਰ ਅਸੀਂ ਕਿਸੇ ਖਾਲੀ ਜਗ੍ਹਾ ਦੇ ਵਿੱਚ ਤੁਰ ਰਹੇ ਹਾਂ ਨਾ। ਸੇਮ ਸਟਾਰਸ ਦੀ ਟਾਈਪ ਦੇ ਨਾਲ ਵੀ ਹੁੰਦਾ, ਜਦੋਂ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੇ ਆ ਤਾਂ ਜਿਹੜੀ ਡਸਟ ਪਾਰਟੀਕਲ ਦੀ ਵਜ੍ਹਾ ਨਾਲ ਉਹਨਾਂ ਦੇ ਜਿਹੜੇ ਪਾਥ ਜਿਹੜੇ ਆ ਉਹ ਜ਼ਿਗ ਜ਼ੈਗ ਤਰ੍ਹਾਂ ਜਿਹੜੇ ਇੱਕ ਪਾਥ ਜਿਹੜਾ ਉਹਨਾਂ ਦਾ ਬਦਲਦਾ ਰਹਿੰਦਾ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਦੇ ਏਦਾਂ ਲੱਗਦਾ ਕਿ ਉਹਦੀ ਲਾਈਟ ਘੱਟ ਰਹੀ ਆ ਨਾ। ਮੰਨ ਲਓ ਤੁਸੀਂ ਏਦਾਂ ਦੀ ਏਰੀਆ ਦੇ ਵਿੱਚ ਖੜੇ, ਕਿਉਂਕਿ ਜਿਹੜਾ ਐਟਮੋਸਫੇਅਰ ਸਾਡਾ ਹੁੰਦਾ ਉਹਦੀ ਜਿਹੜੀ ਆ ਟੈਂਪਰੇਚਰ ਵੀ ਹਰ ਲੇਅਰ ਦੇ ਵਿੱਚ ਡਿਫਰੈਂਟ ਹੁੰਦਾ, ਕਿਤੇ ਘੱਟ ਹੁੰਦਾ ਕਿਤੇ ਵੱਧ ਹੁੰਦਾ, ਔਰ ਜਿਹੜੇ ਆ ਗੈਸਿਸ ਜਾਂ ਡਸਟ ਪਾਰਟੀਕਲ ਦਾ ਵੀ ਜਿਹੜੀ ਡੈਂਸਿਟੀ ਵੀ ਇੱਦਾਂ ਹੁੰਦੀ ਆ ਕਿ ਕਿਸੇ ਏਰੀਆ ਦੇ ਵਿੱਚ ਘੱਟ ਹੋ ਸਕਦੀ ਹੈ, ਕਿਸੇ ਏਰੀਆ ਦੇ ਵਿੱਚ ਵੱਧ ਹੋ ਸਕਦੀ ਹੈ ਹਨਾ, ਜਾਂ ਕਿਉਂਕਿ ਸਾਨੂੰ ਪਤਾ ਹਵਾ ਹੈਗੀ ਐਟਮੋਸਫੇਅਰ ਹੈਗਾ ਤਾਂ ਉਹ ਇੱਧਰ ਉੱਧਰ ਫਿਰਦਾ ਤੁਰਦੀਆਂ ਰਹਿੰਦੀਆਂ ਗੈਸਾਂ ਵਗੈਰੀਆਂ ਜਾਂ ਹਨਾ ਐਟਮ ਜਿਹੜੇ ਡਸਟ ਪਾਰਟੀਕਲ ਹੈਗੇ ਆ, ਤਾਂ ਉਹਦੀ ਵਜ੍ਹਾ ਨਾਲ ਵੀ ਜਿਹੜਾ ਇੱਕ ਪਲੇਸ ਦੇ ਉੱਤੇ ਅਗਰ ਤੁਸੀਂ ਬੈਠ ਕੇ ਸਟਾਰ ਨੂੰ ਦੇਖ ਰਹੇ ਹੈਗੇ ਆ ਤਾਂ ਹੋ ਸਕਦਾ ਇੱਕ ਸੈਕਿੰਡ ਦੇ ਵਿੱਚ ਜਿਹੜੀ ਆ ਉਹਦੇ ਉੱਪਰ ਜਿਹੜੀ ਘੱਟ ਜਿਹੜੀ ਡਸਟ ਹੈਗੀ ਆ, ਬਟ ਅਗਲੇ ਮਿੰਟ ਜਾਂ ਅਗਲੇ ਸੈਕਿੰਡ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਡਸਟ ਆ ਗਈ ਆ ਹਨਾ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਸਨਲਾਈਟ ਸਿੱਧੀ ਸਾਡੀ ਸਟਾਰਸ ਦੀ ਲਾਈਟ ਸਾਡੀ ਅੱਖਾਂ ਤੱਕ ਨਹੀਂ ਪਹੁੰਚਦੀ, ਸਾਨੂੰ ਏਦਾਂ ਲੱਗਦਾ ਕਿ ਇਹ ਚਮਕ ਰਿਹਾ ਹੈ, ਕਿ ਇਹਦੀ ਲਾਈਟ ਘੱਟ ਹੋ ਰਹੀ ਆ ਔਰ ਇਹਦੀ ਜਿਹੜੀ ਲਾਈਟ ਜਿਹੜੀ ਵੱਧ ਹੋ ਰਹੀ ਆ।
10: ਓਕੇ, ਆਲ ਰਾਈਟ, ਠੀਕ ਹੈ। ਪਰ ਇਹ ਸਾਰੇ ਪਲੈਨਟਸ ਦੇ ਕੇਸ ਦੇ ਵਿੱਚ ਵੀ ਏਦਾਂ ਹੈਗਾ ਕਿ ਸਾਰੇ ਪਲੈਨਟਸ, ਹੁਣ ਜਿਵੇਂ ਧਰਤੀ ਦੇ ਉੱਤੇ ਤਾਂ ਚਲੋ ਠੀਕ ਹੈ, ਸੂਰਜ ਆਪਾਂ ਕਹਿ ਦਿੰਦੇ ਹਾਂ ਕਿ ਚਾਹੇ ਇੱਕ ਸਾਈਕਲ ਹੀ ਹੈ, 12 ਘੰਟੇ ਦਾ ਸਾਈਕਲ ਹੈ, ਉਹਦੇ 'ਚ ਉਹ ਰੌਸ਼ਨੀ ਦਿੰਦਾ ਹੈਗਾ, ਪਰ ਬਾਕੀ ਪਲੈਨਟਸ ਦੇ ਉੱਤੇ ਫਿਰ ਕੀ ਸੀਨ ਹੈਗਾ ਕਿ ਉਹ ਸਾਰੇ ਫਿਰ ਹਨੇਰੇ 'ਚ ਨੇ?
11: ਨਹੀਂ, ਬਾਕੀ ਪਲੈਨਟ ਦਾ ਵੀ ਇਹੀ ਸੀਨ ਕਿ ਜਿੱਦਾਂ ਹੁਣ ਕਿਸੇ ਪਲੈਨਟ ਜਿਹੜਾ ਪਲੈਨਟ ਜਿਹਦੇ ਉੱਤੇ ਐਟਮੋਸਫੇਅਰ ਹੋਊਗਾ ਹਨਾ, ਅਰਥ ਵਰਗਾ ਐਟਮੋਸਫੇਅਰ ਹੋਊਗਾ ਜਿਹੜਾ ਕਿ ਸਾਨੂੰ ਅਜੇ ਤੱਕ ਬਹੁਤੇ ਪਲੈਨਟ ਦੇ ਉੱਤੇ ਨਹੀਂ ਮਿਲ ਰਿਹਾ, ਇਸ ਲਈ ਸਾਨੂੰ ਲਾਈਫ ਵੀ ਹਨਾ ਨਹੀਂ ਮਿਲ ਰਹੀ ਹੈਗੀ ਉੱਥੇ, ਪਰ ਜਿਹਨਾਂ ਦੇ ਜਿਹਨਾਂ ਪਲੈਨਟ ਦੇ ਦਾ ਇੱਕ ਐਟਮੋਸਫੇਅਰ ਹੋਊਗਾ ਜਿੱਥੇ ਕੁਛ ਡਿਫਰੈਂਟ ਤਰ੍ਹਾਂ ਦੀਆਂ ਗੈਸਿਸ ਪ੍ਰੈਜੈਂਟ ਹੋਊਗੀਆਂ ਹਨਾ, ਜਾਂ ਡਸਟ ਪਾਰਟੀਕਲ ਉਹ ਚੀਜ਼ਾਂ ਪ੍ਰੈਜੈਂਟ ਹੋਊਗੀਆਂ, ਉੱਥੇ ਸੇਮ ਇਹੀ ਫੀਨੋਮੀਨਾ ਹੋਊਗਾ ਕਿ ਜਿਹੜੀ ਆ ਸਾਨੂੰ ਕਲਰਸ ਦਿਖਣਗੇ ਔਰ ਜਿਹੜੀ ਆ ਸਨਲਾਈਟ ਜਾਂ ਸਟਾਰ ਲਾਈਟ ਜਿਹੜੀ ਹੈਗੀ ਆ ਉਹ ਇੱਧਰ ਉੱਧਰ ਫੈਲੂਗੀ, ਉਹ ਡਸਟ ਪਾਰਟੀਕਲ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਹਨਾ, ਜਾਂ ਫਿਰ ਗੈਸਾਂ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਉਹਨਾਂ ਦਾ ਜਿਹੜਾ ਪਾਥ ਚੇਂਜ ਹੁੰਦਾ ਜਾਊਗਾ ਲਾਈਟ ਦਾ, ਸਾਨੂੰ ਇੱਕ ਸਟਰੇਟ ਜਿਹੜੀ ਨਹੀਂ ਦਿਖੂਗੀ। ਪਰ ਇਹਦੇ ਚ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈਗੀ ਆ ਕਿ ਜਦੋਂ ਅਸੀਂ ਪਲੈਨਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਸਟਾਰਸ ਹੋ ਗਏ, ਪਲੈਨਟਸ ਹੋ ਗਏ, ਇਹਨਾਂ ਸਾਰਿਆਂ ਦੀ ਆਪਣੀ ਇੱਕ ਲਾਈਟ ਹੁੰਦੀ ਆ ਹਨਾ, ਤੇ ਸਾਨੂੰ ਪਲੈਨਟਸ ਕਦੇ ਚਮਕਦੇ ਸਾਨੂੰ ਨਹੀਂ ਦਿਖਦੇ, ਸਾਨੂੰ ਇਹ ਸਟਾਰਸ ਜਿਹੜੇ ਟਵਿੰਕਲ ਕਰਦੇ ਦਿਖ ਜਾਂਦੇ, ਸਾਨੂੰ ਪਲੈਨਟਸ ਨਹੀਂ ਦਿਖਦੇ, ਉਹ ਇਸੇ ਵਜ੍ਹਾ ਨਾਲ ਕਿਉਂਕਿ ਪਲੈਨਟਸ ਕੰਪੈਰੇਟਿਵਲੀ ਸਾਡੇ ਨੇੜੇ ਹੁੰਦੇ ਆ ਸਟਾਰਸ ਦੇ ਨਾਲ, ਇਸ ਲਈ ਜਦੋਂ ਨੇੜਾ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਕੋਈ ਸਟਾਰ ਦਿਖਦਾ ਆ ਅਸਮਾਨ ਦੇ ਵਿੱਚ, ਜਿਹੜਾ ਤੁਹਾਨੂੰ ਲੱਗਦਾ ਕਿ ਸਟਾਰ ਹੋਊਗਾ, ਸਭ ਤੋਂ ਪਹਿਲਾਂ ਤੁਹਾਨੂੰ ਸਟਾਰ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਪਲੈਨਟਸ ਨਜ਼ਰ ਆਊਗਾ ਅਸਮਾਨ ਵਿੱਚ, ਫਿਰ ਸਾਨੂੰ ਜਿਹੜੇ ਸਟਾਰਸ ਜਿਹੜੇ ਨਜ਼ਰ ਆਉਂਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਟਰੀਬਿਊਟ ਕਰਦੀਆਂ ਹੈਗੀਆਂ ਕਿ ਜਿਹੜਾ ਇਹ ਐਟਮੋਸਫੇਅਰ ਜਿਹੜਾ ਮਤਲਬ ਸਾਨੂੰ ਕਿੱਦਾਂ ਦੇ ਸਟਾਰਸ ਜਾਂ ਸਾਡਾ ਜਿਹੜਾ ਸਕਾਈ ਕਿੱਦਾਂ ਦਾ ਦਿਖਾਈ ਦਿੰਦਾ ਹੈ ਇੱਕ ਟਾਈਮ ਦੇ ਉੱਤੇ। ਤੇ ਇਸ ਲਈ ਜਿਹੜੀ ਜਦੋਂ ਅਸੀਂ ਟੈਲੀਸਕੋਪ ਦੀ ਗੱਲ ਕਰਦੇ ਹਾਂ ਤਾਂ ਟੈਲੀਸਕੋਪ ਅਸੀਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਟੈਲੀਸਕੋਪ ਮਤਲਬ ਰੀਸੈਂਟਲੀ ਜਿਹੜਾ ਇਹਨਾਂ ਨੇ ਲਗਾਇਆ ਸੀਗਾ ਇੱਕ ਟੈਲੀਸਕੋਪ ਅਮੈਰੀਕਾ ਦੇ ਵਿੱਚ ਕਿਤੇ, ਉਹ ਵੀ ਜਿਹੜਾ ਉਹ ਕਾਫੀ ਜਿਹੜੇ ਮਾਊਂਟੇਨਸ ਦੇ ਉੱਤੇ ਹੁੰਦੇ ਆ, ਕਦੇ ਸਾਨੂੰ ਲੋਅਰ ਲੈਵਲ ਦੇ ਉੱਤੇ ਜਿਹੜੇ ਨਹੀਂ ਟੈਲੀਸਕੋਪਸ ਦਿਖਦੇ ਹੈਗੇ ਹਨਾ। ਉਹਦਾ ਰੀਜ਼ਨ ਵੀ ਇਹੀ ਆ ਕਿਉਂਕਿ ਅਰਥ ਦੇ ਐਟਮੋਸਫੇਅਰ ਜਿਹੜਾ ਉਹ ਜਿਹੜਾ ਟੈਲੀਸਕੋਪਸ ਨੂੰ ਪ੍ਰੋਪਰਲੀ ਦਿਖਣ ਨਹੀਂ ਦਿੰਦਾ ਹੈਗਾ ਸਟਾਰਸ ਨੂੰ। ਸੋ ਜਦੋਂ ਇਹ ਜਿਹੜੇ ਆ ਟੈਲੀਸਕੋਪਸ ਵੱਡੇ ਵੱਡੇ ਟੈਲੀਸਕੋਪ ਸਟਾਰਸ ਨੂੰ ਜਾਂ ਸਾਡੇ ਪਲੈਨਟ ਨੂੰ ਅਬਜ਼ਰਵ ਕਰਦੇ ਆ, ਤਾਂ ਉਹ ਇਸ ਲਈ ਹਾਈ ਲੈਵਲ ਦੇ ਉੱਤੇ ਲਾਏ ਜਾਂਦੇ, ਮਾਊਂਟੇਨ ਲੈਵਲ ਦੇ ਉੱਤੇ ਲਾਏ ਜਾਂਦੇ, ਕਿਉਂਕਿ ਉੱਥੇ ਜਿਹੜੀ ਆ ਡਸਟ ਪਾਰਟੀਕਲ ਜਾਂ ਜਿਹੜੇ ਆ ਉਹ ਘੱਟ ਹੁੰਦੇ ਆ, ਤੇ ਐਟਮੋਸਫੇਅਰ ਜਿਹੜਾ ਅਰਥ ਦਾ ਹੈਗਾ ਉਹਨਾਂ ਦੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਉਹ ਪ੍ਰੋਪਰਲੀ ਦੇਖ ਸਕਦਾ ਕਿਸੇ ਸਟਾਰ ਨੂੰ ਅਗਰ ਉਹਨਾਂ ਨੇ ਵਿਜੁਅਲਾਈਜ਼ ਕਰਨਾ ਹੈ ਨਾ। ਇਸ ਲਈ ਜਿਹੜਾ ਐਡਵਿਨ ਹਬਲ ਟੈਲੀਸਕੋਪ ਹੈਗਾ, ਕਾਫੀ ਮਸ਼ਹੂਰ ਟੈਲੀਸਕੋਪ ਹੈਗਾ, ਉਹ ਜਿਹੜਾ ਸਾਡੇ ਅਰਥ ਤੋਂ ਜਿਹੜਾ ਦੂਰ ਹੈਗਾ, ਮਤਲਬ ਅਰਥ ਦੇ ਗਰਾਊਂਡ ਦੇ ਨੇੜੇ ਨਹੀਂ ਹੈਗਾ, ਉਹ ਇਸ ਲਈ ਉੱਥੇ ਭੇਜਿਆ ਗਿਆ ਸੀ ਕਿਉਂਕਿ ਜਿਹੜਾ ਪ੍ਰੋਪਰਲੀ ਇਹਨਾਂ ਨੇ ਆਪਣੀ ਯੂਨੀਵਰਸ ਨੂੰ ਅਬਜ਼ਰਵ ਕਰਨਾ ਸੀਗਾ, ਨਹੀਂ ਤਾਂ ਉਹ ਯੂਜੁਅਲ ਜਿੱਦਾਂ ਬਾਕੀ ਟੈਲੀਸਕੋਪ ਇਸ ਟਾਈਮ ਸਾਡੇ ਕੋਲ ਅਰਥ ਦੇ ਉੱਤੇ ਹੈਗੇ ਉਦਾਂ ਦਾ ਹੀ ਉਹ ਟੈਲੀਸਕੋਪ ਹੈਗਾ, ਬਟ ਕਿਉਂਕਿ ਉਹ ਉੱਪਰ ਹਾਈਟ ਦੇ ਉੱਤੇ ਲੱਗਿਆ ਤਾਂ ਉੱਥੇ ਕੋਈ ਵੀ ਐਟਮੋਸਫੇਅਰ ਜਿਹੜਾ ਸਾਇੰਟਿਸਟ ਦੀ ਜਿਹੜੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਔਰ ਉਹ ਪ੍ਰੋਪਰਲੀ ਜਿਹੜਾ ਜੋ ਵੀ ਉਹਨਾਂ ਨੇ ਆਬਜ਼ਰਵੇਸ਼ਨਜ਼ ਕਰਨੀਆਂ ਹੁੰਦੀਆਂ ਉਹ ਕਰ ਸਕਦੇ ਆ ਜਿਹੜਾ ਟੈਲੀਸਕੋਪਸ ਦੇ ਥਰੂ। ਤੇ ਇਹਦੀ ਇੱਕ ਹੋਰ ਇੱਕ ਗੱਲ ਪਤਾ ਹੈ ਕਿ ਲੱਖਾਂ ਕਰੋੜਾਂ ਸਟਾਰਸ ਹੈਗੇ ਆ ਹਨਾ, ਪਰ ਕਿਉਂਕਿ ਜਿਹੜੀ ਆ ਜਿਹੜਾ ਸਾਨੂੰ ਅੱਜ ਸਾਨੂੰ ਪਤਾ ਕਿ ਜਿਹੜਾ ਸਭ ਤੋਂ ਪੁਰਾਣੇ ਸਟਾਰ ਦੀ ਅਸੀਂ ਲਾਈਟ ਦੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ, ਅੱਜ ਤੱਕ ਅਸੀਂ ਦੇਖੀ ਹੈਗੀ ਆ, ਉਹ ਸਾਡੇ ਤੋਂ 380,000 ਸਾਲ ਜਿਹੜਾ ਲਾਈਟ ਜਿਹੜਾ ਕਿਲੋਮੀਟਰ ਦੂਰ ਹੈਗਾ, ਸੋਰੀ 380,000 ਕਿਲੋਮੀਟਰ ਜਿਹੜਾ ਦੂਰ ਹੈਗਾ, ਤੇ ਉਨੇ ਪੁਰਾਣੇ ਅਸੀਂ ਜਿਹੜੀ ਆ ਸਟਾਰਸ ਦੀ ਲਾਈਟ ਅੱਜ ਤੱਕ ਦੇਖ ਸਕਦੇ ਹਾਂ, ਤੇ ਜਿਹੜੇ ਸਟਾਰਸ ਇਸ 380,000 ਕਿਲੋਮੀਟਰ ਤੋਂ ਦੂਰ ਦੇ ਸਟਾਰਸ ਹੋ ਗਏ ਉਹਨਾਂ ਦੀ ਲਾਈਟ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ ਹਿਊਮਨਸ ਤੱਕ, ਇਸ ਲਈ ਅਸੀਂ ਉਹਨਾਂ ਨੂੰ ਵੀ ਅਬਜ਼ਰਵ ਨਹੀਂ ਕਰ ਰਹੇ, ਇਸ ਲਈ ਸਾਨੂੰ ਬਿਲਕੁਲ ਜਿਹੜਾ ਇੱਕ ਅਨਦਰ ਰੀਜ਼ਨ ਹੈਗਾ ਕਿ ਇਸ ਲਈ ਸਾਨੂੰ ਜਿਹੜਾ ਸਕਾਈ ਜਿਹੜਾ ਇੰਨਾ ਚਮਕਦਾ ਨਹੀਂ ਦਿਖਾਈ ਦਿੰਦਾ ਰਾਤ ਦੇ ਵਿੱਚ, ਤੇ ਮੋਸਟ ਜਿਹੜਾ ਪ੍ਰੋਬੇਬਲ ਰੀਜ਼ਨ ਤਾਂ ਇਹੀ ਹੈ ਕਿਉਂਕਿ ਅਸੀਂ ਐਜ਼ ਏ ਹਿਊਮਨ ਜਿਹੜੇ ਅਸੀਂ ਮਾਈਕਰੋਵੇਵਸ ਨੂੰ ਦੇਖ ਨਹੀਂ ਸਕਦੇ, ਇਸ ਲਈ ਸਾਨੂੰ ਕੋਈ ਹੋਰ ਕਲਰ ਨਹੀਂ ਦਿਖਾਈ ਦਿੰਦਾ, ਸਾਨੂੰ ਹਨੇਰਾ ਹਨੇਰਾ ਹੀ ਜਿਹੜਾ ਅਸਮਾਨ ਦੇ ਵਿੱਚ ਦਿਖਦਾ ਹੈ।
10: ਰਾਈਟ ਰਾਈਟ ਰਾਈਟ, ਵੈਸੇ ਤਾਂ ਐਡਵਿਨ ਹਬਲ ਜਿਹੜੀ ਉਹਦੇ ਦੂਰਬੀਨ ਦੇ ਰਾਹੀਂ ਆਪਾਂ ਜਿਹੜਾ ਤੁਸੀਂ ਦੱਸ ਰਹੇ ਹੋ, ਮੇਰੇ ਖਿਆਲ ਦੇ ਨਾਲ ਦੁਨੀਆ ਦੀ ਵਨ ਆਫ ਦੀ ਬਿਗੈਸਟ ਕਿਹਾ ਜਾਂਦਾ ਹੈਗਾ ਕਿ ਦੂਰਬੀਨ ਹੈਗੀ ਉਹ, ਹੈ ਨਾ, ਅਤੇ ਐਡਵਿਨ ਹਬਲ ਜਿਨ੍ਹਾਂ ਦੇ ਬਾਰੇ ਸੰਦੀਪ ਜੀ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹੈਗੇ ਨੇ ਕਿ ਬੜੀਆਂ ਸਾਰੀਆਂ ਥਿਊਰੀਆਂ ਉਹਨਾਂ ਨੇ ਇਜਾਦ ਕੀਤੀਆਂ ਨੇ, ਬਟ ਮੇਜਰਲੀ ਇਸੇ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਕਿ ਉਹਨਾਂ ਨੇ ਇਸ ਗੱਲ ਨੂੰ ਦੱਸਿਆ ਸੀਗਾ ਕਿ ਮਿਲਕੀ ਵੇ ਤੋਂ ਇਲਾਵਾ ਵੀ ਗਲੈਕਸੀਜ਼ ਹੈਗੀਆਂ ਨੇ, ਹੋਰ ਵੀ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਐਸੀਆਂ ਗਲੈਕਸੀਆਂ ਨੇ ਜਿਨ੍ਹਾਂ 'ਚ ਸੈਂਕੜਿਆਂ ਤਾਰੇ ਨੇ, ਹਜ਼ਾਰਾਂ ਗ੍ਰਹਿ ਹੈਗੇ ਨੇ, ਪਰ ਆਹ ਜਿਹੜੀ ਥਿਊਰੀ ਉਹਨਾਂ ਨੇ ਦਿੱਤੀ ਹੈਗੀ ਹੈ ਕਿ ਬਹੁਤ ਸਾਰੇ ਗ੍ਰਹਿ ਜਾਂ ਬਹੁਤ ਸਾਰੇ ਤਾਰੇ ਜਿਨ੍ਹਾਂ ਨੂੰ ਅਸੀਂ ਤਾਰੇ ਮੰਨਦੇ ਸੀ ਜਾਂ ਬਹੁਤ ਸਾਰੇ ਗ੍ਰਹਿ ਮੰਨਦੇ ਸੀ, ਉਹ ਅਸਲ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ, ਉਹ ਸ਼ੈ ਕੀ ਹੈ, ਉਹ ਡਸਟ ਹੈ, ਉਹ ਧੂੜ ਦਾ ਇੱਕ ਗੁਬਾਰ ਹੈ, ਬਹੁਤ ਸਾਰੇ ਧੂੜ ਦੇ ਗੁਬਾਰ ਹੈਗੇ ਨੇ ਜਿਹੜੇ ਅਸੀਂ ਉਈਓ ਹੀ ਮੰਨੀ ਬੈਠੇ ਸੀਗੇ ਕਿ ਇੱਦਾਂ। ਜਿਹੜੀ ਤੁਸੀਂ ਇੱਕ ਅਖੀਰ ਦੇ ਵਿੱਚ, ਮੈਂ ਇੱਕ ਆਪਣਾ ਪਰਸਨਲ ਕੁਐਸਚਨ ਪੁੱਛਣ ਲੱਗਿਆ ਹੈਗਾ, ਤੁਸੀਂ ਇੱਕ ਗੱਲ ਕਹੀ ਕਿ ਬੜਾ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਚਰਾ ਜਿਹੜਾ ਹੈਗਾ, ਕਚਰਾ ਨਹੀਂ ਕਹਿ ਸਕਦੇ ਬਟ ਬਹੁਤ ਜ਼ਿਆਦਾ ਗੈਸਾਂ ਦਾ ਗੁਬਾਰ, ਜਾਂ ਜਿੱਦਾਂ ਐਡਵਿਨ ਹਬਲ ਵੀ ਕਹਿੰਦੇ ਨੇ ਕਿ ਬੜਾ ਸਾਰਾ ਡਾਰਕ ਔਰ ਜਿਹੜਾ ਐਸੀਆਂ ਐਨਰਜੀਜ਼ ਦਾ ਇੱਕ ਗੁਬਾਰ ਹੈਗਾ ਜਿਹੜੀਆਂ ਕਿ ਕੁਛ ਨਹੀਂ ਹੈਗੀਆਂ, ਅਤੇ ਉਹ ਕੋਈ ਐਲੀਮੈਂਟ ਵੀ ਨਹੀਂ ਹੈਗੀਆਂ, ਕਿ ਇੱਦਾਂ ਵੀ ਨਹੀਂ ਕਿ ਕਿਸੇ ਕਿਸਮ ਦਾ ਕੋਈ ਬਹੁਤ ਜ਼ਿਆਦਾ ਆਇਰਨ ਹੈ, ਹੈ ਨਾ, ਪੁਲਾੜ ਦੇ ਵਿੱਚ ਜਾਂ ਬਹੁਤ ਜ਼ਿਆਦਾ ਗੋਲਡ ਖਿਲ ਰਿਹਾ ਫਿਰਦਾ, ਅਤੇ ਨਾ ਹੀ ਕੋਈ ਇਹੋ ਜਿਹੀ ਕੋਈ ਚੀਜ਼ ਹੈ ਵੀ ਉਹਨਾਂ ਨੂੰ ਤਾਰਾ ਕਿਹਾ ਜਾ ਸਕਦਾ ਜਾਂ ਕੋਈ ਗ੍ਰਹਿ ਕਿਹਾ ਜਾ ਸਕਦਾ। ਅਤੇ ਫਿਰ ਇਸ ਹਾਲਤ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਇੱਕ ਮਤਲਬ ਇੱਕ ਐਸੀ ਸਪੇਸ ਹੈਗੀ ਹੈ ਜਿਹੜੀ ਨੋ ਯੂਜ਼ ਹੈਗੀ ਹੈ, ਜਦੋਂ ਐਡਵਿਨ ਹਬਲ ਇਸ ਕਿਸਮ ਦੀ ਥਿਊਰੀ ਦੱਸ ਦਿੰਦੇ ਨੇ, ਉਹ ਤੋਂ ਬਾਅਦ ਵਾਲੀਆਂ ਬਹੁਤ ਸਾਰੀਆਂ ਥਿਊਰੀਆਂ ਆਉਂਦੀਆਂ ਨੇ। ਫਿਰ ਉਹਦੇ ਵਿੱਚ ਨੈਵੀਗੇਟ ਕਿਵੇਂ ਕਰਦੇ ਨੇ, ਲਾਈਟਾਂ ਬਾਲ ਕੇ ਜਾਂਦੇ ਨੇ, ਮਤਲਬ ਇਹ ਬੜਾ ਸਿਲੀ ਕੁਐਸਚਨ ਹੋ ਸਕਦਾ, ਬਟ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਹਿਊਮਨ ਮਿਸ਼ਨਸ ਲੈ ਕੇ ਜਾਂਦੇ ਹੈਗੇ ਨੇ ਕਿ ਇੰਨਾ ਜ਼ਿਆਦਾ ਜੇ ਡਾਰਕ ਹੈਗੇ, ਜਿਵੇਂ ਆਪਾਂ ਸੜਕ ਦੇ ਉੱਤੇ ਡਾਰਕ ਹੁੰਦਾ ਹੈ ਗੱਡੀ ਚਲਾਉਂਦੇ ਹਾਂ ਅਤੇ ਹੈੱਡਲਾਈਟ ਬੀਮ ਔਨ ਕਰ ਲੈਂਦੇ ਹਾਂ, ਅਤੇ ਸਪੇਸ ਦਾ ਫਿਰ ਟਰੈਵਲ ਕਿੱਦਾਂ ਪੋਸੀਬਲ ਹੈ ਜੇ ਇੰਨਾ ਜ਼ਿਆਦਾ ਡਾਰਕ ਉੱਥੇ ਹੈਗਾ ਭਰਿਆ ਹੋਇਆ।
11: ਹਾਂਜੀ, ਇਹ ਜਿੱਦਾਂ ਤੁਸੀਂ ਆਪਾਂ ਪਹਿਲੀ ਗੱਲ ਕੀਤੀ ਸਨ ਸੋਲਰ ਦੀ ਜਿਹੜੀ ਆ ਮਤਲਬ ਜਿਹੜੀ ਸਨ ਅਗਰ ਆਪਾਂ ਨੂੰ ਐਜ਼ ਏ ਫੁੱਲ ਸਟੌਪ ਮੰਨਦੇ ਹਾਂ ਹਨਾ, ਤਾਂ ਜਿਹੜੀ ਸਾਡੇ ਜਿਹੜੀ ਆ ਜਿਹੜਾ ਨੇੜੇ ਦਾ ਜਿਹੜਾ ਸਭ ਤੋਂ ਸਟਾਰ ਹੋਊਗਾ ਉਹ 4 ਮੀਲ ਐਟਲੀਸਟ ਦੂਰ ਹੋਊਗਾ, ਸੋ ਇਹ ਜਦੋਂ ਅਸੀਂ ਐਜ਼ ਏ ਫੁੱਲ ਸਟੌਪ ਲੈ ਰਹੇ ਹਾਂ, ਪਰ ਸਾਨੂੰ ਪਤਾ ਕਿ ਸਨ ਕਿੰਨਾ ਜ਼ਿਆਦਾ ਵੱਡਾ, ਜਿੱਦਾਂ ਤੁਸੀਂ ਕਹੇ ਆ ਕਿ ਬਹੁਤ ਜ਼ਿਆਦਾ ਸਪੇਸ ਜਿਹੜੀ ਅਨਯੂਜ਼ ਹੈਗੀ ਆ ਹਨਾ, ਤੇ ਉਹਦੇ ਲਈ ਸਾਨੂੰ ਉੱਥੇ ਕੋਈ ਕਿਹੜਾ ਹੋਰ ਕੋਈ ਟ੍ਰੈਫਿਕ ਨਹੀਂ ਹੈਗਾ ਕਿ ਸਾਨੂੰ ਅਰਥ ਦੇ ਵਾਂਗੂ ਜਿਹੜਾ ਇੰਨਾ ਪ੍ਰੋਪਰ ਕਲਰ ਦੇਖਣ ਦੀ ਲੋੜ ਨਹੀਂ ਹੈ। ਜਿੱਦਾਂ ਮੈਂ ਕਿਹਾ ਕਿ ਅਸੀਂ ਐਜ਼ ਏ ਹਿਊਮਨ ਮਾਈਕਰੋਵੇਵ ਨਹੀਂ ਦੇਖ ਸਕਦੇ ਹੈਗੇ, ਬਟ ਬਾਕੀ ਜਿਹੜੇ ਆ ਸਾਡੀ ਕੋਲ ਟੈਕਨੋਲੋਜੀ ਹੈਗੀਆਂ, ਅਸੀਂ ਹੁਣ ਇਸ ਟਾਈਮ ਉੱਤੇ ਅਸੀਂ ਜਿਹੜੀ ਮਾਈਕਰੋਵੇਵ ਦੇਖ ਸਕਦੇ ਹੈਗੇ ਹਾਂ, ਅਗਰ ਤੁਸੀਂ ਉਹਨਾਂ ਟੈਕਨੋਲੋਜੀ ਮਤਲਬ ਉਹ ਇੰਸਟਰੂਮੈਂਟ ਦੇਖ ਸਕਦੇ ਆ, ਅਸੀਂ ਨਹੀਂ ਦੇਖ ਸਕਦੇ ਹੈਗੇ, ਅਸੀਂ ਉਹਨਾਂ ਤੋਂ ਜਿਹੜੇ ਗ੍ਰਾਫ ਉਹਦਾ ਐਨਾਲਾਈਜ਼ ਕਰ ਦਿੰਦੇ ਹਾਂ, ਤੇ ਉਹ ਸਾਰਾ ਇੰਜੀਨੀਅਰਿੰਗ ਜਿਹੜੀ ਆ ਟੈਕਨੋਲੋਜੀ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਗਈ ਜਿਹੜੀ ਆ, ਉਸੇ ਤਰ੍ਹਾਂ ਜਿਹੜੀ ਆ ਜਿਹੜੀ ਆ ਵਹੀਕਲਸ ਦੇ ਵਿੱਚ ਵੀ ਜਿਹੜੀ ਆ ਐਡਵਾਂਸਮੈਂਟ ਹੁੰਦੀ ਗਈ ਹਨਾ, ਤਾਂ ਆਫਕੋਰਸ ਉਹ ਦੇਖ ਸਕਦੇ ਹੈਗੇ ਆ, ਤੇ ਸਾਰੇ ਜਿਹੜਾ ਹੁਣ ਤਾਂ ਇੰਨਾ ਜ਼ਿਆਦਾ ਕਿਉਂਕਿ ਕੰਪੀਟੀਸ਼ਨ ਵੀ ਵੱਧ ਗਿਆ, ਪ੍ਰਾਈਵੇਟ ਸਪੇਸ ਏਜੰਸੀਜ਼ ਵੀ ਹੈਗੀਆਂ ਹਨਾ, ਤਾਂ ਉਹ ਜਿਹੜਾ ਹੌਲੀ ਹੌਲੀ ਅੱਗੇ ਮੇ ਬੀ ਹੋਰ ਵਧੀਆ ਹੁੰਦੇ ਜਾਊਗੇ।
10: ਆਲ ਰਾਈਟ, ਓਕੇ, ਠੀਕ ਹੈ, ਬਹੁਤ ਧੰਨਵਾਦ ਸੰਦੀਪ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਇਹ ਜਾਣਕਾਰੀ ਦੇ ਲਈ ਸ਼ੁਕਰੀਆ ਤੁਹਾਡਾ।
11: ਹਾਂਜੀ ਭਾਜੀ, ਮੈਂ ਇੱਕ ਗੱਲ ਕਹਿਣੀ ਸੀਗੀ ਕਿ ਜਿੱਦਾਂ ਤੁਸੀਂ ਜਦੋਂ ਅਸੀਂ ਰਾਤ ਨੂੰ ਆਪਾਂ ਸਕਾਈ ਦੇਖਦੇ ਹਾਂ ਹਨਾ, ਜਦੋਂ ਕਈ ਲੋਕ ਗਿਣਦੇ ਆ ਤੇ ਜਦੋਂ ਅਸੀਂ ਦੇਖੀਏ ਕਿ ਅਸੀਂ ਗਿਣਨ ਜਦੋਂ ਛੋਟੇ ਹੁੰਦੇ ਸੀਗੇ ਕੰਪੀਟੀਸ਼ਨ ਕਰਦੇ ਹੁੰਦੇ ਸੀ ਗਿਣਨ ਦਾ ਹਨਾ ਆਪਸ ਬ੍ਰਦਰ ਸਿਸਟਰ ਦੇ ਨਾਲ ਤੇ ਅਗਰ ਜਦੋਂ ਅਸੀਂ ਅਸਮਾਨ ਚ ਦੇਖਦੇ ਹਾਂ ਰਾਤ ਨੂੰ ਇੱਕ ਕੈਲਕੂਲੇਸ਼ਨ ਦੇ ਅਕੋਰਡਿੰਗ ਸਾਨੂੰ ਇੱਕ ਟਾਈਮ ਦੇ ਉੱਤੇ 3000 ਦੇ ਅਰਾਊਂਡ ਜਿਹੜੇ ਆ ਸਟਾਰ ਜਿਹੜੇ ਆ ਨਜ਼ਰ ਆ ਸਕਦੇ ਆ ਮਤਲਬ ਇੰਨੇ ਸਟਾਰ ਹੈਗੇ ਤਾਂ ਬਹੁਤ ਹੈ ਬਿਲੀਅਨ ਟ੍ਰਿਲੀਅਨ ਜਿੰਨੇ ਵੀ ਹੈਗੇ ਬਟ ਅਸੀਂ 3000 ਦੇ ਕਰੀਬ ਜਿਹੜੇ ਆ ਸਟਾਰ ਉਹ ਦੇਖ ਸਕਦੇ ਹਾਂ ਉਸ ਤੋਂ ਜ਼ਿਆਦਾ
10: ਬਹੁਤ ਧੰਨਵਾਦ ਤੇ ਵੈਸੇ ਤਾਂ ਗਿਣੇ ਵੀ ਨਹੀਂ ਹੈਗੇ ਕਦੇ ਕਿਉਂਕਿ ਉਹ ਪੋਸੀਬਲ ਹੀ ਨਹੀਂ ਹੈਗੇ ਕਿਉਂਕਿ ਇੱਕ ਦੇ ਉੱਤੇ ਮਾਰਕ ਲਗਾਉਂਦੇ ਆ ਤੇ ਫਿਰ ਉਲਝ ਜਾਂਦੇ ਆ ਵੀ ਕਿੱਥੇ ਆ ਦੂਜਾ ਕਿਉਂਕਿ ਇੰਨਾ ਜ਼ਿਆਦਾ ਜਿਵੇਂ ਗਗਨ ਤਾਰਿਕਾ ਦਾਲ ਜਿੱਦਾਂ ਬਾਬਾ ਨਾਨਕ ਵੀ ਦੱਸ ਕੇ ਗਏ ਹੈਗੇ ਨੇ ਕਿ ਇੱਕ ਥਾਲ ਹੈਗਾ ਬਹੁਤ ਵੱਡਾ ਤੇ ਉਹਦੇ ਵਿੱਚ ਤਾਰੇ ਇਸ ਤਰ੍ਹਾਂ ਪਏ ਹੈਗੇ ਨੇ ਕਿ ਮਤਲਬ ਗਿਣੇ ਹੀ ਅਣਗਿਣਤ ਨੇ ਗਿਣੇ ਹੀ ਨਹੀਂ ਜਾ ਸਕਦੇ ਹੈਗੇ ਇਹੀ ਕੁਦਰਤ ਹੈਗੀ ਇਹੀ ਕੁਦਰਤ ਦੇ ਨਜ਼ਾਰੇ ਨੇ ਪਰ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਸੋ ਇਹ ਸੀ ਸੰਦੀਪ ਜੀ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤਾਂ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਇਸ ਪ੍ਰੋਗਰਾਮ ਦੇ ਬਾਰੇ ਕੋਈ ਫੀਡਬੈਕ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਦਿਓ ਆਲਵੇਜ਼ ਵੇਟਿੰਗ ਪੋਜ਼ਿਟਿਵ ਫੀਡਬੈਕ ਤਾਂ ਆਲਵੇਜ਼ ਵੇਟਿੰਗ ਰੱਖੋ ਸਿਹਤਾਂ ਦਾ ਖਿਆਲ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
2: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
3: ਹਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ ਹਾਂਜੀ
4: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
5: ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਸ਼ੁਕਰਾਨਾ ਉਸ ਰੱਬ ਦਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਉਸ ਰੱਬ ਦਾ ਸ਼ੁਕਰਾਨਾ ਕਰੀਏ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਅਤੇ ਜੇ ਦਿਨ ਮਿਲਿਆ ਹੀ ਆ ਤਾਂ ਫਿਰ ਇਹਨੂੰ ਆਪਾਂ ਹੱਸ ਖੇਡ ਕੇ ਬਿਤਾਈਏ। ਅਤੇ ਸ਼ੁਰੂਆਤ ਆ ਮੁਸਕਰਾਹਟ ਦੇ ਨਾਲ, ਬਿਲਕੁਲ ਇਸੇ ਤਰ੍ਹਾਂ ਚਿਹਰੇ 'ਤੇ ਸਜਾ ਕੇ ਰੱਖਿਓ ਇਸ ਖੁਸ਼ੀ ਨੂੰ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਕਹਿੰਦੇ ਨੇ ਕਿਸੇ ਪਿੰਡ ਦੇ ਵਿੱਚ ਮੀਂਹ ਨਹੀਂ ਸੀ ਪੈਂਦਾ, ਲੰਮਾ ਸਮਾਂ ਬੀਤ ਗਿਆ, ਬੜੇ ਜੱਗ ਕਰਾਏ, ਅਰਦਾਸਾਂ ਕਰਾਈਆਂ, ਜੋ ਕੋਈ ਕਿੱਦਾਂ ਦੱਸਦਾ ਉੱਦਾਂ ਹੀ ਹੋਇਆ, ਪਰ ਮੀਂਹ ਨਾ ਪਵੇ ਚਾਰ ਸਫੇਰੇ ਬੁਰੇ ਹਾਲ। ਅਚਾਨਕ ਪਿੰਡ ਦੇ ਵਿੱਚ ਇੱਕ ਬੱਚੀ ਨੇ ਜਨਮ ਲਿਆ। ਕਹਿੰਦੇ ਨੇ ਉਹ ਬੱਚੀ ਜਦੋਂ ਜੰਮੀ ਸੀ ਤੇ ਉਦੋਂ ਬਿਲਕੁਲ ਚੁੱਪ ਚਾਪ, ਪਰ ਜਦੋਂ ਉਹਨੂੰ ਚੁੱਕ ਕੇ ਘਰ ਤੋਂ ਬਾਹਰ ਵਿਹੜੇ ਦੇ ਵਿੱਚ ਲੈ ਕੇ ਆਉਂਦਾ ਗਿਆ ਤੇ ਉਹਨੇ ਉੱਚੀ ਦੇਰੀ ਚੀਕ ਮਾਰ ਕੇ ਰੋਣਾ ਸ਼ੁਰੂ ਕੀਤਾ। ਜਿੱਦਾਂ ਹੀ ਉਹਨੇ ਰੋਣਾ ਸ਼ੁਰੂ ਕੀਤਾ ਮੀਂਹ ਪੈਣਾ ਲੱਗ, ਮੀਂਹ ਵੀ ਇੱਦਾਂ ਦਾ ਪਿਆ, ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦਿੱਤੀਆਂ। ਲੋਕ ਬੜੇ ਖੁਸ਼ ਸੀ, ਉਸ ਇਲਾਕੇ ਦੇ ਲੋਕਾਂ ਨੇ, ਉਸ ਪਿੰਡ ਦੇ ਲੋਕਾਂ ਨੇ ਉਸ ਕੁੜੀ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਇਹ ਸਾਡੇ ਪਿੰਡ ਦੇ ਲਈ ਗੁੱਡ ਲੱਕ ਹੈ, ਸਾਡੇ ਇਲਾਕੇ ਦੇ ਲਈ ਇਹ ਭਾਗਾਂ ਵਾਲੀ ਹੈ। ਚਾਰ ਸਫੇਰੇ ਹਰ ਕੋਈ ਉਹਨੂੰ ਪੂਜਣ ਤੱਕ ਜਾਂਦਾ, ਜਦੋਂ ਵੀ ਕਿਸੇ ਦੇ ਨਾਲ ਕੋਈ ਚੰਗਾ ਹੁੰਦਾ। ਉਹਨਾਂ ਨੂੰ ਇੱਦਾਂ ਲੱਗਦਾ ਕਿ ਹੁਣ ਇਸ ਬੱਚੀ ਦਾ ਜਨਮ ਹੋਇਆ ਤਾਂ ਕਰਕੇ ਸਾਡੇ ਨਾਲ ਚੰਗਾ ਹੋ ਰਿਹਾ, ਪਿੰਡ ਦੀਆਂ ਉਸ ਇਲਾਕੇ ਦੀਆਂ ਖੁਸ਼ੀਆਂ ਪਰਤਾਈਆਂ। ਪਰ ਇਹ ਸਾਰਾ ਕੁਛ ਇੱਕ ਬੰਦੇ ਨੂੰ ਨਹੀਂ ਸੀ ਪਸੰਦ ਆਉਂਦਾ, ਉਹ ਸਨ ਉਸ ਪਿੰਡ ਦੇ ਪੰਡਿਤ ਜੀ। ਪਸੰਦ ਇਸ ਕਰਕੇ ਨਹੀਂ ਸੀ ਆਉਂਦਾ ਕਿਉਂਕਿ ਮੀਂਹ ਨਾ ਪੈਣ ਦੇ ਉੱਤੇ ਉਹਨਾਂ ਦੇ ਕੋਲੋਂ ਬੜੇ ਸਾਰੇ ਯੱਗ ਕਰਵਾਏ ਗਏ ਸੀ, ਬੜੇ ਹਵਨ ਕਰਵਾਏ ਗਏ ਸੀ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨਾਂ ਨੇ ਲਾਲਚ ਵੱਸ ਕਾਫੀ ਪੈਸੇ ਖਾਧੇ। ਪਰ ਮੀਂਹ ਨਹੀਂ ਸੀ ਪਿਆ, ਲੋਕਾਂ ਦਾ ਵਿਸ਼ਵਾਸ ਟੁੱਟਣ ਲੱਗ ਪਿਆ ਸੀ। ਤੇ ਹੁਣ ਉਸ ਪੰਡਿਤ ਜੀ ਨੂੰ ਲੱਗਦਾ ਕਿ ਮੇਰੇ ਵੱਲੋਂ ਸਾਰਾ ਧਿਆਨ ਹਟ ਕੇ ਇਸ ਕੁੜੀ ਦੇ ਵੱਲ ਨੂੰ ਚਲਾ ਗਿਆ, ਸਾਰਿਆਂ ਨੂੰ ਲੱਗਦਾ ਕਿ ਕੁੜੀ ਕਰਮ ਵਾਲੀ ਹੈ, ਪਰ ਮੈਂ ਤੇ ਨਹੀਂ ਸੀ ਕਿਹਾ, ਜੋ ਮੈਂ ਕਿਹਾ ਉਹੀ ਸੱਚ ਹੋਣਾ ਚਾਹੀਦਾ। ਕਈ ਵਾਰੀ ਗੁਣੀ ਬੰਦੇ, ਪੜ੍ਹੇ ਲਿਖੇ ਬੰਦੇ ਇਸ ਚੀਜ਼ ਦਾ ਹੰਕਾਰ ਵੀ ਕਰ ਜਾਂਦੇ ਨੇ ਕਿ ਜਿਹਨੂੰ ਆਪਾਂ ਚੰਗਾ ਨਹੀਂ ਕਹਿ ਰਹੇ ਜਾਂ ਅਸੀਂ ਨਹੀਂ ਦੱਸਿਆ ਆ ਚੰਗਾ, ਉਹਨੂੰ ਲੋਕਾਂ ਨੇ ਕਿੱਦਾਂ ਮੰਨ ਲਿਆ। ਮਨ ਦੇ ਵਿੱਚ ਨਫ਼ਰਤ ਉਹਨਾਂ ਨੇ ਦਿਨ ਰਾਤ ਪਾਲੀ, ਆਖਿਰਕਾਰ ਇਲਾਕਾ ਉੱਦਾਂ ਦਾ ਸੀ, ਫਿਰ ਦੁਬਾਰਾ ਤੋਂ ਮੀਂਹ ਦੀ ਲੋੜ ਪੈ ਗਈ। ਹੁਣ ਫੇਰ ਨਹੀਂ ਮੀਂਹ ਪੈ ਰਿਹਾ, ਲੰਮਾ ਸਮਾਂ ਬੀਤ ਗਿਆ, ਮੀਂਹ ਨਹੀਂ ਪੈਂਦਾ। ਪਹਿਲਾਂ ਤਾਂ ਪੰਡਿਤ ਜੀ ਨੇ ਇੰਤਜ਼ਾਰ ਕੀਤਾ, ਉਸ ਤੋਂ ਬਾਅਦ ਜਦੋਂ ਵੇਖਿਆ ਕਿ ਹੁਣ ਗੱਲ ਨਹੀਂ ਬਣਦੀ, ਕੁੜੀ ਨੇ ਵੀ ਆਪਣਾ ਬਥੇਰਾ ਦਮਖਮ ਲਾਇਆ, ਉਹਨੇ ਵੀ ਬਥੇਰੀਆਂ ਰੱਬ ਦੇ ਅੱਗੇ ਮਿੰਨਤਾਂ ਕੀਤੀਆਂ, ਜੇ ਮੈਂ ਭਾਗਾਂ ਵਾਲੀ ਹਾਂ, ਕਰਮਾਂ ਵਾਲੀ ਹਾਂ ਤਾਂ ਮੈਨੂੰ ਕਰਮਾਂ ਵਾਲੀ ਰਹਿਣ ਦੇ, ਪਰ ਜੋ ਕੁਦਰਤ ਨੂੰ ਮਨਜ਼ੂਰ। ਆਖਿਰਕਾਰ ਪੰਡਿਤ ਜੀ ਦੇ ਹੱਥ ਜਦੋਂ ਗੇਮ ਆਈ ਤਾਂ ਉਹਨਾਂ ਨੇ ਲੋਕਾਂ ਨੂੰ ਇਹ ਦੱਸਿਆ ਕਿ ਇਹ ਕੁੜੀ ਹੁਣ 14 ਸਾਲ ਤੋਂ ਟੱਪ ਚੁੱਕੀ ਹੈ, ਇਹ ਭਾਗਾਂ ਵਾਲੀ ਸੀ, ਇਹ ਮੈਨੂੰ ਮੇਰੇ ਰੱਬ ਨੇ ਦੱਸਿਆ, ਪਰ ਇਹ ਭਾਗਾਂ ਵਾਲੀ ਸੀ 14 ਸਾਲ ਤੋਂ ਪਹਿਲਾਂ।